0: ਕੋ ਚੱਕਰ ਪਿੰਡ ਆ ਜੀ,
1: ਜੀ
0: ਕਨੇਡਾ ਰਹਿੰਦਾ ਜੀ ਅਜਮੇਰ ਸਿੰਘ। ਉਹ ਵਾਪਸ ਪਿੰਡ ਗਿਆ,
1: ਜੀ
0: ਉਹਨੇ ਆਪਦੇ ਆਪ ਇਕੱਲੇ ਨੇ ਸਫਾਈ ਕਰਨੀ ਸ਼ੁਰੂ ਕਰਤੀ ਪਿੰਡ ਦੀ।
1: ਹਾਂ ਜੀ ਬਿਲਕੁਲ ਹੈ ਜੀ
0: ਉਹਨੂੰ ਦੇਖ ਕੇ ਹੋਰ ਬੰਦੇ ਜੁੜੇ ਉਹਦੇ ਨਾਲ, ਬਾਹਰਲਿਆਂ
1: ਜੀ
0: ਨੇ ਹੈਲਪ ਕਰੀ ਤੇ ਪਿੰਡ ਦੇ ਵਿੱਚ ਸਾਰਾ ਇੰਨਾ ਵਧੀਆ ਸੀਵਰੇਜ ਸਿਸਟਮ ਸਭ ਕੁਝ ਲਾ ਕੇ,
1: ਜੀ
0: ਤੇ ਅੱਜ ਚਾਰ ਪੰਜ ਬੰਦੇ ਇੱਕ ਉਹਨਾਂ ਨੇ ਸਭਾ ਬਣਾਈ ਹੋਈ ਹੈ, ਉਹ ਸਾਰਾ ਖਿਆਲ ਰੱਖਦੇ ਨੇ। ਤੇ ਹਰ
1: ਜੀ
0: ਪਿੰਡ ਦਾ ਬੰਦਾ ਆਪਦਾ ਜਿਹੜਾ ਰੂੜੀ ਹੈ, ਜੋ ਵੀ ਉਹਦੇ ਘਰੇ ਆ ਰੂੜੀ ਜੋ ਵੀ ਹੈ,
1: ਜੀ
0: ਉਹ
1: ਕਚਰਾ ਵਗੈਰਾ
0: ਖੇਤ
1: ਬਿਲਕੁਲ,
0: ਚ ਲੈ ਕੇ ਜਾਂਦਾ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਸਲੂਟ ਹੈ ਜੀ ਇਦਾਂ ਦੀਆਂ
0: ਵਾਹ,
1: ਸੋਚਾਂ ਨੂੰ ਵੀ, ਬਿਲਕੁਲ ਹੈ ਜੀ,
0: ਸੋ ਇਹ ਵੀ ਦਾਨ ਹੈ ਜੀ, ਇੱਕ
1: ਦਾਨ ਹੈ ਜੀ,
2: ਇਹ ਵੱਡਾ ਦਾਨ
0: ਇਹ
2: ਹੈ ਜੀ,
0: ਪਿੰਡ
2: ਬਿਲਕੁਲ
0: ਦੇਖਣ ਵਾਲਾ ਜੀ।
1: ਜੀ
0: ਮਤਲਬ ਟਵਾਣੇ ਨਾਲ ਸਭ ਨਾਲ ਨਵਾਂ ਮੁੰਡਾ ਜੋੜਨ ਲੱਗਿਆ, ਉਹਨੇ ਉਦਣ ਲਿਖਿਆ ਸੀ, ਉਹ ਕਹਿੰਦਾ ਸਾਡੇ ਪਿੰਡ ਤੁਸੀਂ ਰੂੜੀ ਨਹੀਂ ਲਾ ਸਕਦੇ।
1: ਜੀ
0: ਮਤਲਬ ਨਹੀਂ ਲਾ, ਮੈਂ ਕਹਿੰਦਾ ਹੁਣ ਕਿਸੇ ਦਾ ਲਾਉਣ ਨੂੰ ਜੀ ਵੀ ਨਹੀਂ ਕਰਦਾ ਹੁਣ
1: ਨਹੀਂ,
0: ਦੇਖ ਕੇ
1: ਇੱਕ
0: ਪਿੰਡ।
1: ਜਣਾ ਹਟ ਗਿਆ, ਉਹ ਭੇਡ ਚਾਲ ਚੱਲ ਪਾਉਂਦੀ ਨਾ, ਇੱਕ ਨੇ ਸ਼ੁਰੂ ਕਰ ਦਿੱਤਾ ਪਿੱਛੇ, ਉਹ ਕਹਿੰਦੇ ਲੈ ਸਾਹ ਵੀ ਤਾਂ ਸਿੜਦਾ ਹੀ ਆ, ਆਹ ਵੀ ਤਾਂ ਇੱਦਾਂ ਹੀ ਕਰਦਾ ਹੀ ਆ, ਆਪਾਂ ਵੀ ਕਰ ਲੈਂਦੇ।
0: ਬਿਲਕੁਲ
1: ਬਿਲਕੁਲ ਹੈ ਜੀ,
0: ਤੇ ਇਹ ਵੀ ਕਿੱਡਾ ਵੱਡਾ ਉਹਨੂੰ ਦੇਖ ਕੇ। ਮੈਂ ਹੋਰ ਕਿੰਨੇ ਪੰਜਾਬ ਦੇ ਬਹੁਤ ਪਿੰਡ ਨੇ ਜਿਹੜੇ
1: ਪਿੰਡ
0: ਅੱਜ
1: ਨੇ
0: ਉਸ
1: ਜੀ, ਨੁਹਾਰ
0: ਵੱਧ
1: ਬਦਲ
0: ਰਹੇ
1: ਸਕਦੇ।
0: ਨੇ।
1: ਆ ਦੇਖੋ ਛੱਪੜਾਂ ਦੀ ਗੱਲ ਚੱਲੀ ਸੀ, ਬਹੁਤ ਸਾਰੇ ਛੱਪੜ ਪੱਕੇ ਕਰਾਏ ਜਾਂ ਸਾਫ਼ ਕਰਾਏ ਆ
0: ਛੱਪੜ, ਲੇਕ ਬਣ ਗਈ ਛੱਪੜ,
1: ਬਿਲਕੁਲ
0: ਉਹਨਾਂ ਉੱਥੇ ਲੋਕ ਵੇਸਟ ਕਰਨ ਆਉਂਦੇ ਆ,
1: ਜੀ ਬਿਲਕੁਲ,
0: ਲੇਕ ਬਣੀ ਹੈ ਵਿੱਚ ਵੋਟਿੰਗ ਕਰਦੇ ਨੇ
1: ਸੀਟਾਂ
0: ਲੋਕ ਆ ਕੇ,
1: ਲੱਗੀਆਂ ਨੇ ਬੈਠੇ ਆਲੇ ਦੁਆਲੇ
0: ਆਲੇ ਦੁਆਲੇ ਉਹ ਟੋਬੇ ਨੂੰ ਉਹਨਾਂ ਨੇ ਲੇਕ ਚ ਢਾਲਤਾ।
1: ਬਿਲਕੁਲ ਬਿਲਕੁਲ ਹੈ ਜੀ,
0: ਤੇ ਪਾਣੀ ਵੀ ਸਾਂਭਦੇ ਨੇ ਮੀਂਹ ਦਾ, ਜੋ ਵੀ ਉਹਨਾਂ ਨੇ ਸਿਸਟਮ ਸੈਟਅਪ ਕਰਤਾ ਜਾਣੀ ਸਾਰਾ, ਇੱਕ ਵਾਰੀ ਕਰਿਆ ਸਿਸਟਮ ਮੁੜ ਕੇ ਚੱਲਣ ਲੱਗ ਗਿਆ, ਆਲੇ ਦੁਆਲੇ ਹੋਰ ਪਿੰਡ ਦੇਖ ਕੇ ਮੋਟੀਫਾਈ ਹੋਏ
1: ਹੋਏ,
0: ਤੇ ਬਾਹਰ ਪਿੰਡ ਦੇ ਲੋਕ ਰਹਿੰਦੇ ਸੀ ਉਹਨਾਂ ਨੇ ਵੀ ਪੈਸਾ ਦਿੱਤਾ, ਅੱਜ ਵੀ ਉਕਣੇ ਐਜੇਟ ਰਨ ਕਰਦੇ ਨੇ ਪਿੰਡ ਨੂੰ।
1: ਬਿਲਕੁਲ ਨਹੀਂ, ਐਨ ਆਰ ਆਈਆਂ ਦਾ ਬਹੁਤ ਵੱਡਾ ਇਹਦੇ ਪਿੱਛੇ ਹੱਥ ਹੈਗਾ ਜੀ, ਜੋ ਚਾਹੇ ਉਹ ਸਕੂਲਾਂ ਦੀ ਨੁਹਾਰ
0: ਦੇਖੋ
1: ਭਾਜੀ
0: ਵੀਰ, ਐਨ ਆਰ ਆਈ ਤਾਂ ਹਮੇਸ਼ਾ ਹੀ ਤਿਆਰ ਰਹਿੰਦੇ,
1: ਤਿਆਰ ਰਹਿੰਦੇ
0: ਨੇ ਤਾਂ ਪੂਰੇ ਬਥੇਰੇ ਮੁੰਨੀ ਜਾਂਦੇ ਨੇ, ਐਨ ਆਰ ਆਈ ਦਾ ਜੇ ਪਿੰਡ ਵੀ ਸ਼ੋਹਿਰ ਦੋਵੇ, ਐਨ ਆਰ ਆਈ ਤਾਂ ਪਿੰਡ ਲਈ ਵੀ ਕਰਨ ਨੂੰ ਤਿਆਰ
1: ਕਰਦੇ ਨੇ ਜੀ, ਕਰਦੇ ਨੇ।
0: ਗੱਲ ਤਾਂ ਹੈ ਕਿ ਪਿੰਡ ਵਾਲੇ ਇਹ ਕਹਿੰਦੇ ਨੇ ਵੀ ਐਨ ਆਰ ਆਈ ਉਹ ਆ ਕੇ ਕਰੇ,
1: ਹਾਂ ਸਾਂਭੇ ਵੀ ਉਹ, ਬਿਲਕੁਲ ਹੈ ਜੀ,
0: ਲਾਏ ਹੋਏ ਬੂਟਿਆਂ ਚ ਪਾਣੀ ਨੀ ਪਾਉਂਦੇ ਹੈਗੇ
1: ਜੀ, ਜੀ ਬਿਲਕੁਲ ਹੈ,
0: ਬੂਟੇ ਲਾਏ ਉਹ ਚ ਪਾਣੀ ਨੀ ਪਾਉਂਦੇ ਬੂਟ,
1: ਜੀ ਬਿਲਕੁਲ ਹੈ ਜੀ,
0: ਬੂਟੇ ਸੁੱਕ ਜਾਂਦੇ ਨੇ। ਸਾਡੇ ਪਿੰਡ ਦਾ ਮੁੰਡਾ ਆਸਟ੍ਰੇਲੀਆ ਤੋਂ ਭਤੀਜਾ ਹੀ ਲੱਗਦਾ ਮੇਰਾ, ਉਹ ਇੰਨੇ ਸੋਹਣੇ ਬੂਟੇ ਲਾ ਕੇ ਉਹ ਆਲੇ ਦੁਆਲੇ ਉਹਨਾਂ ਦੇ ਉਹ ਇੰਗਲੈਰਾਂ ਲਾ ਕੇ ਵੀ ਕੋਈ ਖਾ ਨਾ ਜਾਵੇ,
1: ਮੈਨੂੰ
0: ਕਹਿੰਦਾ ਬਾਬਾ ਜੀ ਕਿਸੇ ਨੇ ਪਾਣੀ ਨੀ ਪਾਇਆ ਜੀ ਉਹ ਚ, ਮੈਂ ਕਿਹਾ ਹੁਣ ਮੈਂ ਜਿਹੜੇ ਬੈਠੇ
1: ਪਾਣੀ ਹੁਣ ਅਸੀਂ ਅਮਰੀਕੋ ਆ ਕੇ ਪਾਈਏ,
0: ਦਿਲ ਤਾਂ ਮੇਰਾ ਕਰਦਾ ਇਹਨਾਂ ਦੇ ਪਹਿਲਾਂ ਢਾਵਾਂ।
1: ਬਿਲਕੁਲ ਹੈ,
0: ਮਤਲਬ ਅਸੀਂ ਥੋੜਾ ਬਹੁਤਾ ਵੀ ਕਿੰਨਾ ਟਾਈਮ, ਮੈਂ ਨੀ ਕਹਿੰਦਾ ਦੂਜੇ ਦੇ ਘਰ ਮੂਹਰੇ ਸਫਾਈ ਕਰੋ, ਤੁਸੀਂ ਆਪਦੇ ਘਰ ਮੂਹਰੇ ਸਫਾਈ ਕਰਨ ਲੱਗ ਜਾਓ, ਤੁਹਾਨੂੰ ਆਪਦੇ ਆਪੇ ਲੱਗੂ ਯਾਰ ਮੈਂ ਇੱਥੇ ਕੁਛ ਆਪਦੇ ਕੀ, ਮੈਂ ਦੂਜੇ ਦੇ ਨਾ ਸਿੱਟਾਂ ਕੁਛ।
1: ਨਾਲੇ ਔਜਲਾ ਸਾਹਿਬ ਇੱਥੇ ਕਿਹੜਾ ਵੱਖਰੇ ਲੋਕ ਵੱਸਦੇ ਨੇ, ਵੀ ਇੱਥੇ ਵੀ ਤਾਂ ਉਦਾਂ ਦੇ ਲੋਕ ਨੇ, ਬਸ ਇੱਕ ਸਿਸਟਮ ਬਣਾਇਆ ਹੋਇਆ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਹੈ।
0: ਜਦੋਂ ਤੁਸੀਂ ਆਪਾਂ ਦੋਏ ਗਵਾਂਢੀ ਆ, ਮੈਂ ਸਾਫ ਕਰਨ ਲੱਗ ਗਿਆ ਤੇਰਾ ਘਰ,
1: ਆਪਾਂ ਹੀ ਬਿਲਕੁਲ ਮਸ਼ੀਨਾਂ ਚੱਲ ਪੈਂਦੀਆਂ ਨੇ, ਸਨੋ ਸਾਫ ਹੋ ਜਾਂਦਾ,
0: ਤੀਆ ਲੱਗੂ ਤੇ ਅਸੀਂ ਦੂਏ ਕਿ ਨਹੀਂ ਸਿੱਟਦੇ ਹੀ ਨਹੀਂ, ਅਸੀਂ ਤਾਂ ਕੂੜਾ ਇਕੱਠਾ ਕਰਦੇ ਆ ਨਾਲ ਧੱਕ ਦਿੰਦੇ ਆ, ਨਾਲ ਹੀ ਜੋ ਆਪਦੀ ਜੋ ਵੀ ਸਾਡੇ ਪਾਣੀ ਤੁਰ ਪਿਆ
1: ਤਾਂ ਗਵਾਂਢੀ ਦੇ ਵੀ ਕਿਤੇ ਹੋਵੇ ਤਾਂ ਉਹ ਵੀ ਸਾਫ ਕਰ ਦੇਈਦਾ, ਚੱਲ ਅਗਲਾ ਹੈ ਨਹੀਂ ਘਰੇ, ਚਲੋ ਨਾਲ ਲੱਗਦਾ ਵੀ ਚੱਕ ਦਿੰਦੇ ਆ। ਬਿਲਕੁਲ ਹੈ ਜੀ,
0: ਸੋ ਇਸ ਕਰਕੇ ਇੱਕ ਇੱਕ ਥੋੜੇ ਜਿਹੇ ਸਟੈਪ ਵੀ ਨੇ, ਇਹ ਵੀ ਬਹੁਤ ਵੱਡਾ ਦਾਨ ਹੈ
1: ਜੀ,
0: ਬਹੁਤ ਤਰ੍ਹਾਂ ਦੇ ਦਾਨ ਨੇ, ਇਹ ਨਹੀਂ ਹੈ ਕਿ ਅਸੀਂ ਪੈਸੇ ਦੇ ਕੇ ਕੋਈ ਖਾ ਜਾਵੇ ਸਾਨੂੰ, ਉਹਦੇ ਨਾਲ ਤਾਂ ਕੋਈ ਆ ਜਿਹੜੀ ਬਹੁਤ ਕੁਛ ਕਰਨ ਵਾਲੇ ਹੋ ਸਕਦੇ ਨੇ
1: ਜੀ।
0: ਬਹੁਤ ਵਧੀਆ ਪ੍ਰੋਗਰਾਮ ਸੀ,
1: ਥੈਂਕ ਯੂ
0: ਸਾਰਿਆਂ ਨੇ, ਵਧੀਆ ਹਿੱਸਾ ਪਾਇਆ ਬਲਵੀਰ ਸੈਣੀ ਨੇ ਐਂਡ ਤੇ, ਆਪਣੇ ਤਰਨਮ ਦੇ ਵਿੱਚ ਗਜ਼ਲ ਗਾ ਕੇ ਜੀ,
1: ਗਾ ਗਏ ਬਹੁਤ ਖੂਬ,
0: ਵਧੀਆ ਸ਼ਹਿਰ ਕੈਲਗਰੀ ਚ ਰਹਿੰਦੇ ਨੇ ਜੀ,
1: ਜੀ
0: ਠੀਕ ਹੈ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਤੇ ਸ਼ਮੀ ਜੀ ਲਓ ਫਿਰ ਲਈਏ ਆਗਿਆ ਕਿ ਕੁਝ ਕਹਿਣਾ ਚਾਹੋ
2: ਜੀ। ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਔਰ ਤੁਹਾਡਾ ਭਾਰਤ ਸਾਹਿਬ ਵਿਸ਼ੇਸ਼ ਤੌਰ ਤੇ, ਔਰ ਅੱਜ ਦਾਨ ਪੁੰਨ ਵਿਸ਼ੇ ਨੂੰ ਸਾਰਥਕ ਜਿਹੜਾ ਆਪਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਮੈਨੂੰ ਲੱਗਦਾ ਆਪਾਂ ਜਿਹੜੇ ਸਾਡੇ ਦੋਸਤ ਨੇ ਜਿਹੜੇ ਸੁਣ ਰਹੇ ਨੇ ਉਹ ਜ਼ਰੂਰ ਇਹਦਾ ਨਿਰਣਾ ਕਰਨਗੇ ਕਿ ਆਪਾਂ ਕਿਤੇ ਪਹੁੰਚੇ ਜਾਂ ਨਹੀਂ ਪਹੁੰਚੇ। ਤੋ ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ, ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ,
2: ਸ਼ੁਕਰੀਆ ਜੀ,
1: ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਧਾਨ ਕਰਨ ਲਈ ਜੀ,
2: ਸ਼ੁਕਰੀਆ ਜੀ,
1: ਨਹੀਂ ਤਾਂ ਸਮਾਧਾਨ ਕੀ ਕਹਿਣਗੇ ਪਾਤਰ ਸਾਹਿਬ ਦੀਆਂ ਲਾਈਨਾਂ ਆਉਣੀਆਂ ਸੀ ਜੀ,
2: ਕਿਆ ਪਤਾ।
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦਾਨ ਪੁੰਨ ਦੇ ਉੱਤੇ, ਵਿਸ਼ੇ ਦੇ ਉੱਤੇ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, ਬਹੁਤ ਸਾਰੇ ਦੋਸਤ ਨਾਲ ਜੁੜੇ ਆ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਅਜੇ ਕੋਲ ਆਪਣੇ ਕੋਲ ਅਜੇ ਹੈਗਾ ਜੀ ਆਪਣਾ 25 ਮਿੰਟ ਦਾ ਸਮਾਂ ਬਾਕੀ ਹੈ, ਜਿਸ ਦੇ ਵਿੱਚ ਆਪਾਂ ਦੇਸ਼ ਦੀਆਂ ਖ਼ਬਰਾਂ ਵੀ ਸਾਂਝੀਆਂ ਕਰਾਂਗੇ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆ। ਮੁਹੰਮਦ ਜੀ ਜੁੜੇ ਆ ਦੁਬਈ ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੁ ਜੀ,
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸਰੋਤੇ ਜਿਹੜੇ ਹੈਗੇ ਇਸ ਵਕਤ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
3: ਤੇ ਜੀ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਮੇਰੀਆਂ ਦਿਲੀ ਦੁਆਵਾਂ। ਬਹੁਤ ਵਧੀਆ ਸੁਣੀ ਗੱਲਬਾਤ, ਸੁਚੱਜੀ ਗੱਲਬਾਤ, ਦਮਦਾਰ ਗੱਲਬਾਤ ਹੋਈ ਆ। ਵੀ ਸ਼ਮੀ ਜੀ ਦੇ ਵੀ ਖਿਆਲ ਬੜੇ ਰੋਸ਼ਨ ਹੁੰਦੇ ਆ,
1: ਹਰਦੀਪ ਦਾ
3: ਭਰਾ ਜਿਹੜਾ ਹੈਗਾ ਸਿਕੰਦਰ, ਉਹਨਾਂ ਨੇ ਵੀ ਜਿਹੜਾ ਹੈਗਾ ਆਪਣੇ ਤਬਾਦਲਾ ਖਿਆਲ ਕੀਤਾ। ਬਿਲਕੁਲ, ਜਦੋਂ ਗੱਲਾਂ ਬਾਤਾਂ ਕਰਦੇ ਹਾਂ ਜੀ, ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਹੈਗੀਆਂ, ਫਿਰ ਗੱਲਾਂ ਦੇ ਵਿੱਚੋਂ ਜਦੋਂ ਗੱਲਾਂ ਨਿਕਲਦੀਆਂ ਤਾਂ ਉਹਨਾਂ ਦੇ ਵਿੱਚੋਂ ਕੋਈ ਹੱਲ ਵੀ ਨਿਕਲਦੇ ਹੈਗੇ ਜਦੋਂ ਗੱਲਾਂ ਆਪਾਂ ਕਰਦੇ।
1: ਬਿਲਕੁਲ
3: ਹਾਂਜੀ, ਤੇ ਬਹੁਤ ਵਧੀਆ ਹੈਗਾ। ਬਾਕੀ ਜਿਹੜਾ ਹੈਗਾ ਜ਼ਿੰਦਗੀ ਨਾਮਾ, ਦੇਖੋ ਤੁਸੀਂ ਕਹਿੰਦੇ ਹੁੰਦੇ ਹਾਂ ਤੇ ਵਾਕਈ ਮੈਂ ਕਹਿੰਦਾ, ਕਈ ਵਾਰ ਸੋਚਦਾ ਹੁੰਦਾ ਕਿ ਜ਼ਿੰਦਗੀ ਨਾਮਾ ਜਿਹੜਾ ਹੈਗਾ ਵਾਕਈ ਇਹ ਜ਼ਿੰਦਗੀ ਨਾਮਾ ਹੈ ਜਨਾਬ, ਜਿਹਦੇ ਵਿੱਚ ਵੇਖੋ ਜ਼ਿੰਦਗੀ ਦੀਆਂ ਗੱਲਾਂ ਵੀ ਆਉਂਦੀਆਂ,
1: ਫਿਰ
3: ਆਸੇ ਪਾਸੇ ਸਾਡੇ ਕੀ ਜਿਹੜਾ ਹੋ ਰਿਹਾ
1: ਵਾਪਰ ਰਿਹਾ ਜੀ, ਉਹ ਵੀ ਜੀ,
3: ਹਾਂ ਉਹ ਵੀ ਆ ਜਾਂਦਾ, ਯਾਨੀ ਨਿਊਜ਼ ਐਂਡ ਵਿਊਜ਼ ਵੀ ਇੰਟਰਨੈਸ਼ਨਲ ਐਂਡ ਨੈਸ਼ਨਲ ਸਾਰੀਆਂ ਆ ਜਾਂਦੀਆਂ, ਤੇ ਐਂਟਰਟੇਨਮੈਂਟ ਵੀ ਹੁੰਦੀ ਹੈ
1: ਤੁਹਾਡਾ
3: ਮਨ ਚ ਜਿਹੜਾ ਹੈਗਾ, ਵੱਲਾ ਹੀ ਲਾਜਵਾਬ ਹੈਗਾ, ਬੜਾ
1: ਥੈਂਕ ਯੂ ਜੀ,
3: ਸਮਝਦਾਰ ਹੈਗਾ, ਤੇ ਜਿੱਥੇ ਆਣ ਕੇ ਸਕੂਨ ਵੀ ਮਿਲਦਾ ਹੈ ਔਰ ਬੜਾ ਨਮਾਦਮਾ ਚ ਵੀ ਜਾਪਾ
1: ਜੀ, ਥੈਂਕ ਯੂ ਜੀ।
3: ਇਹ ਗੱਲ ਚੱਲ ਰਹੀ ਸੀ ਆਦਵੇਸ਼ਵਰ ਤੋਂ, ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ ਕਹਿੰਦਾ ਮਤਲਬ ਦਾਨਪੁਰ ਨੂੰ ਲੈ ਕੇ, ਬਿਲਕੁਲ ਦਾਨਪੁਰ ਜਿਹੜਾ ਹੈਗਾ ਕਰਨਾ ਚਾਹੀਦਾ ਹੈਗਾ, ਵਧੀਆ ਗੱਲ ਹੈਗੀ ਆ, ਪਰ ਜਿੱਥੇ ਡਿਜ਼ਰਵਿੰਗ ਹੈ
1: ਜੀ
3: ਉੱਥੇ ਕਰੋ ਜਿੱਥੇ ਡਿਜ਼ਰਵਿੰਗ ਹੈਗਾ।
1: ਹੁਣ
3: ਕਈ ਵਾਰੀ ਡਿਜ਼ਰਵਿੰਗ ਜਗ੍ਹਾ ਜਿਹੜੀ ਹੈਗੀ ਆ, ਹੁਣ ਦਾਨ ਪੁੰਨ ਜਿਹੜਾ ਹੈਗਾ, ਜੇ ਤੁਸੀਂ ਪੈਸੇ ਦਿੰਦੇ ਆ ਤਾਂ ਪੈਸੇ ਜਿਹੜੇ ਹੈਗੇ ਦੇਖੋ ਜੀ ਅੱਜ ਦੇ ਕੱਲ ਨੂੰ ਖਤਮ ਹੋ ਜਾਂਦੇ, ਪੈਸੇ ਜਿਹੜੇ ਹੈਗੇ ਕਿੰਨੀ ਕੁ ਦੇਰ ਤੱਕ।
1: ਬਿਲਕੁਲ,
3: ਦਾਨ ਪੁੰਨ ਜਿਹੜਾ ਹੈਗਾ ਜਿਵੇਂ ਹੁਣ ਤੁਸੀਂ ਅਖੀਰ ਦੇ ਉੱਤੇ ਕਹਿ ਰਹੇ ਸੀ ਵੀ ਸਮਾਂ ਦੇਣ ਲਈ ਬੜਾ ਧੰਨਵਾਦ,
1: ਬਿਲਕੁਲ,
3: ਤੇ ਗੱਲ ਮੈਂ ਗੱਲ ਕਰਦਾ ਹੈ, ਦੇਖੋ
1: ਅੱਜ ਕੱਲ ਤਾਂ ਸਮਾਂ ਹੀ ਬਹੁਤ ਮਹਿੰਗਾ ਹੈ ਜੀ, ਦੇਖੋ ਮੁਹੰਮਦ ਜੀ ਸਮਾਂ ਬਹੁਤ, ਇਹਦੀ ਕੋਈ ਮੁੱਲ ਨੀ ਕਹਿ ਸਕਦੇ ਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨੇ ਜੀ,
3: ਨਹੀਂ ਆਉਂਦਾ
1: ਜੀ,
3: ਉਹ ਸੰਭਲ ਇਸ ਸਮੇਂ ਨੂੰ ਕਰ ਸਫਲ ਉਡਾਉਂਦਾ ਜਾਣ ਜਾਣਦਾ,
1: ਬਿਲਕੁਲ
3: ਠਹਿਰਨ ਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ, ਬਾਕੀ ਬੰਦਾ ਜਿਹੜਾ ਇੱਕ ਵਾਰੀ ਲੰਘਿਆ ਸਮਾਂ ਮੁੜ ਕੇ ਵਿੱਚੋਂ ਪਿੱਛੋਂ ਜਿੰਨੀਆਂ ਮਰਜ਼ੀ ਵਾਜਾਂ ਮਾਰੀ ਜਾ ਰੁਕ ਜਾਂਦਾ,
1: ਬਿਲਕੁਲ
3: ਇਹਨੇ ਕਿੱਥੇ ਰੁਕਣਾ ਹੈਗਾ
1: ਜੀ,
3: ਇਹ ਚੀਜ਼ਾਂ ਹੈਗੀਆਂ, ਵਕਤ ਜਿਹੜਾ ਹੈਗਾ ਟਾਈਮ ਇਜ਼ ਮਨੀ, ਖਿਆਲ ਰੱਖਣਾ ਚਾਹੀਦਾ ਹੈਗਾ, ਬਹੁਤ ਜ਼ਰੂਰੀ ਹੈਗਾ, ਤੇ ਦਾਨ ਪੁੰਨ ਦੀ ਗੱਲ ਚੱਲ ਰਹੀ ਸੀ, ਦਾਨ ਪੁੰਨ ਕਰਨਾ ਚਾਹੀਦਾ, ਪਰ ਮੈਂ ਜਿੱਥੇ ਐਸ ਫਾਰ ਆਈ ਐਮ ਕੰਸਰਨ ਮੈਂ ਕਹਿੰਦਾ ਹੈਗਾ ਵੀ ਬਈ ਦਾਨ ਇਸ ਤਰ੍ਹਾਂ ਦਾ ਕਰੋ ਅਗਲੀ ਜੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਰੰਗੀਨੀ ਭਰ ਦਵੋ
1: ਜੀ,
3: ਯਾਨੀ ਉਹਦੇ ਅੰਦਰ ਸਕਿੱਲ ਪੈਦਾ ਕਰ ਦਿਓ
1: ਜੀ,
3: ਹਨਾ ਸਕਿੱਲ ਪੈਦਾ ਕਰ ਦਿਓ ਉਹਦੇ ਅੰਦਰ ਜਿਹੜਾ ਹੈਗਾ, ਉਹ ਲਾਈਫ ਟਾਈਮ ਜਿਹੜਾ ਹੈਗਾ ਕਿਸੇ ਦਾ ਅੱਗੇ ਹੱਥ ਨਾ ਅੱਡੇ ਜਿਹੜਾ ਹੈਗਾ, ਤੇ ਇਸ ਤਰ੍ਹਾਂ ਦਾ ਉਹਨੂੰ ਜਿਹੜਾ ਹੈਗਾ
1: ਨਾਲੇ ਉਹਦੇ ਵਿੱਚ ਵੀ ਇਹ ਚੀਜ਼ ਪੈਦਾ ਹੋਵੇ ਕਿ ਹਾਂ ਉਹ ਵੀ ਹੱਥ ਸੱਚ ਦੀ ਕਮਾਈ ਕਰਕੇ ਜੋ ਵੀ ਆਪਣਾ ਕਰ ਰਿਹਾ ਸਾਡੇ ਲਈ ਕਰ ਰਿਹਾ, ਉਹਦਾ ਉਹਦੇ ਨਾਲ ਗਦਾਰੀ ਨਹੀਂ ਕਰਨੀ, ਮਤਲਬ ਕਿ ਉਹਨੂੰ ਲੁੱਟ ਦਾ ਸਾਧਨ ਨਹੀਂ ਬਣਾਉਣਾ, ਉਹ ਵੀ ਚੀਜ਼ ਦਾ ਅਹਿਸਾਸ ਨਾਲ ਦੀ ਨਾਲ ਉਹਨੂੰ ਹੋਣਾ ਚਾਹੀਦਾ, ਕਰਾਉਣਾ ਚਾਹੀਦਾ ਜੀ।
3: ਬਿਲਕੁਲ ਬਿਲਕੁਲ
1: ਜੀ,
3: ਕਹਿੰਦੇ ਇਹ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਬੜੀਆਂ ਜ਼ਬਰਦਸਤ ਹੈ ਆਪਣਾ ਵੀਰ ਭੁਪਿੰਦਰ ਜੀ,
1: ਜੀ
3: ਝੂਠ ਨਹੀਂ ਬੋਲਣਾ, ਧੋਖਾ ਨਹੀਂ ਦੇਣਾ, ਝੂਠ ਨਹੀਂ ਬੋਲਣਾ, ਧੋਖਾ ਨਹੀਂ ਦੇਣਾ, ਝੂਠ ਨਹੀਂ ਬੋਲਣਾ, ਧੋਖਾ ਨਹੀਂ ਦੇਣਾ,
1: ਜਿਵੇਂ ਕਿ ਆਪਣੇ ਪੰਮੇ ਦੁੰਮੇਵਾਲ ਦਾ ਗੀਤ ਆ ਨਾ, ਉਹ ਝੂਠ ਫਰੇਬ ਤੇ ਬੇਈਮਾਨੀ ਹਰ ਪਾਸੇ ਆਮ ਹੋ ਗਏ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ,
3: ਆਮ ਹੋ ਗਿਆ, ਬਿਲਕੁਲ ਵਾਕਈ ਜਿਹੜਾ ਹੈਗਾ ਵੱਲਾ ਇਸ ਵੇਲੇ ਜੋ ਸੂਰਤ ਹਾਲ ਆ ਇਹਦੇ ਕੋਈ ਦੋ ਰਾਏ ਨੀ, ਬਿਲਕੁਲ ਤੁਸੀਂ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਹੈਗਾ
1: ਜੀ,
3: ਬਿਲਕੁਲ ਇਸੇ ਤਰ੍ਹਾਂ ਹੈਗਾ, ਪਰ ਕਹਿਣ ਦਾ ਮਤਲਬ ਗੱਲ ਉਹੀ ਆ ਵੀ ਬਈ ਕੁਛ ਵਧੀਆ ਕਰ ਜਾਓ ਜਿਹੜਾ ਹੈਗਾ ਸਮਾਜ ਦੇ ਵਿੱਚ, ਦੇਖੋ ਅਸੀਂ ਆਏ ਵੀ ਕੀਤਾ ਵੀ ਕੁਛ ਨਾ, ਹਨਾ
1: ਤੇ
3: ਐਵੇਂ ਹੀ ਚਲੇ ਗਏ,
1: ਬਿਲਕੁਲ
3: ਤੇ ਫਿਰ ਮਾਲਕ ਨੂੰ ਕੀ ਮੂੰਹ ਦਿਖਾਉਣਾ, ਉਹੀ ਕੱਲ ਵੀ ਗੱਲਾਂ ਹੁੰਦੀਆਂ ਸੀ,
1: ਬਿਲਕੁਲ
3: ਯਾਰ ਕਰੀ ਕਈ ਵਾਰੀ ਖਦਸਾ ਰਹਿੰਦਾ ਹੈਗਾ ਇਹਨਾਂ ਗੱਲਾਂ ਦਾ, ਯਾਰ ਕਦੀ ਉਹ ਨਾ ਗੱਲ ਹੋ ਜਾਵੇ ਵੀ ਜਿਹੜਾ ਹੈਗਾ ਇੱਕ ਘੰਟਾ ਵੀ ਤੈਨੂੰ ਨਾ ਦੇ ਸਕੇ, ਹੁਣ 24 ਘੰਟੇ ਆ, 24 ਘੰਟੇ ਚੋਂ 23 ਘੰਟੇ ਤੇ ਸਹੀ ਜ਼ਿੰਦਗੀ ਜਿਹੜਾ ਹੈਗਾ ਆਪਾਂ ਦੁਨੀਆਂ ਦੇ ਲਿਖੇ ਲਾਈ ਹੋਈ ਹੈ, ਦੁਨੀਆਂ ਦੁਨੀਆਂ ਮੇਰੀ ਦੁਨੀਆਂ ਬਣ ਜਾ ਕਿਤੇ ਮੇਰੀ ਦੁਨੀਆਂ ਬਣ ਜਾ, ਤੇ ਮਾਲਕ ਸੱਚੇ ਨੂੰ ਅਸੀਂ ਕਹਿੰਦੇ ਆ ਵੀ ਲੈ ਵੀ ਜਾ ਮਾਲਕਾ ਤੇ ਇੱਕ ਘੰਟਾ ਤੇਰੇ ਵਾਸਤੇ, ਤੇ ਦੁਨੀਆਂ ਦੇ ਵਿੱਚ ਵੀ ਜੋ ਐਗਜ਼ਾਮਪਲ ਲੈ ਲਓ ਕਿਸੇ ਨੂੰ ਆਪਾਂ ਇੰਨਾ ਕਹੀਏ ਅਗਲਾ ਕਹਿੰਦਾ ਜਾ ਯਾਰ ਕਹਿੰਦਾ ਤੂੰ 23 ਘੰਟੇ ਤੂੰ ਜਿਹੜਾ ਹੈਗਾ ਦੂਸਰਾ ਦਿੰਦਾ ਜਾ ਭਰਾ ਇਹ ਵੀ 1 ਘੰਟਾ ਵੀ ਤੂੰ ਇਹ ਵੀ ਲੈ ਜਾ ਸੋਹਣੇ ਕੰਮ ਕਰੋ ਮਾਲਕ ਨੂੰ ਵੀ ਜਿਹੜੇ ਹੈਗੇ ਆ ਮਾਲਕ ਸੱਚੇ ਨੇ ਸਾਨੂੰ ਭੇਜਿਆ ਆ ਆਪਾਂ ਇਹਦੇ ਸੋਹਣੇ ਸੋਹਣੇ ਕੰਮ ਕਰਨੇ ਆ ਵਧੀਆ ਵਧੀਆ ਕੰਮ ਕਰਨੇ ਆ ਤਾਂ ਕਿ ਦੂਸਰਿਆਂ ਦਾ ਭਲਾ ਹੋ ਸਕੇ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ
1: ਬਹੁਤ ਖੁਸ਼ ਹੈ ਨਾ
3: ਕਿਸੇ ਨੂੰ ਫਾਇਦਾ ਕਰ ਦੋ ਕਮਰਸ਼ੀਅਲੀ ਬੈਨੀਫਿਟ ਬਣਾ ਦੋ ਕਿਸੇ
1: ਜੀ
3: ਕਮਰਸ਼ੀਅਲੀ ਬੈਨੀਫਿਟ
1: ਬਿਲਕੁਲ
3: ਅਗਲਾ ਜਿਹੜਾ ਹੈਗਾ ਆਪਣਾ ਕਾਮਰਸ ਵੀ ਕਰਦਾ ਰਹੇ ਬਿਜ਼ਨਸ ਵੀ ਕਰੇ ਤੇ ਤੁਹਾਡਾ ਗੁਣਗਾਨ ਵੀ ਕਰਦਾ ਰਹੇ
1: ਬਿਲਕੁਲ ਜੀ ਬਿਲਕੁਲ
3: ਤੇ ਚਲੋ ਜੀ ਦੋ ਕੁ ਬੋਲ ਜੇ ਤੁਸੀਂ ਕਹੋ ਤਾਂ ਮੈਂ
1: ਜਰੂਰ ਜਰੂਰ ਕਰੋ ਕਰੋ ਹਾਂਜੀ ਜਰੂਰ ਕਰੋ
3: ਜੀ ਜੀ

0: ਵਾਹ ਜੀ
1: ਲਓ ਜੀ ਆਖਰੀ ਸੌਂਗ ਜਿਹੜਾ ਹੈਗਾ ਸੌਂਗ ਨੰਬਰ ਸੈਕਿੰਡ ਆਖਰੀ
0: ਜੀ।
1: ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰਮਾ ਪਾ ਕੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰਮਾ ਪਾ ਕੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰਮਾ ਪਾ ਕੀ। ਉੱਕੀ ਦੀਵਾਰਦਾਸ ਪਿੱਛੋਂ ਛੱਡੇ ਨਾ ਸਬੂਤ, ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ। ਉਹ ਯਾਰਾਂ ਦਾ ਸੀ ਯਾਰ ਬੱਲੀਏ, ਨੀ ਤੂੰ ਹੁਸਨਾਂ ਦਾ ਜਾਦੂ ਕਰਿਆ, ਕੰਨੀ ਹੱਥ ਫਿਰਦਾ ਕਈ।

0: ਵਾਹ ਜੀ ਵਾਹ ਜੀ, ਥੈਂਕ ਯੂ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਜੀ,
1: ਸ਼ੁਕਰੀਆ।
0: ਤੇ ਲੋ ਦੋਸਤੋ, ਇਹ ਸਾਂਝੀ ਆਪਣੇ ਮੁਹੰਮਦ ਜੀ ਜੁੜੇ ਸੀ ਗੱਲਬਾਤ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਸਾਂਝਾ ਕਰਕੇ ਗਏ ਨੇ। ਤੇ ਦੋਸਤੋ, ਮੁਕੱਦਰ ਜੀ ਦੀ ਕਾਲ ਪਹਿਲਾਂ ਆ ਰਹੀ ਸੀ ਪਰ ਮੈਂ ਕੋਸ਼ਿਸ਼ ਵੀ ਕੀਤੀ ਸੀ ਨਾਲ ਰਲਾਉਣ ਦੀ ਪਰ ਸ਼ਾਇਦ ਕਿਤੇ ਬਿਜ਼ੀ ਹੋ ਗਏ। ਤੇ ਚਲੋ ਅੱਗੇ ਵਧਦੇ ਹਾਂ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ ਦੇ ਦੀਆਂ ਖਬਰਾਂ ਨੇ, ਅੱਜ ਇਸ ਵਿਸ਼ੇ ਨੂੰ ਆਪਾਂ ਦਾਨ ਪੁੰਨ ਨੂੰ ਇੱਥੇ ਸਮਾਪਤ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਆਪਣੇ ਵਿਚਾਰ ਵੀ ਭੇਜੇ ਆ ਦਿੱਤੇ ਆ, ਉਹ ਆਖਰ ਦੇ ਵਿੱਚ ਮੈਂ ਸਾਂਝੇ ਵੀ ਕਰਾਂਗਾ। ਤੇ ਆਪਣੇ ਲਿਖ ਰਹੇ ਨੇ ਬਾਈ ਜੀ ਜੱਸੀ, ਮਨਦੀਪ ਜੱਸੀ ਬਾਈ ਜੀ ਲਿਖਦੇ ਆ ਕਿ ਜਿਹੜੇ ਪਿੰਡਾਂ ਦੀ ਗੱਲ ਹੋਈ ਸੀ ਚੱਕਰ ਤੇ ਰਣਸੀ ਪਿੰਡ ਜਿਹੜਾ ਹੈ ਕਹਿੰਦੇ ਬਹੁਤ ਖੂਬਸੂਰਤ ਹੈ, ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ। ਤੇ ਇਸ ਗੱਲਾਂ ਬਾਤਾਂ ਚੋਲਾਂ ਦਾ ਆਟਾ ਹੁੰਦਾ ਜੀ, ਉਹਦੀ ਵੀ ਗੱਲ ਕੀਤੀ ਹੈ ਆਪਣੇ ਰਜਿੰਦਰ ਜੀਰਾ ਜੀ ਨੇ। ਤੇ ਇਸੇ ਤਰ੍ਹਾਂ ਮੇਰੇ ਖਿਆਲ ਨਾਲ ਸਿੱਲੀ ਸਿੱਲੀ ਕੁਝ ਏਦਾਂ ਕਰਕੇ ਕਹਿੰਦੇ ਹੁੰਦੇ ਸੀ, ਉਹਦੀਆਂ ਪਿੰਡੀਆਂ ਸੀਲ ਦੀਆਂ ਪਿੰਡੀਆਂ ਜਾਂ ਕੁਝ ਏਦਾਂ, ਉਹ ਬਹੁਤ ਹਲਕੀਆਂ ਹੁੰਦੀਆਂ ਸੀ ਜੀ। ਤੇ ਉਹ ਜਿੱਦਾਂ ਆਪਣੇ ਪਰਮਲ ਹੁੰਦੇ ਸੀ ਨਾ ਜੀ, ਉਹ ਪਰ ਉਹ ਗੋਲ ਸ਼ੇਪ ਦੇ ਵਿੱਚ ਆਪਣੇ ਦਾਣੇ ਹੁੰਦੇ ਸੀਗੇ ਜਿਹਨਾਂ ਤੇ ਉਹ ਬਣਦੀਆਂ ਸੀ, ਸ਼ਾਇਦ ਬਹੁਤ ਸੌਫਟ। ਤੇ ਜਿੱਦਾਂ ਪਰਮਲ ਹੁੰਦਾ ਚੌਲ, ਉਦਾਂ ਦੇ ਮਤਲਬ ਕਿ ਸੌਫਟ ਹੁੰਦੀਆਂ ਨੇ ਤੇ ਉਹ ਮਿੱਠੀਆਂ ਨਹੀਂ ਹੁੰਦੀਆਂ ਜਾਂ ਇੱਦਾਂ ਕੁਛ ਨਹੀਂ, ਜ਼ਿਆਦਾ ਫਿੱਕੇ ਜੇ ਭੰਨ ਦੇ ਵਿੱਚ ਹੁੰਦੀਆਂ ਸੀ। ਔਰ ਜਦੋਂ ਆਪਣੇ ਦੀਵਾਲੀ ਦੁਸਹਿਰਾ ਆਉਂਦਾ, ਜਦੋਂ ਖਿਡੌਣੇ ਬਣਦੇ ਸੀ ਖੰਡ ਦੇ ਨਾ, ਤੇ ਉਹਨਾਂ ਦੇ ਨਾਲ ਵੀ ਜਿਹੜੀਆਂ ਉਹ ਉਸ ਸਮੇਂ ਦੇ ਵਿੱਚ ਉਹ ਬਣਾਉਂਦੇ ਹੁੰਦੇ ਸੀਗੇ, ਹੁਣ ਪਤਾ ਨਹੀਂ ਬਣਦੀਆਂ ਕਿ ਨਹੀਂ ਹੈ। ਤੇ ਲਓ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ਭਰ ਦੀਆਂ ਖਬਰਾਂ ਹੈ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਦੁਨੀਆਦਾਰੀ ਦੀ ਆਖਰ ਦੇ ਵਿੱਚ ਤੇ ਫਿਰ ਸਮਾਪਤੀ ਵੱਲ ਨੂੰ ਵਧਾਂਗੇ। ਮਾਫ਼ੀ ਚਾਹਾਂਗਾ ਦੋਸਤੋ, ਕਾਲ ਆਖਰ ਦੇ ਵਿੱਚ ਹੁਣ ਮੈਂ ਲਵਾਂਗਾ ਜੇ ਦੋਸਤ ਕੋਈ ਕਾਲ ਕਰਨੀ ਚਾਹਵਾਗਾ। ਤਾਂ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ਭਰ ਦੀਆਂ ਖਬਰਾਂ ਤੇ ਅੱਜ 3 ਸਤੰਬਰ 2026 ਦਾ ਦਿਹਾੜਾ, ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਕੀ ਹਾਲਾਤ ਨੇ ਉਹਨਾਂ ਦੀ ਬਾਤ ਪਾਉਂਦੇ ਹਾਂ। ਜਿਵੇਂ ਕਿ ਘਰਾਂ ਦੇ ਵਿੱਚ ਡਾਕੇ ਤੇ ਸਰਕਾਰਾਂ ਦੇ ਸਿਆਪੇ, ਉਮੀਦਾਂ ਨੂੰ ਸੁੰਡੀ, ਜੇਬਾਂ ਨੂੰ ਕੁੰਡੀ ਮਾਰ ਗਈ। ਅਕਾਲੀ ਭਾਜਪਾ ਗੱਠਜੋੜ ਮਾਨ ਦਾ ਸੱਥ ਦਾ ਜ਼ੋਰ, ਮੰਜਿਆਂ ਦੇ ਉੱਤੇ ਬੈਠ ਕੇ ਜੋ ਲਾ ਰਹੇ ਨੇ। ਇਸੇ ਤਰ੍ਹਾਂ ਹੀ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿਵੇਂ ਕਿ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਟੈਂਡਰ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਮਾਨ ਸਾਹਿਬ ਦੇ ਵੱਲੋਂ ਟਵਿੱਟ ਕੀਤੇ ਜਾਂਦੇ ਆਪਣੀ ਪਿੱਠ ਜਿਹੜੀ ਹੈ ਥਾਪੜਨੀ ਫਿਰ ਸ਼ੁਰੂ ਕੀਤੀ ਹੈ ਕਿ ਸਾਨੂੰ ਪੂਰਾ ਕਾਨੂੰਨ ਦੇ ਉੱਤੇ ਭਰੋਸਾ ਹੈ, ਪਰ ਦੂਸਰੇ ਪਾਸੇ ਜੋ 5 ਕਰੋੜ ਦਾ ਮਾਮਲਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਤੇ 5 ਕਰੋੜ ਵਾਲੇ ਕਥਿਤ ਮਾਮਲੇ ਦੇ ਉੱਤੇ ਚਰਚਾ ਛਿੜੀ ਹੋਈ ਹੈ, ਉਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਚੁੱਕੀ ਹੈ। ਉਸ ਦੇ ਵਿੱਚ ਜਿਹੜਾ ਵੱਖਰੀ ਜਿਹੜੀ ਇੱਕ ਜਾਂਚ ਕਰਾਉਣ ਦਾ ਜਿਹੜਾ ਗੱਲ ਵੀ ਹੋ ਰਹੀ ਹੈ ਤੇ ਭਾਜਪਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਤੇ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਦੇ ਉੱਤੇ ਜਾਂ ਲਾ ਦੇ ਉੱਤੇ ਜਿਹੜਾ ਭਰੋਸਾ ਨਹੀਂ ਲੱਗਦਾ ਤੇ ਉਹਦੇ ਉੱਤੇ ਕੋਈ ਬਿਆਨਬਾਜ਼ੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਵੱਲੋਂ। ਤੇ ਦੂਸਰੇ ਪਾਸੇ ਰਾਘਵ ਚੱਡਾ ਦੀ ਵੋਟਰ ਸੂਚੀ ਦੇ ਵਿੱਚੋਂ ਗੈਰ ਹਾਜ਼ਰੀ ਹੋ ਗਈ ਹੈ ਤੇ ਮੁਲਾਜ਼ਮਾਂ ਦੇ DA ਬਕਾਏ ਦਾ ਮਾਮਲਾ, ਨਰਮੇ ਦੀ ਬੀਜ ਸਬਸਿਡੀ ਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਦਾ ਜਿਹੜੇ ਖੁਲਾਸੇ ਹੋਏ ਆ, 35,000 ਜਿਹੜੇ ਜੇਲ੍ਹਾਂ ਚ ਪਲੱਸ ਬੰਦ ਜਿਹੜੇ ਕੈਦੀ ਹੈ ਤੇ ਕੋਰਟ ਨੇ ਇਹ ਜਵਾਬ ਮੰਗਿਆ ਕਿ 15,000 ਤੋਂ ਪਲੱਸ ਉੱਪਰ ਜਿਹੜੇ ਨੇ ਕੈਦੀ ਨਸ਼ਿਆਂ ਦੇ ਵਿੱਚ ਜਿਹੜੇ ਰੁੱਝੇ ਹੋਏ ਨੇ ਉਹਨਾਂ ਦੇ ਲਈ ਜਿਹੜਾ ਕੀ ਕੀਤਾ ਗਿਆ ਸੂਬੇ ਵੱਲੋਂ। ਇਹ ਸਭ ਮੁੱਦੇ ਅੱਜ ਦੇ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ ਤੇ ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੇ ਦੋਸ਼ ਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਕੋਰਟ ਦੇ ਵਿੱਚ ਪੇਸ਼ ਹੋਇਆ। ਖੇਤੀ ਕਾਨੂੰਨਾਂ ਤੇ ਪੰਜਾਬ ਦੀ ਸਿਆਸਤ ਦੇ ਬਾਰੇ ਮੁੱਖ ਮੰਤਰੀ ਮਾਨ ਦੇ ਬਿਆਨ, ਭਾਰਤ ਇਰਾਨ ਸਬੰਧਾਂ ਦੇ ਉੱਤੇ ਅਮਰੀਕਾ ਦੀ ਪ੍ਰਤੀਕਿਰਿਆ, ਕੈਨੇਡਾ ਦੀ ਮਸਜਿਦ ਦੇ ਉੱਤੇ ਨਫ਼ਰਤੀ ਘਟਨਾਵਾਂ ਜਿਹੜੀਆਂ ਵਾਪਰਨੀਆਂ ਸ਼ੁਰੂ ਹੋਈਆਂ ਜਿਸ ਦੇ ਵਿੱਚ ਸੂਰ ਦਾ ਮਾਸ ਜਿਹੜਾ ਮਸਜਿਦ ਦੇ ਬਾਹਰ ਮਿਲਿਆ ਹੈ ਤੇ ਉੱਤੇ ਜਿਹੜਾ ਗੋ ਬੈਕ ਦੇ ਨਾਰੇ ਤੇ ਉਹ ਸਾਰੇ ਜਿਹੜੀਆਂ ਇਸ ਤਰ੍ਹਾਂ ਦੇ ਕਟਾਕਸ਼ ਜਿਹੜੇ ਲਿਖੇ ਗਏ ਨੇ ਤੇ ਉੱਥੇ ਦੀ ਜਿਹੜੀ ਹੈ ਕੈਨੇਡੀਅਨ ਪੁਲਿਸ ਹੈ ਉਹਨੇ ਕਾਰਵਾਈ ਆਰੰਭ ਦਿੱਤੀ ਹੈ। ਵੈਨਜ਼ੂਏਲਾ ਦੇ ਮਾਦੂਰੋ ਦੇ ਨਾਲ ਜੁੜਿਆ ਅਮਰੀਕੀ ਅਦਾਲਤੀ ਮਾਮਲਾ ਜਿਹੜਾ ਅਗਲੇ ਸਾਲ ਦੇ ਵਿੱਚ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ। ਇਟਲੀ ਦੀ ਜਾਰਜੀਆ ਮੈਲੋਨੀ ਦਾ ਇਤਿਹਾਸਕ ਰਿਕਾਰਡ ਤੇ ਕੈਨੇਡਾ ਦੀ ਝੀਲ ਦੇ ਵਿੱਚ 30 ਕਿਲੋਮੀਟਰ ਤੱਕ ਤੈਰਿਆ ਅਜੀਬ ਫਲੋਟਿੰਗ ਆਈਲੈਂਡ ਜਿਹੜਾ ਤੁਰ ਪਿਆ ਆਪ ਮੁਹਾਰੇ ਹੀ 30 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ। ਤੇ ਇਹ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦਿੱਲੀ ਨੂੰ ਚੱਲਦੇ ਹਾਂ ਪਹਿਲਾਂ। ਉਸ ਤੋਂ ਬਾਅਦ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਖੋਲਾਂਗੇ ਜੀ। ਆਖਰ ਦੇ ਵਿਚ ਤੇ ਦਿੱਲੀ ਦੇ ਵਿਚ ਗੱਲ ਕਰੀਏ ਤੇ ਜਤਿੰਦਰ ਜੈਨ ਨੂੰ ਜਲ ਬੋਰਡ ਟੈਂਡਰ ਮਾਮਲਾ ਜਿਹੜਾ ਉਹਦੇ ਵਿਚ ਜ਼ਮਾਨਤ ਮਿਲੀ ਹੈ। ਦਿੱਲੀ ਦੇ ਰਾਊਜ਼ ਐਵਨਿਊ ਕੋਰਟ ਨੇ ਵੀਰਵਾਰ ਨੂੰ ਅੱਜ ਆਮ ਆਦਮੀ ਪਾਰਟੀ ਆਪ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਦੇ ਸੀਵਰੇਜ ਟਰੀਟਮੈਂਟ ਪਲਾਂਟ ਟੈਂਡਰ ਮਾਮਲੇ ਦੇ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਜ਼ਮਾਨਤ ਦਿੱਤੀ ਹੈ। ਸਪੈਸ਼ਲ ਜੱਜ ਦਿਗਵਿਜੇ ਸਿੰਘ ਉਨ੍ਹਾਂ ਨੇ ਸਤਿੰਦਰ ਜੈਨ ਦੀ 2 ਲੱਖ ਰੁਪਏ ਦੇ ਨਿੱਜੀ ਮੁਚਲਕੇ ਦੇ ਉੱਤੇ ਜਿਹੜਾ ਜ਼ਮਾਨਤ ਮਨਜੂਰ ਕੀਤੀ ਹੈ ਤੇ ਮਾਨ ਦਾ ਟਵਿੱਟ ਉਨ੍ਹਾਂ ਨੂੰ ਹੀ ਜਿਹੜਾ ਸਵਾਲਾਂ ਦੇ ਘੇਰੇ ਦੇ ਵਿਚ ਲੈ ਆਇਆ। ਮਾਨ ਸਾਹਿਬ ਨੇ ਲਿਖਿਆ ਕਿ ਸਾਨੂੰ ਕੋਰਟ ਦੇ ਉੱਤੇ ਪੂਰਾ ਜਿਹੜਾ ਵਿਸ਼ਵਾਸ ਹੈ ਤੇ ਪਰ 5 ਕਰੋੜ ਦੇ ਮਾਮਲੇ ਦੇ ਵਿਚ ਕੋਈ ਇਨਕੁਆਇਰੀ ਦੀ ਗੱਲ ਉਨ੍ਹਾਂ ਦੇ ਅਜੇ ਤੱਕ ਕੋਈ ਵੀ ਟਵਿੱਟ ਨਹੀਂ ਕੀਤੀ ਹੈ। ਦੂਸਰੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਜਿਹੜਾ ਦੋਸ਼ ਦੇ ਵਿਚ ਅੱਜ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲਿਸ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਬੇਅਦਬੀ ਕਰਨ ਦੇ ਦੋਸ਼ ਦੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਨੇ ਕਥਿਤ ਤੌਰ ਦੇ ਉੱਤੇ ਗੁਟਕਾ ਸਾਹਿਬ ਦੇ ਜਿਹੜੇ ਅੰਗ ਨੇ ਪਾੜ ਦਿੱਤੇ ਤੇ ਬਾਅਦ ਦੇ ਵਿਚ ਇਕ ਔਰਤ ਸ਼ਰਧਾਲੂ ਦੇ ਸੂਟ ਦੇ ਨਾਲ ਬੰਨ ਦਿੱਤੇ। ਜਦੋਂ ਉਸ ਨੂੰ ਇਸ ਦੇ ਬਾਰੇ ਪਤਾ ਲੱਗਦਾ ਜੋ ਔਰਤ ਦੇ ਨਾਲ ਜੋ ਬੰਨਿਆ ਸੀ ਤਾਂ ਉਸਨੇ ਤੁਰੰਤ ਇਸ ਸੰਬੰਧ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕੀਤਾ ਤੇ CCTV ਜਿਹੜੇ ਕੈਮਰਿਆਂ ਦੀ ਫੋਟੋ ਜਿਹੜੀ ਖੰਗਾਲਣ ਦੇ ਉੱਤੇ ਜਿਹੜਾ ਸਕੈਨ ਕਰਨ ਦੇ ਲਈ ਦੌਰਾਨ ਜਿਹੜਾ ਸੀ ਦੇਖਿਆ ਗਿਆ ਕਿ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਦੇ ਵਜੋਂ ਹੋ ਗਈ ਹੈ। ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਤਵਾਲੀ ਪੁਲਿਸ ਨੂੰ ਜਿਹੜਾ ਪ੍ਰਕਰਮਾਂ ਦੇ ਵਿਚ ਤੈਨਾਤ ਸ਼੍ਰੋਮਣੀ ਕਮੇਟੀ ਕਰਮਚਾਰੀ ਸਿਮਰਨਜੀਤ ਸਿੰਘ ਦੇ ਵੱਲੋਂ ਇਸ ਘਟਨਾ ਦੇ ਬਾਰੇ ਸ਼ਿਕਾਇਤ ਮਿਲਦੀ ਹੈ ਤੇ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਮਾਮਲੇ ਦੇ ਵਿਚ ਨਾਮਜ਼ਦ ਕਰਨ ਦੇ ਮਗਰੋਂ ਕਾਬੂ ਕਰ ਲਿਆ ਗਿਆ ਤੇ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੇ ਲਈ ਹੋਰ ਜਾਂਚ ਜਿਹੜੀ ਜਾਰੀ ਹੈ। ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਔਰਤ ਤੇ ਉਸਦਾ ਪਰਿਵਾਰ ਜਿਹੜਾ ਜੋ ਕਿ ਸ਼ਹੀਦ ਊਧਮ ਸਿੰਘ ਨਗਰ ਦੇ ਨਾਲ ਸੰਬੰਧਤ ਨੇ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਗਏ ਸਨ। ਇਸ ਦੇ ਦੌਰਾਨ ਹੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਉੱਥੇ ਬੈਠੇ ਹੋਏ ਸੀ ਤਾਂ ਮੁਲਜ਼ਮ ਨੇ ਜਿਹੜਾ ਸੀ ਗੁਟਕਾ ਸਾਹਿਬ ਦੇ ਫਟੇ ਹੋਏ ਅੰਗਾਂ ਨੂੰ ਉਸਦੇ ਸੂਟ ਦੇ ਨਾਲ ਜਿਹੜਾ ਬੰਨ ਦਿੱਤਾ ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਵਾਪਰਦੀ ਹੈ। ਇਸੇ ਤਰ੍ਹਾਂ ਕੋਟਕਪੂਰਾ ਜਿਹੜਾ ਚੱਲਦੇ ਆ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਅੱਜ ਪੇਸ਼ ਹੋਏ ਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਗੋਲੀਕਾਂਡ ਦੇ ਬੇਅਦਬੀ ਦੇ ਨਾਲ ਜੁੜੇ ਹੋਰਨਾਂ ਮਾਮਲਿਆਂ ਦੇ ਵਿਚ ਹੋਰਨਾਂ ਮੁਲਜ਼ਮਾਂ ਸਮੇਤ ਚੰਡੀਗੜ੍ਹ ਦੀ ਅਦਾਲਤ ਚ ਅੱਜ ਪੇਸ਼ ਹੋਏ ਆ। ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿਚ ਭਾਰੀ ਸੁਰੱਖਿਆ ਬਲ ਤੈਨਾਤ ਰਿਹਾ ਤੇ ਅਦਾਲਤ ਦੇ ਬਾਹਰ ਵੀ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। ਇਸ ਤੋਂ ਪਹਿਲਾਂ 10 ਅਗਸਤ ਨੂੰ ਹੋਈ ਸੁਣਵਾਈ ਦੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਬਲਿਕ ਪ੍ਰੋਸੀਕਿਊਟਰ ਜ਼ਰੀਏ ਹੀ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਬਕਾਇਆ ਜਾਂਚ ਦੇ ਬਾਰੇ ਇਕ ਸੀਲਬੰਦ ਲਿਫਾਫੇ ਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਦਾਖਲ ਕੀਤੀ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਅਪ੍ਰੈਲ 2026 ਦੇ ਵਿਚ ਕੋਟਕਪੂਰਾ ਗੋਲੀਕਾਂਡ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਤ ਬੇਅਦਬੀ ਕੇਸਾਂ ਦੀ ਜਿਹੜੀ ਹੈ ਸੁਣਵਾਈ ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿਚ ਤਬਦੀਲ ਕਰ ਦਿੱਤੀ ਗਈ। ਕੋਟਕਪੂਰਾ ਗੋਲੀਕਾਂਡ ਦੀ ਇਹ ਘਟਨਾ 14 ਅਕਤੂਬਰ 2015 ਨੂੰ ਵਾਪਰੀ ਹੈ ਜੋ ਕਿ ਜੂਨ ਅਤੇ ਸਤੰਬਰ 2015 ਦੇ ਵਿਚ ਬਰਗਾੜੀ ਜਿਹੜਾ ਸੀਗਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਦੇ ਗੁਰਦੁਆਰਿਆਂ ਦੇ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀ। ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਦੇ ਦੌਰਾਨ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਸੀ ਵਿਖੇ ਹੋਈ ਗੋਲੀਬਾਰੀ ਦੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਕੋਟਕਪੂਰਾ ਦੀ ਘਟਨਾ ਦੇ ਵਿਚ ਇਕ ਲੋਕ ਜਿਹੜਾ ਸੀਗਾ ਵਿਚ ਕਈ ਲੋਕ ਜਿਹੜੇ ਜ਼ਖਮੀ ਹੋਏ ਸਨ। ਦੂਸਰੇ ਪਾਸੇ ਪੰਜਾਬ DA ਦਾ ਮਾਮਲਾ ਮੁੱਖ ਮੰਤਰੀ ਮਾਨ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪੰਨੂ ਸਾਹਿਬ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੂਸਰੇ ਪਾਸੇ ਕੋਰਟ ਦੇ ਵਿਚ ਇਹ ਮਾਮਲਾ ਚੱਲ ਰਿਹਾ ਤੇ ਜਵਾਬ ਦੇਣਾ ਪੈਣਾ ਹੈ। ਆਪ ਜਨਰਲ ਸਕੱਤਰ ਬਲਤੇਜ ਪੰਨੂ ਨੇ ਦਾਅਵਾ ਕੀਤਾ ਇਹਦੇ ਬਾਰੇ ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦੀ ਦੇਸ਼ ਦੇ ਵਿਚ ਸਭ ਤੋਂ ਵੱਧ ਤਨਖਾਹ ਹੈ। ਹਰਪਾਲ ਸਿੰਘ ਚੀਮਾ ਇਹ ਦੂਸਰੇ ਪਾਸੇ ਕਹਿ ਰਹੇ ਹੈ ਤੇ ਹੋ ਕੀ ਰਿਹਾ ਡਿਪਲੋਮੈਟਿਕ ਕੰਮ ਚੱਲ ਰਿਹਾ। ਮੁੱਖ ਮੰਤਰੀ ਮਾਨ ਜਿਹੜੇ ਨੇ DA ਦੇ ਮਾਮਲੇ ਚ ਸੂਬੇ ਦੀਆਂ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮਿਲਣ ਅਤੇ ਗੱਲਬਾਤ ਦੇ ਲਈ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਦੋਵੇਂ ਧਿਰਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ। ਇਹ ਅਹਿਮ ਦਾਅਵਾ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੀਤਾ ਜੋ ਇੱਥੇ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਪਟਿਆਲੇ ਚ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਦੇ ਦੌਰੇ ਦੇ ਉੱਤੇ ਆਏ ਨੇ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਰੇ ਬਕਾਏ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੇ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉੱਤੇ 3 ਅਗਸਤ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਹੋਇਐ। ਇਸ ਪੱਖ ਦੇ ਮੁੱਦੇ ਦੇ ਉੱਤੇ 27 ਅਗਸਤ ਨੂੰ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਜ਼ਰੀਏ ਸਰਕਾਰ ਦੇ ਖਿਲਾਫ਼ ਰੋਸ ਜ਼ਾਹਰ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਸ ਦਿਨ ਮੁਲਾਜ਼ਮ ਆਗੂਆਂ ਦੀ ਤੈਅ ਬੈਠਕ ਵੀ ਜਿਹੜੀ ਐਨ ਮੌਕੇ ਦੇ ਉੱਤੇ ਮੁਲਤਵੀ ਹੋ ਗਈ ਸੀ। ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਪਹੁੰਚਣ ਦੇ ਉੱਤੇ ਮੰਨਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਤੇ ਸੰਘਰਸ਼ੀ ਮੁਲਾਜ਼ਮ ਧਿਰਾਂ ਦਰਮਿਆਨ ਟਕਰਾਅ ਤੇ ਖੜੋਤ ਵਰਗੇ ਹਾਲਾਤ ਬਣ ਚੁੱਕੇ ਐ, ਪਰ ਅੱਜ ਬਲਤੇਜ ਸਿੰਘ ਪੰਨੂ ਦੇ ਬਿਆਨ ਦੇ ਨਾਲ ਕੋਈ ਹੱਲ ਨਿਕਲਣ ਦੀ ਸੰਭਾਵਨਾ ਬਣ ਗਈ। ਪਰ ਦੂਸਰੇ ਪਾਸੇ ਚੀਮਾ ਸਾਹਿਬ ਨੇ ਬਿਆਨ ਠੋਕ ਦਿੱਤਾ। ਪੰਨੂ ਭਾਵੇਂ ਸਿਆਸੀ ਲਿਹਾਜ਼ ਦੇ ਨਾਲ ਆਪ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਨੇ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜਲੇ ਸਾਥੀਆਂ ਦੇ ਵਿਚ ਗਿਣਿਆ ਜਾਂਦਾ ਹੈ। ਉਹ ਪ੍ਰਸ਼ਾਸਕੀ ਕੰਮਾਂ ਦੇ ਵਿਚ ਵੀ ਅਹਿਮ ਧਿਰ ਦੇ ਵਜੋਂ ਜਾਣੇ ਜਾਂਦੇ ਹੈ। ਮੀਡੀਆ ਦੇ ਵੱਲੋਂ ਪੁੱਛੇ ਗਏ ਸਵਾਲ ਤੇ ਬਲਤੇਜ ਪੰਨੂ ਨੇ ਸਪਸ਼ਟ ਆਖਿਆ ਕਿ ਮੁਲਾਜ਼ਮ ਸਾਡੇ ਆਪਣੇ ਨੇ ਤੇ ਉਹ ਪਰਿਵਾਰ ਦਾ ਹਿੱਸਾ ਨੇ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕਿਸੇ ਵੇਲੇ ਵੀ ਮਿਲਣ ਦੇ ਲਈ ਕਹਿੰਦੇ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਮੀਟਿੰਗ ਵੀ ਕਹਿੰਦੇ ਹੋ ਜਾਵੇਗੀ। ਪਰ ਪਹਿਲਾਂ ਕਹਿੰਦੇ ਸੀ ਨਾ ਧਰਨਾ ਚੱਲੇਗਾ ਤੇ ਨਾ ਫਿਰ ਨਾਲ ਚੱਲੇਗੀ ਮੀਟਿੰਗ। ਇਹ ਦੋ ਕੰਮ ਇੱਕੋ ਸਮੇਂ ਨਹੀਂ ਹੋ ਸਕਦੇ, ਪਰ ਹੁਣ ਲੱਗਦਾ ਕਿ ਧਰਨ ਪੈ ਚੁੱਕੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੀ ਪਤਨੀ ਨੂੰ ਕਦੇ ਨਹੀਂ ਮਿਲਿਆ ਬਿਕਰਮ ਮਜੀਠੀਆ ਦੇ ਦਾਅਵਿਆਂ ਤੋਂ ਬਾਅਦ ਹੁੰਦਲ ਨੇ ਜਾਰੀ ਕੀਤੀ ਹੈ ਵੀਡੀਓ। ਬੀਜੇਪੀ ਦੇ ਵੱਲੋਂ ਅੱਜ ਦਿੱਲੀ ਦੇ ਵਿਚ ਪੰਜਾਬ ਦੇ ਵਿਚ 5 ਕਰੋੜ ਦੇ ਜਬਰ ਜਨਾਹ ਕੇਸਾਂ ਦੇ ਸਿੰਡੀਕੇਟ ਦਾ ਦੋਸ਼ ਲਾਇਆ ਗਿਆ ਤੇ ਕਥਿਤ ਰਿਕਾਰਡਿੰਗਾਂ ਦੇ ਨਾਲ ਦਾਅਵਾ ਕੀਤਾ ਗਿਆ। ਐਨ ਐਚ ਆਰ ਸੀ ਦੇ ਵੱਲੋਂ ਮੁੱਖ ਸਕੱਤਰ ਤੇ ਡੀਜੀਪੀ ਤੋਂ 2 ਹਫ਼ਤਿਆਂ ਦੇ ਵਿਚ ਕਾਰਵਾਈ ਰਿਪੋਰਟ ਤਲਬ ਕਰ ਲਈ ਹੈ ਤੇ ਭਾਜਪਾ ਨੇ ਆਡੀਓ ਰਿਕਾਰਡਿੰਗਾਂ ਪੇਸ਼ ਕੀਤੀਆਂ ਤੇ ਪੰਜਾਬ ਦੇ ਵਿਚ ਜਬਰ ਜਨਾਹ ਦੇ ਕੇਸ ਰਫਾ ਦਫਾ ਕਰਨ ਦਾ ਮਾਮਲਾ ਐਨ ਐਚ ਆਰ ਸੀ ਦੀ ਜਿਹੜੀ ਹੈ ਨੋਟਿਸ ਤੋਂ ਬਾਅਦ ਭਾਜਪਾ ਦੇ ਵੱਲੋਂ ਸੀ ਐਮ ਦਫ਼ਤਰ ਦੇ ਵਿਚ ਜਿਹੜਾ ਘੇਰਿਆ ਉਨ੍ਹਾਂ ਨੂੰ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਜਬਰ ਜਨਾਹ ਦੇ ਮੁਲਜ਼ਮ ਦੀ ਰਿਹਾਈ ਦੇ ਲਈ ਕਥਿਤ ਸੌਦੇਬਾਜ਼ੀ ਦੀਆਂ ਜਿਹੜੀਆਂ ਨੇ ਵਟਸਐਪ ਕਲਿੱਪਾਂ ਜਾਰੀ ਕਰਨ ਤੋਂ 1 ਦਿਨ ਬਾਅਦ ਵਿਵਾਦ ਦੇ ਵਿਚ ਘਿਰੇ ਸਿਮਰਨਜੀਤ ਸਿੰਘ ਹੁੰਦਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਾਰੀ ਕੀਤੀ ਹੈ। ਹੁੰਦਲ ਨੇ ਇਨ੍ਹਾਂ ਦਾਅਵਿਆਂ ਨੂੰ ਸਿਰਫ਼ ਘਟੀਆ ਰਾਜਨੀਤੀ ਕਰਾਰ ਦਿੰਦਿਆਂ ਸਪਸ਼ਟ ਕੀਤਾ ਕਿ ਉਸਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁੰਦਲ ਮੁਹਾਲੀ ਦਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਜਿਹੜਾ ਹੈ ਤੇ ਪ੍ਰਾਪਰਟੀ ਡੀਲਰ ਹੈ। ਮਜੀਠੀਆ ਦੇ ਅਨੁਸਾਰ ਹੁੰਦਲ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਕੇਸ ਨੂੰ ਰਫਾ ਦਫਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਮੱਦ ਦੀ ਜਿਹੜੀ ਹੈ ਆਪਣੇ ਪਤਨੀ ਜਿਹੜੇ ਨੇ ਉਹਨਾਂ ਦੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਕਥਿਤ ਰਿਸ਼ਤੇਦਾਰ ਦੇ ਨਾਲ ਸੌਦੇਬਾਜ਼ੀ ਕਰ ਰਿਹਾ। ਹੁੰਦਲ ਨੇ ਦਾਅਵਾ ਕੀਤਾ ਕਿ ਉਸਨੇ ਨਾ ਤਾਂ ਕਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਮੁਲਾਕਾਤ ਕੀਤੀ ਤੇ ਨਾ ਹੀ ਕਿਸੇ ਕੇਸ ਦੇ ਸਿਲਸਿਲੇ ਦੇ ਵਿਚ ਕਦੇ ਵੀ ਰਿਸ਼ਵਤ ਦੀ ਜਿਹੜੀ ਪੇਸ਼ਕਸ਼ ਕੀਤੀ ਹੈ। ਇਸ ਕਥਿਤ ਵਟਸਐਪ ਗੱਲਬਾਤ ਨੇ ਸੂਬੇ ਦੇ ਵਿਚ ਸਿਆਸੀ ਤੂਫਾਨ ਖੜਾ ਕੀਤਾ ਜਿਸ ਦੇ ਵਿਚ ਵਿਰੋਧੀ ਪਾਰਟੀਆਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਨਿਸ਼ਾਨਾ ਬਣਾਇਆ। ਹੁੰਦਲ ਨੇ ਕਿਹਾ ਕਿ ਸਿਆਸਤਦਾਨ ਘਟੀਆ ਰਾਜਨੀਤੀ ਕਰਨ ਦੇ ਲਈ ਆਜ਼ਾਦ ਨੇ, ਪਰ ਉਨ੍ਹਾਂ ਨੂੰ ਇਸ ਵਿਵਾਦ ਦੇ ਵਿਚ ਉਸਦਾ ਨਾਮ ਘੜਨ ਤੋਂ ਗੁਰੇਜ਼ ਕਰਨਾ ਚਾਹੀਦਾ, ਨਹੀਂ ਤਾਂ ਉਹ ਕਾਨੂੰਨੀ ਸਹਾਰਾ ਕਹਿੰਦੇ ਲਵੇਗਾ। ਇਹ ਵਿਕਾਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ ਤੇ ਸਿਕੰਦਰ ਸਿੰਘ ਮਲੂਕਾ ਸਮੇਤ ਅਕਾਲੀ ਦਲ ਦੇ ਆਗੂਆਂ ਦੇ ਇੱਕ ਵਫਦ ਦੇ ਲੋਕ ਭਵਨ ਜਿਹੜੇ ਨੇ ਚੰਡੀਗੜ੍ਹ ਵਿਖੇ ਵੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਜਿਹੜੇ ਕਟਾਰੀਆ ਸਾਹਿਬ ਨੂੰ ਜਿਹੜੇ ਅੱਜ ਮਿਲੇ ਹੈ ਤੇ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਉੱਚ ਪੱਧਰੀ CBI ਜਾਂਚ ਦੀ ਮੰਗ ਕਰਨ ਤੋਂ ਮਹਿਜ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ NHRC ਨੇ ਵੀ ਜਬਰ ਜਨਾਹ ਦੇ ਕੇਸ ਨੂੰ ਦਬਾਉਣ ਦੇ ਲਈ ਕਥਿਤ 5 ਕਰੋੜ ਰੁਪਏ ਦੀ ਮੰਗ ਦੇ ਨਾਲ ਸੰਬੰਧਤ ਸ਼ਿਕਾਇਤ ਦੇ ਉੱਤੇ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਵਿਵਾਦ ਦੇ ਵਿਚ ਦਖਲ ਦਿੱਤਾ ਤੇ ਸੋਮਵਾਰ ਨੂੰ ਮਜੀਠੀਆ ਨੇ ਕਥਿਤ ਕਲਿੱਪਾਂ ਨੂੰ ਸਾਂਝਾ ਕਰਦੇ ਹੋਏ ਇਸ ਮਾਮਲੇ ਦੀ CBI ਜਾਂਚ ਦੀ ਮੰਗ ਵੀ ਕੀਤੀ ਸੀ। ਅੱਗੇ ਵਧੀਏ ਤਾਂ ਰਾਘਵ ਚੱਡਾ ਨਾਂ ਤਾਂ ਪੰਜਾਬ ਦੇ ਰਹੇ ਨੇ ਤੇ ਨਾ ਦਿੱਲੀ ਦੇ। ਰਾਘਵ ਚੱਡਾ ਦਾ ਨਾਂ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਤੋਂ ਗਾਇਬ ਤੇ ਹੁਣ ਦਿੱਲੀ ਦੀ ਸੂਚੀ ਚੋਂ ਵੀ ਗਾਇਬ ਹੋ ਗਿਆ। ਪੰਜਾਬ ਨਹੀਂ ਦਿੱਲੀ ਦਾ ਹੈ ਪਤਾ ਤੇ SIR ਦੇ ਵਿਚ ਰਾਘਵ ਚੱਡਾ ਦੇ ਦਾਅਵੇ ਤੇ ਬੋਲੀ ਹੈ ਆਪ ਸਰਕਾਰ ਤੇ ਬੈਕ ਡੇਟ ਪ੍ਰਕਿਰਿਆ ਦੇ ਨਾਲ ਨਾ ਜੁੜਵਾਉਣ ਦਾ ਜਿਹੜਾ ਦੋਸ਼ ਲੱਗਿਆ। ਆਪ ਨੇ ਸਪਸ਼ਟ ਕੀਤਾ ਇਹਦੇ ਵਿਚ ਕਿ ਵੋਟਰ ਸੂਚੀ ਦੀ ਸਪੈਸ਼ਲ ਇੰਟੈਸਿਵ ਰਿਵੀਜ਼ਨ SIR ਦੀ ਪ੍ਰਕਿਰਿਆ ਚੋਣ ਕਮਿਸ਼ਨ ਦੇ ਵੱਲੋਂ ਕਰਵਾਈ ਜਾਂਦੀ ਹੈ ਤੇ ਵੋਟਰ ਸੂਚੀ ਦੇ ਵਿੱਚ ਕਿਸ ਵਿਅਕਤੀ ਦਾ ਨਾਂ ਸ਼ਾਮਲ ਕੀਤਾ ਜਾਣਾ ਹੈ ਜਾਂ ਕਿਸ ਦਾ ਨਾਂ ਹਟਾਇਆ ਜਾਣਾ ਹੈ ਇਸ ਦਾ ਫੈਸਲਾ ਪੰਜਾਬ ਸਰਕਾਰ ਨਹੀਂ ਕਰਦੀ। ਇਸ ਦੇ ਲਈ ਵੋਟਰ ਸੂਚੀ ਦੇ ਵਿੱਚੋਂ ਨਾਂ ਹਟਣ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਪਰ ਦੂਸਰੇ ਪਾਸੇ ਰਾਘਵ ਚੱਡਾ ਹੁਣੀ ਕਹਿੰਦੇ ਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਦੇ ਵਿੱਚੋਂ ਤੇ ਹੁਣ ਦਿੱਲੀ ਦੀ ਰਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਦੇ ਵਿੱਚੋਂ ਵੀ ਗਾਇਬ ਹੋ ਗਏ। ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਵਿਸ਼ੇਸ਼ ਸੁਧਾਈ ਦੇ ਮਗਰੋਂ ਜੋ 13 ਅਗਸਤ ਨੂੰ ਖਰੜਾ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਈ ਤਾਂ ਉਸ ਦੇ ਵਿੱਚ ਰਾਘਵ ਚੱਡਾ ਨੂੰ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦਾ ਹਵਾਲਾ ਦੇ ਕੇ ਵੋਟਰ ਸੂਚੀ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ। ਉਧਰ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਦਿੱਲੀ ਦੇ ਹਲਕਾ ਰਜਿੰਦਰ ਨਗਰ ਦੀ ਵੋਟਰ ਸੂਚੀ ਦੀ 31 ਅਗਸਤ ਨੂੰ ਪ੍ਰਕਾਸ਼ਨਾ ਹੋਈ ਹੈ। ਇਸ ਸੂਚੀ ਦੇ ਵਿੱਚ ਵੀ ਰਾਘਵ ਚੱਡਾ ਦਾ ਨਾਮ ਦਰਜ ਨਹੀਂ। ਪੰਜਾਬੀ ਟ੍ਰਿਬਿਊਨ ਦੇ ਵੱਲੋਂ ਕੀਤੀ ਘੋਖ ਦੇ ਮਗਰੋਂ ਰਾਘਵ ਚੱਡਾ ਦੇ ਨਿਊ ਰਜਿੰਦਰ ਨਗਰ ਦੇ ਮਕਾਨ ਨੰਬਰ 473 ਦੇ ਵਿੱਚ ਇਸ ਵੇਲੇ 2 ਵੋਟਰ ਹੀ ਨੇ। ਇਸ ਮਕਾਨ ਨੰਬਰ ਦੇ ਵਿੱਚ ਰਾਘਵ ਚੱਡਾ ਦੇ ਪਿਤਾ ਸੁਨੀਲ ਚੱਡਾ ਤੇ ਮਾਤਾ ਅਲਕਾ ਚੱਡਾ ਦੀ ਵੋਟ ਦਰਜ ਹੈ। ਇਸੇ ਤਰ੍ਹਾਂ ਮੁਹਾਲੀ ਨਿਗਮ ਦੀ ਵੋਟਰ ਸੂਚੀ ਦੇ ਵਿੱਚ ਵਾਰਡ ਨੰਬਰ 44 ਦੇ ਵਿੱਚ ਸੀਰੀਅਲ ਨੰਬਰ 253 ਬੂਥ ਨੰਬਰ 160 ਦੇ ਵਿੱਚ ਰਾਘਵ ਚੱਡਾ ਦੀ ਪਹਿਲਾਂ ਵੋਟ ਬਣੀ ਹੋਈ ਸੀ ਤੇ ਮੁਹਾਲੀ ਦੇ ਵਾਰਡ ਨੰਬਰ 44 'ਚ ਪੈਂਦੇ ਰੀਜੈਂਸੀ ਹਾਈਟਸ ਦੇ ਵਿੱਚ ਰਾਘਵ ਚੱਡਾ ਦੀ ਰਿਹਾਇਸ਼ ਹੈ ਤੇ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦੀ ਗੱਲ ਕਹੀ ਗਈ ਹੈ। ਇਸੇ ਤਰ੍ਹਾਂ ਹੀ ਗੱਲ ਕਰੀਏ ਤਾਂ ਅਗਲੀ ਜਿਸ ਦੇ ਵਿੱਚ ਬਾਤ ਪੈਂਦੀ ਹੈ ਉਮੀਦਾਂ ਨੂੰ ਸੁੰਡੀ ਨਹੀਂ ਖਿੜਿਆ ਬੀਜ ਸਬਸਿਡੀ ਦਾ ਫੁੱਲ। ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 2 ਸਾਲ ਤੋਂ ਨਹੀਂ ਮਿਲੀ ਹੈ ਸਬਸਿਡੀ। ਪੰਜਾਬ ਸਰਕਾਰ ਦੇ ਵਿੱਤੀ ਸੰਕਟ ਦੇ ਕਾਰਨ ਹੁਣ ਨਰਮੇ ਦੇ ਬੀਜ ਦੀ ਸਬਸਿਡੀ ਨੂੰ ਵੀ ਸੁੰਡੀ ਪੈਣ ਲੱਗ ਪਈ। ਸੂਬੇ ਦੇ ਕਿਸਾਨਾਂ ਨੂੰ 2 ਵਰ੍ਹਿਆਂ ਤੋਂ ਨਰਮੇ ਦੇ ਬੀਜ ਦੀ ਹਾਲੇ ਤੱਕ ਸਬਸਿਡੀ ਨਹੀਂ ਮਿਲੀ, ਜੋ ਕਿ 8.50 ਕਰੋੜ ਰੁਪਏ ਜਿਹੜੀ ਬਣਦੀ ਹੈ 8.5 ਕਰੋੜ। ਆਪ ਸਰਕਾਰ ਨੇ ਸਾਲ 2023-24 ਦੇ ਵਿੱਚ ਨਰਮੇ ਦੇ ਪ੍ਰਮਾਣਿਤ ਬੀਜਾਂ ਦੇ ਉੱਤੇ 33% ਸਬਸਿਡੀ ਦੇਣ ਦਾ ਐਲਾਨ ਕੀਤਾ ਸੀ ਤੇ ਪਹਿਲੇ 2 ਸਾਲ ਤੱਕ ਕਿਸਾਨਾਂ ਨੂੰ ਬੀਜ ਦੇ ਉੱਤੇ ਸਬਸਿਡੀ ਮਿਲਦੀ ਰਹੀ, ਪਰ ਉਸ ਮਗਰੋਂ ਕਿਸਾਨ ਸਬਸਿਡੀ ਦਾ ਰਾਹ ਤੱਕ ਰਹੇ ਨੇ। ਪਿਛਲੇ ਸਾਲ 2025-26 ਦੀ ਬੀਜ ਸਬਸਿਡੀ ਦੇ ਉੱਤੇ 5.51 ਕਰੋੜ ਰੁਪਏ ਦੇ ਬਕਾਏ ਖੜੇ ਨੇ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿਛਲੇ ਮਹੀਨੇ ਵਿੱਤ ਵਿਭਾਗ ਨੂੰ ਪੁਰਾਣੀ ਸਬਸਿਡੀ ਰਿਲੀਜ਼ ਕਰਨ ਵਾਸਤੇ ਚਿੱਠੀ ਲਿਖੀ, ਪਰ ਖਜ਼ਾਨਾ ਵਿਭਾਗ ਨੇ ਕੋਈ ਪੈਸਾ ਜਾਰੀ ਨਾ ਕੀਤਾ। ਸਾਲ 2025-26 ਦੇ ਵਿੱਚ ਨਰਮਾ ਪੱਟੀ ਦੇ 52,500 ਕਿਸਾਨਾਂ ਨੇ ਬੀਜ ਸਬਸਿਡੀ ਦੇ ਲਈ ਰਜਿਸਟ੍ਰੇਸ਼ਨ ਕੀਤੀ, ਜਿਨ੍ਹਾਂ ਨੂੰ ਸਬਸਿਡੀ ਦਾ ਪੈਸਾ ਹਾਲੇ ਤੱਕ ਨਹੀਂ ਮਿਲਿਆ। ਚਾਲੂ ਵਰ੍ਹੇ 2026-27 ਦੇ ਦੌਰਾਨ ਬੀਜ ਸਬਸਿਡੀ ਦੇ ਲਈ 14,645 ਕਿਸਾਨਾਂ ਨੇ ਇਹਦੇ ਵਿੱਚ ਅਪਲਾਈ ਕੀਤਾ। ਇਸ ਵਰ੍ਹੇ ਦੇ ਦੌਰਾਨ ਬੀਜ ਸਬਸਿਡੀ ਦਾ ਬਿੱਲ ਵੀ ਜਿਹੜਾ 2.5 ਤੋਂ 3 ਕਰੋੜ ਦਾ ਹੀ ਰਹਿ ਜਾਣਾ। ਪੰਜਾਬ ਦੇ ਵਿੱਚ ਇਸ ਵਾਰ ਨਰਮੇ ਹੇਠਲਾ ਰਕਬਾ ਵੀ ਘੱਟ ਕੇ ਕਰੀਬ 80,000 ਹੈਕਟੇਅਰ ਹੀ ਰਹਿ ਗਿਆ ਤੇ ਆਪ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ 2022-23 ਦੇ ਦੌਰਾਨ ਪੰਜਾਬ ਦੇ ਵਿੱਚ 2.49 ਲੱਖ ਹੈਕਟੇਅਰ ਰਕਬੇ ਦੇ ਉੱਤੇ ਨਰਮੇ ਦੀ ਕਾਸ਼ਤ ਸੀ, ਜੋ ਹੁਣ ਘੱਟ ਕੇ ਸਿਰਫ 80,000 ਹੈਕਟੇਅਰ ਹੀ ਜਿਹੜੀ ਆ ਰਹਿ ਗਈ ਹੈ। ਕਿਆ ਬਾਤ ਆ ਜੀ, ਕਹਿੰਦੇ ਜੇ ਗਰੀਬੀ ਚੱਕ ਦੇਣੀ ਹੈ ਕਿਸਾਨਾਂ ਦੀ। ਸਾਲ 2025-26 ਦੇ ਦੌਰਾਨ 1.28 ਲੱਖ ਹੈਕਟੇਅਰ ਰਕਬੇ ਦੇ ਵਿੱਚ ਨਰਮੇ ਦੀ ਬਿਜਾਂਦ ਹੋਈ। ਇਨ੍ਹਾਂ ਕਾਸ਼ਤਕਾਰਾਂ ਨੂੰ ਬੀਜ ਸਬਸਿਡੀ ਹਾਲੇ ਤੱਕ ਨਹੀਂ ਮਿਲੀ। ਹੁਣ ਕੁਝ ਵਰ੍ਹਿਆਂ ਤੋਂ ਫਸਲੀ ਵਿਭਿੰਨਤਾ ਨੂੰ ਵੱਡੀ ਜਿਹੜੀ ਹੈ ਢਾਹ ਲੱਗ ਰਹੀ ਹੈ। ਸਾਲ 1990-91 ਦੇ ਵਿੱਚ ਪੰਜਾਬ ਦੇ ਵਿੱਚ ਨਰਮੇ ਦੇ ਹੇਠ 7.1 ਲੱਖ ਹੈਕਟੇਅਰ ਨਰਮਾ ਸੀ, ਜੋ ਹੁਣ 1 ਲੱਖ ਤੋਂ ਵੀ ਘੱਟ ਰਹਿ ਗਿਆ। 2006-07 ਦਾ ਅਜਿਹਾ ਸਾਲ ਸੀ ਜਦੋਂ ਪੰਜਾਬ ਦੇ ਵਿੱਚ ਨਰਮੇ ਦੀ ਰਿਕਾਰਡ ਪੈਦਾਵਾਰ 27 ਲੱਖ ਗੱਠਾਂ ਦੀ ਹੋਈ ਸੀ ਤੇ ਸਾਲ 2015 ਦੇ ਵਿੱਚ ਕਿਸਾਨਾਂ ਦੀ ਫਸਲ ਦਾ ਚਿੱਟੀ ਮੱਖੀ ਨੇ ਵੱਡਾ ਨੁਕਸਾਨ ਕੀਤਾ, ਜਿਸ ਦੇ ਕਾਰਨ 3.25 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ ਸੀ। ਤੇ ਦੂਸਰੇ ਪਾਸੇ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਇਆ ਤਾਂ ਮੁੜ ਤੋਂ ਕਹਿੰਦੇ ਨੇ ਥੋਪ ਸਕਦੇ ਨੇ ਖੇਤੀ ਕਾਨੂੰਨ। CM ਮਾਨ ਸਾਹਿਬ ਕਹਿੰਦੇ ਨੇ ਭਾਈ ਪਰ ਖੇਤੀ ਕਾਨੂੰਨ ਤੁਹਾਨੂੰ ਵੀ ਲਿਆਉਣੇ ਪੈਣੇ ਸੀ, ਕਿਉਂ ਨਹੀਂ ਲਿਆਂਦੇ ਤੁਸੀਂ? ਖੇਤੀ ਨੀਤੀ ਤੁਸੀਂ ਲਾਗੂ ਹੀ ਨਹੀਂ ਕੀਤੀ, ਬਾਕੀ ਸਾਰੇ ਸੂਬਿਆਂ ਨੇ ਇੰਡੀਆ ਦੇ ਵਿੱਚ ਲਾਗੂ ਕੀਤੀ ਹੈ, ਪਰ ਪੰਜਾਬ ਨੇ ਇਸ ਦੇ ਵੱਲ ਨੂੰ ਮੂੰਹ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜੇ ਸ਼੍ਰੋਮਣੀ ਅਕਾਲੀ ਦਲ 3 ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੀ ਸ਼ਰਤ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਭਾਜਪਾ ਉਸ ਦੇ ਨਾਲ ਗੱਠਜੋੜ ਕਰ ਲਵੇਗੀ। ਮੁੱਖ ਮੰਤਰੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਵੋਟਾਂ ਹਾਸਲ ਕਰਨ ਦੇ ਲਈ ਫਿਰਕੂ ਵੰਡ ਦਾ ਸਹਾਰਾ ਲੈ ਰਹੀ ਹੈ, ਪਰ ਤੁਹਾਨੂੰ ਕਾਹਦੇ ਲਈ ਡਰਨ ਦੀ ਲੋੜ ਹੈ ਭਾਈ? 92 ਹੋ ਤੁਸੀਂ, ਗੱਠਜੋੜ ਕਰਦੇ ਆ ਜਿੱਦਾਂ ਮਰਜ਼ੀ, ਜਿਹਦੇ ਨਾਲ ਮਰਜ਼ੀ ਕਰੀ ਜਾਣ, ਅਗਲਿਆਂ ਦੀ ਮਰਜ਼ੀ, ਅਗਲਿਆਂ ਦੀ ਪਾਰਟੀ ਆ ਜੀ, ਤੁਸੀਂ ਆਪਣਾ ਦੇਖੋ ਆਪਣਾ ਕਰੋ, ਤੁਸੀਂ ਵੀ ਹੋ ਸਕਦਾ ਕਿ ਗੱਠਜੋੜ ਕਰਨਾ ਪੈ ਜਾਵੇ। ਤੇ ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਇਸ ਦੀ ਜਿੱਤ ਜੋ ਕਿ ਉਹਨਾਂ ਅਕਾਲੀ ਦਲ ਦੇ ਸਮਰਥਨ ਦੇ ਨਾਲ ਹੋਈ ਦੱਸੀ ਜਾਂਦੀ ਹੈ। ਉਹਨਾਂ ਨੇ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਨੂੰ ਬੇਨਕਾਬ ਕਰ ਦਿੱਤਾ। ਆਪਣੀ ਸਰਕਾਰ ਦੀ ਕਾਰਜਗੁਜ਼ਾਰੀ ਦੇ ਨਾਲ ਇਸ ਰਾਜਨੀਤੀ ਦੀ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਅਤੇ ਸੜਕਾਂ ਦੇ ਖੇਤਰ ਦੇ ਵਿੱਚ ਤੇਜ਼ੀ ਨਾਲ ਕੰਮ ਕਰਦਿਆਂ ਵਿਕਾਸ ਦੇ ਰਾਹ ਦੇ ਉੱਤੇ ਪਿਆ ਹੈ। ਤੇ ਲੋਕ ਮਿਲਣੀ ਦੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਦੇ ਹਿੱਤਾਂ ਦੇ ਵਿਰੋਧੀ ਤਾਕਤਾਂ ਦੇ ਨਾਲ ਹੱਥ ਮਿਲਾ ਕੇ ਹਮੇਸ਼ਾ ਪੰਜਾਬ ਵਿਰੋਧੀ ਰੁੱਖ ਅਪਣਾਇਆ ਤੇ ਅਕਾਲੀ ਆਗੂਆਂ ਨੇ ਡਰਾਉਣੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦੇ ਲਈ ਜ਼ਿੰਮੇਵਾਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬਾਵਜੂਦ ਸੱਤਾ ਦੀ ਖਾਤਰ ਭਗਵਾਂ ਪਾਰਟੀ ਦੇ ਨਾਲ ਹੱਥ ਮਿਲਾਉਣ ਦੇ ਲਈ ਤਿਆਰ ਨੇ। ਪਰ ਭਾਈ ਕਿਸਾਨ 3 ਦਿਨ 4 ਦਿਨ ਹੋ ਗਏ ਹੈ ਚੰਡੀਗੜ੍ਹ ਦੀਆਂ ਸਰਹੱਦਾਂ ਤੇ ਬੈਠੇ ਹੈ, ਕਿੰਨੀ ਕੁ ਮੁਲਾਕਾਤ ਕਰ ਲਈ ਹੈ ਤੁਸੀਂ? ਇਹ ਦਰਸਾਉਂਦਾ ਹੈ ਕਿ ਪਰ ਅੱਜ ਨਾਨਕ ਸਿੰਘ ਹੋਣੀ ਜਾਂ ਹੋਰ ਸਾਰੇ ਉੱਥੇ ਪਹੁੰਚੇ ਹੈ, ਮੁਆਇਨਾ ਕੀਤਾ ਉਹਨਾਂ ਨੇ ਭਾਈ ਕਿਸ ਤਰ੍ਹਾਂ ਦੇ ਹਾਲਾਤ ਨੇ। ਤੇ ਪਰ ਉਹ ਕਹਿੰਦੇ ਆ ਭਾਈ ਤੁਹਾਡੀ ਗੱਲਬਾਤ ਕਰਾਉਂਦੇ ਆ ਸਰਕਾਰ ਦੇ ਨਾਲ, ਪਰ ਦੇਖਦੇ ਆ ਕਿਵੇਂ ਹੁੰਦੀ ਹੈ, ਕਿਵੇਂ ਨਿਬੜਦੇ ਨੇ। ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਲ ਕੋਈ ਵਿਚਾਰਧਾਰਾ ਨਹੀਂ ਬਚੀ ਹੈ। ਤੇ ਉਹ ਭਾਈ ਹੁਣ ਵਿਚਾਰਧਾਰਾ ਤੁਸੀਂ ਸਟੇਜਾਂ ਤੋਂ ਉਹਨਾਂ ਨੂੰ ਭੰਡੀ ਜਾਂਦੇ ਹੋ 227 ਦੇ ਵਿੱਚ ਕੀ ਤੁਸੀਂ ਕਰਨਾ, ਤੁਹਾਡਾ ਏਜੰਡਾ ਕੀ ਹੈ? ਲੋਕ ਜਿਹੜੇ ਦੁਖੀ ਨੇ, ਕਰਮਚਾਰੀ ਸੜਕਾਂ ਦੇ ਉੱਤੇ ਬੈਠੇ ਆ, ਕਿਸਾਨ ਬੈਠੇ ਆ, ਮੁਲਾਜ਼ਮ ਬੈਠੇ ਆ, ਡੀਏ ਦੇ ਮਾਮਲੇ ਚ ਤੁਸੀਂ ਵੀ ਆਪਣਾ ਰੋਡ ਮੈਪ ਥੋੜਾ ਜਿਹਾ ਦੇ ਦਿਓ ਉਹਨਾਂ ਨੂੰ, ਉਹ ਕੀ ਚਾਹੁੰਦੇ ਨੇ। ਤੇ ਉਹਨਾਂ ਨੂੰ ਤੁਸੀਂ ਭੰਡੀ ਜਾਂਦੇ ਹੋ ਜੋ ਉਹਨਾਂ ਨੇ ਕੀਤਾ ਕਰ ਦਿੱਤਾ ਜੋ ਉਹਨਾਂ ਨੇ ਕਰਨਾ ਸੀ, ਪਰ ਤੁਸੀਂ ਕਰੋ ਜੋ ਤੁਸੀਂ ਕਰਨਾ ਭਾਈ। ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਬਚੀ, ਚਾਹੇ ਉਹ ਕਾਂਗਰਸ ਹੋਵੇ ਚਾਹੇ ਕੋਈ ਵੀ ਪਾਰਟੀ ਹੈ। ਮੇਰਾ ਉਸ ਦਾ ਮਤਲਬ ਨਹੀਂ ਕਿ ਇਹਨਾਂ ਨੂੰ ਇਕੱਲਾ ਕਹਿੰਦੇ ਆ, ਪਰ ਸੱਤਾ ਦੇ ਵਿੱਚ ਇਸ ਸਮੇਂ ਜਿਹੜੀ ਆਪ ਸਰਕਾਰ ਹੈ ਉਹ ਸੱਤਾ ਦੇ ਲਈ ਪੰਜਾਬ ਦੇ ਹਿੱਤਾਂ ਦੇ ਨਾਲ ਸਮਝੌਤਾ ਕਰਨ ਦੇ ਲਈ ਤਿਆਰ ਨੇ। ਮੁੱਖ ਮੰਤਰੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਹੈ ਤਾਂ ਉਹ ਕਿਸਾਨਾਂ ਤੇ ਮੁੜ ਤੋਂ ਡਰਾਉਣੇ ਖੇਤੀ ਕਾਨੂੰਨ ਥੋਪ ਸਕਦੇ ਆ ਕਿ ਸੈਲੋ ਬਣੇ ਨਹੀਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ ਵਾਪਰ ਰਹੀਆਂ ਜਾਂ ਤਾਂ ਨਹੀਂ ਵਾਪਰ ਰਹੀਆਂ। ਭਾਈ ਤਾਂ ਕਹੋ ਸਾਰਾ ਕੁਝ ਤੁਹਾਡੀ ਸਰਕਾਰਾਂ ਦੇ ਸਮੇਂ ਵੀ ਤਾਂ ਬਣ ਹੀ ਗਿਆ ਜਾਂ ਤੁਸੀਂ ਰੋਕ ਲਿਆ ਉਹਨਾਂ ਚੀਜ਼ਾਂ ਨੂੰ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗੋਡਿਆਂ ਭਾਰ ਹੈ। 2021 ਦੇ ਵਿੱਚ ਸਰਕਾਰੀ ਸਕੂਲਾਂ ਦੇ ਸਿਰਫ 80 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਸੀ, ਜਦੋਂ ਕਿ 2026 ਦੇ ਵਿੱਚ ਇਹ ਗਿਣਤੀ 11 ਗੁਣਾ ਤੋਂ ਕਹਿੰਦੇ ਵੱਧ ਕੇ 882 ਹੋ ਗਈ। ਇਹ ਜਿਹੜਾ ਸਾਡੇ ਸ਼ਾਸਨ ਤੇ ਅਤੀਤ ਦੀਆਂ ਸਰਕਾਰਾਂ ਦੇ ਵਿੱਚ ਅੰਤਰ ਹੈ, ਜਿਨ੍ਹਾਂ ਨੇ ਕਦੇ ਵੀ ਸਕੂਲਾਂ ਅਤੇ ਸਿੱਖਿਆ ਖੇਤਰ ਦੇ ਪਰਵਾਹ ਨਹੀਂ ਕੀਤੀ ਹੈ ਤੇ ਅਸੀਂ ਸਿੱਖਿਆ ਦੇ ਵਿੱਚ ਨਿਵੇਸ਼ ਕਰ ਰਹੇ ਹਾਂ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਲਈ ਸਭ ਤੋਂ ਕਹਿੰਦੇ ਮਜ਼ਬੂਤ ਉਪਕਰਨ ਹੈ। ਇਸੇ ਤਰ੍ਹਾਂ ਖੇਤੀਬਾੜੀ ਦਾ ਵੀ ਉਹਨਾਂ ਨੇ ਦਾਅਵਾ ਕੀਤਾ ਕਿ ਬੁਨਿਆਦੀ ਢਾਂਚੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਹਿਰੀ ਪਾਣੀ 1587 ਪਿੰਡਾਂ ਦੇ ਖੇਤਾਂ ਤੱਕ ਪੁੱਜ ਗਿਆ, ਜਿਨ੍ਹਾਂ ਨੂੰ ਪਹਿਲਾਂ ਕਦੇ ਨਹਿਰੀ ਪਾਣੀ ਨਹੀਂ ਮਿਲਿਆ ਸੀ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੀ ਸਰਕਾਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਨਹਿਰੀ ਸਿੰਚਾਈ ਅਧੀਨ ਖੇਤਰ 26% ਤੋਂ ਵੱਧ ਕੇ 80% ਹੋ ਗਿਆ। 2022 ਦੇ ਵਿੱਚ ਸਿਰਫ 20,99,000 ਏਕੜ ਨੂੰ ਨਹਿਰੀ ਪਾਣੀ ਮਿਲਦਾ ਸੀ, ਜਦੋਂ ਕਿ ਅੱਜ ਨਹਿਰੀ ਸਿੰਚਾਈ 60,30,000 ਏਕੜ ਤੱਕ ਪਹੁੰਚ ਗਈ। ਉਹ ਤਬਦੀਲੀ ਹੈ ਕਹਿੰਦੇ ਇਹ ਜੋ ਸਾਡੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਈ ਹੈ। ਕਿਆ ਬਾਤ ਹੈ ਜੀ, ਬਾਕੀ ਭਾਈ ਤੁਸੀਂ ਦੱਸ ਸਕਦੇ ਹੋ ਕਿੰਨੀ ਕੁ ਤਬਦੀਲੀ ਹੋ ਗਈ ਹੈ। ਦੂਸਰੇ ਪਾਸੇ ਤਬਦੀਲੀ ਜਿਹੜੀ ਹੈ ਹਾਈਕੋਰਟ ਮੰਗ ਰਹੀ ਹੈ, ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੀ ਲਈ ਕੀ ਕੀਤਾ ਹੈ ਸੂਬਾ ਸਰਕਾਰ ਨੇ, ਹਾਈਕੋਰਟ ਨੇ ਇਹ ਪੁੱਛ ਲਿਆ। ਹਾਲਾਤ ਦੇਖ ਲਓ ਕੀ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਵਿੱਚ ਨਸ਼ੇ ਦੀ ਲੱਤ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਇੱਕ ਸਪਸ਼ਟ ਰੋਡ ਮੈਪ ਮੰਗਿਆ। ਅਦਾਲਤ ਨੇ ਆਪਣੇ ਐਮਿਕਸ ਕਿਊਰੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਦਾਖਲ ਕੀਤੀ ਗਈ ਤਾਜ਼ਾ ਸਥਿਤੀ ਰਿਪੋਰਟ ਦੀ ਜਾਂਚ ਕਰਨ ਅਤੇ ਇਸ ਦੇ ਮਾਮਲੇ 'ਚ ਅਦਾਲਤ ਦੀ ਮਦਦ ਕਰਨ ਦੇ ਲਈ ਕਿਹਾ। ਇਸ ਦੇ ਨਾਲ ਹੀ ਬੈਂਚ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਜਿਹੜਾ ਭਲਾਈ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਸਿਹਤ ਵਿਭਾਗਾਂ, ਚੰਡੀਗੜ੍ਹ ਯੂਟੀ ਅਤੇ PGI MER ਨੂੰ ਵੀ ਇਸ ਦੇ ਵਿੱਚ ਧਿਰ ਜਿਹੜਾ ਬਣਾ ਲਿਆ। ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੇ ਲਈ ਕੀਤੇ ਗਏ ਪ੍ਰਬੰਧਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਅਦਾਲਤ ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਵਿੱਚੋਂ ਲਗਭਗ 50% ਨਸ਼ੇ ਦੀ ਆਦੀ ਨੇ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨੌਜਵਾਨ ਉਮਰ ਦੇ ਹੈ। ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰਾਜੇਸ਼ ਗੌੜ ਦੇ ਬੈਂਚ ਨੇ ਕਿਹਾ ਕਿ ਇਹ ਸਥਿਤੀ ਇਕ ਗੰਭੀਰ ਚੁਣੌਤੀ ਨੂੰ ਦਰਸਾਉਂਦੀ ਹੈ ਜਿਸ ਨੂੰ ਸਭ ਤੋਂ ਵੱਧ ਪਹਿਲ ਦੇਣ ਦੀ ਜ਼ਰੂਰਤ ਹੈ। ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਹਲਫ਼ਨਾਮੇ ਦਾਖਲ ਕਰਨ ਦੇ ਹੁਕਮ ਹੋ ਗਏ ਹੈ। ਅਦਾਲਤ ਨੇ ਰਿਪੋਰਟ ਦਾ ਨੋਟਿਸ ਲੈਂਦਿਆਂ ਦਸਿਆ ਕਿ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦ ਕੁੱਲ 35,449 ਕੈਦੀਆਂ ਦੇ ਵਿਚੋਂ 15,768 ਕੈਦੀ ਜਿਹੜੇ ਨੇ ਨਸ਼ੇ ਦੇ ਆਦੀ ਦੇ ਜਾਣੀ ਕਿ ਅੱਧੇ ਉਮਰ ਦੇ ਹਿਸਾਬ ਦੇ ਨਾਲ ਵੀ ਜ਼ਿਆਦਾਤਰ ਆਪਣੀ ਜਵਾਨੀ ਦੇ ਦੌਰ ਦੇ ਵਿਚ ਹਨ। ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਯੂਟੀ ਤੇ ਹਰਿਆਣਾ ਦੇ ਵੱਲੋਂ ਵਕੀਲਾਂ ਨੇ ਨੋਟਿਸ ਸਵੀਕਾਰ ਕੀਤੇ ਹੈ। ਬੈਂਚ ਨੇ ਹੁਕਮ ਦਿੱਤਾ ਕਿ ਪੰਜਾਬ ਨੂੰ ਪਹਿਲਾਂ ਦਿੱਤੇ ਗਏ ਨਿਰਦੇਸ਼ ਹਰਿਆਣਾ ਤੇ ਚੰਡੀਗੜ੍ਹ ਦੇ ਉੱਤੇ ਵੀ ਲਾਗੂ ਹੋਣਗੇ ਤੇ ਉਹ ਵੀ ਅਗਲੀ ਤਾਰੀਖ ਤੋਂ ਪਹਿਲਾਂ ਆਪਣੇ ਹਲਫ਼ਨਾਮੇ ਦਾਖਲ ਕਰਨ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਸਤੰਬਰ ਨੂੰ ਹੁਣ ਹੋਣੀ ਹੈ। ਇਹ ਪੂਰਾ ਮਾਮਲਾ ਮਾਨਸਾ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਦੀ ਉਸ ਰਿਪੋਰਟ ਤੋਂ ਸ਼ੁਰੂ ਹੋਇਆ ਜਿਸ ਦੇ ਵਿਚ ਦੱਸਿਆ ਗਿਆ ਸੀ ਕਿ ਜੇਲ੍ਹ ਦੇ 767 ਕੈਦੀਆਂ ਦੇ ਵਿਚੋਂ 530 ਲਗਭਗ ਜਿਹੜੇ ਨੇ 69% ਜੇਲ੍ਹ ਦੇ ਅੰਦਰ ਬਣੇ OOAT ਕਲੀਨਿਕ ਦੇ ਵਿਚ ਰਜਿਸਟਰਡ ਸਨ। ਇਸ ਤੋਂ ਪਹਿਲਾਂ ਅਦਾਲਤ ਨੇ ਸੂਬਾ ਸਰਕਾਰ ਨੂੰ OOAT ਕਲੀਨਿਕਾਂ ਦੇ ਵਿਚ ਕੈਦੀਆਂ ਦੀ ਰਜਿਸਟਰੇਸ਼ਨ ਦੇ ਨਾਲ ਜੁੜੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਿਹੜੀਆਂ ਨੇ ਉਹਨੂੰ ਸਪਸ਼ਟ ਕਰਨ ਅਤੇ ਨਸ਼ਾ ਛਡਾਉਣ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਵੀ ਕਿਹਾ ਸੀ। ਤੇ ਹੁਣ ਦੇਖ ਲਓ, ਪੰਜਾਬ ਤਾਂ ਪੂਰਾ ਖੁੱਲ੍ਹਾ ਪਿਆ ਪਰ ਜੇਲ੍ਹਾਂ ਦੇ ਵਿਚ ਅਜਿਹੇ ਹਾਲਾਤ ਨੇ ਜਿੱਥੇ ਬੰਦ ਕਰਕੇ ਰੱਖੇ ਹੈ ਉਹ ਨਸ਼ੇ ਦੇ ਅੱਧੇ ਆਦੀ ਨੇ ਲੋਕ, ਉਹਨਾਂ ਤੋਂ ਨਸ਼ਾ ਨਹੀਂ ਛੁਡਾ ਹੋਇਆ ਇਹਨਾਂ ਤੋਂ। ਤੇ ਜਿੱਥੇ ਬੰਦ ਨੇ ਨਿਗਰਾਨੀ ਹੇਠ ਰਹਿੰਦੇ ਆ ਉੱਥੇ ਸਾਈਕੋਲੋਜਿਸਟ ਥੈਰਾਪਿਸਟ ਸਾਰੀਆਂ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਨੇ, ਇੱਕ ਐਗਜ਼ਾਮਪਲ ਫਿੱਟ ਕੀਤੀ ਜਾ ਸਕਦੀ ਹੈ। ਪਰ ਜਿਹੜੇ ਤਾਂ ਪਿੰਜਰੇ ਤੋਂ ਬਾਅਦ ਨੇ ਬਾਹਰ ਨੇ ਉਹ ਕਿੱਦਾਂ ਕਾਬੂ ਚ ਆ ਜਾਣਗੇ, ਜਿਹੜੇ ਪਿੰਜਰੇ ਚ ਨੇ ਉਹ ਨਹੀਂ ਇਹਨਾਂ ਤੋਂ ਕਾਬੂ ਚ ਆਏ ਹਜੇ। ਦੂਸਰੇ ਪਾਸੇ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ, ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ ਤੇ ਅਮਰੀਕਾ ਅੱਖਾਂ ਦਿਖਾ ਰਿਹਾ ਹੈ। ਮੁਲਾਕਾਤ ਦੇ ਉੱਤੇ ਜਿਹੜਾ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ ਤੇ ਅਮਰੀਕਾ ਦਾ ਬਿਆਨ ਆਇਆ, ਕਿਸੇ ਦੇਸ਼ ਨੂੰ ਇਰਾਨ ਦੀ ਮਦਦ ਨਹੀਂ ਕਰਨੀ ਚਾਹੀਦੀ, ਉਹਨੇ ਕਿਹਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਕੱਲ੍ਹ ਬੀਤੇ 'ਚ ਕਿਹਾ ਸ਼ਾਮ ਨੂੰ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਕਿਸੇ ਵਪਾਰਕ ਸਮਝੌਤੇ ਦੇ ਬਾਰੇ ਗੱਲ ਕਰ ਰਹੇ ਨੇ। ਦੁਨੀਆ ਭਰ ਦੇ ਕਈ ਦੇਸ਼ ਤਹਿਰਾਨ ਦੇ ਵਿਚ ਸ਼ਾਸਨ ਦੇ ਨਾਲ ਗੱਲ ਕਰਦੇ ਨੇ ਤੇ ਰੂਬੀਓ ਦੀਆਂ ਇਹ ਟਿੱਪਣੀਆਂ ਫੋਕਸ ਨਿਊਜ਼ ਰੇਡੀਓ ਦੇ ਉੱਤੇ ਦੀ ਬ੍ਰਾਇਨ ਕਿਲਮਿੰਡ ਸ਼ੋਅ ਦੇ ਉੱਤੇ ਇੱਕ ਇੰਟਰਵਿਊ ਦੇ ਦੌਰਾਨ ਆਈਆਂ ਨੇ ਤੇ ਰੂਬੀਓ ਤੋਂ ਬਿਸ਼ਕੇਕ ਦੇ ਵਿਚ ਸ਼ੰਘਾਈ ਸਹਿਯੋਗ ਸੰਗਠਨ SCO ਸਿਖਰ ਸੰਮੇਲਨ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਤੇ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਦੇ ਵਿਚਕਾਰ ਹੋਈ ਮੀਟਿੰਗ ਦੇ ਬਾਰੇ ਇਕ ਸਵਾਲ ਪੁੱਛਿਆ ਗਿਆ। ਕਿਲਮਿਡ ਦੀ ਇਸ ਟਿੱਪਣੀ ਦੇ ਜਵਾਬ ਦੇ ਵਿਚ ਮੋਦੀ ਅਤੇ ਪਜੇਸ਼ਕੀਅਨ ਨੇ ਇਕ ਵਪਾਰਕ ਸਮਝੌਤਾ ਤੈਅ ਕੀਤਾ ਜਾਪਦਾ ਤੇ ਰੂਬੀਓ ਨੇ ਕਿਹਾ ਕਿ ਖੈਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਵਿਚਕਾਰ ਕੋਈ ਵਪਾਰਕ ਸਮਝੌਤਾ ਹੈ। ਸਪਸ਼ਟ ਤੌਰ ਦੇ ਉਤੇ ਦੇਸ਼ ਆਪਣੀ ਖੁਦ ਦੀ ਵਿਦੇਸ਼ ਨੀਤੀ ਵਿਕਸਿਤ ਕਰਦੇ ਨੇ ਤੇ ਦੁਨੀਆ ਭਰ ਦੇ ਕਈ ਦੇਸ਼ ਇਰਾਨੀ ਸ਼ਾਸਨ ਦੇ ਨਾਲ ਗੱਲ ਕਰਦੇ ਨੇ। ਰੂਬੀਓ ਨੇ ਕਿਹਾ ਕਿ ਮੇਰਾ ਮਤਲਬ ਹੈ ਕਿ ਅਸੀਂ ਵੀ ਇਰਾਨੀ ਸ਼ਾਸਨ ਦੇ ਕੁਝ ਤੱਤਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਵਿਚੋਂ ਕੁਝ ਚਰਚਾਵਾਂ ਹੋਈਆਂ ਨੇ ਤੇ ਉਨ੍ਹਾਂ ਦੇ ਨਾਲ ਸੰਪਰਕ ਰਿਹਾ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਵੀ ਇਹ ਵੀ ਜਿਹੜਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਇਰਾਨ ਨੂੰ ਪਾਬੰਦੀਆਂ ਤੋਂ ਬਚਣ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ। ਰੂਬੀਓ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਉਥੇ ਜਾ ਕੇ ਉਨ੍ਹਾਂ ਨੂੰ ਅਜਿਹੇ ਤਰੀਕੇ ਪੈਦਾ ਕਰਨ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਉਹ ਆਮਦਨ ਪੈਦਾ ਕਰ ਸਕਣ, ਜਿਸ ਦੀ ਵਰਤੋਂ ਉਹ ਫਿਰ ਅੱਤਵਾਦ ਨੂੰ ਜਿਹੜਾ ਸਪਾਂਸਰ ਕਰਨ ਅਤੇ ਪਰਮਾਣੂ ਹਥਿਆਰਾਂ ਬਣਾਉਣ ਦੀ ਕੋਸ਼ਿਸ਼ ਕਰਨ ਦੇ ਲਈ ਕਰਨਗੇ। ਭਾਈ ਜਿਹੜਾ ਤੁਸੀਂ ਫੰਡ ਪਾਕਿਸਤਾਨ ਨੂੰ ਭੇਜੀ ਜਾਂਦੇ ਗੱਪਿਆਂ ਦੇ ਗੱਪੇ ਤੇ ਉਹ ਗ੍ਰੇ ਸੂਚੀ ਦੇ ਵਿਚ ਵੀ ਹੈ, ਸਾਰਾ ਕੁਝ ਵੀ ਹੈ, ਪਰ ਜਦੋਂ ਉਹਨੂੰ ਵਰਤਣਾ ਹੁੰਦਾ ਸਾਰਾ ਕੁਝ ਕਰੀ ਜਾਂਦੇ। ਉਹ ਪਿਛਲੇ ਸਮੇਂ ਦੇ ਵਿਚ ਉਹਨੇ ਖੁੱਲ੍ਹ ਕੇ ਬਿਆਨ ਦਿੱਤਾ ਸੀ ਵੀ ਭਾਈ ਤੁਹਾਡੇ ਹੀ ਅਸੀਂ ਬੰਦੇ ਪਾਲਦੇ ਹਾਂ, ਜੋ ਵੀ ਹੈ ਜੋ ਵੀ ਕਰਦੇ ਹਾਂ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਇਹ ਕਰਨ ਦੇ ਉੱਤੇ, ਤੇ ਫਿਰ ਇਹ ਗਰੋਹ ਜਿਹੜੇ ਨੇ ਪਾਲਦਾ ਕੌਣ ਹੈ? ਬਹੁਤ ਵੱਡੇ ਸਵਾਲ ਇਹਨਾਂ ਵੱਡੀਆਂ ਜਿਹੜੀਆਂ ਲਾਣੇਦਾਰ ਜਿਹੜੇ ਨੇ ਦੁਨੀਆਂ ਦੇ ਉਹਨਾਂ ਦੇ ਉੱਤੇ ਖੜੇ ਹੁੰਦੇ ਆ। ਤੇ ਦੇਸ਼ ਅਜਿਹਾ ਕਰਨ ਦਾ ਫੈਸਲਾ ਕਰਦੇ ਨੇ ਤਾਂ ਸਾਨੂੰ ਉਹਨਾਂ ਦੇ ਉੱਤੇ ਵੀ ਕਹਿੰਦੇ ਪਾਬੰਦੀਆਂ ਲਗਾਉਣੀਆਂ ਪੈਣਗੀਆਂ ਤੇ ਤੁਸੀਂ ਜੋ ਮਰਜ਼ੀ ਕਰੀ ਜਾਓ। ਦੂਸਰੇ ਪਾਸੇ ਜੋ ਹਾਲਾਤ 80 ਦੇ ਦਹਾਕੇ ਦੇ ਵਿਚ ਬਣੇ ਜਾਂ ਉਸ ਤੋਂ ਬਾਅਦ ਦੇ ਵਿਚ ਵੀ ਬਣੇ, ਦੰਗਿਆਂ ਦਾ ਮਾਹੌਲ ਬਣਿਆ, ਸਾਰਾ ਕੁਝ ਹਿੰਸਕ ਮਾਹੌਲ ਬਣ ਗਏ, ਇਸੇ ਤਰ੍ਹਾਂ ਦੀਆਂ ਹਰਕਤਾਂ ਹੁਣ ਜਿਹੜੀਆਂ ਨੇ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿਚ ਵੀ ਹੋਣ ਲੱਗ ਗਈਆਂ ਨੇ। ਸਰੀ ਦੀ ਮਸਜਿਦ ਦੇ ਉੱਤੇ ਲਿਖੀਆਂ ਨਫ਼ਰਤੀ ਧਮਕੀਆਂ ਨੇ ਤੇ ਦਰਵਾਜ਼ਿਆਂ ਦੇ ਨੇੜੇ ਸੂਰ ਦਾ ਮਾਸ ਜਿਹੜਾ ਰੱਖ ਦਿੱਤਾ ਗਿਆ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਸ਼ਬਦ ਲਿਖੇ ਮਿਲੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਥਿਤ ਸਰੀ ਸ਼ਹਿਰ ਦੇ ਵਿੱਚ ਨਫ਼ਰਤ ਤੇ ਜਿਹੜਾ ਇਸਲਾਮੋਫੋਬੀਆ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਫਲੀਟਵੁੱਡ ਇਸਲਾਮਿਕ ਸੈਂਟਰ ਜਿਹੜਾ ਉਹਨੂੰ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨੇ ਸਥਾਨਕ ਮੁਸਲਿਮ ਭਾਈਚਾਰੇ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ। ਤੜਕੇ ਜਦੋਂ ਨਮਾਜ਼ੀ ਮਸਜਿਦ ਦੇ ਵਿੱਚ ਪਹੁੰਚੇ ਹੈ ਤਾਂ ਉਹਨਾਂ ਨੇ ਇਮਾਰਤ ਦੀਆਂ ਕੰਧਾਂ ਦੇ ਉੱਤੇ ਮੁਸਲਮਾਨਾਂ ਦੇ ਵਿਰੁੱਧ ਅਪਮਾਨਜਨਕ ਤੇ ਜਾਨੋ ਮਾਰਨ ਦੀਆਂ ਧਮਕੀਆਂ ਲਿਖੀਆਂ ਹੋਈਆਂ ਦੇਖੀਆਂ ਨੇ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਅਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਜਿਹੜੇ ਸ਼ਬਦ ਉੱਕਰੇ ਹੋਏ ਨੇ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਉੱਤੇ ਹੈਂਡਲ ਅਤੇ ਖਿੜਕੀਆਂ ਨੇੜੇ ਕੱਚਾ ਸੂਰ ਦਾ ਮਾਸ ਵੀ ਜਿਹੜਾ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਤੋਂ ਸ਼ਨਿਚਰਵਾਰ ਸਵੇਰ ਦੇ 5 ਵਜੇ ਦੇ ਵਿਚਕਾਰ ਵਾਪਰੀ ਜਿਹੜੀ ਹੋਣ ਦਾ ਸ਼ੱਕ ਦੱਸਿਆ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇਸ ਦੀ ਜਾਂਚ ਹੇਟ ਕ੍ਰਾਈਮ ਜਾਣੀ ਕਿ ਨਫ਼ਰਤ ਅਪਰਾਧ ਵਜੋਂ ਸ਼ੁਰੂ ਕਰ ਦਿੱਤੀ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਫੜਾਉਣ ਦੇ ਲਈ ਪੁਲਿਸ ਦੇ ਨਾਲ ਪੂਰਨ ਸਹਿਯੋਗ ਕਰ ਰਹੇ ਨੇ। ਇਸ ਘਟਨਾ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਦੀ ਜਿਹੜੀ ਸਖ਼ਤ ਨਿੰਦਾ ਵੀ ਕੀਤੀ ਹੈ। ਉਨ੍ਹਾਂ ਨੇ ਪ੍ਰਭਾਵਿਤ ਭਾਈਚਾਰੇ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਦੇ ਵਿੱਚ ਅਜਿਹੀ ਨਫ਼ਰਤ ਅਤੇ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮਸਜਿਦ ਪ੍ਰਬੰਧਕਾਂ ਤੇ ਫਲੀਟਵੁੱਡ ਇਸਲਾਮਿਕ ਅਕੈਡਮੀ ਸੋਸਾਇਟੀ ਨੇ ਇਸ ਘਟਨਾ ਨੂੰ ਸਿਰਫ ਇੱਕ ਮਾਮੂਲੀ ਤੋੜ ਫੋੜ ਨਹੀਂ ਮੰਨਿਆ। ਉਨ੍ਹਾਂ ਨੇ ਇਸ ਦੀ ਤੁਲਨਾ 2017 ਦੇ ਵਿੱਚ ਕਿਊਬਿਕ ਸਿਟੀ ਦੀ ਮਸਜਿਦ ਦੇ ਬਾਹਰ ਵਾਪਰੀਆਂ ਘਟਨਾਵਾਂ ਦੇ ਨਾਲ ਕਰ ਦਿੱਤੀ ਹੈ, ਜਿੱਥੇ ਬਾਅਦ ਦੇ ਵਿੱਚ ਇੱਕ ਭਿਆਨਕ ਗੋਲੀਬਾਰੀ ਦੇ ਵਿੱਚ 6 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿਰੁੱਧ ਅਜਿਹੇ ਨਫ਼ਰਤ ਭਰੇ ਵਤੀਰੇ ਦੇ ਵਿੱਚ ਵਾਧਾ ਹੋਇਆ। ਸੁਸਾਇਟੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਨਮਾਜ਼ੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਤੇ ਨਾਲ ਹੀ ਸੂਬੇ ਦੇ ਸਿਆਸੀ ਤੇ ਸਮਾਜਿਕ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਤੱਤਾਂ ਤੇ ਹਮਲਿਆਂ ਦੇ ਵਿਰੁੱਧ ਖੁੱਲ੍ਹ ਕੇ ਜਿਹੜੇ ਨੇ ਆਪਣੀ ਆਵਾਜ਼ ਬੁਲੰਦ ਕਰਨ ਤੇ ਪੁਲਿਸ ਦੀ ਜਾਂਚ ਜਾਰੀ ਹੈ। ਹਾਲੇ ਤੱਕ ਕਿਸੇ ਵੀ ਸ਼ੱਕੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਵੈਨਜ਼ੂਏਲਾ ਤੋਂ ਚੱਕ ਲਿਆਂਦਾ ਸੀ PM ਉਹਨਾਂ ਦਾ ਤੇ ਮਾਦੂਰੋ ਅਮਰੀਕਾ ਦੇ ਵਿੱਚ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਦੋਸ਼ਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਵੈਨਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੇ ਬੁੱਧਵਾਰ ਨੂੰ ਇੱਕ ਅਮਰੀਕੀ ਅਦਾਲਤ ਦੇ ਵਿੱਚ ਅਪੀਲ ਕਰ ਦਿੱਤੀ ਹੈ ਕਿ ਉਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ। ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇੱਕ ਵਿਦੇਸ਼ੀ ਨੇਤਾ ਤੇ ਉਨ੍ਹਾਂ ਦੀ ਪਤਨੀ ਹੋਣ ਦੇ ਨਾਤੇ ਉਨ੍ਹਾਂ ਨੂੰ ਕਾਨੂੰਨੀ ਛੋਟ ਪ੍ਰਾਪਤ ਹੈ। ਮੈਨਹੈਟਨ ਸੰਘੀ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਵਿੱਚ ਮਾਦੂਰੋ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਜੱਜ ਨੂੰ ਦੋਸ਼ਾਂ ਨੂੰ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਉਹ ਅਜਿਹੇ ਦੋਸ਼ ਕਿਸੇ ਵਿਦੇਸ਼ੀ ਰਾਜ ਦੇ ਮੁਖੀ ਵਿਰੁੱਧ ਨਹੀਂ ਲਗਾਏ ਜਾ ਸਕਦੇ ਹੈ। ਵਕੀਲਾਂ ਨੇ ਕਿਹਾ ਕਿ ਕਿਸੇ ਵੀ ਅਮਰੀਕੀ ਅਦਾਲਤ ਨੇ ਕਦੇ ਵੀ ਕਿਸੇ ਵਿਦੇਸ਼ੀ ਨੇਤਾ ਦੇ ਵਿਰੁੱਧ ਅਪਰਾਧਿਕ ਕੇਸ ਦੀ ਸੁਣਵਾਈ ਨਹੀਂ ਕੀਤੀ ਹੈ ਜਿਸ ਨੂੰ ਦੋਸ਼ਾਂ ਦੇ ਸਮੇਂ ਆਪਣੇ ਹੀ ਦੇਸ਼ ਦੇ ਵਿੱਚ ਰਾਜ ਦੇ ਮੌਜੂਦਾ ਮੁਖੀ ਦੇ ਵਜੋਂ ਮਾਨਤਾ ਪ੍ਰਾਪਤ ਸੀ। ਉਨ੍ਹਾਂ ਕਿਹਾ ਕਿ ਇਹੋ ਹੀ ਕੋਈ ਇਤਿਹਾਸਕ ਸੰਜੋਗ ਨਹੀਂ ਹੈ ਬਲਕਿ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਕਾਨੂੰਨੀ ਪ੍ਰਥਾ ਹੈ ਕਿ ਰਾਜ ਦੇ ਮੁਖੀ ਆਪਣੇ ਹੀ ਦੇਸ਼ ਤੋਂ ਬਾਹਰ ਦੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਅਪਰਾਧਿਕ ਕਾਰਵਾਈਆਂ ਤੋਂ ਮੁਕਤ ਨੇ। ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਦੇ ਤਹਿਤ ਮੁਕੱਦਮਾ ਅਗਲੇ ਸਾਲ 1 ਜੂਨ ਤੋਂ ਜਿਹੜਾ ਸ਼ੁਰੂ ਹੋਣ ਵਾਲਾ ਹੈ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਇਟਲੀ ਦੀ PM ਜਾਰਜੀਆ ਮੈਲੋਨੀ ਨੇ ਇਤਿਹਾਸ ਰਚਿਆ, ਤੋੜ ਦਿੱਤਾ 80 ਸਾਲ ਪੁਰਾਣਾ ਰਿਕਾਰਡ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਰੂੜੀਵਾਦੀ ਸਰਕਾਰ ਨੇ ਦੇਸ਼ ਦੇ ਸਿਆਸੀ ਇਤਿਹਾਸ ਦੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਵੀਰਵਾਰ ਅੱਜ ਮੈਲੋਨੀ ਸਰਕਾਰ ਨੇ ਲਗਾਤਾਰ 1413 ਦਿਨ ਜਿਹੜੇ ਨੇ ਪੂਰੇ ਕਰਕੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਦੇ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਅਟੁੱਟ ਸਰਕਾਰ ਬਣਨ ਦਾ ਮਾਣ ਹਾਸਲ ਕਰ ਲਿਆ। ਇਸ ਰਿਕਾਰਡ ਦੇ ਨਾਲ ਮੈਲੋਨੀ ਨੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸਿਲਵੀਓ ਬਰਲੂ ਸਕੋਨੀ ਦੇ ਨਾਲ 2001 ਤੋਂ 2005 ਦੇ ਦਰਮਿਆਨ ਬਣਾਏ ਰਿਕਾਰਡ ਨੂੰ ਪਿੱਛੇ ਛੱਡਤਾ ਹੈ। ਇਸ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮੈਲੋਨੀ ਤੇ ਉਨ੍ਹਾਂ ਦੀ ਪਾਰਟੀ ਦੇ ਵੱਲੋਂ ਸ਼ੁੱਕਰਵਾਰ ਨੂੰ ਜਿਹੜਾ ਕੱਲ ਨੂੰ ਜਿਹੜਾ ਦੱਖਣੀ ਸ਼ਹਿਰ ਬਾਰੀ ਦੇ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਜਿਹੜਾ ਮਨਾਇਆ ਜਾਣਾ ਹੈ। ਸਾਲ 2027 ਦੇ ਅਖੀਰ ਦੇ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਦੇ ਵੱਲ ਵਧਦਿਆਂ ਮੈਲੋਨੀ ਦਾ ਮੁੱਖ ਟੀਚਾ ਹੁਣ ਸਿਲਵੀਓ ਬਰਲੂ ਸਕੋਨੀ ਦੇ ਉਸ ਸੁਪਨੇ ਨੂੰ ਪੂਰਾ ਕਰਨਾ ਹੈ ਜਿਸ ਦੇ ਤਹਿਤ ਉਹ ਬਿਨਾਂ ਕਿਸੇ ਰੁਕਾਵਟ ਦੇ ਪੂਰੇ 5 ਸਾਲ ਦਾ ਕਾਰਜਕਾਲ ਪੂਰਾ ਕਰ ਸਕਣ। ਆਖਰੀ ਖਬਰ ਹੈ ਕੈਨੇਡਾ ਦੀ ਝੀਲ ਦੇ ਵਿਚ ਤੈਰਦਾ ਟਾਪੂ 30 ਕਿਲੋਮੀਟਰ ਦੂਰ ਪੁੱਜ ਗਿਆ ਤੇ BC ਹਾਈਡਰੋ ਨੇ ਲੋਕਾਂ ਨੂੰ ਟਾਪੂ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਉੱਤਰੀ ਬ੍ਰਿਟਿਸ਼ ਕੋਲੰਬੀਆ ਦੀ ਵਿਲਸਟਨ ਝੀਲ ਦੇ ਵਿਚ ਅਜਿਹਾ ਟਾਪੂ ਤੈਰ ਰਿਹਾ ਜਿਸਨੇ ਲੋਕਾਂ ਦੀ ਹੈਰਾਨੀ ਦੇ ਨਾਲ ਨਾਲ BC ਹਾਈਡਰੋ ਦੀ ਚਿੰਤਾ ਵੀ ਵਧਾਤੀ ਹੈ। ਪਾਣੀ ਦੇ ਵਿਚਕਾਰ ਅਚਾਨਕ ਉਭਰਿਆ ਟਾਪੂ ਹੁਣ ਜਿਹੜਾ ਖੁਦ ਪਾਣੀ ਦੇ ਨਾਲ ਹੀ ਆਪਣੀ ਥਾਂ ਬਦਲ ਰਿਹਾ। ਦਰਖਤਾਂ ਝਾੜੀਆਂ ਤੇ ਬਨਸਪਤੀ ਦੇ ਨਾਲ ਢਕਿਆ ਇਹ ਵਿਸ਼ਾਲ ਤੈਰਦਾ ਢਾਂਚਾ ਸਿਰਫ 2 ਹਫ਼ਤਿਆਂ ਦੇ ਵਿਚ ਕਰੀਬ 30 ਕਿਲੋਮੀਟਰ ਦੂਰ ਵਹਿ ਗਿਆ। ਪਹਿਲੀ ਨਜ਼ਰ ਦੇ ਵਿਚ ਇਹ ਕਿਸੇ ਅਸਲੀ ਟਾਪੂ ਵਰਗਾ ਦਿਖਾਈ ਦਿੰਦਾ ਹੈ ਪਰ ਇਸ ਦੇ ਹੇਠਾਂ ਕੋਈ ਵੀ ਠੋਸ ਜ਼ਮੀਨ ਨਹੀਂ। ਅਧਿਕਾਰੀਆਂ ਦੇ ਮੁਤਾਬਕ ਇਹ ਲੱਕੜਾਂ ਮਿੱਟੀ ਜੜਾਂ ਸੜ ਰਹੇ ਜੈਵਿਕ ਮਲਬੇ ਅਤੇ ਬਨਸਪਤੀ ਦਾ ਵੱਡਾ ਪਰ ਜਿਹੜਾ ਅਸਥਿਰ ਤੈਰਦਾ ਢੇਰ ਹੈ। 21 ਜੁਲਾਈ ਨੂੰ ਯੂਰਪੀਅਨ ਸਪੇਸ ਏਜੰਸੀ ਨੇ ਸੈਂਟੀਨੈਲ 2 ਸੈਟੇਲਾਈਟ ਨੇ ਇਸ ਨੂੰ ਜਿਹੜਾ ਪਹਿਲੀ ਵਾਰ ਪਾਣੀ ਦੇ ਵਿਚ ਹਰੇ ਦੱਬੇ ਵਾਂਗ ਜਿਹੜਾ ਸੀ ਦਰਜ ਕੀਤਾ ਸੀ ਤੇ ਉਸ ਵੇਲੇ ਇਹ WAC ਬੈਨਟ ਡੈਮ ਤੋਂ ਤਕਰੀਬਨ 100 ਕਿਲੋਮੀਟਰ ਪੱਛਮ ਦੇ ਵੱਲ ਜਿਹੜਾ ਉੱਥੇ ਸਥਿਤ ਸੀ। ਬਾਅਦ ਦੇ ਵਿਚ ਇਹ ਨਜ਼ਰੋਂ ਓਹਲੇ ਹੋਣ ਲੱਗ ਪਿਆ ਤੇ 31 ਅਗਸਤ ਨੂੰ ਇਹ ਉਸਪੀਕਾ ਦਰਿਆ ਦੇ ਨੇੜੇ ਮੁੜ ਦਿਖਾਈ ਦਿੱਤਾ ਗਿਆ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਮੈਕੀਜ਼ੀ ਖੇਤਰ ਦੇ ਵਸਨੀਕ ਅਤੇ ਕਿਸ਼ਤੀ ਚਾਲਕ ਰੋਕੀ ਐਵਰੀ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਂਝੀਆਂ ਕੀਤੀਆਂ ਤੇ ਵੀਡੀਓ ਦੇ ਵਿਚ ਕਿਸ਼ਤੀ ਦੀਆਂ ਲਹਿਰਾਂ ਦੇ ਨਾਲ ਇਹ ਟਾਪੂ ਪਾਣੀ ਦੇ ਉੱਤੇ ਉੱਪਰ ਹੇਠਾਂ ਹੁੰਦਾ ਵੀ ਦਿਖਾਈ ਦਿੱਤਾ ਗਿਆ। BC ਹਾਈਡਰੋ ਦੇ ਬੌਬ ਗੇਮਰ ਮੁਤਾਬਕ ਸੰਭਾਵਨਾ ਇਹ ਹੈ ਕਿ ਇਹ ਸਮੱਗਰੀ ਕਈ ਸਾਲਾਂ ਤੋਂ ਕਿਸੇ ਸੁਰੱਖਿਅਤ ਖਾੜੀ ਦੇ ਵਿਚ ਕੰਢੇ ਦੇ ਨਾਲ ਇਕੱਠੀ ਹੋ ਰਹੀ ਸੀ ਤੇ ਇਸ ਸਾਲ ਵਿਲਿਸਟਨ ਜਲ ਭੰਡਾਰ ਦੇ ਵਿਚ ਪਾਣੀ 14 ਸਾਲਾਂ ਦੇ ਵਿਚ ਪਹਿਲੀ ਵਾਰ ਪੂਰੀ ਸਮਰੱਥਾ ਤੱਕ ਪੁੱਜਿਆ। ਵਧੇ ਹੋਏ ਪਾਣੀ ਨੇ ਸ਼ਾਇਦ ਇਸ ਭਾਰੀ ਢੇਰ ਨੂੰ ਕੰਢੇ ਤੋਂ ਤੋੜ ਕੇ ਪਾਣੀ ਦੇ ਵਿਚ ਛੱਡ ਦਿੱਤਾ ਤੇ ਤਕਰੀਬਨ 140 ਮੀਟਰ ਲੰਮੇ 70 ਮੀਟਰ ਚੌੜੇ ਇਸ ਤੈਰਦੇ ਢਾਂਚੇ ਦੇ ਬਾਰੇ ਹੁਣ ਸੁਰੱਖਿਆ ਜਿਹੜੀ ਹੈ ਚਿੰਤਾ ਵੱਧ ਗਈ ਹੈ। BC ਹਾਈਡਰੋ ਅਨੁਸਾਰ ਤੇਜ਼ ਹਵਾ ਵੱਡੀਆਂ ਲਹਿਰਾਂ ਜਾਂ ਕਿਸੇ ਕਿਸ਼ਤੀ ਦੀ ਟੱਕਰ ਇਸ ਨੂੰ ਟੁਕੜਿਆਂ ਦੇ ਵਿਚ ਵੰਡ ਸਕਦੀ ਹੈ ਤੇ ਇਸ ਦੇ ਲਈ ਉਸਨੇ ਜਿਹੜਾ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜੀਬ ਤੈਰਦੇ ਟਾਪੂ ਨੂੰ ਦੂਰੋਂ ਦੇਖਣ ਪਰ ਕਿਸ਼ਤੀ ਲੈ ਕੇ ਜਿਹੜਾ ਇਸ ਦੇ ਨੇੜੇ ਜਾਣ ਦਾ ਕੋਈ ਰਿਸਕ ਨਾ ਲੈਣ, ਇਸ ਦੇ ਉੱਤੇ ਚੜ ਕੇ ਇਸਦਾ ਭੇਤ ਜਾਣਨ ਦੀ ਕੋਸ਼ਿਸ਼ ਜਿਹੜੀ ਹੈ ਨਾ ਕਰਨ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਇੱਥੇ ਆਪਾਂ ਕਰਦੇ ਹਾਂ ਖ਼ਬਰ

ਜੀਰਾ ਜੀ ਕਹਿੰਦੇ ਆ ਵੈਲਕਮ ਟੂ ਦੁਆਬਾ ਰੇਡੀਓ, ਤੇ ਨਾਲ ਦੀ ਨਾਲ ਅਗਲਾ ਸੁਨੇਹਾ ਆਇਆ ਜੀਰਾ ਜੀ ਕਹਿੰਦੇ ਬਹੁਤ ਵਧੀਆ ਤੇ ਸੋਹਣੀ ਜਿਹੜੀ ਆ ਆਵਾਜ਼ ਆ ਰਹੀ ਹੈ। ਤੇ ਇਸੇ ਤਰ੍ਹਾਂ ਲਾਲੀ ਟੋੜਾ ਸਾਹਿਬ ਪਟਿਆਲੇ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਸਭ ਦੋਸਤਾਂ ਨੂੰ ਜੀਓ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਨੂੰ ਪਿਆਰਿਆਂ ਨੂੰ ਜੀ, ਤੇ ਮੁਹੰਮਦ ਜੀ ਸਤਿ ਸ੍ਰੀ ਅਕਾਲ ਲਿਖਦੇ ਆ ਸਭ ਦੋਸਤਾਂ ਨੂੰ, ਸ਼ਮੀ ਜੀ ਨੂੰ ਤੇ ਭੁਪਿੰਦਰ ਜੀ ਨੂੰ ਤੇ ਸਰੋਤਾ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਦਾਨ ਕੋਈ ਵੀ ਕਿਸੇ ਨੂੰ ਕਰ ਦੇਵੇ ਅਗਲੇ ਜਵਾਬ ਨਹੀਂ ਦਿੰਦੇ, ਤੇ ਪੁੰਨ ਕਰੇ ਦਾ ਫਾਇਦਾ ਹਜੇ ਤੱਕ ਮਿਲਿਆ ਤੇ ਦੇਖਿਆ ਹੀ ਨਹੀਂ ਕਹਿੰਦੇ ਜੀ। ਤੇ ਔਜਲਾ ਸਾਹਿਬ ਨਾਲ ਲਿਖਦੇ ਨੇ ਕਿ ਜੇ ਅਗਲੇ 10 ਸਾਲ ਬਾਅਦ ਮਿਲਿਆ ਫਿਰ ਕੀ ਫਾਇਦਾ। 6 ਨੰਬਰ ਲਾਈਕ ਕਹਿੰਦੇ ਨੇ ਰਾਜਨ ਸੈਣੀ ਸਾਹਿਬ, ਤੇ ਇਸੇ ਤਰ੍ਹਾਂ ਹੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ UAE ਤੋਂ। ਮੁਕੱਦਰ ਜੀ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ, ਤੇ ਸਤਨਾਮ ਸਿੰਘ ਜਾਣੀਆਚਾਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਸਾਰਿਆਂ ਨੂੰ ਇੰਡੀਆ ਤੋਂ, ਤੇ ਗੁਲਾਬ ਦੇ ਫੁੱਲ ਭੇਜੇ ਆ। ਔਜਲਾ ਸਾਹਿਬ ਕਹਿੰਦੇ ਵਿਚੋਲਾ ਤਾਂ ਹੁੰਦਾ ਹੀ ਓਲਾ। ਔਜਲਾ ਸਾਹਿਬ ਕਹਿੰਦੇ ਜਾਣੀਆਂ ਵੀਰ ਜੀ ਕਿਵੇਂ ਹੋ ਪਿਆਰਿਓ, ਤੇ ਉਹ ਲਿਖਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਔਜਲਾ ਵੀਰ ਜੀ ਸਭ ਠੀਕ ਠਾਕ ਹੈ, ਤੁਸੀਂ ਦੱਸੋ ਕਿਵੇਂ ਹੋ ਤੇ ਘਰ ਪਰਿਵਾਰ ਸਭ ਠੀਕ ਹੋ। ਤੇ ਔਜਲਾ ਸਾਹਿਬ ਕਹਿੰਦੇ ਚੜ੍ਹਦੀ ਕਲਾ ਵੀਰ ਜੀ ਭਰਾਵਾਂ ਦੇ ਨਾਲ। ਤੇ ਅੱਗੇ ਉਹ ਲਿਖਦੇ ਆ ਜਾਣੀਆਂ ਚਾਲ ਜੀ ਸਾਡੇ ਮਹਾਂਪੁਰਸ਼ ਕਹਿੰਦੇ ਆ ਕਿ ਜੇਕਰ ਅੰਗ ਦਾਨ ਕਰ ਦਿੱਤੇ ਤਾਂ ਫਿਰ ਅਗਲੇ ਜਨਮ ਦੇ ਵਿੱਚ ਉਹ ਅੰਗ ਨਹੀਂ ਮਿਲਣੇ, ਸੋ ਸੋਚ ਸਮਝ ਕੇ ਪੰਗਾ ਲੈਣਾ ਚਾਹੀਦਾ ਸ਼ਮੀ ਵੀਰ। ਤੇ ਔਜਲਾ ਸਾਹਿਬ ਕਹਿੰਦੇ ਸਾਡੇ ਸਕੀਮ ਤੋਂ ਹੀ ਕਹਿੰਦੇ ਸਕੀਮ ਲਾ ਜਾਂਦੇ ਆ, ਜਿਵੇਂ ਕਿ ਆਪਣੇ ਗੱਲਬਾਤ ਕਰਕੇ ਗਏ ਰਾਜਨ ਸੈਣੀ ਸਾਹਿਬ, ਉਹਦੇ ਉੱਤੇ ਗੱਲ ਲਿਖੀ ਸੀ। ਪਰਮਿੰਦਰ ਬਰਨ ਜੀ ਫਗਵਾੜੇ ਵਾਲੇ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ ਪਰਮਿੰਦਰ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਾਡੇ ਪਿੰਡ ਦੇ ਬਾਰਬਰ ਦੇ ਦੱਸਣ ਦੇ ਮੁਤਾਬਕ ਮੈਂ ਵਾਲ ਕੱਟੇ ਤੇ ਮੇਰੇ ਪੈਸੇ 3 ਮਹੀਨੇ ਨਹੀਂ ਦਿੱਤੇ, ਤੇ ਨਗਰ ਕੀਰਤਨ ਦੇ ਉੱਤੇ ਕੇਲਿਆਂ ਦਾ ਲੰਗਰ ਲਾਈ ਬੈਠਾ ਸੀ ਕਹਿੰਦੇ ਜੀ ਉਹ। ਤੇ ਗੁਰੀਮਾਨ ਜੀ ਬਾਈ ਜੀ ਜੁੜੇ ਆ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ, ਸ਼ਮੀ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਪਰਮਿੰਦਰ ਜੀ ਨੂੰ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਤੇ ਇਸੇ ਤਰ੍ਹਾਂ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਸਾਹਿਬ ਸਤਿ ਸ੍ਰੀ ਅਕਾਲ। ਤੇ ਸਤਨਾਮ ਜੀ ਲਿਖਦੇ ਆ ਕਿ ਇਹ ਦੁਨੀਆਂ ਰੰਗ ਬਰੰਗੀ ਹੈ, ਕੋਈ ਅਫੀਮੀ ਤੇ ਕੋਈ ਭੰਗੀ ਹੈ। ਕਿਆ ਬਾਤ ਹੈ ਜੀ, ਮੈਂ ਵੀ ਇਹ ਨੋਟ ਲਾਈਨ ਕੀਤੀ, ਮੈਂ ਕਿਹਾ ਕੁਛ ਨਾ ਕੁਛ ਲਿਖਾਂਗੇ, ਦੁਨੀਆਂ ਰੰਗ ਬਿਰੰਗੀ, ਥੋੜੀ ਚੰਗੀ ਤੇ ਬਹੁਤੀ ਮੰਦੀ। ਤੇ ਲਓ ਜੀ, ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਜੀ ਸਤਿ ਸ੍ਰੀ ਅਕਾਲ, ਤੇ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਰਾਜਨ ਸੈਣੀ ਸਾਹਿਬ ਨੇ ਭੇਜ ਦਿੱਤੀ ਹੈ। ਸਤਨਾਮ ਜੀ ਨੂੰ, ਮੁਕੱਦਰ ਜੀ ਨੂੰ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਗੁਰੀਮਾਨ ਜੀ ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਮਾਸਟਰਾਂ ਦੇ ਡੰਡੇ ਨੂੰ ਵੀ ਕਹਿੰਦੇ ਆ ਜੀ। ਤੇ ਇਸੇ ਤਰ੍ਹਾਂ ਜੀਰਾ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਗੁਰੀ ਜੀ ਨੂੰ। ਭਾਰਤ ਸਾਹਿਬ ਹੋ ਸਕੇ ਤਾਂ ਕਹਿੰਦੇ ਮੇਰੀ ਕਾਲ ਲਓ ਜੀ, ਆਪਣੇ ਰਾਜਨ ਸੈਣੀ ਸਾਹਿਬ ਨੇ ਲਿਖਿਆ ਸੀ। ਸਤਨਾਮ ਸਿੰਘ ਜਾਣੀਆਂਚਾਲ ਜੀ ਲਿਖਦੇ ਆ ਕਿ ਦਮੜੀ ਦੇ ਨਾਲ ਹੀ ਚਮੜੀ ਦੀ ਕੀਮਤ ਹੈ ਜੀ। ਕਿਆ ਬਾਤ ਹੈ ਜੀ। ਗੁਰੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸਾਡੇ ਅਕਲ ਵਾਲਾ ਤਾਂ ਬਿਲਕੁਲ ਤਕੜੇ ਨੂੰ ਕਿਹਾ ਜਾਂਦਾ, ਕਿਉਂਕਿ ਮਾਤੜ ਤਾਂ ਕਹਿੰਦੇ ਬੰਦਾ ਦੱਬਦਾ ਹੈ। ਸੜਕ ਉੱਤੇ ਹਿਰਨ ਕਿਸੇ ਗੱਡੀ ਦੇ ਵਿੱਚ ਲੱਗ ਕੇ ਮਰ ਗਿਆ, ਤੇ ਦੇਖਣ ਵਾਲੀ ਗੱਲ ਹੈ ਕਿ ਕਿਸੇ ਨੇ ਚੁੱਕੇ ਹਿਰਨ ਨੂੰ ਪਾਸੇ ਤੱਕ ਨਹੀਂ ਕੀਤਾ ਤੇ ਉੱਪਰੋਂ ਨਿਕਲੀ ਜਾਂਦਾ ਹੈ। ਬਹੁਤ ਮਾੜੇ ਹੋ ਗਏ ਲੋਕ ਨੇ, ਤੇ ਮੈਂ ਹੁਣ ਮਰੇ ਹੋਏ ਹਿਰਨ ਨੂੰ ਚੁੱਕ ਕੇ ਕਹਿੰਦੇ ਖੇਤਾਂ ਨੂੰ ਕੀਤਾ ਹੈ। ਕਿਆ ਬਾਤ ਹੈ ਜੀ, ਇਹ ਵੀ ਹਾਲਾਤ ਨੇ ਬਿਲਕੁਲ ਹੈ ਜੀ। ਤੇ ਮੁਕੱਦਰ ਜੀ ਮਤਲਬ ਕਿ ਸੈਡ ਜਿਹਾ ਫੇਸ ਭੇਜਿਆ ਦੋ, ਤੇ ਮੈਂ ਕਾਲ ਵੀ ਕੀਤੀ ਸੀ, ਉਹਨਾਂ ਨੇ ਨਹੀਂ ਚੁੱਕੀ, ਤੇ ਉਹਨਾਂ ਦੀ ਕਾਲ ਆ ਰਹੀ ਸੀ, ਉਦੋਂ ਮੈਂ ਅਟੈਂਡ ਨਹੀਂ ਕਰ ਪਾਇਆ ਕਿਉਂਕਿ ਬਿਜ਼ੀ ਸੀ ਕਾਲ ਲਾਈਨ। ਤੇ ਗੁਰੀਮਾਨ ਜੀ ਕਹਿੰਦੇ ਖੇਤਾਂ ਦੇ ਵਿੱਚ ਕੰਮ ਕਰਦੇ ਮੁੰਡਿਆਂ ਨੂੰ ਬੇਨਤੀ ਕੀਤੀ ਹੈ, ਦੇਖ ਕੇ ਕਿਤੇ ਮਿੱਟੀ ਦੇ ਵਿੱਚ ਦੱਬ ਦਿਓ ਜੀ, ਤੇ ਲੋਕ ਬਹੁਤੇ ਮਾੜੇ ਹੋ ਗਏ ਹੈ। ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਕਹਿੰਦੇ ਆ ਮੁਹੰਮਦ ਜੀ ਦੁਬਈ ਤੋਂ। ਤੇ ਗੁਰੀ ਜੀ ਕਹਿੰਦੇ ਆ ਦਾਨ ਅਨਮੋਲ ਕਵਾਤਰਾ ਤੇ ਸੁਲਤਾਨ ਰੰਧਾਵਾ ਵਰਗੇ ਚੋਰਾਂ ਨੂੰ ਨਾ ਦਵੋ। ਆਪਣੇ ਪਿੰਡ ਦੇ ਆਪਣੇ ਆਲੇ ਦੁਆਲੇ ਬਥੇਰੇ ਗਰੀਬ ਪਰਿਵਾਰ, ਗਰੀਬ ਬੱਚੇ ਰਾਸ਼ਨ ਤੋਂ, ਸਿੱਖਿਆ ਤੋਂ ਦੂਰ ਨੇ, ਤੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਬਹੁਤ ਵਧੀਆ ਸੁਨੇਹਾ ਦਿੱਤਾ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਕੁੱਕੀ ਭਾਜੀ ਕਿਸੇ ਨੇ ਫ੍ਰੀ ਡਾਇਲਸਿਸ ਕਰਵਾਉਣਾ ਤਾਂ ਦੱਸੋ ਜੀ, ਤੇ ਭੁਲੱਥ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੈ ਜੀ, ਨਿੱਜੀ ਸਹੂਲਤਾਂ ਲੈਸ ਨੇ, ਤੇ ਕੋਈ ਮੱਦ

ਜਾਂ ਬਜ਼ੁਰਗ ਹੋਵੇ ਤਾਂ ਦੱਸਣਾ ਜੀ, ਮੋਗਾ ਵਿਖੇ ਆਪਣਾ ਇੱਕ ਆਸ ਸੇਵਾ ਆਸ਼ਰਮ ਹੈ ਜੀ। ਕਿਆ ਬਾਤ ਹੈ ਜੀ, ਸਲੂਟ ਹੈ ਜੀ ਮਨਦੀਪ ਜੀ, ਇਹ ਵੀ ਤੁਸੀਂ ਉਪਰਾਲੇ ਨਾਲ ਕਰ ਰਹੇ ਹੋ। ਬਿਲਕੁਲ ਫ੍ਰੀ ਹੈ ਜੀ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਮਨਦੀਪ ਜੀ ਕਹਿੰਦਾ ਗੁਰੀਮਾਨ ਜੀ ਕਦੇ ਸਰਚ ਕਰਨਾ ਜੀ ਉਹਦੇ ਬਾਰੇ, ਤੇ ਮਨਦੀਪ ਜੱਸੀ ਬਾਈ ਜੀ ਜ਼ਰੂਰ ਵੇਖਦੇ ਆ ਜੀ, ਗੁਰੀ ਜੀ ਕਹਿੰਦੇ ਆ। ਤੇ ਆਪਣੇ ਸੁਰਿੰਦਰ ਕੱਕੜ ਸਾਹਿਬ ਤੇ ਜਸਵੀਰ ਸਿੰਘ ਬਾਬਾ ਜੀ ਨੇ ਜੀ ਇਹਦਾ ਸਾਰਾ ਕੁਝ ਕਰਦੇ ਨੇ, ਕਰਤਾ ਧਰਤਾ ਕਹਿੰਦੇ ਮਨਦੀਪ ਜੱਸੀ ਜੀ। ਤੇ ਗੁਰੀ ਅੱਗੇ ਲਿਖਦੇ ਨੇ ਕਿ ਮਨਦੀਪ ਜੱਸੀ ਜੀ, ਗੁਰੀ ਮਾਂ ਜੀ ਤੁਹਾਡੀ ਗੱਲ ਸਹੀ ਹੈ ਜੀ, ਇਹ ਚੋਰ ਨੇ ਕਵਾਤਰੇ ਵਰਗੇ ਜੀ। ਤੇ ਅੱਗੇ ਬਲਬੀਰ ਸਿੰਘ ਸੈਣੀ ਸਾਹਿਬ ਕੈਲਗਰੀ ਤੋਂ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ, ਸਮਰਜੀਤ ਸਿੰਘ ਸ਼ੰਮੀ ਜੀ, ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਮਨਦੀਪ ਜੀ ਵੀ ਸਤਿ ਸ੍ਰੀ ਅਕਾਲ ਸਾਂਝੀ ਕਰਦੇ ਆ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਦੇ ਨਾਲ। ਤੇ ਰਜਿੰਦਰ ਜੀ ਕਹਿੰਦੇ ਆ ਗੁਰੀ ਮਾਨ ਜੀ ਤੁਸੀਂ ਹੀਰਨ ਦੀ ਗੱਲ ਕਰ ਰਹੇ ਹੋ, ਕੱਲ ਇੱਕ ਦੈਨਿਕ ਭਾਸਕਰ ਦੇ ਵਿੱਚ ਖਬਰ ਲੱਗੀ ਸੀਗੀ, ਬੰਦਾ ਸੜਕ ਦੇ ਵਿਚਕਾਰ ਪਿਆ ਪਰ ਮਰ ਗਿਆ, ਕਿਸੇ ਨੇ ਚੁੱਕਿਆ ਨਹੀਂ, ਆਖਰ ਨੂੰ ਇੱਕ ਰਹਿਮ ਦਿਲ ਆਇਆ ਤੇ ਉਹਨੇ ਲਾਸ਼ ਨੂੰ ਪਾਸੇ ਕੀਤਾ ਤੇ ਸੜਕ ਤੋਂ ਵਿਚਕਾਰ ਦੇ ਵਿੱਚੋਂ ਜੀ। ਕਿਆ ਬਾਤ ਹੈ ਜੀ, ਇਹ ਹਾਲਾਤ ਨੇ ਸਾਡੇ ਮੁਲਕ ਦੇ। ਅੱਗੇ ਲਿਖਦੇ ਨੇ ਗੁਰੀ ਮਾਨ ਜੀ, ਹੋਰ ਮਨਦੀਪ ਬਾਈ ਇਹ ਲੋਕਾਂ ਦੇ ਕੋਲੋਂ ਦਾਨ ਦੇ ਉੱਤੇ ਪੈਸੇ ਮੰਗ ਤਕੜੇ ਹੋ ਗਏ ਤੇ ਪੋਡਕਾਸਟ ਕਰਨ ਵਾਲੀ ਥਾਂ ਉੱਤੇ ਲੱਖਾਂ ਰੁਪਏ ਲੈਂਦੇ ਨੇ ਤੇ ਸੈਮੀਨਾਰ ਕਰਦੇ ਨੇ ਤੇ ਪੰਜਾਬੀ ਬੰਦਾ ਦਵਾਈ ਦੇ ਲਈ ਇਲਾਜ ਦੇ ਲਈ ਤਰਸੀ ਜਾਂਦਾ, ਪ੍ਰਵਾਸੀ ਵਿਖਾ ਪੈਸੇ ਇਹ ਕਮਾਈ ਜਾਂਦਾ। ਤੇ ਮਨਦੀਪ ਜੀ ਕਹਿੰਦੇ ਸਹੀ ਕਿਹਾ ਬਾਈ ਜੀ ਤੇ ਕੁੱਕੀ ਭਾਜੀ। ਗੁਰੀ ਜੀ ਲਿਖਦਾ ਰਜਿੰਦਰ ਕੁਮਾਰ ਜੀ ਕਿਤੇ ਆ ਬਾਈ ਬਹੁਤੇ ਸ਼ਰਾਬੀ ਸੜਕਾਂ ਦੇ ਉੱਤੇ ਚੁੱਕ ਕੇ ਪੁਲਿਸ ਨੂੰ ਦਿੱਤੇ ਨੇ ਜਾਂ ਕਿਸੇ ਢੰਗ ਦੀ ਥਾਂ ਨੂੰ ਕੀਤੇ ਨੇ, ਪਰ ਕਦੇ ਕਿਸੇ ਨੂੰ ਅਹਿਸਾਨ ਨਹੀਂ ਜਿਤਾਇਆ ਤੇ ਉਹ ਹੁਣ ਦਾਨ ਦੀ ਗੱਲ ਹੋਈ ਤਾਂ ਦੱਸੀ ਹੈ ਜੀ। ਮਨਦੀਪ ਜੀ ਲਿਖਦੇ ਪਿੰਡ ਦਾਨ ਜੀ, ਤੇ ਬਹੁਤ ਵਧੀਆ ਗੱਲ ਹੈ ਜੀ ਗੁਰੀ ਮਾਂ ਜੀ, ਹਰਜਿੰਦਰ ਜੀਰਾ ਜੀ ਐਪਰੀਸ਼ੀਏਟ ਕਰਦੇ ਆ। ਤੇ ਗੁਰੀ ਜੀ ਕਹਿੰਦੇ ਆ ਕਿ ਪਿੰਡ ਦਾਨ ਆਟੇ ਦਾ ਕਿਤੇ ਚੋਲਾਂ ਦੇ, ਜਿਉਂਦੇ ਜੀ ਪੁੱਛਦੇ ਨੇ ਕਿਸੇ ਨੂੰ ਮਰੇ ਉੱਤੇ ਪਿੰਡ ਦਾਨ ਕਰੀ ਜਾਂਦੇ ਨੇ ਤੇ ਹਿੰਦੂ ਧਰਮ ਦੀ ਰਸਮ ਹੈ ਜੀ, ਸਦਕੇ ਨੂੰ ਕਰਨ ਪਰ ਜਿਉਂਦੇ ਨੂੰ ਵੀ ਸਾਂਭੋ। ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਸਮਝਦਾ ਸ਼ੰਮੀ ਜੀ, ਪਰ ਮੈਂ ਹਰਿਦੁਆਰ ਜਾਣ ਤੋਂ ਗੁਰੇਜ਼ ਕਰ ਰਿਹਾ ਸੀ ਜੀ, ਤੇ ਜੇ ਪੰਡਿਤ ਨੂੰ ਪਤਾ ਲੱਗ ਜਾਂਦਾ ਕਿ 5 ਸਾਲ ਬਾਅਦ ਆਏ ਆ ਤਾਂ ਮੇਰੀ ਲੁੱਟ ਬਹੁਤ ਹੋਣੀ ਸੀ ਜੀ ਕਹਿੰਦੇ ਜੀ। ਜੀਰਾ ਜੀ ਲਿਖਦੇ ਕਿ ਸੈਣੀ ਸਾਹਿਬ ਜੀ ਮੈਂ ਆਖਰੀ ਵਾਰ ਜਦੋਂ ਹਰਿਦੁਆਰ ਗਿਆ ਸੀ, ਮੈਂ ਆ ਕੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀਗਾ ਕਿ ਵੀ ਅੱਗੇ ਤੋਂ ਪੰਡਿਤ ਦੇ ਕੋਲੋਂ ਕਿਸੇ ਨੇ ਨਹੀਂ ਜਾਣਾ, ਬੜੀ ਲੁੱਟ ਕਰਦੇ ਆ ਜੀ ਉਹ। ਤੇ ਗੁਰੀ ਜੀ ਕਹਿੰਦੇ ਆ ਰਾਜਨ ਸੈਣੀ ਵੱਡੇ ਵੀਰ ਜੀ, ਹਰਿਦੁਆਰ ਨਹੀਂ ਇੰਨੀ ਲੁੱਟ ਹੁੰਦੀ ਹੈ ਜਿੰਨੀ ਲੁੱਟ ਭਾਵੇਂ ਹਰਿਆਣਾ ਦੇ ਵਿੱਚ ਆਉਂਦੀ ਹੈ। ਕਹਿੰਦੇ ਨੇ 12 ਦਿਨ ਪਾਠ ਕਰਨਾ ਪੈਣਾ ਆਤਮਾ ਦੀ ਸ਼ਾਂਤੀ ਦੇ ਲਈ, 10 ਵੀ ਤੁਹਾਨੂੰ ਅਸੀਂ ਦੇਖਣਾ ਕੀ ਕਰਦੇ ਆ ਕੀ ਨਹੀਂ ਕਰਦੇ ਆ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਆ ਦੋਸਤੋ, ਤੇ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਜਨਾਬ ਜੀ, ਉਹ ਬਲਵੀਰ ਸਿੰਘ ਸੈਣੀ ਸਾਹਿਬ ਰੰਗੀਲੇ ਸੱਜਣ ਮੁਹੰਮਦ ਜੀ ਐਪਰੀਸ਼ੀਏਟ ਕਰਦੇ ਆ। ਸੈਣੀ ਸਾਹਿਬ ਜੀ ਗ੍ਰੇਟ ਜੋਬ ਜੀ, ਵੈਲਕਮ, ਸ਼ੁਕਰੀਆ ਜੀ। ਤੇ ਮੁਹੰਮਦ ਜੀ ਵੈਰੀ ਨਾਈਸ ਕਹਿੰਦੇ ਆ। ਗੁਰੀ ਜੀ ਸਤਿ ਸ੍ਰੀ ਅਕਾਲ ਵੀਰ ਜੀ, ਗੁਰੀ ਮਾਨ ਜੀ ਕਹਿੰਦੇ ਆ ਉਹਨੂੰ, ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ, ਬਹੁਤ ਸਾਰੇ ਸੁਨੇਹੇ ਅਜੇ ਬਾਕੀ ਨੇ ਜੀ, ਚਲੋ ਮੈਂ ਸੰਖੇਪ ਦੇ ਵਿੱਚ ਲੈਣਾ ਅਗਲੇ ਸੁਨੇਹੇ। ਤੇ ਹਾਂਜੀ ਆਪਣੇ ਕਿੱਥੇ ਚੱਲ ਗਏ ਜੀ, ਹਾਂਜੀ ਇੱਥੇ ਸੀਗੇ ਆਪਾਂ ਆਪਣੇ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਲੌਜਿਕ ਦਿੱਤਾ ਸੈਣੀ ਜੀ ਨੇ ਪਿੰਡ ਦਾਨ ਬਾਰੇ। ਤੇ ਦਿਲਬਾਗ ਚੱਕਰ ਵੀਰ ਹੈ ਜੀ ਆਪਣੇ, ਮਨਦੀਪ ਜੀ ਲਿਖਦੇ ਆ ਕਿ ਬਲਵੀਰ ਸਿੰਘ ਸੈਣੀ ਸਾਹਿਬ ਤੇ ਮਨਦੀਪ ਜੱਸੀ ਜੀ, ਮੁਹੰਮਦ ਜੀ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ। ਤੇ ਚੌਲਾਂ ਦਾ ਆਟਾ ਹੁੰਦਾ ਜੀ, ਜੀਰਾ ਜੀ ਲਿਖਦੇ ਆ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ ਚੱਕਰ ਤੇ ਰਣਸੀ। ਬਿਲਕੁਲ ਸਹੀ ਗੱਲ ਹੈ ਜੱਸੀ ਜੀ ਲਿਖਦੇ ਆ ਰਜਿੰਦਰ ਜੀ। ਤੇ ਇਸੇ ਤਰ੍ਹਾਂ ਆਖਰੀ ਸੁਨੇਹਾ ਦੇ ਵੱਲ ਨੂੰ ਵਧੀਏ। ਤੇ ਮੈਨੂੰ ਲੱਗਦਾ ਨਹੀਂ ਬਾਈ, ਗੱਠਜੋੜ ਕੋਈ ਰੰਗ ਲੈ ਕੇ ਆਊਗੀ, ਵੋਟਾਂ ਵਾਲੇ ਖਿਚੜੀ ਹੀ ਬਣਨੀ ਹੈ। ਤੇ ਗੁਰਪ੍ਰੀਤ ਕੌਰ ਜੀ ਕਹਿੰਦੇ ਆ 5 ਕਰੋੜ ਖਾ ਕੇ 80 ਲੱਖ ਦੀ ਬੈਟਰੀ ਵਾਲੀ ਗੱਡੀ ਲੈ ਕੇ ਆਏ ਨੇ ਜੀ, ਗੁਰੀ ਮਾਨ ਜੀ ਲਿਖਦੇ ਆ। ਤੇ ਅਸੀਂ ਤਾਂ ਕਹਿੰਦੇ ਐਵੇਂ ਮਿਹਨਤ ਕਰਦੇ ਆ, ਲੱਗਦਾ ਹੁਣ ਪੋਲੀਟਿਕਸ ਦੇ ਵਿੱਚ ਜਾਣਾ ਪੈਣਾ, ਕਰ ਲਓ ਕੰਮ ਤੁਸੀਂ ਜੀ ਨਾਲ ਹੀ। ਗੁਰੀ ਜੀ ਬਾਈ ਸਮਝ ਨਹੀਂ ਲੱਗਦੀ ਪਈ,
ਬੇਅਦਬੀ ਸਾਡੇ ਗੁਰੂ ਸਾਹਿਬ ਜੀ ਦੀ ਕਰਕੇ ਕੀ ਮਿਲਦਾ ਇਹਨਾਂ ਨੂੰ ਤੇ ਸਾਡੇ ਵਰਗੇ ਨੇ ਜਦੋਂ ਕਿਸੇ ਨੇ ਮਾਰ ਦੇਣਾ ਤਾਂ ਸਾਨੂੰ ਜੇਲ੍ਹਾਂ ਦੇ ਵਿੱਚ ਚੁੱਕ ਕੇ ਲੈ ਜਾਂਦੇ ਨੇ ਪਰ ਇਹਨਾਂ ਲੋਕਾਂ ਦਾ ਕੁਝ ਨਹੀਂ ਹੁੰਦਾ ਨਹੀਂ ਚੰਗਾ ਕੰਮ ਕੀਤਾ ਜੀ ਐਤਕੀ ਉਹਨੂੰ ਅਰੈਸਟ ਹੋਈ ਆ ਤੇ ਪੁੱਛਗਿੱਛ ਹੋ ਰਹੀ ਆ ਪੂਰਾ ਸਾਰਾ ਕੁਝ ਰਿਕਾਰਡ ਹੋਇਆ ਕੈਮਰਿਆਂ ਦੇ ਵਿੱਚ ਜਿਹੜਾ ਹਰਿਮੰਦਰ ਸਾਹਿਬ ਦੇ ਕੈਮਰੇ ਨੇ ਉੱਥੇ ਸੀਸੀਟੀਵੀ ਉਹਨਾਂ ਦੀ ਘੋਖ ਹੋ ਰਹੀ ਆ ਜੀ ਗੁਰੂ ਜੀ ਕਹਿੰਦੇ ਬਲਤੇਜ ਪੰਨੂ ਹਰਪਾਲ ਚੀਮਾ ਤੇ ਸਾਰੀ ਆਮ ਪਾਰਟੀ ਸਿਰੇ ਦੇ ਝੂਠੇ ਤੇ ਚਲੋ ਛੱਡੋ ਇੱਦਾਂ ਕਾਹਤੋਂ ਆਪਾਂ ਲਿਖਣਾ ਉਹਨਾਂ ਦੀ ਆਪਣੀ ਸੋਚ ਹੈ ਜੀ ਬਾਕੀ ਸਭ ਲੋਕਾਂ ਨੂੰ ਦੇਖਦਾ ਹੈ ਕੌਣ ਕਿੱਥੇ ਖੜਾ ਹੈ ਗੁਰੂ ਜੀ ਕਹਿੰਦੇ ਆ ਸੁਪਰੀਮ ਕੋਰਟ ਦਾ ਰੁੱਖ ਕਰਕੇ ਟਾਈਮ ਟਪਾ ਰਹੇ ਨੇ ਦੋ ਤਿੰਨ ਮਹੀਨੇ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ ਬਾਅਦ ਦੇ ਵਿੱਚ ਕਿਹਨੇ ਪੁੱਛਣਾ ਹੈ ਇਸੇ ਤਰ੍ਹਾਂ ਬਿਲਕੁਲ ਬਾਈ ਜੀ ਸਾਰਾ ਚਿੱਠਾ ਬਾਹਰ ਨਿਕਲ ਗਿਆ ਐਮ ਆਰ ਐਸ ਮਾਨ ਦਾ ਤੇ 80 ਲੱਖ ਦੀਆਂ ਗੱਡੀਆਂ ਹੁਣ ਮੁੱਖ ਮੰਤਰੀ ਦੀ ਤਨਖਾਹ ਦੇ ਉੱਤੇ ਤਾਂ ਨਹੀਂ ਕਹਿੰਦੇ ਆਉਂਦੀ ਹੈ ਸਿਆਸਤ ਦਾ ਪੱਧਰ ਇਹਨਾਂ ਆਮ ਪਾਰਟੀ ਵਾਲੇ ਮਾੜੇ ਲੀਡਰਾਂ ਨੇ ਬਹੁਤ ਜ਼ਿਆਦਾ ਹੀ ਕਹਿੰਦੇ ਥੱਲੇ ਸੁੱਟ ਦਿੱਤਾ ਹੈ ਰਾਘਵ ਚੱਡਾ ਤਾਂ ਨੂੰ ਤਾਂ ਕਹਿੰਦੇ ਘਰ ਦਾ ਰਿਹਾ ਤੇ ਨਾ ਉਹ ਘਾਟਦਾ ਬਸ ਬੀਜੇਪੀ ਦਾ ਬਣ ਕੇ ਰਹਿ ਗਿਆ ਤੇ ਜੈਸੀ ਕਰਨੀ ਵੈਸੀ ਭਰਨੀ ਸਬਸਿਡੀ ਨਹੀਂ ਮਿਲ ਰਹੀ ਤੇ ਸੁੰਡੀ ਜਿਹੜੀ ਆ ਖੇਤੀ ਨਹੀਂ ਛੱਡ ਰਹੀ ਤੇ ਕੀਟਨਾਸ਼ਕ ਨਕਲੀ ਦਵਾਈਆਂ ਦੇ ਫਸਲ ਦਾ ਬਚਾਅ ਨਹੀਂ ਕੀਤਾ ਤੇ ਬਸ ਮੈਨੂੰ ਲੱਗਦਾ ਨਰਮੇ ਦੀ ਖੇਤੀ ਅੱਗੇ ਅੱਗੇ ਰਹਿਣੀ ਹੀ ਨਹੀਂ ਹੈ ਜੀ ਮੁੱਖ ਮੰਤਰੀ ਤਾਂ ਇਸਲਾਮ ਜਦੋਂ ਅਮਰੀਕਾ ਚ ਕੰਮ ਸ਼ੁਰੂ ਹੋਇਆ ਸੀ ਨਾ ਗੁਲਾਮਾਂ ਨੂੰ ਲਿਆਉਂਦੇ ਸੀ ਉੱਥੇ ਨਰਮੇ ਦੀ ਖੇਤੀ ਕਰਾਉਂਦੇ ਸੀ ਉਸ ਵੱਡੇ ਪੱਧਰ ਦੇ ਉੱਤੇ ਜੀ ਤੇ ਗੁਰੀਮਾਨ ਜੀ ਕਹਿੰਦੇ ਆ ਕਿ ਮੁੱਖ ਮੰਤਰੀ ਤਾਂ ਇਲਜ਼ਾਮਬਾਜ਼ੀ ਅਤੇ ਗੱਪਾਂ ਕਰੋ ਕਰ ਜਾਂਦੇ ਆ ਬਸ ਆਪ ਕੁਝ ਨਹੀਂ ਕਰਨਾ ਚੋਰੀ ਕਰਕੇ ਪੰਜਾਬ ਆਪ ਖਾਣ ਵਾਲੇ ਦੂਜਿਆਂ ਉੱਤੇ ਉਂਗਲ ਚੁੱਕਦੇ ਨੇ ਵਾਹ ਜੀ ਵਾਹ ਤੇ ਇਸੇ ਤਰ੍ਹਾਂ ਆਖਰੀ ਸੁਨੇਹਾ ਹੈਗੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੱਠਜੋੜ ਕਰ ਆਮ ਪਾਰਟੀ ਨੂੰ ਹਰਾਇਆ ਹੈਗਾ ਪਰ ਆਈਟੀ ਸੈੱਲ ਵਾਲੇ ਬਸ ਪ੍ਰਚਾਰ ਹੋਰ ਹੀ ਕਹਿੰਦੇ ਇਹਨਾਂ ਦੇ ਬਾਰੇ ਕਰੀ ਜਾਂਦੇ ਆ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਤੇ ਇਸੇ ਤਰ੍ਹਾਂ ਆਖਰ ਦੇ ਵਿੱਚ ਜਸਵਿੰਦਰ ਕੌਰ ਜੀ ਆਪਣੇ ਜੱਸੀ ਜੀ ਮਲੇਰਕੋਟਲਾ ਵਾਲੇ ਲੇਟ ਹੋ ਕੇ ਲੱਗਦੇ ਆ ਕਹਿੰਦੇ ਆ ਹਾਂਜੀ ਚੋਕਰ ਦੀਆਂ ਪਿੰਨੀਆਂ ਲਿਖੀਆਂ ਨੇ ਜੀ ਉਹਨਾਂ ਨੇ ਦੁਆਬੇ ਦੇ ਵਿੱਚ ਸੀਲ ਦੀਆਂ ਕਹਿੰਦੇ ਸੀ ਸ਼ਾਇਦ ਬਾਕੀ ਪਤਾ ਨਹੀਂ ਜੀ ਚੋਕਰ ਲਿਖਿਆ ਇਹਨਾਂ ਨੇ ਜੀ ਤੇ ਜਸਵਿੰਦਰ ਕੌਰ ਜੀ ਲਿਖਦੇ ਆ ਜੱਸੀ ਜੀ ਮਲੇਰਕੋਟਲਾ ਵਾਲੇ ਮੋਟੇ ਅਚੰਨੇ ਆਟੇ ਦੀਆਂ ਜੀ ਕਹਿੰਦੇ ਅੱਛਾ ਜੀ ਚਨਾ ਲਿਖਣਾ ਸੀ ਸ਼ਾਇਦ ਮੈਂ ਚਨੇ ਦੀਆਂ ਪਿੰਨੀਆਂ ਹੋ ਸਕਦੀਆਂ ਨੇ ਮੋਟੇ ਚਨੇ ਆਟੇ ਦੀਆਂ ਪਿੰਨੀਆਂ ਹੁੰਦੀਆਂ ਜੀ ਸ਼ੁਕਰੀਆ ਜੀ ਧੰਨਵਾਦ ਜੀ ਇਹਦੇ ਵਿੱਚ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਜੱਸੀ ਜੀ ਤੁਹਾਡਾ ਵੀ ਮਲੇਰਕੋਟਲੇ ਤੋਂ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ ਸਮਾਂ ਬਹੁਤ ਹੋ ਗਿਆ 2.5 ਘੰਟੇ ਲਾ ਲਏ ਆਪਾਂ ਅੱਜ ਤੇ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ ਗੱਲਾਂ ਬਾਤਾਂ ਕਰਨ ਦੇ ਲਈ ਇਸ ਵਿਸ਼ੇ ਨੂੰ ਹੋਰ ਵਿਸ਼ਾਲ ਕਰਨ ਦੇ ਲਈ ਤੇ ਕਿਸੇ ਦੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਤੇ ਕਿਸੇ ਦਾ ਸੁਨੇਹਾ ਰਹਿ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ਼ ਤੇ ਇਸੇ ਤਰ੍ਹਾਂ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਾਰਾ ਕੁਝ ਨਾਲ ਨਾਲ ਚੱਲਦਾ ਹੈ ਜਿੰਨੇ ਜੋਗਿਆਂ ਅਸੀਂ ਕਰੀ ਜਾਂਦੇ ਹਾਂ ਜੀ ਤੇ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ ਹਰਵਿੰਦਰ ਜੌਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਦੁਆਬਾ ਰੇਡੀਓ ਦੇ ਆਪਣੇ ਤੁਸੀਂ ਯੂਟਿਊਬ ਚੈਨਲ ਦੇ ਉੱਤੇ ਆਫੀਸ਼ੀਅਲੀ ਤੇ ਜਾ ਕੇ ਤਾਂ ਦੋਸਤੋ ਉਹਦੇ ਉੱਤੇ ਮੈਂਬਰਸ਼ਿਪ ਲੈ ਸਕਦੇ ਹੋ ਤੇ ਨਾਲ ਸਬਸਕ੍ਰਿਪਸ਼ਨ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੇ ਸਬਸਕ੍ਰਾਈਬ ਕਰਨਾ ਤਾਂ ਉਹਦੇ ਉੱਤੇ ਕੋਈ ਪੈਸਾ ਧੇਲਾ ਨਹੀਂ ਲੱਗਦਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਉਹ ਜ਼ਰੂਰ ਕਰ ਲਓ ਇੱਕੋ ਵਾਰੀ ਕਰਨਾ ਦੋ ਵਾਰੀ ਨਹੀਂ ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਫੋਲੋ ਕਰ ਲਓ ਜੀ ਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਕਹਿੰਦੇ ਜੀ ਸ਼ੁਕਰੀਆ ਜੀ ਮੁਹੰਮਦ ਜੀ ਲਿਖਦੇ ਆ ਤੇ ਦੋਸਤੋ ਮੈਨੂੰ ਦਿਓ ਆ ਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰਦਿਆ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਕੀਤਾ ਸਾਡੇ ਲਈ ਬਹੁਤ ਜਿਹੜਾ ਲਾਭਦਾਇਕ ਹੋ ਸਕਦਾ ਹੈ ਸਭ ਦੇ ਲਈ ਕੋਈ ਚੰਗੀ ਗੱਲ ਹੈ ਕੋਈ ਸੁਣ ਲਏਗਾ ਕੰਨਾਂ 'ਚ ਪਏਗੀ ਸ਼ਾਇਦ ਉਹਦੀ ਜ਼ਿੰਦਗੀ ਜਿਹੜੀ ਬਦਲ ਸਕਦੀ ਹੈ ਸਾਡਾ ਇਹੋ ਮਕਸਦ ਹੈ ਚੰਗੀਆਂ ਚੀਜ਼ਾਂ ਚੰਗੀਆਂ ਗੱਲਾਂ ਤੇ ਚੰਗਾ ਸੁਨੇਹਾ ਹਰ ਕਿਸੇ ਤੱਕ ਜਿਹੜਾ ਪਹੁੰਚੇ ਜੀ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਤੁਸੀਂ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆ ਗਿਆ ਇਹ ਗੀਤ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਤੇ ਵੈਬਸਾਈਟ ਦੇ ਉੱਤੇ ਐਪ ਨੂੰ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ ਐਂਡਰੋਇਡ ਨੂੰ ਤੇ ਉਹਦੇ ਜ਼ਰੀਏ ਹੀ ਤੁਸੀਂ ਯੂਟਿਊਬ ਦੇ ਉੱਤੇ ਸਿੱਧਾ ਕਲਿੱਕ ਕਰਕੇ ਜਾ ਸਕਦੇ ਹੋ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ ਤੇ ਹੋਰ ਬਹੁਤ ਸਾਰੇ ਸਾਧਨ ਨੇ ਉਹਨੂੰ ਓਪਨ ਕਰੋ ਉਹਨੂੰ ਨਵਾਂ ਅਪਡੇਟ ਕੀਤਾ ਗਿਆ ਤੁਹਾਡੇ ਲਈ ਲਾਭਦਾਇਕ ਬਣਾਇਆ ਗਿਆ ਤੇ ਉਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ
ਲੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਗਿਆ ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Vamos.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ
2: ਹਾਂਜੀ
1: ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ,
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨ ਲਈ,
2: ਹਾਂਜੀ
1: ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ
2: ਸਕਿਲ,
1: ਵਧੀਆ ਲਿਖਾਰੀ ਹੋਣਾ ਚਾਹੀਦਾ।
2: ਜੀ
1: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ,
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ ਮੀਡੀਆ
2: ਹਾਂਜੀ
1: ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ।
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ,
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
2: ਜਿੰਨੇ
1: ਜੀ
2: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ, ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ, ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ, ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ

0: ਲੈਂਦੇ ਨੇ, ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ,
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ ਜੀ।
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపా రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ। ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਕੁੱਟਗਲ ਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਿਆਂ ਨੇ ਵਿੱਚ ਹਾਂ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ।

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नू नित खावे, हाए वे मेरी हाड़ा वे मेरी जान सुक दी, चन चंद्रा जदों भी चढ़ आवे, हाए वे मेरी जान सुक दी। धन्यवाद जी। दो गल्लां मैं होर कहनिया चाहवांगी जी, स्पैशली ह्यों साहब जी नूं। एक गीत मैं जी 2001 च लिखा सी, मैनू नहीं सी पता कि मैं की लिख रही हाँ, एक गाने दे रूप च है या मैनू की हक है अपनियां लिखिया हुई लाइना जां अखरां नूं कैद करन दा। मैनू नहीं सी पता कि मैं इस डायरी नूं क्यों संभाल के रख्या हुण तक, ते ए अखर जे अज मेरी डायरी दी कैद चों बाहर निकले ने तां ए सिर्फ ह्यों साहब जी करके निकले ने। सो मैं एक बार फिर कहना चाहवांगी, ये सोंग मैं 2001 विच लिखा सी जी, ते अज 2020 चल रहा है। सो मैं बहुत ही भावुक मन नाल एक बार फिर तो दबाबा रेडियो की टीम का बहुत बहुत धन्यवाद करती हाँ जी, थैंक यू।
1: गीत रूबी जी तो बाद मैं हुण सदा देन जा रहा गुरदासपुर शहर च वसदे शायर रवि गुरदासपुरी जी नूं, ओ थोड़े नाल तड़फदे विछोड़े नूं पेश करदी अपनी कविता लैके हाजिर हो रहे ने। रवि गुरदासपुरी जी, थोड़ा स्वागत है।
2: सारे श्रोतियां नूं मेरा प्यार भरिया नमस्कार। मेरी अज की कविता का शीर्षक है नज़र बंद सुनेहे, जो कि प्यार दे विछोड़े विच तड़प नूं बयान करती है। कहिंदे आ सज्जना मैनू मार मुका दे, ओ आ सज्जना मैनू मार मुका दे, ला दे बन्ने बेड़ा अखियां दीद तेरी नूं तरसण, किते दिल नहीं लगदा मेरा, किते दिल नहीं लगदा मेरा। दिल दा वड वड मास खवाया, दिल दा वड वड मास खवाया, इन्ना कीता जेरा मेरे लग्या तू भी रोवें, ओ दिन आऊ केड़ा। इश्क मेरे दे लगियां सट्टां, इश्क मेरे दे लगियां सट्टां, तन भी होया कोड़ा, लख शफा दी मरहम लावां पर ना आवे खेड़ा। ओ आ सज्जना गलवकड़ी पालै, ओ आ सज्जना गलवकड़ी पालै, ते कर लै दिल नूं हौला, तुझ चे सारी दुनिया दिसदी, तुझ चे दिसदा मौला। मैं तां हड्ड तुचादा पुत्रा, मैं तां हड्ड तुचादा पुत्रा, तू साहां दा चोला, जे मेरे विच तू वस जासी फिर कासे दा रोला। जे नहीं हो कदे सुख दुख कहना, जे नहीं हो कदे सुख दुख कहना, ते कर दे कन्नों बोला, जां सज्जना मैनू वेच खा हट्टी करके तोला तोला। रात गई दिन लंघदा नाहीं, रात गई दिन लंघदा नाहीं, तन वी होया खोला, मार मुका रवि उमरां नूं ही, कर दे हिजर नबेड़ा, कर दे हिजर नबेड़ा। धन्यवाद जी।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਰਟਰ ਨਵਾਂ ਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ। ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਰ ਫਰਮਾਣਾ ਜੀ। ਔਖੀ ਘੜੀ ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨਿੱਤ ਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖੜੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਝ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਤੇ ਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਤੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ 4 ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ 3 ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ। ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ। ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ। ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ, ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ, ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਅੱਜ ਦਾ ਕੋਈ ਪਤਾ ਨਹੀਂ, ਨਾ ਪਤਾ ਕੋਈ ਕੱਲ ਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ,

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਰਿਸ਼ਤੇ ਨਾ

0: ਚੱਲ ਦਾਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ, ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉੱਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀਟ ਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦ

ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਕੱਚਿਆਂ ਤੇ ਲਾਉਂਦੇ ਉਹ ਚਨਾਬ

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਤਾਂ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੇ ਤੇਰੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਹ ਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਹ ਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਉਹ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਉਹ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਝ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ। ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ, ਜਿੰਨਾ ਤੂੰ ਕਰਦੀ ਏ ਮੈਨੂੰ। ਮੈਂ ਤੈਨੂੰ ਪਿਆਰ ਨਹੀਂ ਕਰਦਾ, ਮੈਂ ਤੈਨੂੰ ਪਿਆਰ ਨਹੀਂ ਕਰਦਾ, ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ, ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ। ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਤੇ ਸ਼ੱਕ ਨਹੀਂ ਓ ਮਿਟਣੇ, ਜੇ ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ। ਥੈਂਕ ਯੂ, ਸ਼ੁਕਰੀਆ ਜੀ।
1: ਗੁਰਕੌਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਕਵਿਤਾ ਪੇਸ਼ ਹੈ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਗੀ ਫੁੱਲ ਕਮਲਾਏ। ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵਿੱਚ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ, ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
4: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਭਿਆਨ

0: ਇਹਨਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੌਰਤ ਨਾਲ ਅੱਜ ਪਰਨਾ ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆ ਵਿੱਚ ਕੁਝ ਕਰ ਜਾਵਾਂ। ਧੰਨਵਾਦ ਧੰਨਵਾਦ।
1: ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਏ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਏ ਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਂਦੀ ਏ ਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ ਉਹ ਆਏ ਤੇ ਆਪਣੇ ਸੰਗੀਤ ਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ

0: ਅੱਜ ਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁੱਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਪੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

0: tan maji.
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦੋਸਤੋ ਫਿਰ ਤੋਂ ਤੁਹਾਡੇ ਨਾਲ। ਬੁੱਧਵਾਰ ਵਾਲਾ ਦਿਨ ਹੈ ਤੇ 2 ਸਪਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਆ, ਪਰ ਥੋੜਾ ਜਿਹਾ ਉਹ ਲੇਟ ਜੁੜਨਗੇ ਕੁਝ ਕੰਮਕਾਰ ਦੇ ਕਾਰਨ। ਤੇ ਉਸ ਤੋਂ ਪਹਿਲਾਂ ਆਪਾਂ ਦੇਸ਼ ਭੇਦ ਦੀਆਂ ਖਬਰਾਂ ਤੇ ਹੋਰ ਸਾਰੇ ਸਿਲਸਿਲੇ ਦੇ ਵੱਲ ਨੂੰ ਚੱਲਦੇ ਹਾਂ ਤੇ ਅੱਜ ਦਾ ਵਿਚਾਰ ਦੇਸ਼ ਭੇਦ ਦੀਆਂ ਖਬਰਾਂ ਤੇ ਨਾਲ ਦੀ ਨਾਲ ਦਾਨ ਪੁੰਨ ਜਿਹੜਾ ਉਹਦੇ ਉੱਤੇ ਚਰਚਾ ਜਿਹੜੀ ਚੱਲੇਗੀ ਤੁਹਾਡੇ ਨਾਲ। ਤੇ ਸ਼ਮੀ ਜੀ ਜਦ ਤੱਕ ਆਉਂਦੇ ਆ ਤੇ ਅੱਜ 2 ਸਤੰਬਰ ਦਾ ਦਿਨ ਹੈ ਦੋਸਤੋ, ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਚਲੋ ਅੱਗੇ ਵੱਧਦੇ ਹਾਂ, ਕਾਫੀ ਆਪਾਂ ਲੇਟ ਹੈ, 5-7 ਮਿੰਟ ਨਹੀਂ ਤਕਰੀਬਨ 8-10 ਮਿੰਟ ਲੇਟ ਪ੍ਰੋਗਰਾਮ ਸ਼ੁਰੂ ਹੋਇਆ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਾਂਗੇ ਗੱਲਾਂ ਬਾਤਾਂ ਨਾਲ ਦੀ ਨਾਲ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਅੱਜ ਦੇ ਵਿਚਾਰ ਦੀ, ਕਹਿੰਦੇ ਨੇ ਕਿ ਤੁਹਾਡੇ ਵੱਲੋਂ ਮਰਨ ਦੇ ਉਪਰੰਤ ਦਾਨ ਕੀਤੀਆਂ ਅੱਖਾਂ 2 ਵਿਅਕਤੀਆਂ ਦੀ ਜ਼ਿੰਦਗੀ ਨੂੰ ਜਿਹੜੀਆਂ ਨੇ ਰੁਸ਼ਨਾ ਸਕਦੀਆਂ ਨੇ। ਇਸੇ ਤਰ੍ਹਾਂ ਦਾਨ ਪੁੰਨ, ਪੈਸੇ, ਧੇਲੇ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜ਼ਿੰਦਗੀ ਦਾ ਮਨੁੱਖਤਾ ਦੇ ਪ੍ਰਤੀ ਜਿਹੜੇ ਫਰਜ਼ ਨੇ, ਇਨਸਾਨਾਂ ਦੇ ਆਪ ਜਿਹੜੇ ਆਪਣੇ ਆਪ ਨੂੰ ਇਨਸਾਨ ਸਮਝਦੇ ਆ, ਉਹ ਆ ਬਹੁਤ ਕੁਝ ਜਿਹੜਿਆ ਨੇ, ਕੱਲਾ ਸਰਮਾਇਆ ਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਾਨ ਕੀਤੀਆਂ ਜਾ ਸਕਦੀਆਂ ਨੇ। ਉਹਦੇ ਬਾਰੇ ਚਰਚਾ ਖੁੱਲ ਕੇ ਅੱਗੇ ਜਾ ਕੇ ਕਰਾਂਗੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਜਪਾਨ ਨੇ ਚੀਨ ਅੱਗੇ ਹਥਿਆਰ ਜਿਹੜੇ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਸੀ 1945 ਦੇ ਵਿੱਚ 2 ਸਪਤੰਬਰ ਨੂੰ। 1945 ਦੇ ਵਿੱਚ ਹੀ ਡੈਮੋਕ੍ਰੇਟਿਕ ਜਿਹੜਾ ਰਿਪਬਲਿਕਨ ਵੀਅਤਨਾਮ ਆਜ਼ਾਦ ਹੋਇਆ ਸੀ ਤੇ 1946 ਦੇ ਵਿੱਚ ਭਾਰਤ ਦੇ ਵਿੱਚ ਆਰਜੀ ਸਰਕਾਰ ਦਾ ਗਠਨ ਹੁੰਦਾ ਤੇ 1965 ਦੇ ਵਿੱਚ ਭਾਰਤ ਨੇ ਦਾਅਵਾ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਨਾ ਕਿ ਕੋਈ ਝਗੜੇ ਵਾਲਾ ਖੇਤਰ। ਤੇ 1968 ਦੇ ਵਿੱਚ ਬ੍ਰਿਟਿਸ਼ ਤੇ ਸੁਡਾਨ ਦੀ ਲੜਾਈ ਦੇ ਵਿੱਚ ਪਹਿਲੀ ਵਾਰ ਮਸ਼ੀਨ ਗੰਨ ਜਿਹੜੀ ਸੀ ਉਹਦੀ ਵਰਤੋਂ ਕੀਤੀ ਗਈ ਹੋਈ ਸੀਗੀ। 1969 ਦੇ ਵਿੱਚ ਨਿਊਯਾਰਕ ਦੇ ਵਿੱਚ ਪਹਿਲਾ ਜਿਹੜਾ ਸੀ ਏਟੀਐਮ ਆਟੋਮੈਟਿਕ ਜਿਹੜਾ ਸੀ ਟੇਲਰ ਮਸ਼ੀਨ ਜਿਹੜੀ ਸ਼ੁਰੂ ਹੋਈ ਤੇ 1987 ਦੇ ਵਿੱਚ ਦੁਨੀਆਂ ਦੀ ਪਹਿਲੀ VCD ਜਾਰੀ ਕੀਤੀ ਗਈ ਤੇ ਅੱਜ ਵਿਸ਼ਵ ਨਾਰੀਅਲ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ ਤੇ ਸ਼ਾਇਦ ਅੱਖਾਂ ਦਾ ਜ਼ਿਕਰ ਉਹਦੇ ਵਿੱਚੋਂ ਵੀ ਆਉਂਦਾ ਹੈ ਕਿਉਂਕਿ ਨਾਰੀਅਲ ਦੇ ਉੱਤੇ ਇੱਕ 3 ਜਿਹੜੇ ਨਿਸ਼ਾਨ ਹੁੰਦੇ ਨੇ, ਇੱਕ 2 ਅੱਖਾਂ ਵਰਗੇ ਸਮਾਈਲ ਫੇਸ ਲੱਗਦਾ ਹੈ, ਨਾਰੀਅਲ ਦੇਖ ਕੇ ਆਪਾਂ ਨੂੰ ਹੱਸਦਾ ਵੀ ਹੈ। ਅੱਖਾਂ ਦਾ ਦਾਨ, ਅੱਖੀਆਂ ਵਾਲਿਓ ਅੱਖੀਆਂ ਬੜੀਆਂ ਹੀ ਨਿਆਮਤ ਨੇ, ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ ਗੱਡੀਆਂ ਦੇ ਵਿੱਚ ਨੇਤਰਹੀਣਾਂ ਵਾਲੇ ਪੈਸੇ ਮੰਗਣ ਸਮੇਂ ਜਿਹੜਾ ਬੋਲ ਸੁਣਾਈ ਦਿੰਦੇ ਸੀ ਸਾਡੇ, ਨਾ ਮੈਨੂੰ ਚੇਤੇ ਆ ਕਿ ਜਦੋਂ ਮੈਂ ਇੰਡੀਆ ਹੁੰਦਾ ਸੀ ਤੇ ਕਾਰਖਾਨੇ ਤੇ ਬੈਠੇ ਹੋਣਾ ਜਾਂ ਹੋਰ ਜਿਹੜੀ ਇੱਕ ਸ਼ੋਪ ਹੋਰ ਸੀ ਉੱਥੇ ਬੈਠੇ ਹੋਣਾ ਤਾਂ 3-4 ਜਿਹੜੇ ਸੀ ਇਸੇ ਤਰ੍ਹਾਂ ਜਿਹੜੇ ਲੋੜਵੰਦ ਲੋਕ ਆਉਂਦੇ ਸੀ ਉਹਨਾਂ ਦੇ ਵਿੱਚੋਂ ਪਹਿਲਾ ਬੰਦਾ ਹੁੰਦਾ ਸੀ ਜਿਹੜਾ ਉਹ ਦੇਖ ਤਾਂ ਸਕਦਾ ਸੀ ਪਰ ਸੁਣ ਨਹੀਂ ਸਕਦਾ ਸੀ ਤੇ ਉਹਦੇ ਪਿੱਛੇ ਇੱਕ ਦੂਸਰੇ ਦਾ ਮੋਢਾ ਫੜ ਕੇ ਲਾਈਨ ਬਣਾ ਕੇ ਉਹ ਤੁਰਦੇ ਹੁੰਦੇ ਸੀ, ਅੱਜ ਵੀ ਮੇਰੇ ਚੇਤਿਆਂ 'ਚ ਹੈ। ਤੇ ਉਹ ਜਿਹੜਾ ਸਵੇਰ ਨੂੰ ਆਉਂਦੇ ਸੀ ਤਾਂ ਸ਼ਾਮ ਤੱਕ ਜਿਹੜਾ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਤੇ ਆਪਣਾ ਰੋਜ਼ੀ ਰੋਟੀ ਦਾ ਸਾਧਨ ਕਰਦੇ ਸੀ। ਜੋ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਂਦੇ ਨੇ ਤੇ ਦੇਸ਼ ਦੇ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਜਿਹੜਾ 15ਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਛੋਟੀ ਉਮਰ ਦੇ ਵਿੱਚ ਖੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਦੇ ਨਾਲ ਕੋਰਨੀਆਂ ਜਿਹੜੀਆਂ ਨੇ ਧੁੰਦਲਾ ਹੋ ਜਾਂਦੀਆਂ ਨੇ, ਇਸ ਦੇ ਨਾਲ ਨਜ਼ਰ ਕਮਜ਼ੋਰ ਜਾਂ ਖਤਮ ਹੋਣ ਲੱਗ ਜਾਂਦੀ ਹੈ। ਭਾਰਤ ਦੇ ਵਿੱਚ 52 ਲੱਖ, ਸੰਸਾਰ ਦੇ ਵਿੱਚ 2 ਕਰੋੜ ਤੋਂ ਵੱਧ ਲੋਕ ਐਸੇ ਨੇ ਜੋ ਅੰਨੇਪਣ ਦਾ ਸ਼ਿਕਾਰ ਨੇ, ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ ਜੋ ਭਾਰਤ ਦੇ ਵਿੱਚ 2,70,000 ਦੇ ਕਰੀਬ ਦੱਸੀ ਜਾਂਦੀ ਹੈ ਤੇ ਦੇਸ਼ ਦੇ ਵਿੱਚ ਦਾਨ ਦੇ ਵਜੋਂ ਹਰ ਸਾਲ 35,000 ਹੀ ਜਿਹੜੀਆਂ ਅੱਖੀਆਂ ਜਿਹੜੀਆਂ ਨੇ ਮਿਲਦੀਆਂ ਨੇ, ਜਾਣੀ ਕਿ ਅੱਖਾਂ ਮਿਲਦੀਆਂ ਨੇ। ਅੱਖੀਆਂ ਮਿਲਣ ਦਾ ਮਤਲਬ ਹੋਰ ਨਿਕਲ ਆਉਂਦਾ, ਪਿਆਰ ਮੁਹੱਬਤ ਵੱਲ ਨੂੰ ਚਲਿਆ ਜਾਂਦਾ ਹੈ। ਅੱਖਾਂ ਜਿਹੜੀਆਂ ਨੇ ਦਾਨ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਜਿਹੜੇ ਪ੍ਰਾਪਤ ਹੁੰਦੀਆਂ ਹੈ, ਜਦੋਂ ਕਿ 15 ਲੱਖ ਕਾਰਨੀਆਂ ਦੀ ਜ਼ਰੂਰਤ ਜਿਹੜੀ ਹੁੰਦੀ ਹੈ। ਛੱਤੀਸਗੜ੍ਹ ਦੇ ਵਿੱਚ ਪਿਛਲੇ 10 ਸਾਲ ਤੋਂ ਹਰ ਸਾਲ 300 ਤੋਂ ਵੱਧ ਅੱਖਾਂ ਦਾਨ ਦੇ ਵਿੱਚ ਜਿਹੜੀਆਂ ਆਈਆਂ। 13 ਆਈ ਬੈਂਕ ਜਿਹੜੇ ਨੇ ਤੇ ਡਾਕਟਰ ਤੇ ਲੋੜੀਂਦੇ ਪ੍ਰਬੰਧ ਵੀ ਜਿਹੜੇ ਘੱਟ ਨੇ। ਤਿੰਨ ਕਿਸਮ ਦੇ ਨੇਤਰਹੀਣ ਹੁੰਦੇ ਆ ਇਹਦੇ ਵਿੱਚ, ਜਮਾਂਦਰੂ ਦੁਰਘਟਨਾ ਦੇ ਕਾਰਨ ਅੱਖਾਂ ਦੀ ਰੋਸ਼ਨੀ ਬੰਦ ਜਿਹੜੀ ਆ ਹੋਣੀ, ਤੇ ਕੁਝ ਜਿਨ੍ਹਾਂ ਨੂੰ ਜਿਹੜਾ ਬਹੁਤ ਘੱਟ ਦਿਸਦਾ ਹੈ। ਇਨ੍ਹਾਂ ਲਈ ਜਿਹੜਾ ਅੰਗਹੀਣ ਕੋਟੇ 3% ਦੇ ਵਿੱਚੋਂ 1% ਸੀਟਾਂ ਰਾਖਵੀਆਂ ਹੁੰਦੀਆਂ। ਅੱਖਾਂ ਜਿਉਂਦਿਆਂ ਦਾਨ ਤਾਂ ਹੁੰਦੀਆਂ ਨੇ, ਪਰ ਮਰਨ ਦੇ ਉਪਰੰਤ ਵੀ ਸੰਬੰਧਿਤ ਪਰਿਵਾਰ ਦਾਨ ਕਰ ਸਕਦਾ ਹੈ। ਇਹ ਮੌਤ ਦੇ 6 ਘੰਟੇ ਅੰਦਰ ਅੰਦਰ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹੈ। ਵਹਿਮੀ ਲੋਕਾਂ ਦਾ ਭਰਮ ਇਹ ਵੀ ਹੈ ਕਿ ਮ੍ਰਿਤਕ ਅਗਲੇ ਜਨਮ ਦੇ ਵਿੱਚ ਅੱਖਾਂ ਕੱਢਣ ਦੇ ਕਾਰਨ ਅੰਨਾ ਪੈਦਾ ਹੋਵੇਗਾ। ਇੱਦਾਂ ਦੇ ਸਾਡੇ ਲੋਕ ਸੋਚ ਵਾਲੇ ਨੇ। ਜਦਕਿ ਸੰਸਕਾਰ ਹੁਣ ਮੈਂ ਬੋਡੀ ਦਾਨ ਕੀਤੀ ਹੋਈ ਹੈ, ਇੱਥੇ ਦਿੱਤੀ ਹੋਈ ਹੈ, ਤਾਂ ਕੀ ਹੁਣ ਮੈਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਤਲਬ ਕਿ ਮੈਂ ਤਾਂ ਜੰਮਾਂਗਾ ਨਾ ਫਿਰ? ਇਸ ਹਿਸਾਬ ਦੇ ਨਾਲ ਤਾਂ ਮੈਂ ਤਾਂ ਆਪਣੀ ਹੋਂਦ ਹੀ ਖਤਮ ਕਰ ਲਈ ਆਉਣ ਵਾਲੇ ਸਮੇਂ ਦੀ। ਤੇ ਸਾਨੂੰ ਵੀ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਜਿਹੜੀ ਚਾਹੀਦੀ ਹੈ ਦੇਣੀ। ਤੇ ਪਟਿਆਲਾ ਦੀ ਡਾਕਟਰ ਹੈ ਜਸਲੀਨ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਵਿੱਚ ਉਸਦੇ 37 ਵਿਅਕਤੀਆਂ ਨੂੰ ਅੰਗ ਲਾ ਕੇ ਜਿਹੜਾ ਸੀ, ਇੱਕੋ ਬੋਡੀ ਤੋਂ 37 ਲੋਕਾਂ ਨੂੰ ਅੰਗ ਲਾਏ ਗਏ ਉਹਦੀ ਬੋਡੀ ਚੋਂ, ਤੇ ਨਵੀਂ ਜ਼ਿੰਦਗੀ ਉਹਨੇ ਜਿਹੜੀ ਹੈ 37 ਲੋਕਾਂ ਨੂੰ ਦਿੱਤੀ। ਅੰਮ੍ਰਿਤਸਰ ਦੀ 39 ਦਿਨ ਦੀ ਜਿਹੜੀ ਬਾਲੜੀ ਇਬਾਬਤ ਦੀ ਅੰਗ ਦਾਨ ਕਰਕੇ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋਈ। ਇਸੇ ਤਰ੍ਹਾਂ ਹੀ 9 ਕੁ ਸਾਲ ਪਹਿਲਾਂ ਪੰਜਾਬ ਦੇ ਵਿੱਚ ਪਦੀ ਸੂਰਾ ਸਿੰਘ ਦੇ ਜਿਹੜੇ ਸੀ ਪੰਜਾਬ ਪੁਲਿਸ ਦੇ ਕਮਾਂਡੋ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਖਾਹਿਸ਼ ਜਿਹੜੀ ਸੀ ਪਰਿਵਾਰ ਤੇ ਇਲਾਕੇ ਦੇ ਉੱਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮਦਦ ਦੇ ਨਾਲ PGI ਚੰਡੀਗੜ੍ਹ ਦੇ ਵਿੱਚ 5 ਵਿਅਕਤੀਆਂ ਨੂੰ ਅੰਗ ਲਾ ਕੇ ਨਵੀਂ ਜ਼ਿੰਦਗੀ ਜਿਹੜੀ ਉਹਨਾਂ ਨੂੰ ਦਿੱਤੀ ਗਈ। ਤਰਕਸ਼ੀਲ ਸੁਸਾਇਟੀ ਵੱਲੋਂ ਹੀ ਚਲਾਈ ਗਈ ਮੌਤ ਉਪਰੰਤ ਸਰੀਰ ਦਾਨ ਅਤੇ ਅੰਗ ਦਾਨ ਦੀ ਰਵਾਇਤ ਰੰਗ ਲਿਆ ਰਹੀ ਹੈ ਤੇ ਬਹੁਤ ਸਾਰੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੇ ਵਿੱਚ ਨੇਤਰਦਾਨ ਬੈਂਕ ਨਹੀਂ ਹਨ। ਜੇ ਹੋਣ ਵੀ ਤਾਂ ਉਹਨਾਂ ਦੇ ਕੋਲ ਨੇਤਰਹੀਣਾਂ ਦੀਆਂ ਲਿਸਟਾਂ ਨਹੀਂ ਨੇ। ਹਰ ਸਾਲ ਅੱਖਾਂ ਦਾਨ, ਮਹਾਨ ਦਾਨ, ਜੀਵਨ ਦਾਨ ਦੇ ਨਾਅਰੇ ਲਾ ਕੇ ਅੱਖਾਂ ਦਾਨ ਕਰਨ ਵਾਸਤੇ ਵਿਸ਼ੇਸ਼ ਦਿਨ ਤੇ ਅੱਖਾਂ ਦਾਨ ਫਾਰਮ ਭਰਵਾਏ ਜਾਂਦੇ ਹੈ, ਪਰ ਅੱਖਾਂ ਦਾਨ ਕਰਨ ਦੇ ਪ੍ਰਬੰਧ ਨਹੀਂ ਨਾ ਨਾ ਹੀ ਨਜ਼ਰ ਆਉਂਦੇ ਆ ਤੇ ਅੱਖਾਂ ਦਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾ ਹੀ ਨੇਤਰ ਬੈਂਕ ਸਹੀ ਢੰਗ ਦੇ ਨਾਲ ਚੱਲ ਰਹੇ ਨੇ। ਸਰਕਾਰ ਨੂੰ ਲੋੜੀਂਦੇ ਪ੍ਰਬੰਧਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਕੁਝ ਕੁ ਸਾਲ ਪਹਿਲਾਂ ਮਨੁੱਖੀ ਸਰੀਰ ਤੇ ਅੰਗਾਂ ਦੀ ਬਹਿਰੂਮਤੀ ਤੇ ਜਿਹੜਾ ਸੀ ਤਸਕਰੀ ਜਿਹੜੀ ਆ ਦੀਆਂ ਖ਼ਬਰਾਂ ਚਰਚਾ ਦੇ ਵਿੱਚ ਰਹੀਆਂ। ਯੂਪੀ ਦੇ ਮੇਰਠ ਜ਼ਿਲ੍ਹੇ ਅੰਦਰ ਲਾਸ਼ਾਂ ਦਾ ਪੋਸਟਮਾਰਟਮ ਕਰਨ ਸਮੇਂ ਅੰਗ ਕੱਢ ਕੇ ਜਾਦੂ ਟੂਣੇ ਕਰਨ ਵਾਲੇ ਤਾਂਤਰਿਕਾਂ ਨੂੰ ਵੇਚੇ ਜਾ ਰਹੇ ਨੇ। ਲੀਵਰ 1,000 ਤੋਂ ਲੈ ਕੇ 10,000 ਰੁਪਏ ਤੇ ਦਿਲ 20,000 ਰੁਪਏ ਵਿਕ ਰਹੇ ਨੇ। ਡਾਕਟਰਾਂ ਦੇ ਵੱਲੋਂ ਗੁਰਦੇ ਤੇ ਬੱਚੇਦਾਨੀਆਂ ਕੱਢਣ ਦੇ ਵੇਚਣ ਦੀਆਂ ਖ਼ਬਰਾਂ ਦੇ ਵਿੱਚ ਵੀ ਚਰਚਾ ਰਹੀ ਹੈ। PGI ਚੰਡੀਗੜ੍ਹ ਦੇ ਵੱਲੋਂ ਕਾਲੇ ਮੋਤੀਆਂ ਦੇ ਨਾਲ ਖਰਾਬ ਹੋਈਆਂ ਅੱਖਾਂ ਦਾ ਸਫਲ ਇਲਾਜ ਲੱਭ ਲਿਆ। ਨਵੀਂ ਤਕਨੀਕ ਦੇ ਨਾਲ ਆਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ ਤੇ ਐਨਕਾਂ ਦੀ ਵੀ ਲੋੜ ਨਹੀਂ ਰਹਿੰਦੀ ਹੈ। ਕਾਲਾ ਮੋਤੀਆ ਕਰਕੇ ਅੱਖਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ। ਇਸ ਦੇ ਕਰਕੇ ਹੀ ਬੱਚੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹੈ। ਇਸ ਤਕਨੀਕ ਦੇ ਵਿੱਚ ਆਪਰੇਸ਼ਨ ਕਰਕੇ ਲੈਂਜ਼ ਅੱਖ ਦੇ ਆਕਾਰ ਦੇ ਵੱਡੇ ਲੈਂਜ਼ ਬਣਨੇ ਸ਼ੁਰੂ ਹੋ ਗਏ ਨੇ। ਇਨ੍ਹਾਂ ਦੀ ਕੀਮਤ ਦੂਜੇ ਲੈਂਜ਼ ਜਿੰਨੀ ਹੀ ਹੈ। ਐਡਵਾਂਸ ਕਾਰਡੀਅਕ ਸੈਂਟਰ ਦੇ ਡਾਕਟਰ ਜਸਪ੍ਰੀਤ ਸਿੰਘ ਸਕੂਜਾ ਹੁਣਾਂ ਦੀ ਜਿਹੜੀ ਨਵੀਂ ਇਸ ਤਕਨੀਕ ਨੂੰ ਯੂਰਪੀਅਨ ਜਰਨਲ ਆਫ ਆਪਥਾਲੋਜੀ ਦੇ ਵੱਲੋਂ ਮਾਨਤਾ ਜਿਹੜੀ ਮਿਲ ਚੁੱਕੀ ਹੈ। ਉਹਨਾਂ ਅੱਖਾਂ ਦੇ ਵੱਡੇ ਆਕਾਰ ਦੇ ਲੈਂਜ਼ ਬਣਾਉਣੇ ਸ਼ੁਰੂ ਕਰਦੇ ਆ ਤੇ ਅੱਖਾਂ ਕਾਲੀਆਂ, ਭੂਰੀਆਂ, ਬਿੱਲੀਆਂ, ਨੀਲੀਆਂ ਤੇ ਪੀਲੀਆਂ ਖੂਨ ਦੀ ਕਮੀ ਜਾਂ ਪੀਲੀਏ ਦੇ ਕਾਰਨ ਹੁੰਦੀਆਂ ਨੇ। ਕਈਆਂ ਦੀਆਂ ਅੱਖਾਂ ਮੋਟੀਆਂ ਤੇ ਕਈਆਂ ਦੀਆਂ ਨਿੱਕੀਆਂ ਅੰਦਰ ਨੂੰ ਧੱਸੀਆਂ ਹੁੰਦੀਆਂ ਨੇ ਤੇ ਅੱਖਾਂ ਦੇ ਨਾਲ ਸਭ ਤੋਂ ਜ਼ਿਆਦਾ ਮੁਹਾਵਰੇ 50 ਦੇ ਕਰੀਬ ਨੇ। ਕਹਾਵਤਾਂ, ਗੀਤ, ਗਜ਼ਲਾਂ ਦੀ ਗਿਣਤੀ ਦਾ ਹਿਸਾਬ ਕੋਈ ਨਹੀਂ ਹੈ। ਆਖਰ ਦੇ ਵਿੱਚ ਅੱਖਿਓ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ, ਤੱਕੋ ਤੱਕੋ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਣਾ, ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਪਿਲਾਓ ਨਾ। ਜਦ ਬੰਦੇ ਦੀਆਂ ਬੰਦ ਹੋਣ ਅੱਖੀਆਂ, ਇਨ੍ਹਾਂ ਅੱਖੀਆਂ ਨੂੰ ਕਈ ਰੋਣ ਅੱਖੀਆਂ ਚਿਤਾ ਦੇ ਵਿੱਚ ਜਾਣਗੀਆਂ, ਸਵਾਹ ਬਣ ਜਾਣਗੀਆਂ, ਕਬਰ ਦੇ ਵਿੱਚ ਜਾਣਗੀਆਂ ਤਾਂ ਮਿੱਟੀ ਬਣ ਜਾਣਗੀਆਂ। ਤੇ ਦੋਸਤੋ, ਇਹਨਾਂ ਨੂੰ ਮਿੱਟੀ ਹੋਣ ਤੋਂ ਬਚਾਓ, ਸਵਾਹ ਹੋਣ ਤੋਂ ਬਚਾਓ ਤੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਜਿਹੜਾ ਅੱਖਾਂ ਲਵਾਓ ਤੇ ਲਾਓ ਤੇ ਤਾਂ ਹੀ ਕੁਝ ਨਾ ਕੁਝ ਉਹ ਦੇਖ ਸਕਣਗੇ ਤੇ ਅੱਗੇ ਸੰਸਾਰ ਨੂੰ ਜਿਹੜਾ ਵਾਚ ਸਕਣਗੇ। ਤੇ ਲੋ ਦੋਸਤੋ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਸ਼ਮੀ ਜੀ ਕੁਝ ਹੀ ਪਲਾਂ ਤੱਕ ਆਪਣੇ ਨਾਲ ਜੁੜਨਗੇ ਤੇ ਤਦ ਤੱਕ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਅੱਜ ਖਬਰਾਂ ਦੇ ਨਾਲ ਕਰਦੇ ਆ। ਅੱਜ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਆ। ਰਾਜੇ ਚੰਨੀ ਤੋਂ ਮੋਹ ਭੰਗ ਹੋ ਗਿਆ, ਪ੍ਰਗਟ ਸਿੰਘ ਤੁੱਪ ਗੰਢ ਹੋ ਗਿਆ ਨਾਲ ਤੇ ED ਦੇ ਨਾਲ ਵਿਵਾਦ ਬਦਲਿਆ ईडी ਦੇ ਨਾਲ ਵਿਵਾਦ ਹੋਇਆ ਤੇ ਬਦਲੀਆਂ ਦੇ ਵਿੱਚ ਫਸੀ ਹੈ ਸਰਕਾਰ ਤੇ ਟਰੰਪ ਦਾ ਨਵਾਂ ਏਜੰਡਾ ਚੀਨ ਦਾ ਅਫਰੀਕਾ ਧੰਦਾ ਉਹਦਾ ਜ਼ਿਕਰ ਕਰਾਂਗੇ ਤੇ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੈਨੇਡਾ ਦੇ ਪੰਜਾਬੀ ਵਿਦਿਆਰਥੀਆਂ ਅਮਰੀਕਾ ਦੀ ਜਨਮ ਜਾਤ ਜਿਹੜੀ ਹੈ ਨਾਗਰਿਕਤਾ ਈਡੀ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਬਲਵੰਤ ਸਿੰਘ ਰਾਜੋਆਣਾ ਦੇ ਇਲਾਜ ਦਾ ਮੁੱਦਾ ਬੈਂਕ ਘੁਟਾਲੇ ਤੇ ਦੁਨੀਆਂ ਭਰ ਦੇ ਬਦਲਦੇ ਭੂ ਰਾਜਨੀਤਿਕ ਹਾਲਾਤਾਂ ਤੱਕ ਅੱਜ ਨਜ਼ਰ ਘੁਮਾਵਾਂਗੇ ਤੇ ਪਿੱਛੇ ਲੁਕੇ ਬਹੁਤ ਵੱਡੇ ਸਵਾਲ ਨੇ ਉਨ੍ਹਾਂ ਨੂੰ ਵੀ ਝਾਤ ਪਾਵਾਂਗੇ ਤੇ ਪ੍ਰਗਟ ਸਿੰਘ ਦੀ ਵੇਨੂ ਗੋਪਾਲ ਦੇ ਨਾਲ ਮੁਲਾਕਾਤ ਤੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਲੈ ਕੇ ਈਡੀ ਦੇ ਦਾਅਵਿਆਂ ਤੇ ਪੰਜਾਬ ਸਰਕਾਰ ਦੇ ਜਵਾਬ ਤੱਕ ਦਾ ਸਵਾਲ ਅਸਲ ਸੱਚ ਕੀ ਹੈ ਤੇ ਸਿਆਸਤ ਕਿੱਥੇ ਜਾ ਰਹੀ ਹੈ ਕੈਨੇਡਾ ਦੇ ਵਿੱਚ MITT ਕਾਲਜ ਜਿਹੜੇ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਜਿਹੜੇ ਸਟੂਡੈਂਟਸ ਨੇ ਉਨ੍ਹਾਂ ਦੇ ਲਈ ਪਰੇਸ਼ਾਨੀਆਂ ਹੋਰ ਵੱਧ ਗਈਆਂ ਨੇ ਜਿਹੜੀਆਂ MITT ਕਾਲਜ ਨੇ ਉਨ੍ਹਾਂ ਦੀ ਗਤੀਵਿਧੀਆਂ ਸਮੇਟਣ ਦਾ ਫੈਸਲਾ ਹੋਇਆ ਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੀ ਸੰਕੇਤ ਦਿੰਦਾ ਇਹ ਉਹਦੇ ਬਾਰੇ ਗੱਲ ਕਰਾਂਗੇ ਤੇ ਅਮਰੀਕਾ ਚ ਜਨਮ ਜਾਤ ਨਾਗਰਿਕਤਾ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਕਿੱਥੇ ਜੜੀ ਪਹੁੰਚੀ ਹੈ ਤੇ ਈਰਾਨ ਅਮਰੀਕਾ ਤਣਾਅ ਦੇ ਉੱਤੇ ਚੀਨ ਦੀਆਂ ਅਫਰੀਕਾ ਦੇ ਵਿੱਚ ਵੱਧ ਰਹੀਆਂ ਫੌਜੀ ਸਰਗਰਮੀਆਂ ਦੁਨੀਆਂ ਦੀ ਤਾਕਤ ਦਾ ਸੰਤੁਲਨ ਕਿਵੇਂ ਬਦਲ ਸਕਦੀਆਂ ਨੇ ਇਹ ਸਾਰਾ ਕੁਝ ਤੁਹਾਡੇ ਅੱਗੇ ਰੱਖਾਂਗੇ ਲੋ ਫਿਰ ਗੱਲ ਕਰਦਿਆਂ ਸਭ ਤੋਂ ਪਹਿਲਾਂ ਸ਼ੁਰੂਆਤ ਕਾਂਗਰਸ ਦੀ ਅੱਜ ਤੋਂ ਪ੍ਰਗਟ ਸਿੰਘ ਦੀ ਵੇਨੂਗੋਪਾਲ ਦੇ ਨਾਲ ਮੀਟਿੰਗ ਹੋਈ ਹੈ ਤੇ ਰਾਹੁਲ ਗਾਂਧੀ ਦੇ ਦੌਰੇ ਦੇ ਬਾਰੇ ਦਿੱਤਾ ਵੱਡਾ ਬਿਆਨ ਆ ਉਹਨਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਉਨ੍ਹਾਂ ਨੇ ਦਿੱਲੀ ਵਿਖੇ ਕਾਂਗਰਸ ਦੇ ਜਨਰਲ ਸਕੱਤਰ KC ਵੇਨੂਗੋਪਾਲ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਤ ਤੇ ਹੋਰ ਵੱਖ ਵੱਖ ਮੁੱਦਿਆਂ ਸਣੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਹੋਇਆ ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਲੋਕਾਂ ਦੇ ਨਾਲ ਜੁੜੇ ਮੁੱਦੇ ਮੀਟਿੰਗ ਦੇ ਦੌਰਾਨ ਵਿਚਾਰੇ ਗਏ ਨੇ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਲੋਂ ਸੂਬੇ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਥੇਬੰਦਕ ਪੱਧਰ ਦੇ ਉੱਤੇ ਤਿਆਰੀਆਂ ਨੂੰ ਤੇਜ਼ ਕਰਨ ਦੇ ਉੱਤੇ ਵੀ ਚਰਚਾ ਹੋਈ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜਲਦ ਹੀ ਪੰਜਾਬ ਦਾ ਦੌਰਾ ਜਿਹੜਾ ਕਰਨਗੇ ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਚ ਯਾਤਰਾ ਕੀਤੀ ਜਾਏਗੀ ਤੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ ਰਾਹੁਲ ਗਾਂਧੀ ਦੇ ਦੌਰੇ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕਰਨਾ ਤੇ ਸੂਬੇ ਦੇ ਨਾਲ ਸੰਬੰਧਤ ਅਹਿਮ ਮੁੱਦਿਆਂ ਨੂੰ ਕਹਿੰਦੇ ਸਮਝਣਾ ਹੋਵੇਗਾ ਹਲੇ ਤੱਕ ਸਮਝਿਆ ਹੀ ਨਹੀਂ ਜੀ ਮੁੱਦਿਆਂ ਨੂੰ ਦੇਖ ਲਓ ਦੂਸਰੇ ਪਾਸੇ ਈਡੀ ਦੇ ਵੱਲੋਂ ਭੇਜੇ ਜਾ ਰਹੇ ਪੱਤਰ ਭਾਜਪਾ ਦੇ ਵੱਲੋਂ ਚਲਾਈ ਜਾ ਰਹੀ ਜਿਹੜੀ ਸਿਆਸੀ ਬਦਨਾਮੀ ਮੁਹਿੰਮ ਦਾ ਹਿੱਸਾ ਕਰਾਰ ਦਿੱਤਾ ਹੈ ਅਮਨ ਅਰੋੜਾ ਹੋਣਾ ਨੇ ਕੈਸ਼ ਫਾਰ ਟਰਾਂਸਫਰ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ FIR ਦਰਜ ਕਰਨ ਦੇ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਚਿੱਠੀ ਲਿਖੀ ਸੀ ਈਡੀ ਦੇ ਵੱਲੋਂ ਤੇ ਲਗਾਤਾਰ ਲਿਖੇ ਜਾ ਰਹੇ ਪੱਤਰਾਂ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨੇ ਜਿਹੜਾ ਸਖ਼ਤ ਰੁੱਖ ਅਪਣਾਇਆ ਤੇ ਅਰੋੜਾ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਕੇਂਦਰੀ ਜਾਂਚ ਏਜੰਸੀ ਪੰਜਾਬ ਪੁਲਿਸ ਦੇ ਨਾਲ ਪੁਖਤਾ ਅਤੇ ਠੋਸ ਸਬੂਤ ਸਾਂਝੇ ਨਹੀਂ ਕਰਦੀ ਉਦੋਂ ਤੱਕ ਕੋਈ FIR ਦਰਜ ਨਹੀਂ ਕੀਤੀ ਜਾ ਸਕਦੀ ਈਡੀ ਦੇ ਵੱਲੋਂ 31 ਅਗਸਤ ਨੂੰ ਭੇਜੇ ਗਏ ਤੀਜੇ ਪੱਤਰ ਦੇ ਉੱਤੇ ਵੀ ਜਵਾਬ ਦੇ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਇਹ ਪੂਰਾ ਮਾਮਲਾ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਤੋਂ ਇਲਾਵਾ ਹੋਰ ਕੁਝ ਨਹੀਂ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਦੇ ਲਈ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਹਥਿਆਰ ਦੇ ਵਜੋਂ ਵਰਤ ਰਹੀ ਹੈ ਤੇ ਈਡੀ ਦੇ ਵੱਲੋਂ ਜੋ ਦਸਤਾਵੇਜ਼ ਭੇਜੇ ਗਏ ਨੇ ਉਹ ਪੜਨ ਯੋਗ ਜਿਹੜੇ ਨੇ ਹੀ ਨਹੀਂ ਨੇ ਈਡੀ ਦੇ ਕਦੇ ਉਨ੍ਹਾਂ ਦਾ ਜਿਹੜਾ ਕਦੇ ਉਨ੍ਹਾਂ ਦੇ ਸਾਥੀ ਲਾਲਚੰਦ ਕਟਾਰੂ ਚੱਕ ਦਾ ਨਾਂ ਲੈਂਦੀ ਹੈ ਤੇ ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਵੀ ਬਿਨਾਂ ਕਿਸੇ ਠੋਸ ਆਧਾਰ ਦੇ ਉੱਤੇ ਕਹਿੰਦੇ ਗ੍ਰਿਫ਼ਤਾਰ ਕੀਤਾ ਗਿਆ ਸੀ ਦੂਜੇ ਪਾਸੇ ਈਡੀ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਸੰਬੰਧੀ ਪਹਿਲਾਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਹੀ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਤੇ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਪਹਿਲਾਂ ਪੱਤਰ ਲਿਖੇ ਨੂੰ 30 ਦਿਨ ਬੀਤ ਚੁੱਕੇ ਹੈ ਤੇ ਇਸਦੇ ਇਸੇ ਦੇਰੀ ਦੇ ਨਾਲ ਸਬੂਤਾਂ ਦੇ ਨਾਲ ਛੇੜਛਾੜ ਜਾਂ ਉਨ੍ਹਾਂ ਨੂੰ ਨਸ਼ਟ ਕੀਤਾ ਜਾ ਸਕਦੈ ਇਹ ਪੂਰਾ ਮਾਮਲਾ ਮਈ ਮਹੀਨੇ ਦੇ ਵਿੱਚ ਨਿਖਿਲ ਗੋਹਲ ਦੇ ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸਾਹਮਣੇ ਆਇਆ ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਅਰੋੜਾ ਨੇ ਕਿਹਾ ਕਿ ਹਾਊਸਿੰਗ ਮੰਤਰੀ ਦੇ ਵਜੋਂ ਉਨ੍ਹਾਂ ਦੇ ਉੱਤੇ ਅਲਟਸ ਪ੍ਰੋਜੈਕਟ ਦੇ ਲਈ CLU ਤੇ ਲਿਆ ਆਊਟ ਪਲਾਨ ਜਿਹੜਾ ਬਦਲਣ ਦੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਨੇ ਤੇ 2011 ਤੇ 2022 ਦੇ ਵਿਚਕਾਰ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਸਮੇਂ ਇਸ ਪ੍ਰੋਜੈਕਟ ਨੂੰ 6 CLU ਦਿੱਤੇ ਗਏ ਸਨ ਤੇ ਲੇ ਆਊਟ ਪਲਾਨ ਵੀ ਜਿਹੜਾ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕਹਿੰਦੇ ਬਦਲੇ ਗਏ ਇਹ ਸਾਰੇ ਬਦਲਾਅ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਨੇ ਤੇ ਉਨ੍ਹਾਂ ਕਿਹਾ ਕਿ ਈਡੀ ਦੇ ਵੱਲੋਂ ਜਿਨ੍ਹਾਂ ਦੋ ਐਫ ਆਈ ਆਰ ਨੂੰ ਜਿਹੜਾ ਆਧਾਰ ਬਣਾਇਆ ਜਾ ਰਿਹਾ ਉਨ੍ਹਾਂ ਨੂੰ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਦੂਸਰੇ ਪਾਸੇ ਭਾਜਪਾ ਨੇ ਇਸ ਦਾ ਜਵਾਬ ਦਿੱਤਾ ਹੈ। ਭਾਜਪਾ ਨੇ ਬੁੱਧਵਾਰ ਨੂੰ ਪੰਜਾਬ ਦੇ ਵਿਚ ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਦੇ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਾ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਰਪੱਖ ਜਾਂਚ ਯਕੀਨੀ ਬਣਾਉਣ ਤੇ ਆਪਣੇ ਅਹੁਦੇ ਤੋਂ ਜਿਹੜਾ ਤੁਰੰਤ ਅਸਤੀਫੇ ਦੀ ਮੰਗ ਜਿਹੜੀ ਹੋ ਗਈ ਹੈ ਦਿੱਤਾ ਜਾਵੇ। ਦਿੱਲੀ ਦੇ ਵਿਚ ਭਾਜਪਾ ਹੈੱਡਕੁਆਟਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਇਹ ਵੀ ਦੋਸ਼ ਲਾ ਦਿੱਤਾ ਕਿ ਪੰਜਾਬ ਦੇ ਵਿਚ ਮਾਨ ਦੇ ਇਸ਼ਾਰੇ ਉਤੇ ਕੈਸ਼ ਫੋਰ ਟਰਾਂਸਫਰ ਪੈਸੇ ਲੈ ਕੇ ਤਬਦੀਲੀ ਘੁਟਾਲਾ ਹੋ ਰਿਹਾ। ਕੱਲ ਜਿਹੜੀਆਂ ਇਨ੍ਹਾਂ ਨੇ 18, 19, 14 ਜਿਹੜੀਆਂ ਬਦਲੀਆਂ ਕੀਤੀਆਂ ਸੀ ਉਹਦੇ ਉਤੇ ਸਵਾਲ ਖੜੇ ਹੋ ਗਏ ਹੈ। ਪੰਜਾਬ ਸਰਕਾਰ ਜਾਂ ਸੱਤਾਧਾਰੀ ਆਪ ਦੇ ਵੱਲੋਂ ਭਾਜਪਾ ਦੇ ਇਸ ਦੋਸ਼ ਦੇ ਉੱਤੇ ਕੋਈ ਵੀ ਤੁਰੰਤ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ। ਭਾਟੀਆ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿਚ ਸ਼ਾਮਲ ਲੋਕਾਂ ਨੂੰ ਬਚਾਉਣ ਦੇ ਲਈ ਕੋਈ ਐਫ ਆਈ ਆਰ ਦਰਜ ਨਹੀਂ ਕਰ ਰਹੀ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦੀ ਸੀ ਬੀ ਆਈ ਜਾਂਚ ਜਿਹੜੀ ਹੈ ਦੀ ਮੰਗ ਕਰ ਲਈ ਹੈ। ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿਚ ਟਰਾਂਸਫਰ ਤੇ ਤਾਇਨਾਤੀ ਜਿਹੜੀ ਹੈ ਉਹਦਾ ਘੁਟਾਲਾ ਹੋ ਰਿਹਾ ਹੈ। ਸੀਨੀਅਰ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀ ਟਰਾਂਸਫਰ ਅਤੇ ਤੈਨਾਤੀ ਇੱਕ ਰੇਟ ਕਾਰਡ ਦੇ ਹਿਸਾਬ ਦੇ ਨਾਲ ਕਹਿੰਦੇ ਆ ਕੀਤੀ ਜਾਂਦੀ ਹੈ। ਇਹ ਤੱਥ ਮਾਮਲੇ ਦੀ ਜਾਂਚ ਦੌਰਾਨ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਆਏ ਨੇ। ਉਨ੍ਹਾਂ ਨੇ ਇਸ ਘੁਟਾਲੇ ਦੇ ਵਿਚ ਮਾਨ ਦੇ ਓਐਸਡੀ ਦੀ ਸ਼ਮੂਲੀਅਤ ਦਾ ਦੋਸ਼ ਵੀ ਲਾਇਆ। ਭਾਜਪਾ ਬੁਲਾਰੇ ਨੇ ਕਿਹਾ ਕਿ ਕਿਸੇ ਓਐਸਡੀ ਦੇ ਕੋਲ 20 ਤੋਂ ਵੱਧ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਕਰਨ ਦੀ ਤਾਕਤ ਹੈ ਤੇ ਉਹ ਵੀ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਦੀ ਕਿਸੇ ਜਾਣਕਾਰੀ ਤੋਂ ਬਿਨਾਂ। ਇਹ ਸਵਾਲ ਖੜਾ ਕੀਤਾ ਹੈ, ਇਹ ਅਸੰਭਵ ਹੈ ਕਿ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਹੈ। ਭਾਟੀਆ ਨੇ ਮੰਗ ਕਰਦਿਆਂ ਕਹਿ ਦਿੱਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਵਜੋਂ ਤੁਰੰਤ ਅਸਤੀਫਾ ਦੇਣ। ਇਸ ਮਾਮਲੇ ਦੀ ਨਿਰਪੱਖ ਜਾਂਚ ਸਿਰਫ ਉਦੋਂ ਹੀ ਜਿਹੜੀ ਸੰਭਵ ਹੈ ਜਦੋਂ ਭਗਵੰਤ ਮਾਨ ਅਸਤੀਫਾ ਦੇ ਦੇਣ। ਦੂਸਰੇ ਪਾਸੇ ਈਡੀ ਦਾ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ, ਉਨ੍ਹਾਂ ਨੇ ਵੀ ਜਵਾਬ ਦੇ ਦਿੱਤਾ। ਉਹ ਕਹਿੰਦੇ ਨੇ ਭਾਈ ਬਦਲੀਆਂ ਅਤੇ ਜ਼ਮੀਨੀ ਧੋਖਾਧੜੀ ਕੇਸ ਦੇ ਵਿਚ ਲਗਾਤਾਰ ਟਾਲ ਮਟੋਲ ਕਰ ਰਹੀ ਹੈ ਪੰਜਾਬ ਪੁਲਿਸ। ਪੰਜਾਬ ਦੇ ਵਿਚ ਅਧਿਕਾਰੀਆਂ ਦੀਆਂ ਬਦਲੀਆਂ, ਟਰਾਂਸਫਰ, ਪੋਸਟਿੰਗ, ਹਵਾਲਾ ਲੈਣ ਦੇਣ ਅਤੇ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਕਥਿਤ ਰੈਕਟ ਦੇ ਮਾਮਲੇ ਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਅਤੇ ਪੰਜਾਬ ਪੁਲਿਸ ਵਿਚਾਲੇ ਟਕਰਾਅ ਹੋਰ ਵੀ ਤਿੱਖਾ ਹੋ ਗਿਆ। ਈਡੀ ਨੇ ਦੋਸ਼ ਲਾਇਆ ਕਿ ਪੁਖਤਾ ਅਤੇ ਵਿਸਥਾਰਤ ਸਬੂਤ ਸਾਂਝੇ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿਚ ਐਫ ਆਈ ਆਰ ਜਿਹੜੀ ਹੈ ਦਰਜ ਨਹੀਂ ਕਰ ਰਹੀ, ਲਗਾਤਾਰ ਭੱਜ ਰਹੀ ਹੈ ਇਹਦੇ ਤੋਂ। ਪੰਜਾਬ ਸਰਕਾਰ ਦੇ ਸਟੈਂਡ ਦੇ ਜਵਾਬ ਦਿੰਦਿਆਂ ਈਡੀ ਨੇ ਜਿਹੜਾ ਇੱਕ ਬਿਆਨ ਜਾਰੀ ਕਰਕੇ ਦੱਸ ਦਿੱਤਾ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਪਮਲਾ PMLA ਦੀ ਧਾਰਾ 66(2) ਅਧੀਨ 30 ਜੁਲਾਈ ਅਤੇ 7 ਅਗਸਤ 2026 ਨੂੰ ਪੰਜਾਬ ਦੇ DGP ਦੇ ਨਾਲ ਅਧਿਕਾਰਤ ਤੌਰ ਦੇ ਉੱਤੇ ਸਾਰੇ ਸਬੂਤ ਸਾਂਝੇ ਕੀਤੇ ਸਨ। ਏਜੰਸੀ ਦੇ ਮੁਤਾਬਕ ਇਕੱਠੀ ਕੀਤੀ ਸਮੱਗਰੀ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵਿਚੋਲੇ ਨਿਤਿਨ ਗੋਹਲ ਨੇ ਜਿਹੜਾ ਪੁਲਿਸ ਬਦਲੀਆਂ ਦੀਆਂ ਜਿਹੜੀਆਂ ਅਰਜ਼ੀਆਂ ਇਕੱਠੀਆਂ ਕੀਤੀਆਂ ਤੇ ਪਹਿਲਾਂ ਤੋਂ ਦਸਖਤ ਕੀਤੇ ਜਿਹੜੇ ਨੇ ਟਰਾਂਸਫਰ ਆਰਡਰ ਲੀਕ ਕੀਤੇ ਗਏ ਤੇ ਹਵਾਲਾ ਰਕਮ ਦਾ ਜਿਹੜਾ ਆਦਾਨ ਪ੍ਰਦਾਨ ਕਰਵਾਇਆ, ਜ਼ਮੀਨੀ ਸੌਦੇ ਕੀਤੇ ਤੇ ਯਾਤਰਾਵਾਂ ਤੇ ਹੋਟਲਾਂ ਦੇ ਖਰਚਿਆਂ ਦੇ ਨਗਦ ਭੁਗਤਾਨ ਦਾ ਪ੍ਰਬੰਧ ਵੀ ਕੀਤਾ। ਕੇਂਦਰੀ ਏਜੰਸੀ ਨੇ ਕਿਹਾ ਕਿ ਵਾਰ ਵਾਰ ਲਿਖਤੀ ਸੁਨੇਹੇ ਭੇਜਣ ਦੇ ਬਾਵਜੂਦ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਾ ਕਰਨ ਇਕ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ ਤੇ ਈਡੀ ਨੇ ਇਹ ਵੀ ਗੰਭੀਰ ਦੋਸ਼ ਵੀ ਲਾਇਆ ਕਿ 1 ਸਤੰਬਰ ਨੂੰ ਜਦੋਂ ਏਜੰਸੀ ਦਾ ਨੁਮਾਇੰਦਾ ਜਾਂਚ ਰਿਪੋਰਟਾਂ ਹੱਥੀਂ ਸੌਂਪਣ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਉਸਦੀ ਰਸੀਦ ਜਿਹੜੀ ਹੈ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਈਡੀ ਨੂੰ ਇਹ ਸਾਰੇ ਦਸਤਾਵੇਜ਼ ਈਮੇਲ ਦੇ ਰਾਹੀਂ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਭੇਜਣੇ ਪਏ ਨੇ। ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੇ ਲਈ ਮਿਲੀ ਇਜਾਜ਼ਤ ਹੈ ਤੇ ਨਾਲ ਹੀ ਹਾਈਕੋਰਟ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਅੱਖਾਂ ਦੇ ਆਪਰੇਸ਼ਨ ਦੇ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪਸ਼ਟ ਕੀਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਕਿਸੇ ਵੀ ਨਿੱਜੀ ਹਸਪਤਾਲ ਦੇ ਵਿਚ ਨਹੀਂ ਕਰਵਾਇਆ ਜਾਵੇਗਾ, ਸਗੋਂ ਇਹ ਜਿਹੜਾ ਪ੍ਰਕਿਰਿਆ ਸਿਰਫ਼ ਤੇ ਸਿਰਫ਼ PGI ਚੰਡੀਗੜ੍ਹ ਵਿਖੇ ਹੀ ਮੁਕੰਮਲ ਕੀਤੀ ਜਾਵੇਗੀ। ਸੁਣਵਾਈ ਦੇ ਦੌਰਾਨ ASG ਵਧੀਕ ਸਲਿਸਟਰ ਜਨਰਲ ਦੀਆਂ ਦਲੀਲਾਂ ਤੇ ਗੌਰ ਕਰਦਿਆਂ ਅਦਾਲਤ ਨੇ ਸਖ਼ਤ ਜਿਹੜੀ ਟਿੱਪਣੀ ਕਰਦਿਆਂ ਫੈਸਲਾ ਜਿਹੜਾ ਸੁਣਾਇਆ ਕਿ ਆਮ ਲੋਕ ਵੀ ਬਿਹਤਰ ਇਲਾਜ ਦੇ ਲਈ PGI ਨੂੰ ਹੀ ਜਿਹੜਾ ਪਹਿਲ ਦਿੰਦੇ ਨੇ ਤੇ ਅਜਿਹੇ ਦੇ ਵਿਚ ਅਦਾਲਤ ਨੂੰ ਰਾਜੋਆਣਾ ਦੇ ਵੱਲੋਂ ਨਿੱਜੀ ਹਸਪਤਾਲ ਦੇ ਵਿਚ ਲਿਜਾਣ ਜਾਂ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਜਿਹੜਾ ਨਜ਼ਰ ਨਹੀਂ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਗੱਲ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਇਹ ਗੱਲਬਾਤ ਹੈ ਜੀ ਸਮਾਲ ਬੈਂਕ ਸਕੈਮ ਦੀ। IDFC ਜਿਹੜਾ ਇਹ ਬੈਂਕ ਨੇ ਇਹਦੇ ਵਿਚ 6 IAS ਜਿਹੜੇ ਨੇ ਅਧਿਕਾਰੀਆਂ ਦੇ ਸਮੇਤ 19 ਦੇ ਖਿਲਾਫ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। CBI ਦੇ ਵੱਲੋਂ ਦਾਇਰ ਕੀਤੀ ਗਈ ਤੀਜੀ ਚਾਰਜਸ਼ੀਟ ਹੁਣ ਤੱਕ ਕੁੱਲ 37 ਵਿਅਕਤੀ ਜਿਹੜੇ ਨੇ ਮੁਲਜ਼ਮਾਂ ਦੇ ਵਿਚ ਸ਼ਾਮਲ ਨੇ। ਕੇਂਦਰੀ ਜਾਂਚ ਬਿਊਰੋ CBI ਜਿਹੜੀ ਹੈ ਉਹਨੇ IDFC ਜਿਹੜੀ ਹੈ ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਦੇ ਵਿਚ ਜਮ੍ਹਾਂ ਹਰਿਆਣਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿਚ ਬੁੱਧਵਾਰ ਨੂੰ ਪੰਚਕੁਲਾ ਦੇ ਵਿਚ CBI ਕੇਸਾਂ ਦੇ ਵਿਸ਼ੇਸ਼ ਜੱਜ ਦੇ ਅੱਗੇ 19 ਜਿਹੜੇ ਨੇ ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਤੇ ਇਸ ਕੇਸ ਦੇ ਵਿਚ CBI ਦੇ ਵੱਲੋਂ ਦਾਇਰ ਕੀਤੀ ਗਈ ਇਹ ਤੀਜੀ ਚਾਰਜਸ਼ੀਟ ਹੈ। ਮੌਜੂਦਾ ਚਾਰਜਸ਼ੀਟ ਹਰਿਆਣਾ ਕੇਡਰ ਦੇ 6 IAS ਜਾਣੀ ਕਿ ਅਧਿਕਾਰੀਆਂ, IDFC ਫਸਟ ਬੈਂਕ ਦੇ 3 ਅਧਿਕਾਰੀਆਂ, AU ਸਮਾਲ ਫਾਈਨੈਂਸ ਬੈਂਕ ਦੇ 1 ਅਧਿਕਾਰੀ ਤੇ ਹਰਿਆਣਾ ਰਾਜ ਸਰਕਾਰ ਦੇ 9 ਹੋਰ ਕਰਮਚਾਰੀਆਂ ਦੇ ਵਿਰੁੱਧ ਅਪਰਾਧਿਕ ਸਾਜਿਸ਼, ਧੋਖਾਧੜੀ, ਸਬੂਤ ਨਸ਼ਟ ਕਰਨ, ਜਾਲਸਾਜ਼ੀ, ਫਰਜ਼ੀ ਦਸਤਾਵੇਜ਼ ਨੂੰ ਅਸਲ ਦੇ ਵਜੋਂ ਵਰਤਣ, ਖਾਤਿਆਂ ਦੇ ਵਿਚ ਹੇਰਾਫੇਰੀ, ਅਪਰਾਧਿਕ ਭਰੋਸਾ ਤੋੜਨ ਅਤੇ BNS ਦੀ ਜਿਹੜੀ ਹੈ ਤਹਿਤ ਮਿਲੀ ਭੁਗਤ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਰਿਸ਼ਵਤਖੋਰੀ ਦੇ ਉੱਤੇ ਅਪਰਾਧਿਕ ਗਲਤ ਚਲਾਨੀ ਜਿਹੜੀ ਹੈ ਉਹਦੇ ਦੋਸ਼ਾਂ ਦੇ ਤਹਿਤ ਦਾਇਰ ਕੀਤੀ ਗਈ ਹੈ। ਘਪਲਾ ਹਰ ਪਾਸੇ ਗਿਆ ਜੀ, ਦੇਖ ਲਓ ਕਿਤੇ ਕੋਈ ਹੈ ਕੋਈ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ। ਲਓ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂ ਜੀ ਜੀ ਆਨੂ ਜੀ।
2: ਹਾਂਜੀ ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਹੈ ਜੀ
1: ਜੀ।
2: ਤੇ ਅੱਜ ਜਿਹੜਾ ਹੈਗਾ ਆ, ਵੈਸੇ ਤਾਂ ਸ਼ਮੀ ਜੀ ਨੇ ਮਤਲਬ ਆਪਣਾ ਸ਼ੁਰੂਆਤ ਕਰਦੇ ਹੁੰਦੇ ਹੈਗੇ ਆ
1: ਜੀ,
2: ਤੇ ਉਹ ਥੋੜਾ ਜਿਹਾ ਡਿਲੇ ਦੇ ਵਿਚ ਸੀਗੇ ਜੀ। ਤੁਸੀਂ ਕਾਇੰਡਲੀ ਮੈਨੂੰ ਜਦੋਂ ਸ਼ਮੀ ਜੀ ਆ ਜਾਂਦੇ ਹੈਗੇ ਆ ਤੁਸੀਂ ਮੈਨੂੰ ਦੱਸ ਦੇਣਾ, ਮੈਂ ਉਸੇ ਵੇਲੇ ਵਾਇੰਡ ਅਪ ਕਰ ਦੂੰਗਾ ਜੀ।
1: ਇੰਡੀਆ ਦੇ ਵਿਚ ਖਬਰਾਂ ਦੇ ਵਿਚ ਤਿਉਹਾਰ ਹੀ ਬੜੇ ਨੇ ਜੀ, ਕੀ ਕਰੀਏ, ਟ੍ਰੈਫਿਕ ਹੀ ਬੜਾ ਆ ਸੜਕਾਂ ਦੇ ਉੱਤੇ, ਕੀ ਹੋ ਸਕਦਾ ਜੀ।
2: ਚਲੋ ਕੋਈ ਗੱਲ ਨੀ ਜੀ, ਜਿਵੇਂ ਹੁੰਦਾ ਹੀ ਆ ਨਾ ਜੀ।
1: ਹਾਂਜੀ,
2: ਜਨਮ ਅਸ਼ਟਮੀ ਉੱਥੇ ਨਾ ਜੀ, ਉੱਥੇ ਤਲਵਾੜੇ ਦੇ ਵਿੱਚ ਜਨਮ ਅਸ਼ਟਮੀ ਜਿਹੜੀ ਆ ਉਹ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਜੀ।
1: ਬਿਲਕੁਲ,
2: ਉਹ ਉੱਥੇ ਫਿਰ ਤੇ ਉੱਥੇ ਟ੍ਰੈਫਿਕ ਵੀ ਹੋ ਜਾਂਦਾ ਹੈਗਾ ਆ, ਬੜੀ ਦੂਰੋਂ ਦੂਰੋਂ ਲੋਕੀ ਜਾਂਦੇ ਆ ਜੀ ਉੱਥੇ ਦੇਖਣ
1: ਵਾਸਤੇ ਜਨਮ ਅਸ਼ਟਮੀ। ਪਹਾੜੀਆਂ ਪੈ ਜਾਂਦੀਆਂ ਨੇ ਜੀ ਸਾਰਾ ਏਰੀਆ, ਬਿਲਕੁਲ ਪਿਛੋਕੜ।
2: ਹਾਂਜੀ, ਨਾਲੇ ਜਿਹੜਾ ਟਾਊਨਸ਼ਿਪ ਆ ਨਾ, ਟਾਊਨਸ਼ਿਪ ਦੇ ਵਿਚ ਨਾ ਹਮੇਸ਼ਾ ਮਿਕਸ ਕਲਚਰ ਹੁੰਦਾ ਜੀ।
1: ਬਿਲਕੁਲ,
2: ਉੱਥੇ ਇੰਪਲਾਈਜ਼ ਜ਼ਿਆਦਾ ਰਹਿੰਦੇ ਹੈਗੇ ਆ, ਇੰਪਲਾਈਜ਼ ਰਹਿੰਦੇ ਆ ਤੇ ਉਹ ਦਿਨੇ ਫਿਰ ਡਿਊਟੀ ਕਰਦੇ ਆ ਤੇ ਸ਼ਾਮ ਨੂੰ ਜਿਹੜਾ ਹੈਗਾ ਆ ਉਹ ਇੰਜੋਏ ਕਰਦੇ ਆ,
1: ਤੇ
2: ਵਧੀਆ ਫੰਕਸ਼ਨ ਹੁੰਦਾ ਜੀ ਉੱਥੇ, ਦੂਰੋਂ ਦੂਰੋਂ ਜਾਂਦੇ ਲੋਕੀ ਦੇਖਣ ਜੀ।
1: ਕੀ ਬਾਤ ਹੈ
2: ਜੀ ਭਾਰਤ ਸਾਹਿਬ
1: ਜੀ।
2: ਹਾਂਜੀ ਸਰ,
1: ਤੇ ਸੈਣੀ ਸਾਹਿਬ ਪੰਜਾਬ ਦੇ ਕੀ ਹਾਲਾਤ ਨੇ? ਨਵੇਂ ਤੋਂ ਨਵਾਂ ਮੁੱਦਾ ਕੋਈ ਨਾ ਕੋਈ ਆ ਜਾਂਦਾ ਹੈ
2: ਪਰ ਇਸ ਬਰਨਿੰਗ ਟੌਪਿਕ ਤਾਂ ਜਿਹੜਾ ਹੈਗਾ ਆ ਉਹ 5 ਕਰੋੜ ਵਾਲਾ ਆ, ਜਾਂ ਮਤਲਬ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦੇ OSD ਨੂੰ ਜਿਹੜਾ ਆ ਉਹ ਤੇ FIR ਦਰਜ ਕਰਨ ਵਾਸਤੇ ਜਿਹੜਾ ED ਨੇ ਲਿਖਿਆ ਸੀ, ਉਹ ਖਬਰਾਂ ਚੱਲ ਰਹੀਆਂ ਹੈਗੀਆਂ ਜੀ। ਇਹ ਖਬਰ ਜਿਹੜੀ ਹੈਗੀ ਰੀਸੈਂਟਲੀ ਸ਼ਾਮ ਨੂੰ ਆਈ ਹੈਗੀ ਆ ਜੀ, ਵੀ ਪ੍ਰਗਟ ਸਿੰਘ ਹੁਣਾਂ ਦੀ ਮੁਲਾਕਾਤ ਜਿਹੜੀ ਹੋਈ KC ਵੇਣੂਗੋਪਾਲ ਨਾਲ, ਉਹ ਤੋਂ ਅੰਦਾਜ਼ੇ ਲਗਾ ਰਹੇ ਹੈਗੇ ਆ, ਜੇ ਫਾਈਨਲ ਤਾਂ ਕੋਈ ਨੀ ਆਇਆ,
1: ਬਿਲਕੁਲ
2: ਭਈ ਹੋ ਸਕਦਾ ਹੈਗਾ ਕਿ ਪ੍ਰਧਾਨਗੀ ਜਿਹੜੀ ਦਾ ਪ੍ਰਧਾਨਗੀ ਦਾ ਤਾਜ ਜਿਹੜਾ ਆ ਵੀ ਉਹ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਏ।
1: ਪਰ ਇੱਕ ਚੀਜ਼ ਚੰਗੀ ਨਹੀਂ ਹੋ ਸਕਦੀ ਆ, ਸ਼ਾਇਦ ਹੋ ਸਕਦਾ ਕਲੇਸ਼ ਮੁੱਕ ਜਾਵੇ ਜੀ, ਜਿਹੜਾ ਚੰਨੀ ਦਾ ਤੇ ਰਾਜਾ ਵੜਿੰਗ ਦਾ ਆ ਕਿਤੇ ਨਾ ਕਿਤੇ। ਗੱਲਬਾਤ ਦੇ ਵਿਚ ਚੰਗੇ ਜਾਂ ਪਾਰਟੀ ਨੂੰ ਇਕੱਠਾ ਇਕਜੁੱਟ ਕਰਨ ਦਾ ਬੜਾ ਵਧੀਆ ਫਰਜ਼ ਨਿਭਾ ਸਕਦੇ ਆ।
2: ਪਰ ਸਾਹਿਬ ਜਦੋਂ ਨਾ ਕਿਸੇ ਟੈਲੈਂਟ ਦਾ ਮੁੱਲ ਪੈਂਦਾ ਨਾ ਜੀ, ਤੇ ਉਹਦੇ ਫਿਰ ਰਿਜ਼ਲਟ ਵੀ ਤਾਂ ਪੋਜ਼ਿਟਿਵ ਆਉਂਦੇ ਆ ਨਾ ਜੀ।
1: ਬਿਲਕੁਲ
2: ਹਾਂਜੀ, ਤੇ ਇਹ ਛੇਤੀ ਤੋਂ ਛੇਤੀ ਡਿਸੀਜਨ ਲੈ ਲੈਣਗੇ ਤੇ ਹੋ ਸਕਦਾ ਹੈਗਾ ਕਾਂਗਰਸ ਜਿਹੜੀ ਆ ਉਹ ਕਿਤੇ ਫਿਰ ਮੁੜ ਕੇ ਗੇਮ ਦੇ ਵਿਚ ਆ ਜਾਏ
1: ਜੀ।
2: ਅਦਰਵਾਈਜ਼ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਜੋ ਇੱਥੇ ਚੱਲ ਰਿਹਾ ਨਾ ਜੀ, ਇੱਕ ਪਾਸੇ ਪੰਜਾਬ ਪ੍ਰਧਾਨ ਤੇ ਇੱਕ ਪਾਸੇ ਚੰਨੀ ਧੜਾ, ਉਹਦੇ ਨਾਲ ਤਾਂ ਜਿਹੜਾ ਆ ਕਾਂਗਰਸ ਇੰਨੀ ਕੁ ਪਾਰਟੀ ਹੈਗੀ ਕਿ ਲੋਕਾਂ ਦੇਖੋ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨਾ ਜੀ,
1: ਬਿਲਕੁਲ ਹੈ ਜੀ ਬਿਲਕੁਲ।
2: ਲੋਕਾਂ ਨੂੰ ਇੱਕ ਵਾਰੀ ਜਦੋਂ ਇੰਪ੍ਰੈਸ਼ਨ ਚੱਲ ਜਾਂਦਾ ਹੈਗਾ ਕਿ ਇਹ ਪਾਰਟੀ ਜਿਹੜੀ ਆ ਗੇਮ ਚ ਨਹੀਂ ਆ ਸਕਦੀ, ਤੇ ਉਹ ਫਿਰ ਇਹਦੀਆਂ ਖੁੰਦੀਆਂ ਵੀ ਨੀ ਪੈਂਦੀਆਂ ਹੁੰਦੀਆਂ ਜੀ।
1: ਜੀ
2: ਪਾਰਟੀ ਕੇਡਰ ਜਿਹੜਾ ਆ ਉਹ ਤਾਂ ਵੋਟ ਪਾਉਂਦਾ ਹੁੰਦਾ,
1: ਜੀ,
2: ਪਰ ਸਰਕਾਰ ਬਣਾਉਂਦੇ ਹੈਗੇ ਆ ਆਮ ਲੋਕ, ਆਮ ਲੋਕ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਦੇ ਆ ਜੀ।
1: ਬਿਲਕੁਲ ਹੈ ਜੀ।
2: ਸੋ ਪ੍ਰਗਟ ਸਿੰਘ ਬਹੁਤ ਅਸੀਂ ਜਿਹੜੇ ਹੈਗੇ ਸੰਜੀਦਾ ਬੰਦੇ ਆ, ਉਹ ਤਾਂ ਬਹੁਤ ਦੇਰ ਪਹਿਲਾਂ ਦੇ ਕਹਿ ਰਹੇ ਸੀ
1: ਜੀ
2: ਕਿ ਭਾਈ LOP ਜਿਹੜਾ ਹੈਗਾ ਆ ਉਹ ਤੁਸੀਂ ਬਣਾ ਦਿਓ ਖਹਿਰੇ ਨੂੰ, ਤੁਹਾਨੂੰ ਸਾਡਾ ਪਹਿਲਾਂ ਬਿਨਾਂ ਕਿਸੇ ਅਹੁਦੇ ਤੋਂ ਲੜਦਾ ਦਿਸਦਾ ਆ
1: ਜੀ,
2: ਹੈ ਜੀ, ਤੇ ਪ੍ਰਧਾਨ ਬਣਾ ਦਿਓ ਤੁਸੀਂ ਪ੍ਰਗਟ ਸਿੰਘ ਨੂੰ।
1: ਬਿਲਕੁਲ ਹੈ ਜੀ।
2: ਜਿਹੜੇ ਬੰਦੇ ਤੁਹਾਨੂੰ ਪਤਾ ਹੈਗਾ ਆ ਵੀ ਹਾਂ ਜਿਹਨੇ ਜਿੱਦਾਂ ਦੀ ਕੁਆਲਿਟੀ ਹੈਗੀ ਆ ਉਦਾਂ ਦਾ ਮੁੱਲ ਪਾਉਣਾ ਜ਼ਰੂਰ ਚਾਹੀਦਾ
1: ਜੀ,
2: ਤੋ ਇਹ ਇਹਨਾਂ ਨੇ ਡਿਸੀਜਨ ਲੈਣ ਦੇ ਵਿੱਚ ਬਹੁਤ ਦੇਰ ਕਰ ਦਿੱਤੀ ਹੈਗੀ ਆ, ਪਰ ਹੁਣ ਵੀ ਜਿਹੜਾ ਹੈਗਾ ਸਮਾਂ ਗਵਾਏ ਬਿਨਾਂ ਜਿਹੜਾ ਇਹ ਫਟਾਫਟ ਜਿਹੜੀ ਚੇਂਜਿਸ ਕਰਕੇ ਤੇ ਸਾਰਿਆਂ ਨੂੰ ਇਕੱਠੇ ਬਿਠਾਲ ਦੇਣ ਤੇ ਵਧੀਆ ਆ ਜੀ ਜੀ, ਕਿਉਂਕਿ ਰਾਜਾ ਵੜਿੰਗ ਵੀ ਜਿਹੜਾ ਹੈਗਾ ਬੜਾ ਮਤਲਬ ਜਿਹੜਾ ਆ ਉਹ ਹੰਕਾਰੀ ਭਾਸ਼ਾ ਹੈਗੀ ਆ ਜੀ, ਕਿ ਟਿਕਟਾਂ ਮੈਂ ਦੇਣੀਆਂ, ਮੈਂ ਵਕਾਲਤ ਕਰਨੀ ਆ, ਮੈਂ ਇੰਨੀਆਂ ਦੀਆਂ ਕੱਟ ਦੇਣੀਆਂ ਤੇ ਇੰਨੇ ਨਵੇਂ ਲੈ ਆਉਣੇ ਹੈਗੇ ਜੀ, ਏਦਾਂ ਕਦੀ ਵੀ ਕਿਸੇ ਪ੍ਰਧਾਨ ਨੇ ਪ੍ਰਵੋਕ ਕਰਕੇ ਜਿਹੜਾ ਆ ਲੋਕਾਂ ਨੂੰ ਨਾ ਤਾਂ ਉਕਸਾਇਆ, ਫਿਰ ਜਿਹੜਾ ਹੈਗਾ ਆ ਜਿੱਥੇ ਜਾਣਾ ਉਸ MLA ਨੂੰ ਪਿੱਛੇ ਪਾ ਕੇ ਤੇ ਅਗਲੇ ਨੂੰ ਦੂਜੇ ਵਰਕਰਾਂ ਨੂੰ ਕਹਿਣਾ ਤੇਰਾ ਨੀ ਦਿਲ ਕਰਦਾ ਵੀ ਤੂੰ ਇਲੈਕਸ਼ਨ ਲੜੇ ਤੂੰ ਬਣੇ ਤੂੰ ਬਾਕੀ ਠੇਕਾ ਲਿਆ ਆ ਜੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰਦੀਆਂ ਚਾਹੀਦੀਆਂ, ਪ੍ਰਧਾਨ ਨੂੰ ਤਾਂ ਚਾਹੀਦਾ ਆ ਕਿ ਵਰਕਰਾਂ ਨੂੰ ਨਾਲ ਇਹ ਕਿ ਭਾਈ ਜਿਹੜਾ ਤੁਹਾਡਾ ਇੱਥੇ ਦਾ ਲੋਕਲ ਲੀਡਰ ਆ ਉਹਨੂੰ ਸਪੋਰਟ ਕਰੋ, ਹਾਂਜੀ ਡਿਸਿਪਲਿਨ ਦੇ ਵਿੱਚ ਰਹੋ, ਤੁਹਾਡੀ ਵੀ ਵਾਰੀ ਆ ਜਾਊਗੀ, ਪਹਿਲਾਂ ਇੱਕ ਵਾਰੀ ਸਟਰੈਂਥਨ ਤਾਂ ਹੋਵੋ, ਜਦੋਂ ਇਹ ਤੁਹਾਡਾ ਲੀਡਰ ਬਣ ਗਿਆ ਤਾਂ ਸਮਝੋ ਤੁਸੀਂ ਬਣ ਗਏ, ਕੋਈ ਫਰਕ ਨਹੀਂ ਹੁੰਦਾ।
1: ਬਰਾਬਰ ਦਾ ਸੈਣੀ ਸਾਹਿਬ ਹੋਵੇਗਾ ਕੰਪੀਟੀਸ਼ਨ ਦੇ ਵਿੱਚ ਤਾਂ ਪਹਿਲਾਂ ਤੁਸੀਂ ਟੱਕਰ ਲਵੋ ਨਾ, ਉਹ ਬਾਅਦ ਦੀ ਗੱਲ ਆ ਕੌਣ ਬਣੂਗਾ, ਕੌਣ ਅੱਗੇ ਆਊਗਾ, ਕੌਣ ਪਿੱਛੇ ਆ ਬੈਕ ਪਰਦੇ ਦੇ ਪਿੱਛੇ ਕੰਮ ਕਰੇਗਾ, ਉਹ ਵੱਖਰੀਆਂ ਗੱਲਾਂ ਨੇ। ਪਰ ਮਜ਼ਾ ਵੀ ਤਾਂ ਹੀ ਆਉਂਦਾ ਨਾ ਜੇ ਕੰਪੀਟੀਸ਼ਨ ਪੂਰਾ ਟਫ ਹੋਵੇ, ਉਹ ਚਾਹੇ ਅਕਾਲੀ ਦਲ ਹੈ ਤੇ ਚਾਹੇ ਕਾਂਗਰਸ ਹੈ ਚਾਹੇ BJP ਹੈ ਚਾਹੇ ਉਹ ਵਾਰਸ ਪੰਜਾਬ ਵਾਲੇ ਨੇ ਤੇ ਚਾਹੇ ਆਮ ਆਦਮੀ ਪਾਰਟੀ ਹੈ, ਪਰ ਉਹ ਮਜ਼ਾ ਫਿਰ ਹੀ ਆਉਂਦਾ ਜੀ ਕੰਪੀਟੀਸ਼ਨ ਦਾ ਦੇਖਣ ਦਾ ਵੀ।
2: ਗੱਲ ਏਦਾਂ ਨਾ ਜੀ ਕਿ ਰਾਜਾ ਵੜਿੰਗ ਦੀ ਭਾਸ਼ਾ ਤਾਂ ਇਹ ਦੱਸਦੀ ਆ ਕਿ ਆਈ ਕੈਨ ਮੇਕ ਐਨੀ ਵਨ ਐਂਡ ਆਈ ਕੈਨ ਡਿਸਟਰੋਏ ਐਨੀ ਵਨ।
1: ਬਿਲਕੁਲ ਹਾਂਜੀ।
2: ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਨਹੀਂ ਸਿਆਸਤ ਦੇ ਵਿੱਚ ਠੀਕ ਹੁੰਦੀ, ਤੇ ਪ੍ਰਗਟ ਸਿੰਘ ਇਜ਼ ਰਾਈਟ ਚੋਇਸ ਜੇ ਮਤਲਬ ਕਰ ਦਿੰਦੀ ਕਾਂਗਰਸ ਤੇ ਹੁਣ ਵੀ, ਤੇ ਕਾਂਗਰਸ ਹੋ ਸਕਦਾ ਆ ਗੇਮ ਦੇ ਵਿੱਚ ਆ ਜਾਵੇ
1: ਜੀ।
2: ਬਾਕੀ ਹਾਂਜੀ
1: ਸੈਣੀ ਸਾਹਿਬ, ਦੂਸਰੇ ਪਾਸੇ ਅਕਾਲੀ ਦਲ ਦੇ ਵੀ ਹਾਲਾਤ ਕਿਤੇ ਨਾ ਕਿਤੇ ਬਦਲਦੇ ਜਾ ਰਹੇ ਨੇ, ਕਿਵੇਂ ਦੇਖਦੇ ਹੋ ਕਿ ਚਰਚਾ ਜ਼ਰੂਰ ਛਿੜ ਪਈ ਹੈ ਮੀਡੀਆ ਦੇ ਵਿੱਚ ਵੀ ਕਿ ਹੋ ਸਕਦਾ ਕਿ ਆਉਣ ਵਾਲੀ ਗੇਮ ਦੇ ਵਿੱਚ ਬਿਕਰਮ ਮਜੀਠੀਆ ਮੁੱਖ ਮੰਤਰੀ ਵੀ ਹੋ ਸਕਦੇ ਆ?
2: ਪਰ ਲੀਡਰ ਦੀ ਇੱਕ ਕੁਆਲਿਟੀ ਹੋਣੀ ਜੋ ਬਹੁਤ ਜ਼ਰੂਰੀ ਆ। ਇੱਥੇ ਕਿ ਸੁਖਬੀਰ ਸਿੰਘ ਬਾਦਲ ਉਹ ਮਿਸਿੰਗ ਆ ਉਹਨਾਂ ਦੇ ਵਿੱਚ, ਉਹ ਹੈਗੀ ਆ ਉਹਦੀ ਭਾਸ਼ਣ ਕਲਾ, ਉਹਦਾ ਓਰੇਟਰ ਹੈ, ਉਹ ਹੀ ਸ਼ੁੱਡ ਬੀ ਏ ਗੁੱਡ ਓਰੇਟਰ ਹੈਂਜੀ। ਹੁਣ ਸੁਖਬੀਰ ਬਾਦਲ ਹੁਣ ਜਿਹੜੇ ਹੈਗੇ ਆ ਉਹ ਇੱਕ ਗੱਲ ਜਿਹੜੀ ਆ ਇੱਕ ਸੈਂਟੈਂਸ ਜਿਹੜਾ ਆ ਉਹ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰ ਸਕਦੇ, ਆਪਣੀ ਗੱਲ ਜਿਹੜੀ ਆ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ। ਤੁਸੀਂ ਕੱਲ ਜੇ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖੀ ਹੋਵੇ
1: ਜਾਂ
2: ਪਹਿਲਾਂ ਵੀ ਤੁਸੀਂ ਉਹਨਾਂ ਦੀਆਂ ਜਦੋਂ ਵੀ ਉਹ ਪਲੇਟਫਾਰਮ ਤੇ ਆਏ ਹੈਗੇ ਆ ਨਾ ਜੀ, ਉਹ ਜਿਸ ਤਰੀਕੇ ਨਾਲ ਕਨਵਿੰਸ ਕਰਦੇ ਹੈਗੇ ਆ, ਜਿਸ ਤਰੀਕੇ ਨਾਲ ਆਪਣੀ ਗੱਲ ਰੱਖਦੇ ਹੈਗੇ ਆ ਨਾ ਜੀ, ਉਹ ਲੋਕਾਂ ਨੂੰ ਬਹੁਤ ਅਪੀਲ ਕਰਦੀ ਆ ਜੀ।
1: ਬਿਲਕੁਲ।
2: ਤੇ ਜੇ ਪਤਾ ਨੀ ਇਹ ਕਿਉਂ ਇਹ ਜਿੱਦ ਹੈਗੀ ਆ, ਇਹ ਸਗੋਂ ਜਿਹੜਾ ਆ ਨਾ ਇਹ ਪਰਿਵਾਰ ਨੂੰ ਤਾਂ ਆ ਚਾਹੀਦਾ ਹੈਗਾ ਆਪ ਹੀ ਵਿਕਰਮ ਸਿੰਘ ਮਜੀਠੀਆ ਨੂੰ ਅੱਗੇ ਕਰ ਦੇਣ, ਅਕਾਲੀ ਦਲ ਨੂੰ ਵੀ ਬੂਸਟ ਮਿਲ ਜਾਊਗਾ, ਇਸ ਚੀਜ਼ ਦੇ ਨਾਲ ਇਹਨਾਂ ਦੀ ਸਰਕਾਰ ਬਣਨ ਦੇ ਚਾਂਸਿਸ ਵੀ ਵੱਧ ਜਾਣਗੇ
1: ਜੀ।
2: ਤੇ ਬਾਕੀ ਜਿਹੜਾ ਹੈਗਾ ਆ ਪਤਾ ਨੀ ਉਹ ਹੁਣ ਜਿਹੜੇ ਲੋਇਲ ਬੰਦੇ ਹੈਗੇ ਆ ਆਲੇ ਦੁਆਲੇ ਜਾਂ ਸਲਾਹਕਾਰ ਹੈਗੇ ਸੁਖਬੀਰ ਜੀ ਦੇ, ਉਹ ਪਤਾ ਨੀ ਉਹਨਾਂ ਦੇ ਵਿੱਚ ਕਿਹੜਾ ਗੁਣ ਦੇਖਦੇ ਹੈਗੇ ਆ, ਜਿਸ ਕਰਕੇ ਸਰ ਪੈਸਾ ਕੱਲਾ ਜਿਹੜਾ ਹੈਗਾ ਆ ਵੀ ਹਾਂਜੀ ਪੈਸਾ ਆ ਉਹ ਪਾਰਟੀ ਰਨ ਕਰਦੇ ਉਹ ਖਰਚੇ ਤੋਂ ਰਨ ਕਰਦੇ ਹੈਗੇ ਆ, ਜਦੋਂ ਤੁਹਾਡੇ ਕੋਲ ਤੁਸੀਂ ਬਿਲਕੁਲ ਠੀਕ ਗੱਲ ਹੈਗੀ ਤੁਸੀਂ ਬੈਕ ਡੋਰ ਰਹਿ ਕੇ ਜਿਹੜਾ ਹੈਗਾ ਅਨਾਊਂਸ ਕਰ ਦਿਓ ਤੇ ਭਾਈ ਕੈਂਡੀਡੇਟ ਜਿਹੜਾ ਹੈਗਾ ਆ ਮੁੱਖ ਮੰਤਰੀ ਦਾ ਜਾਂ ਅਕਾਲੀ ਦਲ ਪਾਵਰ ਚ ਆਉਂਦਾ ਆ ਤਾਂ PM ਦਾ ਕੈਂਡੀਡੇਟ ਵਿਕਰਮ ਮਜੀਠੀਆ ਹੋਊਗਾ, ਬਣੇ ਰਹੋ ਪ੍ਰਧਾਨ ਜੀ ਤੁਸੀਂ
1: ਹੈ ਜੀ।
2: ਤੇ ਓਹਦੇ ਨਾਲ ਹੀ ਪਾਰਟੀ ਨੂੰ ਬੂਸਟ ਮਿਲ ਜਾਊਗਾ ਜੀ, ਪਰ ਪਤਾ ਨੀ ਕਿਉਂ ਇਹ ਇੱਦਾਂ ਸੋਚਦੇ ਆ ਜੀ।
1: ਇਸ ਚੀਜ਼ ਦੇ ਨਾਲ ਸੈਣੀ ਸਾਹਿਬ ਕੀ ਲੱਗਦਾ ਕਿ ਜਿਵੇਂ ਚਲੋ ਸਿਆਸੀ ਪਾਰਟੀਆਂ ਦੇ ਵਿੱਚ ਤਾਂ ਵਖਰੇਵੇਂ ਜਾਂ ਬਾਕੀ ਧੜੇ ਪਾਟ ਪਾਟ ਕੇ ਵਿੱਚੋਂ ਬਣ ਗਏ, ਵੱਖਰੇ ਹੋ ਗਏ, ਵੱਖਰੇ ਚੁੱਲ੍ਹੇ ਬਣ ਗਏ, ਹੋਰ ਸਾਰਾ ਸਿਲਸਿਲਾ ਹੋ ਗਿਆ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਜੋ ਵੱਡੇ ਬਾਦਲ ਸਾਹਿਬ ਸੋਚਦੇ ਸੀ ਜਾਂ ਮਜੀਠੀਆ ਪਰਿਵਾਰ ਨੂੰ ਪਹਿਲਾਂ ਵੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਰੱਖਿਆ ਹੋਇਆ ਸੀ, ਮੂਹਰੇ ਆਉਣ ਦੀ ਨਹੀਂ ਕਰਦੇ ਸੀ, ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਮਜੀਠੀਆ ਸਾਹਿਬ ਵੀ ਪੂਰੇ ਮਤਲਬ ਕਿ ਕੌਨਫੀਡੈਂਸ ਦੇ ਵਿੱਚ ਨੇ, ਇਸ ਚੀਜ਼ ਨੂੰ ਲੈ ਕੇ ਬੜਾਵਾ ਦੇ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਪਰਿਵਾਰ ਦੇ ਵਿੱਚ ਵੀ ਇਹਦੇ ਨਾਲ ਕਲੈਸ਼ ਹੋ ਸਕਦਾ ਹੈ, ਦੇਖਦੇ ਆ।
2: ਦੇਖੋ ਸਿਆਸਤ ਦੇ ਵਿੱਚ ਕੁਛ ਚੀਜ਼ ਨੂੰ ਵੀ ਰੂਲ ਆਊਟ ਨਹੀਂ, ਇਹ ਜੇ ਮੰਨ ਲਓ ਮਜੀਠੀਆ ਸਾਹਿਬ ਇਹ ਮਹਿਸੂਸ ਕਰਦੇ
1: ਜੀ
2: ਹਾਂਜੀ ਕਿ ਭਾਈ ਮੇਰੇ ਤਾਂ ਪੋਲੀਟੀਕਲ ਕੈਰੀਅਰ ਦੇ ਵਿੱਚ ਰਸਤੇ ਦੇ ਵਿੱਚ ਇਹ ਮੇਰੇ ਵੈਲ ਵਿਚਰ ਨਹੀਂ ਗੇ, ਇਹ ਤਾਂ ਮੇਰੇ ਰਸਤੇ ਦੇ ਵਿੱਚ ਰੋੜਾ ਆ, ਭਾਜਪਾ ਆਵਾਜ਼ ਮਾਰਦੀ ਪਈ ਹੈਗੀ ਵੀ ਆ ਜਾਵੇ ਤੈਨੂੰ ਮੁੱਖ ਮੰਤਰੀ ਬਣਾਈਏ, ਤੇ ਉਹ ਕਿਉਂ ਨੀ ਜਾਣਗੇ ਜੀ।
1: ਬਿਲਕੁਲ,
2: ਇਸ ਕਰਕੇ ਜਿਹੜਾ ਹੈਗਾ ਵੀ ਨਹੀਂ, ਇਹਨਾਂ ਨੂੰ ਖੁਦ ਹੀ ਚਾਹੀਦਾ ਥੋੜਾ ਵੱਡਾ ਦਿਲ ਦਿਖਾਉਣਾ ਚਾਹੀਦਾ ਹੈਗਾ ਆ, ਪਾਰਟੀ ਦੇ ਹਿੱਤ ਵਿੱਚ ਵੀ ਤੇ ਮੌਜੂਦਾ ਸਰਕਮਸਟਾਂਸਿਸ ਦੇ ਹਿੱਤ ਵਿੱਚ ਵੀ। ਦੇਖੋ ਮੁੱਖ ਮੰਤਰੀ ਇਹਨਾਂ ਦੇ ਬਣਨ ਦੇ ਨਾਲ ਉਹ ਸੁਖਬੀਰ ਬਾਦਲ ਦਾ ਕੋਈ ਨੁਕਸਾਨ ਤਾਂ ਨਹੀਂ ਕਰਨਗੇ, ਫਾਇਦਾ ਹੀ ਕਰਨਗੇ ਜੀ।
1: ਬਿਲਕੁਲ ਹੈ ਜੀ,
2: ਤੋਂ ਇਸ ਕਰਕੇ ਜਿਹੜਾ ਹੈਗਾ ਆ ਵੀ ਸੋਚਣਾ ਚਾਹੀਦਾ ਇਹਨਾਂ ਨੂੰ, ਬਾਕੀ ਇਹਨਾਂ ਦੇ ਆਪਣੇ ਵਿਚਾਰ ਆ ਜੀ, ਕਿਉਂਕਿ ਬਾਦਲ ਸਾਹਿਬ ਵੀ ਨਾ ਇਸ ਗੱਲੋਂ ਮਤਲਬ ਜਿੱਦਾਂ ਪੁੱਤਰ ਮੂੰਹ ਦੇ ਵਿੱਚ ਬਹੁਤ ਫਸੇ ਸੀਗੇ ਜੀ, ਉਹਨਾਂ ਨੂੰ ਦੇਖੋ ਜਦੋਂ ਨਾ ਜੀ ਅਕਾਲੀ ਦਲ ਜਦੋਂ ਹਾਰਿਆ ਤੇ ਉਸ ਵੇਲੇ ਵੀ ਉਹਨਾਂ ਨੇ ਕਿਹਾ ਵੀ 13 ਸੀਟਾਂ ਆ ਗਈਆਂ ਜਾਂ ਇਸ ਤਰ੍ਹਾਂ, ਬ੍ਰਹਮਪੁਰਾ ਨੇ ਤੇ ਆਪਣੇ ਢੀਂਡਸੇ ਹੋਣਾ ਨੇ ਜਾ ਕੇ ਤੇ ਬਾਦਲ ਸਾਹਿਬ ਨੂੰ ਕਿਹਾ ਬਾਦਲ ਸਾਹਿਬ ਦਿਓ ਜਵਾਬ ਵੀ ਹੁਣ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਹਾਂਜੀ ਵੀ ਸੁਖਬੀਰ ਦੀ ਮੈਨੇਜਮੈਂਟ ਬੜੀ ਤਕੜੀ ਆ, ਉਦੋਂ ਸਾਰਾ ਕ੍ਰੈਡਿਟ ਜਿਹੜਾ ਦਿੱਤਾ ਸੀਗਾ ਤੇ ਹੁਣ ਪ੍ਰਧਾਨ ਨੂੰ ਅਸਤੀਫਾ ਨੀ ਦੇਣਾ ਚਾਹੀਦਾ
1: ਜੀ,
2: ਤੇ ਬਾਦਲ ਸਾਹਿਬ ਦੇ ਨਾ ਮਤਲਬ ਜਿਹੜਾ ਹੈਗਾ ਆ ਉਹ ਇਮੋਸ਼ਨਲੀ ਕੈਸ਼ ਕਰ ਲੈਂਦੇ ਸੀਗੇ, ਬਾਦਲ ਸਾਹਿਬ ਨੇ ਅੱਖਾਂ ਜਿਹੀਆਂ ਭਰ ਲਈਆਂ ਜਾਂ ਏਦਾਂ ਕਰਕੇ ਜੇ ਤੁਸੀਂ ਏਦਾਂ ਹੀ ਚਾਹੁੰਦੇ ਹੈਗੇ ਆ ਤੁਸੀਂ ਏਦਾਂ ਚਾਹੁੰਦੇ ਹੈਗੇ ਆ, ਉਹਨਾਂ ਨੇ ਫਿਰ ਦੇਖਿਆ ਵੀ ਭਾਈ ਇਹ ਨਾਰਾਜ਼ ਹੁੰਦਾ ਹੈਗਾ ਆ ਜੀ, ਇਹ ਗੱਲ ਰੈਲਿਸ਼ ਨੀ ਕਰਦਾ, ਉਹ ਚੁੱਪ ਕਰ ਗਏ ਜੀ, ਤੇ ਬਾਦਲ ਸਾਹਿਬ ਵੀ ਖਰੇ ਕੰਨ ਚ ਫੂਕ ਮਾਰ ਗਏ ਪ੍ਰਧਾਨ ਸਾਹਿਬ ਦੇ ਵੀ ਹਾਂਜੀ ਜੀ ਜੋ ਮਰਜ਼ੀ ਹੋ ਜਾਏ ਪ੍ਰਧਾਨਗੀ ਨੀ ਛੱਡਣੀ, ਪਰ ਜੇ ਪ੍ਰਧਾਨਗੀ ਇੱਕ ਵਾਰੀ ਛੱਡ ਦਿੱਤੀ ਤੇ ਮੁੜ ਕੇ ਨੀ ਲੱਭਣੀ
1: ਹੈਗੀ,
2: ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਮੇਰਾ ਖਿਆਲ ਐਡਾਮੈਂਟ ਹੈਗੇ ਇਸੇ ਚੀਜ਼ ਦੇ ਉੱਤੇ, ਪਰ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੇਰੇ ਵਿੱਚ ਕਿਹੜੀ ਕੁਆਲਿਟੀ ਹੈਗੀ ਆ ਜਾਂ ਕਿਹੜੀ ਕੁਆਲਿਟੀ ਮਿਸਿੰਗ ਹੈਗੀ ਆ, ਲੋਕਾਂ ਨੂੰ ਐਡਰੈਸ ਕਰਨਾ ਇਜ਼ ਸਮਥਿੰਗ ਐਲਸ, ਲੋਕਾਂ ਨੂੰ ਕਨਵਿੰਸ ਕਰਨਾ ਇਜ਼ ਸਮਥਿੰਗ ਐਲਸ, ਤੁਸੀਂ ਵਿਰੋਧੀਆਂ ਦੇ ਨਾਲ ਜਿਹੜਾ ਜਦੋਂ ਗੱਲ ਕਰਦੇ ਹੈਗੇ ਆ ਤੁਸੀਂ ਗੱਲ ਦੇ ਨਾਲ ਕਨਵਿੰਸ ਕਰਨਾ ਹੁੰਦਾ ਆ, ਜੰਬਲੀਆਂ ਮਾਰ ਕੇ ਨਹੀਂ ਚੱਲਦਾ ਸਿਆਸਤ ਦੇ ਵਿੱਚ ਜੀ, ਹੁਣ ਸਮਾਂ ਬਦਲ ਗਿਆ ਆ,
1: ਕਿਉਂਕਿ ਦੇਖੋ
2: ਪਹਿਲਾਂ ਚੱਲ ਜਾਂਦਾ ਸੀਗਾ।
1: ਸੈਂਸਰ ਜਦੋਂ ਮੈਂ ਛੋਟਾ, ਹੁਣ ਵੀ ਛੋਟਾ ਹੀ ਆ ਵੈਸੇ ਤਾਂ, ਬਜ਼ੁਰਗਾਂ ਤੋਂ ਚਲੋ ਸੁਣਦੇ ਸੀਗੇ, ਤਾਂ ਪਹਿਲਾਂ ਨਾ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਉਹ ਪਰਿਵਾਰ ਦੇ ਜਿਹੜੇ ਕਿਸੇ ਵੀ ਪਰਿਵਾਰ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਉੱਤੇ ਉਹਨਾਂ ਦਾ ਬਹੁਤ ਪ੍ਰੈਸ਼ਰ ਕਹਿ ਲਓ ਜਾਂ ਉਹਨਾਂ ਦਾ ਬਹੁਤ ਸੰਪਰਕ ਸੀਗਾ ਜੀ, ਲਾਗਿਓ ਸੰਪਰਕ ਕਹਿ ਸਕਦੇ ਹਰ ਕਿਸੇ ਦੇ ਨਾਲ, ਇੱਕ ਵਿਸ਼ਵਾਸ ਸੀਗਾ, ਤੇ ਉਹ ਸਾਰੇ ਹੀ ਲਾਣੇਦਾਰ ਨੂੰ ਮਤਲਬ ਕਿ ਕੋਈ ਵੀ ਘਰ ਦਾ ਲਾਣੇਦਾਰ ਹੁੰਦਾ ਸੀ ਤਾਂ ਉਹ ਕੰਟੈਕਟ ਚ ਹੁੰਦੇ ਸੀਗੇ, ਤੇ ਉਹਦੇ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਪੋਰਟ ਜਿਹੜੀ ਸੀ ਵੱਡੀ ਮਿਲ ਜਾਂਦੀ ਸੀ, ਉਹਨਾਂ ਦੀ ਦੂਰ ਦ੍ਰਿਸ਼ਟੀ ਕਹਿ ਲਓ ਜਾਂ ਇਸ ਚੀਜ਼ ਦੇ ਵਿੱਚ। ਪਰ ਹੁਣ ਸਮਾਂ ਇਹ ਹੈ ਕਿ ਜਿਹੜਾ ਸਮਾਜ ਹੈ ਉਹ ਵੱਖਰਾ ਵੱਖਰਾ ਵੰਡਿਆ ਗਿਆ, ਨੌਜਵਾਨੀ ਆਪਣੇ ਹਿਸਾਬ ਦੇ ਨਾਲ ਚੱਲ ਰਹੀ ਹੈ, ਬਜ਼ੁਰਗ ਆਪਣੇ ਹਿਸਾਬ ਦੇ ਨਾਲ ਚੱਲਦੇ ਹੈ, ਤਾਂ ਉਹ ਫਿਰ ਉਸ ਹਿਸਾਬ ਦੇ ਨਾਲ ਸਿਆਸਤ ਵੀ ਤਾਂ ਨਾਲ ਚਲਾਉਣੀ ਪੈਣੀ ਹੈ ਨਾ। ਹੁਣ ਦੇਖੋ ਜਿਹੜੇ ਇਨਫਲੂਐਂਸਰ ਨੇ ਕਹਿ ਲਓ, ਚਾਹੇ ਉਹ ਪਾਰਟੀਆਂ ਦੇ ਨੇ, ਚਾਹੇ ਚੰਗੇ ਸਪੋਕਸ ਪਰਸਨ ਨੇ, ਉਹ ਚਾਹੇ ਆਪਾਂ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ, ਚਾਹੇ ਆਪਣੇ ਪ੍ਰਗਟ ਸਿੰਘ ਉਹਨਾਂ ਦੀ ਗੱਲ ਕੀਤੀ ਹੈ, ਜਾਂ ਇੱਧਰ ਮਜੀਠੀਆ ਸਾਹਿਬ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਨੇ, ਮਤਲਬ ਕਿ ਨੌਜਵਾਨੀ ਨੂੰ ਨਾਲ ਲੈ ਕੇ ਤੁਰਨਾ ਨਾਲ।
2: ਪਰ ਸਾਹਿਬ ਇੱਦਾਂ ਨਾ ਡੀਲ ਕਾਰਨੇਗੀ ਦੀ ਜਿਹੜੀ ਬੁੱਕ ਹੈਗੀ ਨਾ ਜੀ, ਹਾਊ ਟੂ ਇਨਫਲੂਐਂਸ ਦ ਪੀਪਲ
1: ਜੀ,
2: ਉਹਦੇ ਵਿੱਚ ਉਹ ਲਿਖਦਾ ਹੈਗਾ ਕਿ ਉਹ ਇੰਗਲੈਂਡ ਦੇ ਇੱਕ ਲੀਡਰ ਜਿਹੜਾ ਆ ਤੇ ਉਹ ਕਿਸੇ ਬੰਦੇ ਨੂੰ ਮਤਲਬ ਮਿਲਦਾ ਤੇ ਉਹਨੂੰ ਪੁੱਛਦਾ ਆ ਕੀ ਹਾਲ ਚਾਲ ਹੈਗਾ ਆ, ਉਹਦਾ ਨਾਂ ਲੈ ਕੇ ਉਹਨੂੰ ਬੁਲਾਉਂਦਾ ਆ ਤੇ ਉਹਨੂੰ ਪੁੱਛਦਾ ਹਾਂ ਤੇਰੀ ਵਾਈਫ ਦਾ ਕੀ ਹਾਲ ਆ ਤੇ ਇੱਦਾਂ ਕਰਕੇ, ਹਾਂਜੀ ਤੇ ਛੋਟੀ ਗੁੱਡੀ ਠੀਕ ਆ ਹੁਣ
1: ਜੀ।
2: ਉਹ ਜਦੋਂ ਅੱਗੇ ਵੱਧ ਜਾਂਦਾ ਹੈਗਾ ਆ ਤੇ ਇੱਕ ਬੰਦਾ ਉਹ ਪਿੱਛੇ ਪੁੱਛਦਾ, ਕਹਿੰਦਾ ਗੁੱਡੀ ਨੂੰ, ਕਹਿੰਦਾ ਉਹ ਤਾਂ ਮੈਂ ਵੀ ਭੁੱਲ ਗਿਆ ਸੀਗਾ, ਕਹਿੰਦਾ ਦਰਅਸਲ ਇਹ ਜਦੋਂ ਮੈਨੂੰ ਪਿਛਲੀ ਵਾਰੀ ਮਿਲਿਆ ਸੀ ਉਦੋਂ ਮੇਰੀ ਛੋਟੀ ਗੁੱਡੀ ਬਿਮਾਰ ਸੀ ਤੇ ਉਦੋਂ ਇਹਨਾਂ ਨੇ ਮੈਂ ਇਹਨਾਂ ਨੂੰ ਦੱਸਿਆ ਸੀ ਇਹ ਗੱਲ, ਇਹਨਾਂ ਨੇ ਉਹ ਗੱਲ ਦਿਮਾਗ ਦੇ ਵਿੱਚ ਰੱਖੀ ਆ। ਅੱਗੇ ਉਹ ਫਿਰ ਜਿਹੜਾ ਹੈਗਾ ਉਹ ਬੰਦਾ ਉਹਨਾਂ ਨੂੰ ਵਾਚ ਕਰ ਰਿਹਾ ਤੇ ਉਹਨੂੰ ਕਹਿੰਦਾ ਹੈਗਾ, ਕਹਿੰਦਾ ਵੀ ਮੈਂ ਤੇਰੇ ਮਤਲਬ ਜਿਹੜਾ ਹੈਗਾ ਕਿ ਕਰੈਕਟਰ ਦੇ ਵਿੱਚ ਇੱਕ ਚੀਜ਼ ਦੇਖੀ ਆ ਕਿ ਤੂੰ ਜਿਸ ਬੰਦੇ ਨੂੰ ਵੀ ਮਿਲਦਾ ਆ ਉਹਨੂੰ ਬਾਈ ਨੇਮ ਅਡਰੈਸ ਕਰਦਾ ਹੈਗਾ ਆ ਜੀ। ਉਹ ਕਹਿੰਦਾ ਤੈਨੂੰ ਪਤਾ, ਕਹਿੰਦਾ ਤੂੰ ਇਮੇਜਿਨ ਕਰਕੇ ਮੈਂ ਕਿੰਨੇ ਬੰਦਿਆਂ ਨੂੰ ਉਹਨਾਂ ਦੇ ਨਾਂ ਲੈ ਕੇ ਜਿਹੜੇ ਜ਼ਬਾਨੀ ਨਾਂ ਲੈ ਕੇ ਆਵਾਜ਼ ਮਾਰ ਸਕਦਾ ਹੈਗਾ ਆ। ਉਹ ਕਹਿੰਦਾ ਕਿ ਯੂ ਹਾਂਜੀ ਮੈਨੂੰ 1000 ਬੰਦੇ ਦਾ ਨਾਂ ਤੈਨੂੰ ਜ਼ਬਾਨੀ ਯਾਦ ਆ। ਕਹਿੰਦਾ ਨੋ, ਆਈ ਕੈਨ ਕਾਲ 10,000 ਪੀਪਲ ਬਾਈ ਦੇਅਰ ਫਸਟ ਨੇਮ। ਹਾਂਜੀ ਮਤਲਬ ਉਹਨੇ ਕਿਹਾ ਕਿ ਮੇਰੀ ਕਾਮਯਾਬੀ ਦਾ ਰਾਜ ਹੀ ਇਹ ਹੈਗਾ ਆ ਕਿ ਮੈਂ ਮਤਲਬ ਬੰਦਿਆਂ ਦੇ ਨਾਲ ਜਿਹਨਾਂ ਨੂੰ ਵੀ ਮਿਲਦਾ ਹੈਗਾ ਆ ਉਹਨਾਂ ਦੇ ਨਾਮ, ਕਿਉਂਕਿ ਇੱਕ ਨਾਂ ਜਿਹੜਾ ਹੁੰਦਾ ਆ ਬੰਦੇ ਦਾ ਉਹਦੇ ਵਾਸਤੇ ਦੁਨੀਆਂ ਦੀ ਸਭ ਤੋਂ ਸਵੀਟੈਸਟ ਜਿਹੜੀ ਹੈਗੀ ਆ ਮਤਲਬ ਵਰਡਸ ਹੁੰਦੇ ਆ ਉਹਦੇ ਵਾਸਤੇ। ਉਹ ਕਹਿੰਦਾ ਤਾਂ ਕਰਕੇ ਉਹਦੇ ਨਾਲ ਕੀ ਹੈਗਾ ਕਿ ਮਤਲਬ ਇਹ ਕਿ ਤੁਸੀਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੁੰਦਾ ਨਾ ਜੀ, ਉਹ ਲੀਡਰ ਦੀ ਬੜੀ ਵੱਡੀ ਕੁਆਲਿਟੀ ਹੁੰਦੀ ਹੈ ਜਿਹੜੀ ਕਿ ਪੁਰਾਣੇ ਲੀਡਰਾਂ ਦੇ ਵਿੱਚ ਹੁੰਦੀ ਸੀ। ਜਿੱਦਾਂ ਪੁਰਾਣੇ ਬਾਦਲ ਸਾਹਿਬ ਜਾਂਦੇ ਹੁੰਦੇ ਸੀਗੇ ਜੀ, ਜਦੋਂ ਸੱਤਾ ਚ ਨਹੀਂ ਹੁੰਦੇ ਸੀ ਤਾਂ ਵੀ ਲੋਕਾਂ ਕੋਲ ਜਾਂਦੇ ਹੁੰਦੇ ਸੀ, ਉਹਨਾਂ ਦੇ ਖੂਹ ਦੇ ਮਗਰ ਖੇਤ ਹੀ ਚੱਲ ਜਾਣਾ ਜੀ, ਚੱਲ ਜਾਣਾ ਘਰ ਦੇ ਆ ਲੱਸੀ ਲੁੱਸੀ ਭੇਜਦੇ ਆ ਉੱਥੇ ਹੀ ਭੇਜਦੇ ਉਹ ਖੇਤ ਹੀ ਚੱਲ ਜਾਂਦੇ, ਜਸੇਦਾਰ ਹੋਣੀ ਖੇਤ ਚ ਹੈਗੇ ਤੇ
1: ਹਾਂਜੀ
2: ਉਹ ਅਗਲੇ ਦੀ ਮੋਟਰ ਦੇ ਉੱਤੇ ਬਹਿ ਜਾਣਾ, ਉੱਥੇ ਹੀ ਮੰਜਾ ਡਾਹ ਲੈਣਾ, ਉੱਥੇ 4-10 ਬੰਦੇ ਸੱਦ ਲੈਣੇ, ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਜੀ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੀ ਉਹ ਅੱਗੇ ਦੀ ਅੱਗੇ ਫਿਰ ਮਿਸਿੰਗ ਹੁੰਦੀਆਂ ਗਈਆਂ। ਹਾਂਜੀ ਉਹ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਮਤਲਬ ਬੁਰਾ ਲੱਗਦਾ ਹੈਗਾ ਉਹ ਪਾਰਲੀਮੈਂਟ ਤੋਂ ਨਾ ਸੋਨੀਆ ਗਾਂਧੀ ਬਾਹਰ ਨਿਕਲਦੀ ਪਈ ਤੇ ਇੱਕ ਪੱਤਰਕਾਰ ਨੇ ਉਹਨੂੰ ਕੋਈ ਸਵਾਲ ਕੀਤਾ ਤੇ ਉਹ ਕਹਿੰਦੀ ਵੋ ਕਹਾਂ ਹੈ ਵੋ ਕਹਾਂ ਹੈ। ਹਾਂਜੀ ਤੇ ਉਹ ਸਫੇਦ ਬਾਲੋਂ ਵਾਲਾ ਤੇ ਨਾਲ ਵੀ ਯਾਨੀ ਕਹਿੰਦੀ ਪਵਨ ਖੇੜਾ, ਹਾਂ ਹਾਂ ਪਵਨ ਖੇੜਾ ਪਵਨ ਖੇੜਾ, ਕਹਿੰਦੀ ਉਹ ਜਵਾਬ ਦੇਣਗੇ। ਯਾਨੀ ਕਿ ਉਹਨੂੰ ਆਪਣੇ ਜਿਹੜਾ ਆ ਸਹਿਯੋਗੀ ਜਿਹੜਾ ਜਿਹਨੂੰ ਮਤਲਬ ਜਿਹਦੀ ਉਹਨੇ ਡਿਊਟੀ ਇੰਪੋਜ਼ ਕਰਨੀ ਆ ਉਹਦਾ ਨਾਂ ਵੀ ਯਾਦ ਨੀ। ਹਾਂਜੀ ਤੋ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਦੇ ਲੀਡਰਾਂ ਦੇ ਵਿੱਚ ਇਹ ਚੀਜ਼ ਮਿਸਿੰਗ ਆ, ਜਿਹੜੇ ਪੁਰਾਣੇ ਲੀਡਰ ਸੀਗੇ ਉਹ ਲੋਕਾਂ ਨਾਲ ਬਹੁਤ ਜ਼ਿਆਦਾ ਕੰਟੈਕਟ ਰੱਖਦੇ ਸੀਗੇ, ਲੋਕਾਂ ਦੇ ਪਰਿਵਾਰਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਉਹਨਾਂ ਦੀਆਂ ਪਰਿਵਾਰਕ ਸਮੱਸਿਆਵਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਇਸੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਦਿਲਾਂ ਚ ਰਾਜ ਕਰਦੇ ਸੀ।
1: ਬਿਲਕੁਲ ਆ ਜੀ, ਔਜਲਾ ਸਾਹਿਬ ਕਹਿੰਦੇ ਆ ਮੱਝ ਤੇ ਵੀ ਹੱਥ ਫੇਰ ਫੇਰ ਸਿਰਫ ਫੇਰ ਦਿੰਦੇ ਸੀ ਜੀ ਨਾਲ ਦੀ ਨਾਲ।
2: ਹਾਂਜੀ ਇਹ ਉਹਨਾਂ ਦਾ ਆਰਟ ਸੀਗਾ, ਇਹ ਉਹਨਾਂ ਦਾ ਆਰਟ ਸੀ ਨਾ ਜੀ। ਹਾਂਜੀ ਸੋ ਇਸ ਕਰਕੇ ਬਾਕੀ ਜਿਹੜਾ ਹੈਗਾ ਆ
1: ਜੀ ਇੱਕ ਦੋ ਕਮੈਂਟ ਹੋਰ ਨੇ ਸੈਣੀ ਸਾਹਿਬ, ਮੈਂ ਚਲੋ ਉਹਨਾਂ ਦੇ ਨਾਲ ਇਕੱਠੇ ਹੀ ਲੈ ਲੈਣਾ। ਕਹਿੰਦੇ ਕਿੰਨੇ ਮਸਲੇ 4.5 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਏ ਬਚੋ ਪਰ ਕਿੱਥੇ ਲੁੱਟੇ ਫਿਰ ਜਾਣੇ ਆ। ਤੇ ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਕਹਿੰਦੇ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਹੈ ਕਿ ਕੋਈ ਨੀ ਸੈਣੀ ਸਾਹਿਬ ਕੇਸ ਦਵਾਉਂਦੇ ਆ ਤੁਹਾਨੂੰ। ਹਾਂਜੀ
2: ਭਾਰੀ ਸਾਹਿਬ ਇਹਦਾ ਜਿਹੜਾ ਦੂਜਾ ਸਵਾਲ ਹੈਗਾ ਆ ਉਹਦਾ ਜਵਾਬ ਤਾਂ ਤੁਸੀਂ ਦਓਗੇ, ਪਹਿਲੇ ਸਵਾਲ ਦਾ ਜਵਾਬ ਮੈਂ ਦੇ ਦਿੰਦਾ। ਫਸਲ ਵੱਢਣ ਤੋਂ ਦੇਖੋ ਜੀ ਸਾਰਿਆਂ ਨੇ ਆ ਜਾਣਾ, ਇਹਦੇ ਵਿੱਚ ਕੋਈ ਸ਼ੱਕ ਨੀ
1: ਜੀ।
2: ਅਸੀਂ ਦੇਖੋ ਔਜਲਾ ਸਾਹਿਬ ਬੈਠੇ ਅਮੈਰੀਕਾ
1: ਜੀ,
2: ਅਸਲ ਦੇ ਵਿੱਚ ਸਾਡੇ ਕੋਲ ਹੁਣ ਕੀ ਕਰੀਏ ਅਸੀਂ ਇੱਥੇ, ਸਾਡੇ ਕੋਈ ਆਪਸ਼ਨ ਹੈ ਇਸ ਤੋਂ ਇਲਾਵਾ
1: ਜੀ?
2: ਜਿੱਦਾਂ ਦਾ ਸੈਟਅਪ ਸਾਡਾ ਬਣ ਗਿਆ ਆ ਸਰ, ਸਾਨੂੰ ਇਹਦੇ ਵਿੱਚ ਹੀ ਗੁਜ਼ਾਰਾ ਕਰਨਾ ਪੈਣਾ।
1: ਬਿਲਕੁਲ
2: ਹੁਣ ਇਹਦੇ ਵਿੱਚੋਂ ਹੀ ਸਾਨੂੰ ਇਹਨਾਂ ਵਿੱਚੋਂ ਹੀ ਚੁਣਨੇ ਪੈਣੇ ਹੈਗੇ, ਹੋਰ ਰਾਜਨੀਤੀ ਦੇ ਵਿੱਚ ਕਿਹਨੂੰ ਚੁਣ ਲਈਏ।
1: ਬਿਲਕੁਲ
2: ਅਸੀਂ ਇੱਕ ਪ੍ਰਯੋਗ ਕੀਤਾ ਸੀਗਾ ਜੀ, ਕੱਟੜ ਇਮਾਨਦਾਰ ਲਿਆ ਕੇ ਦੇਖੇ ਸੀ
1: ਜੀ।
2: ਹਾਂਜੀ ਅੱਜ 5 ਕਰੋੜ ਦਾ ਰੌਲਾ ਪੈਂਦਾ ਪਿਆ ਜੀ।
1: ਬਿਲਕੁ�ਲ
2: ਸੋ ਇਸ ਕਰਕੇ ਜਿਹੜਾ ਹੈਗਾ ਆ ਤੇ ਉਹਦੇ ਹੁਣ ਅੱਜ ਦੀ ਜਿਹੜੀ ਹੈਗੀ ਆ ਸੁਣ ਲਓ ਜੀ ਤੁਸੀਂ, ਕਹਿੰਦੇ ਈਡੀ ਨੇ ਜਿਹੜੀਆਂ ਚਿੱਠੀ ਲਿਖੀ ਸੀਗੀ ਤੇ ਕੈਸ਼ ਫੋਰ ਟ੍ਰਾਂਸਫਰ ਵਾਲੇ ਕੇਸ ਦੇ ਵਿੱਚ ਵੀ ਕੈਸ਼ ਜਿਹੜੀਆਂ ਟ੍ਰਾਂਸਫਰ ਹੋਈਆਂ ਮੁੱਖ ਮੰਤਰੀ ਆਫਿਸ CMO ਵਿੱਚ ਘਿਰਦਾ ਹੈਗਾ
1: ਜੀ,
2: ਮੁੱਖ ਮੰਤਰੀ ਸਾਹਿਬ ਦਾ OSD ਜਿਹੜਾ ਆ ਰਾਜਵੀਰ ਸਿੰਘ ਘੁੰਮਣ ਉਹਦੇ ਤੇ ਵੀ ਅਕਿਊਜ਼ਿੰਗ ਫਿੰਗਰ ਜਾਂਦੀ ਹੈਗੀ ਆ। ਉਹ ਬੰਦੇ ਉਹਨਾਂ ਨੇ ਕਹਿੰਦੇ ਸੀ ਵੀ FIR ਦਰਜ ਕਰੋ, ਇਹ ਉਲਟਾ ਬਹਾਨੇ ਬਣਾਉਂਦੇ ਪਏ ਆ ਜੀ,
1: ED ਨੂੰ ਲਿਖਦੇ ਲੈਟਰ ਆ ਗਿਆ ਜੀ ਉੱਤੋਂ, ਕਹਿੰਦੇ ਆ ਤਾਂ ਪੜਨ ਯੋਗ ਵੀ ਨਹੀਂ ਗੀ,
2: ਇਹ ਕਹਿੰਦੇ ਏਦਾਂ ਹੀ ਕਰਕੇ ਪਹਿਲਾਂ ਕਹਿਤਾ ਜੀ ਤੁਹਾਡਾ ਜਿਹੜਾ ਹੈਗਾ ਤੁਸੀਂ ਉਹ ਪ੍ਰਿੰਟ ਸਾਫ ਨੀਗਾ, ਸਾਨੂੰ ਸਾਫ ਪ੍ਰਿੰਟ ਭੇਜੋ ਜੀ ਤਾਂ ਕਿ ਮਹੀਨਾ ਫੇਰ ਨਿਕਲ ਗਿਆ। ਫਿਰ ਬਾਅਦ ਦੇ ਵਿੱਚ ਕਹਿਤਾ ਜੀ ਸਾਨੂੰ ਜਿਹੜੇ ਸਬੂਤ ਆ ਓਰਿਜਿਨਲ ਭੇਜੋ, ਅਸੀਂ ਉਹਨੂੰ ਆਪਣਾ ਜਿਹੜਾ ਹੈਗਾ ਐਗਜ਼ਾਮਿਨ ਕਰਾਂਗੇ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ।
1: ਹਾਂਜੀ,
2: ਜਦਕਿ ਐਫ ਆਈ ਆਰ ਉਹਨਾਂ ਨੇ ਹੁਣ ਕੀ ਕੀਤਾ ਆ ਜੀ, ਉਹਨਾਂ ਨੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਲਾ ਕੇ ਤੇ ਭੇਜ ਦਿੱਤੀ ਆ ਕਿ ਜਦੋਂ ਸੈਂਟਰ ਦੀ ਕੋਈ ਏਜੰਸੀ ਜਿਹੜੀ ਆ ਸਟੇਟ ਦੀ ਏਜੰਸੀ ਨੂੰ ਐਫ ਆਈ ਆਰ ਦਰਜ ਕਰਨ ਨੂੰ ਕਹਿੰਦੀ ਹੈਗੀ ਆ ਤੇ ਸਟੇਟ ਦੀ ਏਜੰਸੀ ਉਹਦੇ ਕੋਲੋਂ ਸਬੂਤ ਨਹੀਂ ਮੰਗ ਸਕਦੀ, ਪਹਿਲਾਂ ਜਿਹੜਾ ਹੈਗਾ ਆ ਐਫ ਆਈ ਆਰ ਦਰਜ ਕਰੇਗੀ, ਦੈਨ ਉਹਨੂੰ ਸਬੂਤ ਜਿਹੜੇ ਹੈਗੇ ਆ ਉਹ ਹੈਂਡ ਓਵਰ ਕੀਤੇ ਜਾਣਗੇ ਜੀ। ਉਹਨਾਂ ਨੇ ਈਡੀ ਨੇ ਜਿਹੜਾ ਆ ਸਪਸ਼ਟ ਸੁਪਰੀਮ ਕੋਰਟ ਦਾ ਜਿਹੜਾ ਕੇਸ ਆ ਉਹ
1: ਬਿਲਕੁਲ
2: ਹਾਂ ਜੀ, ਤੇ ਡੀ ਜੀ ਪੀ ਉਹਨਾਂ ਦੇ ਅੰਡਰ ਹੈਗਾ ਹੈ ਜੀ। ਸੋ ਤੁਸੀਂ ਮਤਲਬ ਵੈਸੇ ਵੀ ਈਡੀ ਨੇ ਜਿਹੜਾ ਹੈਗਾ ਇੱਥੇ ਵੀ ਪੋਲੀਟਿਕਸ ਦੀ ਖੇਡ ਹੋ ਰਹੀ ਹੈਗੀ ਆ ਜੀ, ਜਦ ਤੁਹਾਨੂੰ ਪਤਾ ਆ ਵੀ ਉਹ ਕਿੱਦਾਂ ਮਤਲਬ ਡੀ ਜੀ ਪੀ ਜਿਹੜਾ ਆ ਉਹ ਇਹ ਤਾਂ ਐਫ ਆਈ ਆਰ ਦਰਜ ਕਰ ਸਕਦਾ ਹੈਗਾ ਜੀ।
1: ਜੀ,
2: ਸੋ ਇਸ ਕਰਕੇ ਅਗਲਿਆਂ ਨੇ ਤਾਂ ਲਾਇਆ ਹੀ ਐਕਟਿੰਗ ਐਸੇ ਕਰਕੇ
1: ਜੀ,
2: ਜੀ ਉਹ ਸਦਾ ਜਿਹੜਾ ਹੈਗਾ ਆ ਐਕਟਿੰਗ ਨੂੰ ਤਾਂ ਜਦੋਂ ਮਰਜ਼ੀ ਹਟਾ ਦੇਣ ਜੀ।
1: ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ, ਪਰ ਇਹ ਮਸਲੇ ਫਿਰ ਇਹਨਾਂ ਨੂੰ ਕੀ ਲੱਗਦਾ ਕਿ ਜੇ ਬਾਅਦ ਦੇ ਵਿੱਚ ਵੀ ਤਾਂ ਘੁਟਾਲੇ ਬਹੁਤ ਸਾਰੇ ਹੋਰ ਵੀ ਦੇਸ਼ ਦੇ ਵਿੱਚ ਜੋ ਕੁਝ ਵੀ ਵਾਪਰਿਆ ਕੁਝ ਘੁਟਾਲੇ ਤਾਂ ਜ਼ਰੂਰ ਨਸ਼ਰ ਹੋਏ ਨੇ, ਪਰ ਕੀ ਇਹਨਾਂ ਨੂੰ ਲੱਗਦਾ ਕਿ ਅਸੀਂ ਆਹ 2-3 ਮਹੀਨੇ ਕੱਢ ਲਈਏ ਤੇ ਉਸ ਤੋਂ ਬਾਅਦ ਸਾਰਾ ਠੰਡੇ ਬਸਤੇ ਦੇ ਵਿੱਚ ਪੈ ਜਾਣਾ ਹੈ, ਕਿਹਨੇ ਪੁੱਛਣਾ ਕੀ ਕਰਨਾ, ਪਰ ਏਜੰਸੀਆਂ ਜਾਂ ਓਪੋਜੀਸ਼ਨ ਜਾਂ ਉਹ ਸਾਰੇ ਲੋਕ ਜਿਹੜੇ ਨੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੀਆਂ ਜਾਂ ਹੋਰ, ਕੀ ਉਹ ਇਹ ਮਸਲੇ ਨੂੰ ਠੰਡੇ ਬਸਤੇ ਦੇ ਵਿੱਚ ਪੈਣ ਦੇਣਗੀਆਂ, ਇੰਨੇ ਸੌਖੇ ਪਤਲੇ ਰਾਹ ਨਿਕਲ ਜਾਣਗੇ ਇਹ?
2: ਪਰ ਇਹ ਸਭ ਗੱਲ ਏਦਾਂ ਹੈਗੀ ਆ, ਵਿਰੋਧੀ ਪਾਰਟੀ ਕਿਹੜੀ ਬੋਲਦੀ ਹੈਗੀ ਆ ਜੀ?
1: ਜੀ,
2: ਕਾਂਗਰਸ ਵਿਰੋਧੀ ਪਾਰਟੀ ਹੈਗੀ ਆ, ਉਹਨੇ ਇੱਕ ਵੀ ਰੋਲ ਅਦਾ ਕੀਤਾ ਜੀ?
1: ਜੀ,
2: ਰਾਜ ਕਰਨ ਵਾਸਤੇ ਤਾਂ ਕਾਂਗਰਸ ਬੜੀ ਛੇਤੀ ਦੌੜਦੀ ਹੈਗੀ ਆ, ਕਿ ਕਾਂਗਰਸ ਨੇ ਜਿਹੜਾ ਹੈਗਾ ਉਲਕ ਪਾਉ ਤੁਹਾਡਾ ਜਿਹੜਾ ਆ ਇਸੇ ਕਰਕੇ ਤਾਂ ਮੈਂ ਰਾਹੁਲ ਗਾਂਧੀ ਦੀ ਜਿਹੜੀ ਅਕਲ ਦੇ ਉੱਤੇ ਜਿਹੜਾ ਆ ਹਮੇਸ਼ਾ ਸ਼ੱਕ ਕਰਦਾ ਜੀ।
1: ਜੀ,
2: ਉਹਨੂੰ 5 ਸਾਲਾਂ ਚ ਇਹ ਨੀ ਪਤਾ ਲੱਗਾ

0: ਜੀ
1: ਸਰ ਇਹ ਕਿਹੜੀ ਸਟੇਟ ਹੈਗੀ ਹੈ ਜਿਹਦੇ ਵਿੱਚ ਜਿਹੜਾ ਆ ਲੀਡਰਾਂ ਦਾ ਜਿਹੜਾ ਆ ਇਨਕਮ ਟੈਕਸ ਸਟੇਟ ਦੇ ਟੈਕਸ ਦੇ ਵਿੱਚੋਂ ਭਰਿਆ ਜਾਂਦਾ ਜੀ, ਇਹ ਵਾਹਿਦ
0: ਬਿਲਕੁਲ
1: ਪੰਜਾਬ ਆ।
0: ਜੀ
1: ਹਾਂਜੀ, ਵੀ ਲੀਡਰ ਜਿਹੜੇ ਹੈਗੇ ਉਹਨਾਂ ਦੀ ਆਮਦਨ ਵੱਧ ਜਾਏ ਤੇ ਭਾਰ ਜਿਹੜਾ ਹੈਗਾ ਆ ਲੋਕਾਂ ਦੇ ਪਵੇ ਜੀ।
0: ਜੀ
1: ਲੋਕੀ ਤਾਂ ਕਹਿਣਗੇ ਤਾਂ ਵੀ ਇਹ ਤਾਂ ਉੱਜੜੀ ਜਾਣ ਜੀ, ਸਾਨੂੰ ਟੈਕਸ ਤਾਂ ਨਾ ਦੇਣਾ ਪਊਗਾ ਇਹਨਾਂ ਦਾ।
0: ਬਿਲਕੁਲ ਜੀ,
1: ਹਾਂਜੀ, ਉਹ ਫੇਰ ਨੀ ਉੱਜੜਦੇ, ਉਹਨਾਂ ਦੀ ਹਰ ਵਾਰੀ ਇਨਕਮ ਫੇਰ ਵੱਧ ਜਾਂਦੀ ਹੈ ਜੀ।
0: ਜੀ
1: ਸੋ ਇਸ ਕਰਕੇ 5 ਲੱਖ ਕਰੋੜ ਦਾ ਕਰਜਾਈ ਜਿਹੜਾ ਹੈ ਨਾ ਇੱਕ ਦਿਨ ਚ ਨੀ ਹੋਇਆ, ਇਹੋ ਜਿਹੀਆਂ ਪਾਲਿਸੀਆਂ ਕਰਕੇ ਹੀ ਹੋਇਆ।
0: ਬਿਲਕੁਲ
1: ਹੋਰ ਲੋਕਾਂ ਨੂੰ ਆਪਾਂ ਕਹਿ ਤਾਂ ਦਿੰਦੇ ਹਾਂ ਲੋਕਾਂ ਨੂੰ ਫ੍ਰੀ ਵੀਜ਼ ਦੇ ਵਿੱਚ ਓਨਾ ਨੀ ਜਾਂਦਾ
0: ਜੀ,
1: ਜਿੰਨਾ ਹਿਡਨ ਜਾਂਦਾ ਸਰ।
0: ਹਿਡਨ ਚਲਿਆ ਜਾਂਦਾ ਜੀ, ਬਿਲਕੁਲ ਹੈ ਜੀ।
1: ਹਾਂਜੀ, ਇਹ ਜਿਹੜਾ ਹਿਡਨ ਹਿਡਨ ਜਾ ਰਿਹਾ ਨਾ ਜੀ,
0: ਜੀ
1: ਉਹਦਾ ਜਿਹੜਾ ਹੈਗਾ ਆ ਜੀ, ਕਿਉਂਕਿ ਟੈਕਸ ਕਲੈਕਸ਼ਨ ਤਾਂ ਹੁੰਦੀ ਹੈ ਨਾ ਜੀ,
0: ਜੀ
1: ਸਾਰਾ ਕੁਛ
0: ਬਿਲਕੁਲ
1: ਆਉਂਦਾ ਹੈਗਾ ਆ, ਇੰਪਲਾਈਜ਼ ਦੀਆਂ ਤਨਖਾਹਾਂ ਜਿਹੜੀਆਂ ਟੈਕਸ ਕਲੈਕਸ਼ਨ ਦੇ ਵਿੱਚੋਂ ਆਰਾਮ ਨਾਲ ਨਿਕਲਦੀਆਂ,
0: ਜੀ
1: ਡਿਵੈਲਪਮੈਂਟ ਵਾਸਤੇ ਵੀ ਨਿਕਲਦਾ ਜੀ। ਆਹ ਜਿਹੜੇ
0: ਬਿਲਕੁਲ ਜੀ,
1: ਖਰਚੇ ਪੈਂਦੇ ਹੈਗੇ ਆ ਸਟੇਟ ਨੂੰ, ਇਹ ਹੈਗਾ ਜੀ, ਇਹਨਾਂ ਦੇ ਹੈਲੀਕਾਪਟਰ ਰੁਕਦੇ ਹੀ ਨੀ ਜੀ।
0: ਜੀ ਬਿਲਕੁਲ,
1: 100 ਕਰੋੜ 200, ਦੇਖੋ ਸਰ ਜਿਹੜੀ ਸਟੇਟ 191 ਕਰੋੜ ਰੁਪਇਆ ਇੱਕ ਕਰਜ਼ਾ ਲੈਣ ਵਾਸਤੇ ਮਿਟੀਗੇਟਰ ਨੂੰ ਦੇ ਸਕਦੀ ਹੈ ਵੀ 15,000 ਕਰੋੜ ਦਾ ਸਾਨੂੰ ਕਰਜ਼ਾ ਲੈ ਦੇ
0: ਜੀ,
1: ਤੇ ਤੈਨੂੰ 200 ਕਰੋੜ ਤੈਨੂੰ ਦੇ ਦਿਆਂਗੇ
0: ਜੀ,
1: ਵਿੱਚੋਂ।
0: ਬਿਲਕੁਲ ਹੈ ਜੀ,
1: ਉਹ ਮਤਲਬ 200 ਕਰੋੜ ਰੁਪਈਏ ਨੂੰ ਇਹ ਸਮਝਦੇ ਕੁਛ ਨੀ ਜੀ,
0: ਜੀ ਜੀ
1: ਵੀ ਲੈਣੇ ਤੁਸੀਂ ਕਰਜ਼ੇ ਆ, ਕਰਜ਼ੇ ਦੇ ਵਿੱਚੋਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਅਦਾ ਕਿੱਦਾਂ ਕਰਨਾ ਹੈਗਾ ਜੀ। ਉਹ ਜਾਂ ਤੱਕ ਤੁਸੀਂ ਉਹ ਡਿਵੈਲਪਮੈਂਟ ਤੇ ਖਰਚਣਾ ਹੋਵੇ, ਤੁਸੀਂ ਮਸ਼ਹੂਰੀਆਂ ਪਰ ਪ੍ਰਚਾਰ ਵਾਸਤੇ ਖਰਚੇ ਕਰਨੇ ਆਪਣੇ,
0: ਜੀ
1: ਤੁਸੀਂ ਕੰਮ ਕਰ ਦਿਓ ਓਨੇ ਚ।
0: ਜੀ
1: ਸੋ ਇਸ ਕਰਕੇ ਹਾਲਾਤ ਇਹ ਹੋਏ ਹੈਗੇ ਆ, ਜੇ 10,000 ਕਰੋੜ ਰੁਪਇਆ ਜਿਹੜਾ ਹੈਗਾ ਬਿਜਲੀ ਬੋਰਡ ਤੇ ਕਰਜ਼ਾ ਚੱਕ ਲਿਆ ਤੇ ਸਰ ਬਿਜਲੀ ਬੋਰਡ ਤਾਂ ਬਣੂਗਾ ਕੀ? ਬਿਜਲੀ ਬੋਰਡ ਤਾਂ ਅੱਗੇ ਜਿਹੜਾ ਫ੍ਰੀ ਬੀਜ ਦਾ ਮਾਰਿਆ ਹੈ ਜੀ, ਇੱਦਾਂ ਹੀ ਅਗਲੀ ਸਰਕਾਰ ਆਈ ਹੈਗੀ ਜੀ, ਕਿੱਥੋਂ ਉਹ ਕੰਟੀਨਿਊ ਕਰ ਲਊ ਜੀ ਇਹ ਜੀ।
0: ਬਿਲਕੁਲ ਹੈ ਜੀ,
1: ਸਰ ਉਹ ਇੱਕ ਨਾ ਉਹ ਹੁੰਦਾ ਗੀਤ ਜਿਹਾ ਸੀਗਾ ਪੰਜਾਬੀ ਚੱਲਦਾ ਹੁੰਦਾ, ਮੈਨੂੰ ਤਾਂ ਜਿਆਦਾ ਨਹੀਂ ਪੰਜਾਬੀ ਗੀਤਾਂ ਦਾ ਪਤਾ, ਉਹਦੇ ਮੈਂ ਵਰਡਿੰਗ ਜਰੂਰ ਸੁਣੀ ਸੀ, ਆਪ ਮਰ ਗਈਏ ਸਾਨੂੰ ਗਈਏ ਮਾਰਨੀ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਹੈਗਾ ਆ, ਜਦੋਂ ਇਹ ਜਾਣਗੇ ਨਾ ਬਾਅਦ ਦੇ ਵਿੱਚ ਲੋਕਾਂ ਨੇ ਇਹ ਗੀਤ ਗਾਇਆ ਕਰਨਾ ਜੀ। ਸੋ ਇਹ ਪੰਜਾਬ ਸਰਕਾਰ ਦਾ ਤਾਂ ਇਹੀ ਹੈਗਾ ਜੀ।
0: ਜੀ
1: ਪਰ ਹਾਂਜੀ, ਜਿੰਨੀਆਂ ਇਹਨਾਂ ਤੋਂ ਉਮੀਦਾਂ ਸੀ ਨਾ ਜੀ, ਉਹ ਤੋਂ ਵੱਧ ਨਿਰਾਸ਼ਾ ਪੱਲੇ ਪਈ ਆ ਜੀ।
0: ਜੀ ਬਿਲਕੁਲ ਹੈ ਜੀ,
1: ਜੀ ਸਰ।
0: ਤੇ ਸੈਣੀ ਸਾਹਿਬ ਆਪਣੇ ਨਾਲ ਮੁਕੱਦਰ ਜੀ ਜੁੜੇ, ਉਹਨਾਂ ਦੀ ਗੱਲ ਸੁਣਦਾ, ਪਰ ਇੱਕ ਟਿੱਪਣੀ ਤੁਹਾਡੇ ਤੋਂ ਲਵਾਂਗਾ ਜ਼ਰੂਰ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਜ਼ਰੂਰ ਆਪਾਂ ਗੱਲਬਾਤ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਕਿਸਾਨ ਬੈਠੇ ਹੈ ਤੇ ਕੇਂਦਰ ਦੇ ਨਾਲ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਸੰਧੀਆਂ ਹੋ ਰਹੀਆਂ ਨੇ, ਉਹ ਚਾਹੇ ਇੰਗਲੈਂਡ ਆ, ਚਾਹੇ ਅਮਰੀਕਾ ਹੈ, ਚਾਹੇ ਉਹ ਨਿਊਜ਼ੀਲੈਂਡ ਆਸਟ੍ਰੇਲੀਆ ਹੈ, ਸੰਧੀਆਂ ਤਕਰੀਬਨ ਸਿਰੇ ਚਾੜੀ ਚੁੱਕੀਆਂ ਨੇ ਤੇ ਉਹ ਸਾਰਾ ਚੀਜ਼ਾਂ ਹੋ ਰਹੀਆਂ ਨੇ, ਪਰ ਕਿਸਾਨ ਜਿਹੜੇ ਨੇ ਧਰਨਿਆਂ ਦੇ ਉੱਤੇ ਬੈਠੇ ਹੈ। ਚਲੋ ਆਪਾਂ ਤਾਂ ਪਹਿਲੇ ਸਮੇਂ ਤੋਂ ਹੀ ਆਪਾਂ ਇਹ ਗੱਲ ਕਹਿੰਦੇ ਅੱਜ ਕਿ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਇਹਦੇ ਵਿੱਚ ਖੁਸ਼ੀ ਮਨਾਉਣ ਦੀ ਗੱਲ ਨਹੀਂ ਹੈ, ਪਰ ਕਾਰਪੋਰੇਟ ਢਾਂਚਾ ਜਿਹੜਾ ਸੈਕਟਰ ਹੈਗਾ ਉਹਨੇ ਆਉਣਾ ਹੀ ਆਉਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਦਾਅ ਲਾ ਲਓ, ਇਹ ਚੀਜ਼ਾਂ ਹੋਣੀਆਂ ਨੇ, ਪਰ ਸਾਨੂੰ ਆਪਣੀਆਂ ਜਿਹੜੀਆਂ ਨੇ ਪਰਿਵਾਰਕ ਜਿਹੜੀਆਂ ਜਾਂ ਹੋਰ ਸਾਰੀਆਂ ਕਾਰੋਬਾਰ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲਿਆਉਣੀ ਪੈਣੀ ਆ। ਕੱਲਾ ਖੇਤੀ ਦੇ ਉੱਤੇ ਨਿਰਭਰ ਰਹਿ ਕੇ ਨਹੀਂ ਸਰਨਾ, ਹੁਣ ਜਿੱਦਾਂ ਪਹਿਲਾਂ ਸੀਗਾ, ਸਮਾਂ ਬਦਲ ਗਿਆ, ਹਾਲਾਤ ਬਦਲੇ ਨੇ, ਮੁਲਕ ਬਦਲ ਰਹੇ ਨੇ, ਉਹਨਾਂ ਦੀਆਂ ਰਾਜਨੀਤੀ ਜਿਹੜੀਆਂ ਮੁਲਕਾਂ ਦੀ ਉਹ ਤਬਦੀਲ ਹੋ ਰਹੀ ਹੈ, ਉਹਦੇ ਵਿੱਚ ਸਾਰੇ ਹੀ ਮੁਲਕ ਨੇ, ਕੱਲਾ ਇੰਡੀਆ ਨਹੀਂ। ਤੇ ਇਹਨੂੰ ਕਿੱਦਾਂ ਦੇਖਦੇ ਹੋ ਜੀ?
1: ਭਾਰੇ ਸਾਹਿਬ ਪਤਾ ਨਹੀਂ ਵੀ ਇਹ ਮਨੁੱਖ ਦੇ ਕਰੈਕਟਰ ਦੇ ਵਿੱਚ ਹੈਗਾ ਜੀ,
0: ਜੀ
1: ਸਾਡੀ ਸੈਲਫਿਸ਼ ਸੋਚ ਜਿਹੜੀ ਹੈਗੀ ਆ ਇੰਨੀ ਹਾਵੀ ਹੋ ਗਈ, ਬਾਉਂਡਰੀ ਤੋਂ ਪਾਰ ਵਾਲਾ ਸਾਨੂੰ ਦੁਸ਼ਮਣ ਨਜ਼ਰ ਆਉਂਦਾ ਜੀ।
0: ਜੀ
1: ਪਾਕਿਸਤਾਨ ਦੇ ਵੱਲ ਨੂੰ ਅਸੀਂ ਵੱਧ ਜਾਂਦੇ ਹੈਗੇ ਤੇ ਪਾਕਿਸਤਾਨੀ ਦਿਸ ਪੈਂਦਾ ਤੇ ਸਾਨੂੰ ਪਤਾ ਨੀ, ਮਤਲਬ ਅਸੀਂ ਉਹਨੂੰ ਇਨਸਾਨ ਨੀ ਸਮਝਦੇ, ਅਸੀਂ ਉਹਨੂੰ ਦੁਸ਼ਮਣ ਸਮਝਦੇ ਆ ਜੀ। ਏਦਾਂ ਹੀ ਜਿਹੜਾ ਹੈਗਾ ਆ ਵੀ ਦੇਖੋ ਇਹਨਾਂ ਸਿਆਸਤਦਾਨਾਂ ਨੇ ਲਕੀਰਾਂ ਖਿੱਚ ਕੇ ਕਿੱਦਾਂ ਲੋਕਾਂ ਨੂੰ ਵੰਡਿਆ ਆ, ਸਾਰੀ ਦੁਨੀਆ ਲੋਕਾਂ ਦੇ ਰਹਿਣ ਵਾਸਤੇ ਹੈਗੀ ਸੀ, ਲੋਕਾਂ ਨੂੰ ਸੁਖੀ ਰਹਿਣ ਦਿਓ ਭਾਈ, ਤੁਸੀਂ ਜਿਹੜਾ ਆ ਕਿਤੇ ਬੰਬ ਸਿੱਟਣ ਡਏ ਆ ਕਿਤੇ, ਕਿੱਦਾਂ ਜਿਹੜੇ ਹੁਕਮਰਾਨ ਹੈਗੇ ਆ ਉਹਨਾਂ ਦੀ ਸੋਚ ਕਿੱਦਾਂ ਦੀ ਹੋ ਗਈ ਆ ਜੀ। ਸੋ ਇਹ ਦੇਖੋ ਤੁਸੀਂ ਕਾਰਪੋਰੇਟ ਢਾਂਚਾ ਜਿਹੜਾ ਹੈਗਾ ਆ ਵੀ ਲੁੱਟ ਲਓ ਤੁਸੀਂ ਜਿੱਦਾਂ ਮਰਜ਼ੀ ਆ ਜੀ। ਹੁਣ ਦੇਖੋ ਗੱਲ ਏਦਾਂ ਕਿ ਇਹ ਜਿਹੜੀ ਚੀਜ਼ ਹੁੰਦੀ ਨਾ ਇੱਕ ਬੈਲੈਂਸਡ ਚੀਜ਼ ਚੱਲੇ ਤੇ ਉਹ ਸਾਰਾ ਸਿਸਟਮ ਸਹੀ ਚੱਲਦਾ ਰਹਿੰਦਾ ਜੀ।
0: ਬਿਲਕੁਲ,
1: ਇੱਥੇ ਸਾਰਿਆਂ ਦੇ ਜਦੋਂ ਸਵਾਰਥ ਜੁੜੇ ਹੈਗੇ ਆ, ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਇਗਨੋਰ ਨਹੀਂ ਕਰਦਾ ਹੈਗਾ, ਉਹਨਾਂ ਦੇ ਵਿੱਚ ਵੀ ਕਿਤੇ ਨਿੱਜੀ ਸਵਾਰਥ ਵੀ ਛਿਪੇ ਆ ਜੀ। ਦਿੱਲੀਓ ਅੰਦੋਲਨ ਦੀ ਜਿਹੜੀ ਹੈਗੀ ਜਿੱਤ ਦੀ ਜਿਹੜੀ ਖੁਸ਼ੀ ਮਨਾਉਂਦੇ ਆ ਗਏ ਸੀਗੇ, ਅੱਜ ਤੱਕ ਜਿੱਤ ਦਾ ਲੇਬਲ ਲਾਇਆ ਹੈ ਜੀ,
0: ਜੀ
1: ਉਹ ਕਾਨੂੰਨ ਵੀ ਟੇਢੇ ਤਰੀਕੇ ਨਾਲ ਲਾਗੂ ਹੋ ਗਏ, MSP ਨਹੀਂ ਮਿਲੀ ਤੇ ਮੈਨੂੰ

0: ਪਤਾ ਤਾਂ
1: ਸਾਰਾ ਕੁਝ
0: ਲੱਗਿਆ,
1: ਹੋ ਗਿਆ ਬਿਲਕੁਲ ਜੀ।
0: ਅੱਜ ਤੱਕ ਮੈਂ ਇਹ ਸਮਝ ਹੀ ਨਹੀਂ ਸਕਿਆ ਜਿੱਤਿਆ ਕੀ ਆਪਾਂ।
1: ਜੀ
0: ਹੈ ਜੀ, ਸਾਲ ਇੱਕ ਉੱਥੇ ਬੈਠੇ ਰਹੇ। ਹੁਣ ਵੀ ਜਿਹੜਾ ਹੈਗਾ, ਮੈਂ ਬਹੁਤ ਦੇਰ ਦਾ ਇਸੇ ਚੀਜ਼ ਦੇ ਉੱਤੇ ਜਿਹੜਾ ਆ ਗੱਲ ਕਰਦਾ ਆ, ਸੰਕੋਚ ਨਹੀਂ ਕਦੀ ਕੀਤਾ ਇਹ ਗੱਲ ਕਹਿਣ ਤੋਂ ਕਿ
1: ਜੀ
0: ਕਿਸਾਨ ਲੀਡਰਾਂ ਨੂੰ ਚਾਹੀਦਾ ਆ ਵੀ ਦੁਬਾਰਾ ਦੁਬਾਰਾ ਇੱਕੋ ਹੀ ਫਾਰਮੂਲਾ ਨਹੀਂ ਵਰਤਣਾ ਚਾਹੀਦਾ ਜੀ।
1: ਜੀ
0: ਉਹਦੇ ਨਾਲ ਜਿਹੜਾ ਆ ਉਸ ਚੀਜ਼ ਦਾ ਅਸਰ ਹੀ ਖਤਮ ਹੋ ਜਾਂਦਾ। ਹੁਣ
1: ਬਿਲਕੁਲ
0: ਫੇਰ ਲੋਕੀ ਜਿਹੜੇ ਹੈਗੇ ਆ ਹੌਲੀ ਹੌਲੀ ਵਿਸਪਰਿੰਗ ਤਾਂ ਹੋਣ ਲੱਗ ਪਈ ਹੈ ਨਾ ਜੀ, ਵੀ ਉੱਥੇ
1: ਜੀ
0: ਜਿਹੜਾ ਆ
1: ਬਿਲਕੁਲ,
0: ਟ੍ਰੈਫਿਕ ਵੱਧ ਗਿਆ ਆ ਜੀ,
1: ਅੱਜ
0: ਲੋਕਾਂ ਨੂੰ
1: ਐਡਵਾਈਜ਼ਰੀ
0: ਇਨ
1: ਜਾਰੀ ਕਰਤੀ ਹੈ
0: ਹੁੰਦੀ
1: ਚੰਡੀਗੜ੍ਹ ਦੇ
0: ਹੈਗੀ
1: ਵਿੱਚ
0: ਜੀ।
1: ਜੀ ਬਿਲਕੁਲ ਹੈ।
0: ਹਾਂਜੀ,
1: ਜੀ
0: ਉੱਥੇ ਕੀ ਹੈਗਾ, ਟਰਾਲੀਆਂ ਖੜੀਆਂ ਕੀਤੀਆਂ ਤੁਸੀਂ, ਉਹ ਹੀ ਇੱਕ ਮੋਡ ਹੈਗਾ ਵੀ ਤੁਸੀਂ ਜਿਹੜਾ ਧਰਨਾ ਜਿਹੜਾ ਆ ਲੈਣਾ, ਬਸ ਧਰਨਾ ਲਾਣਾ ਆ ਤੇ ਉਹਦੇ ਨਾਲ ਕੀ ਟੇਬਲ ਤੇ ਤੁਹਾਡੀ ਗੱਲ ਹੋਏਗੀ, ਕਿਸ ਤਰੀਕੇ ਨਾਲ ਹੋਏਗੀ ਜੀ।
1: ਜੀ
0: ਉਹ ਇੰਟਰਨੈਸ਼ਨਲ ਟ੍ਰੀਟੀਜ਼ ਹੈਗੀਆਂ ਜੀ, ਉਹ ਟਾਈਮ ਤੋਂ ਪਹਿਲਾਂ ਜਿਹੜਾ ਹੈਗਾ ਆ ਕੰਮ ਕੀਤਾ ਆ ਹੋਵੇ, ਉਹ ਤਾਂ ਗੱਲ ਹੋ ਸਕਦੀ ਹੈਗੀ। ਇਸ
1: ਜੀ
0: ਦਬਾਅ ਦੇ ਨਾਲ ਹੁਣ ਜਿਹੜਾ ਆ ਉਹ ਤਾਂ ਬਹੁਤਾ ਕੰਮ ਤਾਂ ਕਰ ਹੀ ਦਿੱਤਾ ਜੀ ਅਗਲਿਆਂ ਨੇ।
1: ਬਿਲਕੁਲ ਆ ਜੀ, ਬਿਲਕੁਲ ਆ।
0: ਦੇਖੋ ਹੈ ਜੀ, ਮੱਕਾ ਉੱਥੋਂ ਆਉਣਾ ਹੈਗਾ ਆ ਜੀ, ਇਸ ਕਰਕੇ ਕਿ ਇਥੇਨੋਲ ਬਣਾਉਣਾ ਉਹਦੇ
1: ਜੀ
0: ਵਾਸਤੇ ਚਾਹੀਦਾ ਆ ਜੀ।
1: ਜੀ
0: ਅਗਲੇ ਕਹਿਣਗੇ ਵੀ ਬਾਈ ਹਾਂ ਜੀ ਜੀ ਸਾਨੂੰ, ਤੁਸੀਂ ਕਿਸਾਨ ਜਦ ਸਾਡੀ ਇੱਥੇ ਪ੍ਰੋਡਕਸ਼ਨ ਇੰਨੀ ਹੈ ਹੀ ਨਹੀਂ ਜਿਸ ਚੀਜ਼ ਦੀ ਸਾਨੂੰ ਰਿਕੁਆਇਰਮੈਂਟ ਆ ਜੀ,
1: ਜੀ
0: ਤੇਲ ਲੋਕਾਂ ਨੂੰ ਦੇਣਾ ਨਹੀਂ, ਤੁਸੀਂ ਗੱਡੀਆਂ ਖੜੀਆਂ ਕਰ ਦਿਓਗੇ।
1: ਜੀ
0: ਅਲਟੀਮੇਟਲੀ ਤਾਂ ਡਿਮਾਂਡ ਪੂਰੀ ਕਰਨੀ ਪੈਣੀ ਨਾ ਜੀ ਹਰ ਇੱਕ
1: ਬਿਲਕੁਲ
0: ਸੈਕਟਰ
1: ਆ ਜੀ,
0: ਦੀ
1: ਬਿਲਕੁਲ ਆ
0: ਜੀ। ਸਰ
1: ਜੀ।
0: ਲੈ ਲਓ
1: ਤੇ
0: ਮੁਕੱਦਰ ਜੀ ਨੂੰ ਲਾਈਨ ਤੇ, ਫਿਰ ਸ਼ਮੀ ਜੀ ਨੇ ਆ ਜਾਣਾ।
1: ਹਾਂਜੀ ਹਾਂਜੀ
0: ਹਾਂਜੀ
1: ਮੁਕੱਦਰ ਜੀ, ਜੀ ਨੂੰ ਜੀ ਸਵਾਗਤ ਹੈ ਬਾਈ ਜੀ ਲਈ ਜੀ ਨੂੰ ਜੀ।
2: ਜੀ ਜੀ ਬਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
2: ਜੀ, ਸਤਿ ਸ਼੍ਰੀ ਅਕਾਲ
1: ਜੀ ਨੂੰ ਜੀ,
2: ਸਾਰੇ ਸਤਿਨਾਮ ਸਤਿ ਸ਼੍ਰੀ
0: ਅਕਾਲ,
2: ਸਤਿ
0: ਸ਼੍ਰੀ ਅਕਾਲ।
2: ਉਹ ਮੈਂ ਸ਼ਮੀ ਬਾਈ ਜੀ ਨੇ ਹਜੇ ਇਸ ਤੋਂ ਬਾਅਦ ਆਉਣਾ?
1: ਹਾਂਜੀ ਅੱਜ ਥੋੜਾ ਜਿਹਾ
0: ਹਾਂਜੀ ਹਾਂਜੀ
1: ਫਸੇ ਹੋਏ ਨੇ ਜੀ ਆਪਣਾ ਟ੍ਰੈਫਿਕ ਦੇ ਵਿੱਚ, ਕਿਉਂਕਿ ਉੱਥੇ ਤਲਵਾੜੇ ਕਾਫੀ ਜਿਹੜਾ ਹੁੰਦਾ ਸੈਣੀ ਸਾਹਿਬ ਜਿਵੇਂ ਦੱਸਦੇ ਆ, ਇਹਨਾਂ ਦੇ ਤਾਂ ਲੱਗ ਗਈ ਆ। ਚਲੋ ਫੈਸਟੀਵਲ ਚੱਲਦਾ ਜੀ,
2: ਮੈਨੂੰ
1: ਸ਼ਿਵਰਾਤਰੀ
2: ਮੈਨੂੰ
1: ਵਗੈਰਾ
2: ਆਇਆ
1: ਹੁੰਦੀ ਆ ਜੀ।
2: ਸਾਡੇ ਨਹੀਂ, ਮੈਨੂੰ ਮੈਨੂੰ ਇਹ ਸੀ ਵੀ
0: ਜੀ
2: ਸਾਡੇ 9 ਵਜੇ ਤੱਕ ਆ
1: ਹਾਂਜੀ
2: ਜਾਂਦੇ ਨੇ ਵੀ, ਹਾਂ ਮੈਨੂੰ ਇਹ ਸੀ ਵੀ ਸਾਢੇ 9 ਵਜੇ ਤੱਕ ਆ ਜਾਂਦੇ ਨੇ ਕਿ ਅੱਜ ਤਾਂ ਹੁਣ 10:30 ਹੋ ਗਏ। ਮੈਂ ਵੀ ਅੱਜ ਮੈਨੂੰ ਨਹੀਂ
1: ਜੀ
2: ਸੀ ਪਤਾ ਵੀ ਮੈਂ ਵੀ ਅੱਜ ਸਿਆਸੀ
1: ਨਹੀਂ
2: ਸਭਾ
1: ਤਾਂ ਦੇਖ
2: ਚੱਲਦੀਆਂ
1: ਲੈਂਦੇ
2: ਪਈਆਂ
1: ਆ, ਜੇ ਨਹੀਂ ਤਾਂ
2: ਹੋ
1: ਫਿਰ
2: ਸਕਦਾ
1: ਕੱਲ ਨੂੰ ਜਰੂਰ ਇਹ ਵਿਸ਼ਾ ਰੱਖਾਂਗੇ, ਕੱਲ ਨੂੰ ਕਰ ਲਾਂਗੇ ਉਹਨਾਂ ਨਾਲ।
2: ਹਾਂ ਨਹੀਂ ਨਹੀਂ ਚਲੋ ਚਲੋ ਉਹ ਤਾਂ
0: ਨਹੀਂ
2: ਹੋ ਜਾਂਦਾ ਅੱਗੇ ਪਿੱਛੇ।
1: ਜੀ
2: ਮੈਨੂੰ ਇਹੀ ਸੀ, ਮੈਂ ਸ਼ਾਇਦ ਉਹਨਾਂ ਨੇ ਨਹੀਂ ਆਉਣਾ ਹੋਣਾ
1: ਜੀ,
2: ਵੀ ਚਲੋ ਜਿਹੜੇ ਖਬਰਾਂ ਚੱਲ ਪਈ ਆ ਸਿਆਸੀ,
1: ਜੀ
2: ਤੇ ਚਲੋ ਕੋਈ ਗੱਲ ਨੀ, ਉਹ ਤਾਂ ਹੋ ਸਕਦਾ ਅੱਗੇ ਵੀ ਚਲੋ ਅੱਗੇ ਪਿੱਛੇ ਹੋ
1: ਜਾਣਾ,
2: ਉਹ
1: ਬਿਲਕੁਲ
2: ਉਹ ਤਾਂ ਕੋਈ ਗੱਲ ਨੀ, ਕੱਲ ਨੂੰ ਆ ਜਾਣਗੇ
1: ਜੀ।
2: ਤੇ ਬਾਕੀ ਗੱਲ ਨਾ ਉਹ ਬਾਈ ਜੀ, ਚਲੋ ਆਪਣੇ ਸਾਰੇ ਸਾਰੇ ਸੱਜਣ ਸਤਿਕਾਰਤ ਨੇ
1: ਜੀ,
2: ਮੈਨੂੰ ਤਾਂ ਮੈਂ ਤਾਂ ਹੁਣ ਜਦੋਂ ਸਤਿਕਾਰਤ ਕਿਹਾ ਨਾ, ਮੈਨੂੰ ਇਹ ਲੱਗਦਾ ਵੀ ਸੈਣੀ ਬਾਈ ਜੀ ਨੂੰ ਵੀ ਪਤਾ ਲੱਗ ਗਿਆ ਤੇ ਬਾਕੀ ਸਾਰੇ ਸੱਜਣਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹਨੇ ਕੀ ਕਹਿਣਾ, ਇਹਨੇ ਹੁਣ ਕਹਿਣਾ ਕੀ।
1: ਨਹੀਂ ਪਹਿਲਾਂ ਤੁਸੀਂ ਗਰਾਊਂਡ ਬਣਾ ਲੈਂਦੇ ਹੋ ਨਾ, ਬਿਲਕੁਲ ਹੈ ਜੀ।
2: ਨਹੀਂ ਨਹੀਂ ਉਹੀ ਉਹੀ
1: ਜਦੋਂ ਬੈਟ ਬੱਲਾ ਲੈ ਕੇ ਉਹ ਪਿੱਚ ਨੂੰ ਨੀ ਠੀਕ ਕਰਦੇ ਹੁੰਦੇ ਸੀ, ਪਹਿਲਾਂ ਬੋਲ ਕਰਾਉਣ ਲੱਗੇ ਹਨਾ, ਉਹ ਮਾੜਾ ਜਿਹਾ ਉੱਪਰ ਮਾਰਦਾ ਹੁੰਦਾ ਸੀ, ਇਹਨੂੰ ਥੱਲੇ ਨੂੰ ਕਰ ਲਈਏ ਮਾੜਾ ਜਿਹਾ। ਹਾਂਜੀ
2: ਸਾਡੇ ਤੋਂ ਪੋਚਾ ਵੀ ਨੀ ਵੱਜਦਾ, ਉਹੀ ਗੱਲ ਇਸੇ ਕਰਕੇ
1: ਜੀ
2: ਗੱਲ ਉਹੀ ਹੈ ਵੀ ਹੁਣ ਗੱਲ
0: ਸਾਡਾ ਨਾ ਇੱਕ,
2: ਮੈਂ ਤਾਂ ਇਹ
1: ਹਾਂਜੀ ਸੈਣੀ ਸਾਹਿਬ
2: ਜੀ ਜੀ
1: ਕੁਝ ਕਹਿਣ ਲੱਗੇ,
0: ਸਾਡਾ ਇੱਕ ਟੀਚਰ ਹੁੰਦਾ ਸੀਗਾ ਜੀ, ਸਾਡਾ ਟੀਚਰ ਇੱਕ ਹੁੰਦਾ ਸੀਗਾ, ਉਹ ਕੀ ਕਰਦਾ ਸੀ ਪਹਿਲਾਂ ਨਾ ਗੱਲ ਦੇ ਉੱਤੇ ਪੋਲਾ ਪੋਲਾ ਹੱਥ ਫੇਰ ਕੇ ਬਾਅਦ ਚ ਖਿੱਚ ਕੇ ਥੱਪੜ ਮਾਰਦਾ ਸੀ, ਉਹੋ ਹੀ ਮੈਨੂੰ ਯਾਦ ਆ ਰਿਹਾ ਹੈਗਾ। ਹਾਂਜੀ ਹੁਣ ਸਤਿ ਕਰੋ ਜੀ, ਸਤਿਕਾਰ ਤਾਂ ਹੋ ਗਿਆ, ਹੁਣ ਅਗਲਾ ਥੱਪੜ ਜਿਹੜਾ ਜਿਹੜਾ ਜਿੰਨਾ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਬਾਈ ਜੀ, ਸਾਡੇ ਥੱਪੜ ਥੁੱਪੜ ਵਾਲੀ ਕਹਾਣੀ ਨੀ ਹੈਗੀ, ਆਪਾਂ ਤਾਂ ਉਹੀ ਗੱਲ ਪਿਆਰ ਪਿਆਰ ਪਿਆਰ ਨਾਲ ਹੀ ਨਹੀਂ, ਵੈਸੇ ਆਪਣਾ ਪਿਆਰ ਹੈਗਾ ਤੇ ਉਹ ਬਣਿਆ ਹੀ ਰਹਿਣਾ ਅਖੀਰ ਤੱਕ, ਪਰ ਜਦੋਂ ਕੋਈ ਸਵਾਲ ਸਵਾਲ ਜਵਾਬ ਕਰਨਾ ਉਹਦੇ ਚ ਉਹਨੂੰ ਐ ਵੀ ਤੁਸੀਂ ਐ ਨਾ ਸਮਝੋ ਥੱਪੜ ਥੁੱਪੜ ਦੀ ਗੱਲ ਨੀ, ਉਹ ਇੱਕ ਸਵਾਲ ਤੇ ਜਵਾਬ ਦੀ ਕਹਾਣੀ ਨੀ ਹੈ ਜਿੱਥੇ ਆਪਾਂ ਇੱਕ ਦੂਜੇ ਨਾਲ ਸਹਿਮਤ ਨੇ, ਇਹ ਜ਼ਰੂਰੀ ਨੀ ਹੁੰਦਾ ਫਿਰ ਗੱਲ ਕਹਾਣੀ ਉੱਥੇ ਆ ਜਾਂਦੀ ਨੇ। ਜੇ ਹੁਣ ਮੰਨ ਲਓ ਆਪਾਂ ਇੱਕ ਦੂਜੇ ਨਾਲ ਸਹਿਮਤ ਆ ਤੇ ਫਿਰ ਆਪਾਂ ਹਰ ਇੱਕ ਸਿਆਸੀ ਗੱਲ ਚ ਵੀ ਸਹਿਮਤ ਹੋ ਜਾਈਏ ਤੇ ਫਿਰ ਉਹ ਵੀ ਚੰਗਾ ਨੀ ਹੁੰਦਾ, ਸਿਆਸੀ ਹੋ ਜੇ ਭਾਵੇਂ ਕਿਸੇ ਵੀ ਗੱਲ ਚ। ਮੈਂ ਉਹ ਨੀ ਕਹਿੰਦਾ ਵੀ ਸਿਆਸੀ ਗੱਲ ਚ, ਭਾਵੇਂ ਭਾਰਤ ਬਾਈ ਨੇ, ਔਜਲਾ ਬਾਈ ਜੀ, ਸਾਰੇ ਜਿੰਨੇ ਵੀ ਸੱਜਣ ਨੇ
1: ਜੀ,
2: ਵੀ ਉਹ ਆਪਣਾ ਪਿਆਰ ਇੱਕ ਵੱਖਰੀ ਚੀਜ਼ ਹੈ ਤੇ ਪਰ ਜਿੱਥੇ ਇੱਕ ਸਵਾਲ ਹੈ ਜਿਹੜਾ ਆਪਣੇ ਦਿਲ ਚ ਖੜਿਆ ਵੀ ਉੱਥੇ ਆਪਾਂ ਨੂੰ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਵੀ ਆਪਣਾ ਪਿਆਰ ਉਹਦੇ ਆੜੇ ਨਹੀਂ ਆਉਣਾ ਚਾਹੀਦਾ, ਉਹਦੇ ਅੱਗੇ ਨਹੀਂ ਆਉਣਾ ਚਾਹੀਦਾ, ਵੀ ਜਿੱਥੇ ਆਪਣਾ ਇੱਕ ਵੀ ਮੰਨ ਲਓ ਸਵਾਲ ਉੱਠਦਾ ਆਪਣੇ ਮਨ ਚ
1: ਜੀ।
2: ਤੇ ਮੈਂ ਉਹੀ ਮੇਰੇ ਦਿਮਾਗ ਚ ਗੱਲ ਆਉਂਦੀ ਪਈ ਸੀ ਜਿਹੜੀ ਗੱਲ ਸੈਣੀ ਬਾਈ ਜੀ ਵੀ ਕਹਿੰਦੇ ਪਏ ਨੇ, ਤੇ ਜਾਂ ਮਜੀਠੀਆ ਸਾਹਿਬ ਨੇ ਰਾਤ ਵੀ ਇਹੀ ਗੱਲ ਕਹੀ ਸੀ ਵੀ ਇਹ ਪ੍ਰੈਸ ਕਾਨਫਰੰਸਾਂ ਇਹ ਨੀ ਵੀ ਅੱਜ ਹੀ ਨਵੀਆਂ ਹੋਈਆਂ ਨੇ, ਵੀ ਇਹ ਮਜੀਠੀਆ ਸਾਹਿਬ ਨੇ ਵੱਖਰੀਆਂ ਕੀਤੀਆਂ ਨੇ, ਇਹੀ ਪ੍ਰੈਸ ਕਾਨਫਰੰਸਾਂ ਮਜੀਠੀਆ ਸਾਹਿਬ ਦੇ ਖਿਲਾਫ ਵੀ ਹੋਈਆਂ ਨੇ।
1: ਬਿਲਕੁਲ ਹੈ ਜੀ,
2: ਇਹ ਇਹ ਗੱਲ ਅਸਲ ਚ ਨਾ ਇਹ ਹੈਗੀ ਹੈ, ਮੈਂ ਨਾ ਸਿਰ ਆਪਣਾ ਆਪਣਾ ਟਵਾਣਾ ਸਾਹਿਬ ਗੱਲ ਕਰਦੇ ਪਏ ਸੀ ਡਾਕਟਰ ਪਿਆਰੇ ਨਾਲ, ਗਰਗ ਦੇ ਨਾਲ
1: ਜੀ,
2: ਤੇ ਮੈਂ ਉਦੋਂ ਵੀ ਉੱਥੇ ਵੀ ਇਹੀ ਇਹੀ ਕਮੈਂਟ ਕੀਤਾ ਸੀ, ਡਾਕਟਰ ਪਿਆਰੇ ਲਾਲ ਗਰਗ ਹਰ ਇੱਕ ਪਾਰਟੀ ਤੇ ਉਹ ਇਹੀ ਗੱਲ ਕਹਿੰਦੇ ਸੀ ਵੀ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਲੀਡਰ ਨੇ
1: ਜੀ
2: ਇਸ ਟਾਈਮ ਵੀ ਇਹ ਆਪਣੀ ਨਿੱਜੀ ਮਫਾਦਾਂ ਦੇ ਨਾਲ ਜੁੜੇ ਨੇ,
1: ਪਰ
2: ਇਹ ਜੇ ਆਪਾਂ ਇਹ ਪੰਜਾਬ ਦਾ ਨਾਂ ਜ਼ਰੂਰ ਲੈਂਦੇ ਨੇ, ਕੋਈ ਪੰਥ ਦਾ ਨਾਂ ਲੈਂਦਾ ਹੈ, ਕੋਈ ਕਾਂਗਰਸ ਵਾਲਾ ਹੋ ਸਕਦਾ ਵੀ ਉਹ ਪੰਜਾਬ ਦਾ ਨਾਂ ਲੈਂਦਾ ਹੋਊਗਾ
1: ਜੀ,
2: ਪਰ ਇਹ ਇਹ ਜੁੜੇ ਕਿਸੇ ਨਾਲ ਨੀ ਹੋਏ, ਇਹ ਉਹਨਾਂ ਦਾ ਨਾਂ ਲੈ ਕੇ ਇੱਕ ਇਮੋਸ਼ਨਲ ਕਰਕੇ ਵੋਟਾਂ ਜ਼ਰੂਰ ਲੈਣੀਆਂ ਚਾਹੁੰਦੇ ਨੇ
1: ਜੀ।
2: ਜਿਹੜੀ ਜਿਹੜੀ ਗੱਲ ਡਾਕਟਰ ਪਿਆਰੇ ਨਾਲ ਗਰਗ ਅੱਜ ਅੱਜ ਸ਼ਾਮ ਵਾਲੇ ਪ੍ਰੋਗਰਾਮ ਚ ਕਰਦੇ ਪਏ ਸੀ ਦਵਾਨਾ ਸਾਹਿਬ ਨਾਲ
1: ਜੀ,
2: ਮੈਂ ਤੁਹਾਨੂੰ ਉਹੀ ਗੱਲ ਕਹਿਣਾ ਭਾਰਤ ਭਾਈ ਜੀ, ਅਸੀਂ ਕਹਿੰਦੇ ਵੀ ਸਾਡੀ ਖੇਤਰੀ ਪਾਰਟੀ ਦਾ ਮਤਲਬ ਮੈਂ ਤੁਸੀਂ ਮੈਨੂੰ ਇਹ ਦੱਸੋ, ਕਿਉਂਕਿ ਪਤਾ ਕੀ ਚੱਕਰ ਹੈ ਭਾਰਤ ਭਾਈ ਜੀ, ਮੈਂ ਜੇ ਤੁਸੀਂ ਮੇਰੇ ਨੇੜੇ ਹੋ ਮੇਰਾ ਗੇੜਾ ਵੀ ਤੁਹਾਡੇ ਤੇ ਵੱਧ ਹੋਊਗਾ, ਜਾਂ ਸੈਣੀ ਬਾਈ ਜੀ ਨੇੜੇ ਨੇ ਮੇਰਾ ਗੇੜਾ ਵੀ ਉਹਨਾਂ ਤੇ ਵੱਧ ਹੁੰਦਾ।
1: ਬਿਲਕੁਲ ਹੈ ਜੀ,
2: ਵੀ ਕੋਈ ਵੀ ਬੰਦਾ ਜਿਹੜਾ ਆਪਣੇ ਨੇੜੇ ਹੋ, ਜਿਹੜੀ ਸਾਡੀ ਖੇਤਰੀ ਪਾਰਟੀ ਹੈ ਬਾਈ ਜੀ, ਉਹ ਸਾਨੂੰ ਕਦੇ ਤਾਂ ਐ ਕਹਿ ਦਿੰਦੀ ਹੈ ਵੀ ਮੰਨ ਲਓ ਲੋਕ ਸਭਾ ਚ ਜਾ ਕੇ ਵੀ ਆਪਣਾ ਹਰਸਿਮਰਤ ਕੌਰ ਬਾਦਲ ਸਾਹਿਬ ਆਪਣੇ ਕਹਿ ਦਿੰਦੇ ਨੇ
1: ਜੀ
2: ਆਪਣੇ ਵੀ ਇਹ ਜਿਹੜਾ ਕਾਨੂੰਨ ਹੈ ਜਿਹੜਾ ਬੀਜੇਪੀ ਲਿਆਉਂਦੀ ਪਈ ਹੈ ਜੀ, ਇਹ ਤਾਂ ਸਾਡੇ ਖਿਲਾਫ ਹੈ ਜੀ,
1: ਜੀ
2: ਜਿਹੜਾ ਡੀਲਿਮੀਟੇਸ਼ਨ ਦਾ ਸੀ, ਠੀਕ ਹੈ ਜੀ, ਅਸੀਂ ਮੰਨ ਲਈ ਉਹਨਾਂ ਦੀ ਗੱਲ
1: ਜੀ।
2: ਜਿੱਦਣ ਸੁਖਬੀਰ ਬਾਦਲ ਸਾਹਿਬ ਨੇ ਟਵੀਟ ਕੀਤਾ ਸੀ ਵੀ ਅਸੀਂ ਇਸ ਕਾਨੂੰਨ ਦੇ ਹੱਕ ਚ ਹਾਂ, ਤੁਸੀਂ ਉਹਨਾਂ ਦੇ ਥੱਲੇ ਉਹਨਾਂ ਦੇ ਟਵੀਟ ਦੇ ਥੱਲੇ ਭਾਰਤ ਬਾਈ ਜੀ, ਜਿਹੜਾ ਸੁਖਬੀਰ ਬਾਦਲ ਸਾਹਿਬ ਦਾ ਓਫਿਸ਼ਲ ਪੇਜ ਹੈ
1: ਜੀ,
2: ਉਹਦੇ ਥੱਲੇ ਤੁਸੀਂ ਸਾਊਥ ਵਾਲੇ ਲੀਡਰਾਂ ਦਾ ਤੁਸੀਂ ਕਮੈਂਟ ਪੜ੍ਹ ਲਿਓ
1: ਜੀ
2: ਵੀ ਉਹਨਾਂ ਨੇ ਕੀ ਕਮੈਂਟ ਕੀਤਾ। ਉਹ ਬਾਈ ਜੀ ਉਹ ਬੰਦੇ ਆਪਣੇ ਸੂਬਿਆਂ ਵਾਸਤੇ ਕਿਉਂ ਲੜਦੇ ਪਏ
1: ਜੀ,
2: ਮੈਂ ਕਹਿੰਦਾ ਵੀ ਜੇ ਅਸੀਂ ਵੋਟ ਪਾਣੀ ਹੈ ਭਾਰਤ ਬਾਈ ਜੀ, ਅਸੀਂ ਮੰਨ ਲਓ ਕਿਸੇ ਨੂੰ ਵੀ ਪਾਣੀ ਹੈ, ਘੱਟੋ ਘੱਟ ਸਾਡਾ ਲੀਡਰ ਸਾਨੂੰ ਸਾਡੇ ਸਾਹਮਣੇ ਸਾਡੇ ਖਿੱਤੇ ਵਾਸਤੇ ਸਾਨੂੰ ਖਲੋਤਾ ਤੇ ਦਿਸੇ ਨਾ
1: ਜੀ,
2: ਤੇ ਇੱਕ ਕੰਪਰੋਮਾਈਜ਼ ਦਿਸੇ ਵੀ ਇੱਕ ਮੇਲੜੀਆਂ ਕਰਦਾ ਦਿਸੇ ਵੀ ਹਾਂਜੀ ਬੀਜੇਪੀ ਮੰਨ ਲਓ ਇਹ ਕਹਿੰਦੀ ਹੋਵੇ ਵੀ ਅਸੀਂ ਤਾਂ ਉਹੀ ਗੱਲ ਗੱਠਜੋੜ ਕਰਨਾ ਨੀ,
1: ਤੇ
2: ਸਾਡੇ ਵਾਲੇ ਜਿਹੜੇ ਖੇਤਰੀ ਪਾਰਟੀ ਨੇ ਉਹਨਾਂ ਵੱਲੋਂ ਰੋਜ਼ ਬਿਆਨ ਆਉਂਦੇ ਹੋਣ ਵੀ ਅਸੀਂ ਜੇ ਗੱਠਜੋੜ ਕਰਨਾ ਜੀ। ਇਹ ਜਿਹੜੀਆਂ ਪ੍ਰੈਸ ਕਾਨਫਰੰਸਾਂ ਇਹ ਅਸਲ ਚ ਨਾ ਐ ਹੁੰਦਾ ਅਸਲ ਚ ਭਾਰਤ ਬਾਈ ਜੀ, ਜਦੋਂ ਨਾ ਅਸੀਂ ਕੋਈ ਵੀ ਸਰਕਾਰ ਚੱਲਦੀ ਹੁੰਦੀ ਹੈ ਉਹਦੇ ਆਪਾਂ ਹੌਲੀ ਹੌਲੀ ਕਿਉਂਕਿ ਉਹਨੂੰ ਚੁਣਦੇ ਵੀ ਅਸੀਂ ਹੋਈ ਹਾਂ, ਆਪਾਂ ਲੋਕ ਹੀ ਚੁਣਦੇ, ਮੈਂ ਵੀ ਚੁਣਨਾ ਤੁਸੀਂ ਵੀ ਚੁਣਦੇ ਹੋ
1: ਜੀ,
2: ਕੋਈ ਵੀ ਆਪਣਾ ਹੌਲੀ ਹੌਲੀ ਜਦੋਂ ਆਪਣੀਆਂ ਉਮੀਦਾਂ ਦੇ ਖਰੇ ਨਹੀਂ ਆ ਉਤਰਦੇ
1: ਤੇ
2: ਫਿਰ ਆਪਾਂ ਉਹਨਾਂ ਦੇ ਖਿਲਾਫ਼ ਚੱਲਣ ਲੱਗ ਜਾਂਦੇ ਆ, ਫਿਰ ਦੂਜੇ ਨੂੰ ਆਪਾਂ ਹੋ ਸਕਦਾ ਵੀ ਦੂਜੇ ਨੂੰ ਆਪਾਂ ਚੁਣਨ ਲੱਗ ਜਾਂਦੇ ਆ
1: ਜੀ।
2: ਇਹੀ ਅਕਾਲੀ ਦਲ ਦੇ ਸਰਕਾਰ ਵੇਲੇ ਸ਼ਰੂਤੀ ਕੇਸ
1: ਜੀ
2: ਤੁਹਾਨੂੰ ਪਤਾ ਹੋਊਗਾ
1: ਬਿਲਕੁਲ
2: ਕਿਵੇਂ ਕੀ ਹੋਇਆ ਕਿਵੇਂ, ਤੁਸੀਂ ਭਾਰਜ ਬਾਈ ਜੀ ਤੁਸੀਂ ਤਾਂ ਮੇਰੇ ਨਾਲੋਂ ਵੱਧ ਖ਼ਬਰਾਂ ਨਾਲ ਜੁੜੇ ਹੋਏ
1: ਜੀ,
2: ਜਿਹੜਾ ਅੱਜ ਹੁਣ ਮੰਨ ਲਓ ਭਗਵੰਤ ਮਾਨ ਦੇ ਖਿਲਾਫ਼ ਗੱਲ ਹੈ
1: ਜੀ,
2: ਮੈਂ ਤਾਂ ਕਹਿੰਦਾ ਵਾ ਜੇ ਖਿਲਾਫ਼ ਹੈਗੀ ਹੈ ਤਾਂ ਉਹ ਹੈਗੀ ਹੈ, ਭਗਵੰਤ ਮਾਨ ਸਫਾਈ ਦੇਵੇ ਉਹਦੇ ਬਾਰੇ ਆ ਕੇ ਉਹ ਬੋਲਦਾ ਕਿਉਂ ਨੀ
1: ਜੀ,
2: ਪਰ ਜੇ ਜਦੋਂ ਇਹਨਾਂ ਦੀ ਸਰਕਾਰ ਸੀ ਬਾਈ ਜੀ ਫਿਰ ਉਦੋਂ ਕੀ ਸੀ
1: ਜੀ,
2: ਜਾਂ ਹੋਰ ਕਾਂਗਰਸੀ ਸਰਕਾਰ ਸੀ ਉਦੋਂ ਕੀ ਸੀ, ਕਾਂਗਰਸੀ ਸਰਕਾਰ ਵੇਲੇ ਆ ਬਿੱਟੂ ਦੇ ਭਰਾ ਨੂੰ ਇਹਨਾਂ ਨੇ ਕਾਨੂੰਨ ਬਦਲ ਕੇ ਇਹਨਾਂ ਨੇ DSP ਲਾਇਆ ਨਾ ਕੀ ਲਾਇਆ ਸੀ ਹਾਂਜੀ, ਤੇ ਜਿਹੜਾ ਕੇਤੀਆ ਕਾਂਡ ਸੀ ਫਿਰ ਬਾਈ ਜੀ ਅਸੀਂ ਮੈਂ ਨਾ ਇੱਕ ਗੱਲ ਭਾਰਜ ਬਾਈ ਜੀ ਮੈਂ ਇੱਕੋ ਹੀ ਗੱਲ ਕਹਿਣਾ ਹੈਗਾ
1: ਜੀ,
2: ਮੇਰੀ ਮੈਂ ਹੋਰ ਕੋਈ ਸਿਆਸੀ ਗੱਲ ਨੀ ਕਰਨੀ ਨਾ ਮੈਂ ਕਰਦਾ
1: ਜੀ,
2: ਅਸੀਂ ਨਾ ਸਿਰਫ ਇਹ ਗੱਲ ਸੋਚਦੇ ਹੈਗੇ ਆ ਵੀ ਅਸੀਂ ਆਪਣੇ ਪਰਿਵਾਰ ਚ ਠੀਕ ਆ ਵੈਲ ਸੈਟਲ ਆ
1: ਜੀ,
2: ਸਾਨੂੰ ਕੋਈ ਲੋੜ ਨੀ ਪੈਣੀ ਇਹਨਾਂ ਸਿਆਸਤਦਾਨਾਂ ਦੀ
1: ਜੀ,
2: ਬਾਈ ਜੀ ਸਾਨੂੰ ਇਹ ਨੀ ਪਤਾ ਸਾਡੇ ਘਰੋਂ ਬਾਹਰ ਨਿਕਲਦੇ ਆ ਕਿੱਥੇ ਕੋਈ ਕਾਰਨ ਬਣ ਜਾਣਾ
1: ਤੇ
2: ਕਿੱਥੇ ਇਹਨਾਂ ਦੇ ਪੇਸ਼ ਪੈ ਜਾਣਾ ਸੀ ਬਾਈ
1: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਫਿਰ ਇਹ ਨਿਆਂ ਕਿੱਥੇ ਕਰਦੇ ਨੇ, ਆਹ ਜਿਹੜਾ ਸ਼ਰੂਤੀ ਕਾਂਡ ਸੀ ਜਾਂ ਅੱਜ ਵਾਲਾ ਜਿਹੜਾ ਹੁਣ ਇਹਨਾਂ ਦੇ ਖਿਲਾਫ਼ ਚੱਲਦਾ ਪਿਆ
1: ਜੀ
2: ਹੈ ਜੀ, ਤੇ ਫਿਰ ਉੱਥੇ ਨਿਆਂ ਕਿੱਥੇ ਸੀ ਬਾਈ
1: ਜੀ,
2: ਜਾਂ ਜਦੋਂ ਕੇਤੀਆ ਕਾਂਡ ਹੋਇਆ ਸੀ ਉੱਥੇ ਨਿਆਂ ਕਿੱਥੇ ਸੀ ਬਾਈ
1: ਜੀ,
2: ਫਿਰ ਅਸੀਂ ਆਪੋ ਆਪਣੀਆਂ ਪਾਰਟੀਆਂ ਦੇ ਨਾਲ ਹੀ ਆ ਨਾ ਵੀ ਅਸੀਂ ਉਹਨਾਂ ਦੇ ਅਸੀਂ ਦੂਜੇ ਜਿਹੜਾ ਕੋਈ ਦੂਜੀ ਪਾਰਟੀ ਦੇ ਨਾਲ ਉਹਨੂੰ ਅਸੀਂ ਭਗਤ ਅਸੀਂ ਉਹਨੂੰ ਭੇਡ ਕਹਿ ਦਿੰਦੇ ਹਾਂ
1: ਜੀ,
2: ਵੀ ਇਹ ਤਾਂ ਫਲਾਣੇ ਦੀ ਭੇਡ ਹੈ ਜੀ, ਇਹ ਫਲਾਣੇ ਦਾ ਭਗਤ ਹੈ ਜੀ
1: ਜੀ,
2: ਅਸੀਂ ਜਿਹਦੇ ਨਾਲ ਜੁੜੇ ਹਾਂ ਜਿਹੜੀਆਂ ਉਹਦੀਆਂ ਗਲਤੀਆਂ ਨੇ ਤੇ ਅਸੀਂ ਉਹਦੇ ਨਾਲ ਜੁੜੇ ਹਾਂ, ਅਸੀਂ ਉਹਨੂੰ ਕੋਈ ਮਾੜਾ ਚੰਗਾ ਨਹੀਂ ਕਹਿਣਾ
1: ਜੀ, ਬਿਲਕੁਲ ਉਹ ਤਾਂ ਹੈ ਹੀ
2: ਭਾਰਤ ਬਾਈ ਜੀ।
1: ਨਹੀਂ ਹੁਣ ਦੇਖੋ ਆਪਾਂ ਤਾਂ ਸਾਰਿਆਂ ਦੀ ਗੱਲ ਕਰਦੇ ਹਾਂ, ਹੁਣ ਪ੍ਰਗਟ ਸਿੰਘ ਉਹਨਾਂ ਦੀ ਵੀ ਗੱਲ ਕੀਤੀ ਹੈ, ਮਜੀਠੀਆ ਦੀ ਵੀ ਕੀਤੀ ਹੈ, ਤੇ ਉਹ ਸਾਰਿਆਂ ਦੀ ਕੀਤੀ ਹੈ ਜੀ, ਆਪਣੇ ਖਹਿਰਾ ਸਾਹਿਬ ਦੀ ਕੀਤੀ ਹੈ, ਆਮ ਆਦਮੀ ਪਾਰਟੀ ਦੀ ਕੀਤੀ ਹੈ।
2: ਭਾਰਤ ਬਾਈ ਜੀ, ਤੁਸੀਂ ਤੁਸੀਂ ਤੁਸੀਂ ਕੀਤੀ ਹੈਗੀ, ਮੈਂ ਤੁਹਾਡੀ ਗੱਲ ਨਹੀਂ ਕਹਿੰਦਾ ਹੈਗਾ, ਮੈਂ ਕਹਿੰਦਾ ਵੀ ਜਿਹੜਾ ਵੀ ਕਿਸੇ ਪਾਰਟੀ ਨਾਲ ਜੁੜਿਆ ਉਹਨੂੰ, ਉਹ ਕਿਸੇ ਵੀ ਗੱਲ ਤੇ ਗਲਤ ਹੈ ਉਹਨੂੰ ਗਲਤ, ਪਹਿਲੀ ਗੱਲ ਤਾਂ ਉਹਨੂੰ ਕਹਿਣਾ ਸ਼ੁਰੂ ਕਰੇ
1: ਜੀ,
2: ਪਹਿਲੇ ਪੁਆਇੰਟ ਤਾਂ ਗੱਲ ਉੱਥੋਂ ਹੀ ਸ਼ੁਰੂ ਹੋਣੀ। ਇਹ ਆਪਾਂ ਨਾ ਸੋਚੀਏ ਵੀ ਅਸੀਂ ਅਸੀਂ ਇਹਨਾਂ ਦੇ ਕਾਬੂ ਨਹੀਂ ਆਉਣਾ, ਸਾਨੂੰ ਨੀ ਪਤਾ ਵੀ ਅਸੀਂ ਕਿਹੜੀ ਗੱਲ ਤੇ ਵਿੱਚੋਂ ਸਾਨੂੰ ਇਹਨਾਂ ਕੋਲ ਜਾਣਾ ਪੈ ਜਾਣਾ, ਇਹਨਾਂ ਨੇ ਸਾਨੂੰ ਕਿਵੇਂ ਵਰਤਣਾ ਸਿਆਸਤਦਾਨਾਂ ਨੇ ਜਿਵੇਂ ਸਾਨੂੰ ਵਰਤਦੇ ਨੇ। ਤੁਸੀਂ ਤੁਸੀਂ ਸਮਝਦੇ ਹੈਗਾ ਬਾਈ ਜੀ, ਪਾਵਰ ਵਾਲੇ ਬੰਦੇ ਕੋਲ ਭਾਰਤ ਬਾਈ ਜੀ ਜਦੋਂ ਆਪਾਂ ਜਾਂਦੇ ਹਾਂ ਤੇ ਫਿਰ ਉਹ ਕਿਵੇਂ ਸਾਨੂੰ ਵਰਤਦੇ ਨੇ ਤੇ ਕੀ ਕੁਛ ਸਾਡੇ ਨਾਲ ਕਰਦੇ ਨੇ ਆਪਾਂ ਸਮਝ ਹੀ ਸਕਦੇ ਹਾਂ
1: ਜੀ।
2: ਮੈਂ ਇਸੇ ਗੱਲ ਕਰਕੇ ਕਹਿੰਦਾ ਵੀ ਸਾਨੂੰ ਤਾਂ, ਅਸੀਂ ਤਾਂ ਤੌਬਾ ਕਰਦੇ ਹਾਂ ਬਾਈ ਜੀ, ਸਾਨੂੰ ਲੋੜ ਹੀ ਨਾ ਪਵੇ ਇਹਨਾਂ ਕੋਲ ਜਾਣ
1: ਜੀ ਜੀ ਬਿਲਕੁਲ।
2: ਮੈਂ ਇੱਕੋ ਹੀ ਗੱਲ ਕਹਿੰਦਾ ਵੀ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰਦੇ ਪਏ ਨੇ ਨਾ ਬਾਈ
1: ਜੀ,
2: ਆਪਾਂ ਇਹ ਨਾ ਸਮਝੀਏ ਵੀ ਇਹ ਬਸ ਵੀ ਇਹ ਸੱਚਾਈ ਇਹਨਾਂ ਕੋਲ ਹੀ ਹੈ
1: ਜੀ,
2: ਭਾਵੇਂ ਉਹ ਆਪਣਾ ਸੁਖਪਾਲ ਖਹਿਰਾ ਸਾਹਿਬ ਹੋਣ, ਭਾਵੇਂ ਆ ਦੂਜੇ ਹੋਣ
1: ਬਿਲਕੁਲ,
2: ਤੇ ਭਾਵੇਂ ਜਿਹੜੇ ਇਹਨਾਂ ਦੇ ਖਿਲਾਫ ਜਿਹੜੇ ਪਹਿਲਾਂ ਜਦੋਂ ਜਦੋਂ ਇਹਨਾਂ ਦੀ ਸਰਕਾਰ ਸੀ ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਵੀ ਆਪਾਂ ਅਖੀਰੀ ਸੱਚ ਇਹ ਨਾ ਸਮਝੀਏ ਵੀ ਬਸ ਦਗੜ ਦਗ ਉਹ ਕਿਤੇ ਨਾ ਕਿਤੇ ਇਹ ਹੁੰਦੀ ਹੈ ਵੀ ਅਸੀਂ ਕਿਸੇ ਧਿਰ ਵੱਲ ਅਲਾਰੂ ਹਾਂ, ਜਦੋਂ ਆਪਾਂ ਨੂੰ ਐਂ ਲੱਗਦਾ ਵੀ ਉਹ ਧਿਰ ਦੇ ਖਿਲਾਫ਼ ਨੇ ਇਹ ਪ੍ਰੈਸ ਕਾਨਫਰੰਸ, ਉਦੋਂ ਸਾਨੂੰ ਐਂ ਲੱਗਦਾ ਵੀ ਬਸ ਬਈ ਇਹ ਸਾਡੇ ਵੱਲ ਦੀ ਗੱਲ
1: ਜੀ, ਕਿਉਂਕਿ ਇਹਦੇ ਵਿੱਚ ਤਾਂ ਚਲੋ ਮੀਡੀਆ ਦਾ ਇੱਕ ਹਰ ਕਿਸੇ ਦਾ ਹੁੰਦਾ, ਮੀਡੀਆ ਨੇ ਹਰ ਚੀਜ਼ ਦਾ ਪੱਖ ਸਾਹਮਣੇ ਰੱਖਣਾ। ਹੁਣ ਦੇਖੋ ਜਦੋਂ ਆਮ ਆਦਮੀ ਪਾਰਟੀ, ਉਹ ਤਾਂ ਆਪਣੇ ਇਸ਼ਤਿਹਾਰ ਵੀ ਲਵਾ ਦਿੰਦੇ ਆ ਵੀ ਅਸੀਂ ਆਹ ਕਰ ਦਿੱਤਾ ਉਹ ਕਰ ਦਿੱਤਾ ਜਾਂ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਘੱਟ ਕੇ ਇਹਨੂੰ ਕਹਿ ਸਕਦੇ ਹਾਂ, ਹਰ ਕੋਈ ਕਰਦਾ ਜੀ, ਉਹ ਤਾਂ ਚੀਜ਼ ਕਰਦਾ ਹੈ ਪੋਲੀਟੀਕਲ।
2: ਭਾਰਤ ਬਾਈ ਜੀ ਮੈਂ ਨਹੀਂ ਨਹੀਂ ਮੈਂ ਉਹੀ ਗੱਲ ਕਹਿੰਦਾ ਵੀ ਜਿਹਦੀ ਸੱਤਾ ਹੁੰਦੀ ਹੈ ਜਦੋਂ ਉਹ ਬੰਦਾ ਆਪਣੀ ਸੱਤਾ ਦੇ ਵਿੱਚ ਆਮ ਬੰਦੇ ਵਾਸਤੇ ਧੱਕਾ ਕਰਦਾ
1: ਜੀ,
2: ਉਹ ਫਿਰ ਹੁਣ ਮੰਨ ਲਓ ਦੂਜੇ ਦੀ ਸੱਤਾ ਹੈ, ਉਦੋਂ ਫਿਰ ਉਹ ਕਹਿੰਦਾ ਵੀ ਹੁਣ ਇਸ ਪਾਰਟੀ ਨੂੰ ਧੱਕਾ ਕੀਤਾ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਤੇ ਫਿਰ ਕੀਤਾ ਤਾਂ ਉਹਨਾਂ ਨੇ ਵੀ ਧੱਕਾ ਹੀ ਸੀ ਨਾ
1: ਜੀ।
2: ਉਹੀ ਤੁਸੀਂ ਜਿਹੜਾ ਉੱਥੇ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹ ਜਿਹੜਾ ਕਾਂਡ ਹੋਇਆ ਸੀ
1: ਜੀ,
2: ਉਹ ਇੱਕ ਥਾਣੇਦਾਰ ਦੀ ਕੁੜੀ ਹੋਈ ਸੀ ਨਾ, ਉਹ ਆਮ ਜਾਣ ਵਾਲੀ ਸਕੂਲ ਜਾਣ ਵਾਲੀ ਸੀ
1: ਜੀ,
2: ਤੇ ਤੁਸੀਂ ਦੇਖੋ ਉਹਨੂੰ ਉਹਨੂੰ ਪਹਿਲਾਂ ਗੋਲੀ ਮਾਰ ਕੇ ਗਏ, ਮੁੜ ਕੇ ਉਹ ਮਰਿਆ ਨੀ, ਦੁਬਾਰਾ ਆ ਕੇ ਗੋਲੀ ਮਾਰ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ। ਉਹਦੇ ਵਿੱਚ ਮੁਕੱਦਰ ਜੀ, ਹੁਣ ਚਲੋ ਸਿਆਸੀ ਪਾਰਟੀਆਂ ਤਾਂ ਹੈਗੀਆਂ ਤਾਂ ਲੋਕ ਵੀ ਤਾਂ ਨਾਲ ਹੀ ਨਾ। ਮੈਂ ਕੱਲ ਪਰਸੋਂ ਵੀ ਇੱਕ ਗੱਲ ਕਰਦਾ ਸੀ ਇਹ ਹੀ ਕਿ ਜੇ ਲੀਡਰ ਸਾਰੇ ਇੱਦਾਂ ਦੇ ਨੇ ਹਨਾ, ਸਾਰੇ ਵੀ ਵਿੱਚ ਹੈਗੇ ਵੀ ਚੰਗੇ ਵੀ ਆ ਮਾੜੇ ਵੀ ਆ, ਹਰ ਤਰ੍ਹਾਂ ਦੇ ਲੋਕ ਨੇ, ਇਸੇ ਤਰ੍ਹਾਂ ਸਮਾਜ ਦੇ ਵਿੱਚ ਵੀ ਆ। ਪਰ ਸਮਾਜ ਵੀ ਨੂੰ ਜੇ ਸਮਾਜ ਆ ਤਾਂ ਲੀਡਰ ਜਿਹੜੇ ਆ ਘੱਟ ਗਿਣਤੀ ਦੇ ਵਿੱਚ ਨੇ, ਸਮਾਜ ਤਾਂ ਵੱਡੀ ਗਿਣਤੀ ਦੇ ਵਿੱਚ ਆ ਨਾ, ਉਹ ਕਾਹਤੋਂ ਨੀ ਇਸ ਚੀਜ਼ ਦੇ ਮੂਹਰੇ? ਫਿਰ ਗਲਤੀ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੀ ਬਹੁਤ ਵੱਡੀ ਆ ਨਾ ਉਹ ਚੀਜ਼ ਚ।
2: ਮੈਂ ਤਾਂ ਭਾਰਤ ਬਾਈ, ਤੁਸੀਂ ਹੋ ਸਕਦਾ ਮੇਰੀ ਗੱਲ ਤਵਾਣਾ ਸਾਹਿਬ ਨਾਲ ਸੁਣੀ ਹੋਵੇ ਕਿ ਨਾ ਸੁਣੀ ਹੋਵੇ, ਮੈਂ ਕਹਿੰਦਾ ਵੀ ਇਹ ਲੀਡਰ ਦੂਜੇ ਨੰਬਰ ਤੇ ਜ਼ਿੰਮੇਵਾਰ ਨੇ, ਪਹਿਲੇ ਨੰਬਰ ਤੇ ਲੋਕ ਜ਼ਿੰਮੇਵਾਰ ਨੇ।
1: ਬਿਲਕੁਲ ਹੈ, ਬਿਲਕੁਲ ਹੈ,
2: ਪਹਿਲੇ ਨੰਬਰ ਤੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਾਈ ਜੀ
1: ਜੀ ਜੀ
2: ਜੀ। ਇਹ ਲੀਡਰ ਜਿੰਨੇ ਵੀ ਨੇ ਸਾਡੇ ਟੈਕਸ ਦੇ ਪੈਸੇ ਤੇ ਮੰਨ ਲਓ ਹੈਲੀਕਾਪਟਰ ਉਡਾਉਂਦੇ ਨੇ, ਐਕਸਪ੍ਰੈਸੀਆਂ ਕਰਦੇ ਨੇ ਜਾਂ ਤੁਰਦੇ ਫਿਰਦੇ ਨੇ, ਇਹ ਸਾਡੇ ਪੈਸੇ ਤੇ ਫਿਰਦੇ ਨੇ, ਤੇ ਫਿਰ ਅਸੀਂ ਅਸੀਂ ਫੋਟੋ ਖਿਚਾਉਣ ਪਿੱਛੇ ਕਾਹਤੋਂ ਕਮਲੇ ਹੋਏ ਫਿਰਨੇ ਇਹਨਾਂ ਦੇ
1: ਜੀ? ਬਿਲਕੁਲ ਹੈ ਜੀ, ਬਿਲਕੁਲ ਹੈ।
2: ਜ਼ਿੰਮੇਵਾਰ ਤਾਂ ਅਸੀਂ ਹਾਂ ਭਾਰਤ ਬਾਈ ਜੀ, ਮੈਂ ਤਾਂ ਪਹਿਲੀ ਜ਼ਿੰਮੇਵਾਰੀ ਪਹਿਲੀ ਉਂਗਲ ਆਪਣੇ ਵੱਲ ਕਰਕੇ ਮੈਂ ਗੱਲ ਕਹਿਣਾ ਤੁਹਾਨੂੰ
1: ਜੀ। ਬਿਲਕੁਲ ਹੈ ਜੀ,
2: ਫਿਰ ਮੈਂ ਦੂਜੇ ਵੱਲ ਕਰਦਾ
1: ਜੀ ਜੀ। ਸੈਣੀ ਸਾਹਿਬ ਕੀ ਕਹੋਗੇ ਜੀ ਸਾਰੇ ਮਸਲੇ ਤੇ ਜੀ?
0: ਇਹ ਮੁਕੱਦਰ ਵੀਰ ਜੀ, ਗੱਲ ਏਦਾਂ ਹੈਗੀ ਆ, ਗੱਲਾਂ ਤੁਹਾਡੀਆਂ ਸਾਰੀਆਂ ਸੱਚੀਆਂ, ਪਰ ਤੁਸੀਂ ਜਿਹੜਾ ਹੈਗਾ ਆ ਬਖਸ਼ੀ ਜੀ ਨੂੰ ਦੇਖਿਆ ਹੋਣਾ ਆ ਵੀ ਉਹ ਆ ਕੇ ਦੋ ਤਿੰਨ ਪਹਿਰੇ ਜੇ ਸੁਣਾ ਜਾਂਦੇ ਸੀ, ਤੁਸੀਂ ਵੀ ਸਾਨੂੰ ਦੋ ਚਾਰ ਜਿਹੜੀਆਂ ਲਾਈਨਾਂ ਗੁਣਗੁਣਾ ਕੇ ਤੇ ਚਲ ਜਾਓ ਜਾਂਦੇ ਜਾਂਦੇ। ਸਿਆਸਤ ਤਾਂ ਬਹੁਤ ਸਮਝਾਤੀ ਆ, ਹੁਣ ਕੋਈ ਛੋਟਾ ਮੋਟਾ ਜਿਹੜਾ ਹੈਗਾ ਆ ਰਸ ਜਿਹਾ ਬਣਾ ਜਾਓ, ਫੇਰ ਅਸੀਂ ਪ੍ਰੋਗਰਾਮ ਕੰਟੀਨਿਊ ਕਰੀਏ।
1: ਔਜਲਾ ਸਾਹਿਬ ਚਲੋ ਲਿਖਦੇ ਆ ਕਿ ਕਾਂਗਰਸ ਦਾ ਕਹਿੰਦੇ ਹਾਲ ਉਹ ਹੋਣਾ, ਹੁਣ ਕੀ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਕਹਿੰਦੇ ਗਰੰਟੀ ਨਹੀਂ, ਬਸ ਵਿਚੋਲਾ ਕਹੂ ਮੈਨੂੰ ਲਾਗ ਦਵੋ ਤੇ ਖਹਿੜਾ ਛੱਡੋ ਕਹਿੰਦੇ ਸੀ
0: ਬਿਲਕੁਲ ਜੀ।
2: ਅਸਲ ਚ ਗੱਲ ਸੈਣੀ ਬਾਈ ਜੀ, ਮੈਨੂੰ ਹੁਣ ਨਾ ਗੱਲ ਕੋਈ ਨੀ ਹੋਣੀ, ਮੈਂ ਤੁਹਾਨੂੰ ਆਪਣਾ ਕੰਮ ਕਰਕੇ ਰੋਟੀ ਪਾਣੀ ਖਾਣ ਵਾਲੇ ਬੰਦੇ ਆ, ਤਾਂ ਨਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਵੀ ਸਾਨੂੰ ਇਹਨਾਂ ਕਿਸੇ ਵੀ ਪਾਰਟੀ ਦੇ ਲੀਡਰ ਅੱਗੇ ਸਾਨੂੰ ਜਾਣ ਦੀ ਇੰਨਾ ਅੱਗੇ ਮਿਹਨਤ ਕਰਨ ਦੀ ਲੋੜ ਹੀ ਨਾ ਪਵੇ।
1: ਬਿਲਕੁਲ
2: ਆਪਾਂ ਤਾਂ ਇਹੀ ਗੱਲ
1: ਕਹਿੰਦੇ
2: ਵੀ ਇਹੋ ਜਿਹਾ ਟਾਈਮ ਹੀ ਨਾ ਆਵੇ
1: ਜੀ।
2: ਤੇ ਆਪਣਾ ਸੈਣੀ ਬਾਈ ਜੀ, ਚਲੋ ਸਾਡੇ ਉਹੀ ਗੱਲ ਹੈ, ਕਾਲੇ ਕੋਟ ਵਾਲੇ ਨੇ, ਹੋ ਸਕਦਾ ਇਹਨਾਂ ਕੋਲ ਜਾਣ ਦੀ ਲੋੜ ਪੈ
1: ਇਹ ਤੁਹਾਡਾ ਸੈਣੀ ਸਾਹਿਬ ਰੰਗ ਬਦਲ ਕੇ ਹਟੂਗਾ ਕੋਟ
0: ਮੁਕੰਦਰ ਵੀਰ ਜੀ, ਉਹ ਤਾਂ ਇਹਨਾਂ ਕੋਲ ਦੋ ਗੁਣ ਗਣਾ ਦਿਓ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ
2: ਲਓ ਲਓ ਜੀ। ਨਹੀਂ ਨਹੀਂ ਨਹੀਂ ਨਹੀਂ ਮੈਂ ਉਹਦੇ ਤੇ ਨਹੀਂ ਸੁਣਾਉਣੀ, ਮੈਂ ਤੈਨੂੰ ਜਿਹੜਾ ਪਹਿਲਾਂ ਸਭ ਤੋਂ ਸ਼ੁਰੂ ਵਾਲਾ ਗਾਣਾ ਸੁਣਾਇਆ ਸੀ ਨਾ, ਮੈਂ ਉਹਦੇ ਤੇ ਦੋ ਲਾਈਨਾਂ ਤੁਹਾਨੂੰ ਸੁਣਾ
0: ਦੇਣਾ। ਬੋਲੋ ਬੋਲੋ
1: ਜੀ।
2: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ, ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ।

ਕਿਸੇ ਨੇ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਪਹਿਲਾ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਪਹਿਲਾ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਭੁੱਲ ਨਹੀਂ ਉਹ ਜਾਣਾ ਬਾਰ ਬਾਰ ਕਿਹਾ ਸੀ, ਸਾਡਾ

0: ਸੀ ਆ ਨਾ
1: ਜੀ
0: ਆਪਣਾ ਆਪਣਾ ਸੈਣੀ ਬਾਈ ਜੀ, ਸਾਡੇ ਅੱਧੇ ਕੁ ਟਾਈਮ ਚ ਚਿੱਠੀਆਂ ਸੀ ਤੇ ਅੱਧੇ ਕੁ ਟਾਈਮ ਚ ਫੋਨ ਆ ਗਏ ਸੀ,
1: ਟੈਲੀਫੋਨ ਆ
0: ਪਰ
1: ਗਿਆ ਸੀ।
0: ਤੁਹਾਡੇ
1: ਹਾਂਜੀ ਹਾਂਜੀ
0: ਉਸਤਾਦ ਜੀ ਦੇ ਟਾਈਮ ਤੇ ਸਾਰੀਆਂ ਤੁਹਾਡੇ ਉਸਤਾਦ ਜੀ ਦੇ ਟਾਈਮ ਤੇ ਸਾਰੀਆਂ ਚਿੱਠੀਆਂ ਹੀ ਸੀ,
1: ਜੀ
0: ਤੇ
1: ਹਾਂਜੀ
0: ਮੈਂ
1: ਹਾਂਜੀ।
0: ਤੁਹਾਡੇ ਉਸਤਾਦ ਜੀ ਦੇ ਨਾਮ ਜਾਂ ਦੋ ਲਾਈਨਾਂ ਹੋਰ ਕਰ ਦਿੰਦੇ ਹਾਂ ਆਪਾਂ, ਹੈ ਨਾ।
1: ਵੈਰੀ ਗੁੱਡ।
0: ਲਿਖ ਲਿਖ ਲਿਖ ਸ਼ੇਰ ਸੀ ਫੜਾਂ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ
1: ਵਾਹ
0: ਮਿੱਠੀਆਂ।
1: ਜੀ।

0: ਸੀ ਉਹ
1: ਵਾਹ
0: ਨਾ
1: ਵਾਹ
0: ਸੈਣੀ ਬਾਈ ਜੀ, ਅਸਲ ਚ ਉਸਤਾਦ ਜੀ ਤੁਹਾਡੇ ਤਾਂ ਸਮਝਦੇ ਵੀ ਚਿੱਠੀ ਲਿਖਣੀ ਪਹਿਲਾਂ ਤਾਂ ਸਭ ਤੋਂ ਵੱਡਾ ਕੰਮ ਉਹ ਹੁੰਦਾ ਸੀ,
1: ਜੀ
0: ਫਿਰ ਉਹ ਪਹੁੰਚਾਉਣੀ ਤੇ ਫਿਰ ਅਗਲੇ ਨੇ ਆਉਣਾ।
1: ਜੀ
0: ਬਾਈ ਜੀ ਇਸੇ ਇਸੇ ਕੰਮ ਦੀ ਕਈ ਕਈ ਮਹੀਨੇ ਲੰਘ
1: ਜੱਦੋਜਹਿਦ ਬਹੁਤ ਸੀਗੀ
0: ਜਾਂਦੇ ਹੁੰਦੇ। ਤੇ ਫਿਰ ਅਖੀਰ ਇੰਨਾ ਸਾਰਾ ਕੁਝ ਕਰਕੇ ਤੇ ਫਿਰ ਅਖੀਰ ਟੱਪਾ ਇੱਕ ਇਹ ਆਉਂਦਾ ਸੀ
1: ਜੀ
0: ਸੈਣੀ ਬਾਈ ਜੀ,
2: ਹਾਂ ਜੀ
0: ਇੱਕ ਦਿਨ ਰੋਣਾ ਕਰ ਲਾਉਣਾ ਪੈ ਗਿਆ, ਡੋਲੀ ਚ ਬਿਠਾ ਕੇ ਜਦੋਂ ਕੋਈ ਲੈ ਗਿਆ।
1: ਵਾਹ ਜੀ ਵਾਹ ਜੀ

0: ਵਾਹ ਜੀ,
1: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ। ਹੁਣ ਸੈਣੀ ਬਾਈ ਜੀ ਭਾਵੇਂ ਕੋਈ ਸੱਜਣ ਗਾ ਦਿੰਦਾ, ਫਿਰ ਉਹ ਗੱਲ ਤੋਂ ਫਿਰ ਚੇਤਾ ਆ ਜਾਂਦੀਆਂ ਕਹਾਣੀਆਂ, ਉਹੀ ਫਿਰ
0: ਜੀ
1: ਉਹ ਰਿਪੀਟ ਘੁੰਮੀ ਜਾਂਦੀਆਂ ਨੇ ਉਹੀ ਗੱਲ ਦਿਮਾਗ ਦੇ ਵਿੱਚ।
0: ਜੀ

0: ਅੱਧਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ।
1: ਜੀ
0: ਜੀ ਬਾਬੇ ਲਓ ਹੁਣ ਸੈਣੀ ਬਾਈ ਜੀ
2: ਵੈਰੀ
0: ਹੁਣ
2: ਗੁੱਡ।
0: ਹੁਣ ਤੇ
1: ਉਧਰੋਂ
0: ਖੁਸ਼ ਹੋ ਗਏ।
2: ਗੱਲ ਏਦਾਂ ਹੋਈ
1: ਜੀ,
2: ਮੁਕੰਦਰ ਵੀਰ ਜੀ, ਜਦੋਂ ਤੁਸੀਂ ਕਿਹਾ ਨਾ ਉਹ ਡੋਲੀ ਲੈ ਕੇ ਲੈ ਗਿਆ ਕੋਈ, ਤੇ ਉਸ ਵੇਲੇ ਭਾਰੇ ਸਾਹਿਬ ਕਹਿੰਦੇ ਵਾਹ ਜੀ ਵਾਹ। ਮੈਂ ਕਿਹਾ ਭਾਰੇ ਸਾਹਿਬ ਨੂੰ
1: ਡੋਲੀ
2: ਲੈ ਗਿਆ, ਭਾਰੇ ਸਾਹਿਬ ਨੂੰ ਪਤਾ ਨੀ ਕਾਹਦੀ ਖੁਸ਼ੀ ਹੋਈ। ਉਹ ਨਹੀਂ ਪਹਿਲਾਂ ਨੀ ਬੋਲੇ, ਕੁਛ ਨੀ ਬੋਲੇ, ਕੁਛ ਨੀ ਬੋਲੇ, ਫਿਰ ਮੈਂ ਹੱਸਾ ਵੀ ਰੁਕ ਰਿਹਾ ਸੀ। ਹਾਂਜੀ, ਇਹਨਾਂ ਨੇ ਵਾਹ ਜੀ ਵਾਹ ਉਦੋਂ ਕਿਹਾ ਜਦੋਂ ਡੋਲੀ ਕੋਈ ਲੈ ਗਿਆ, ਕਹਿੰਦੇ ਵਾਹ ਜੀ ਵਾਹ।
0: ਨਹੀਂ ਪਰ ਆਪਣਾ ਸ਼ਨੀ ਬਾਈ ਜੀ, ਕਈ ਕਈ ਵਾਰੀ ਹੋ ਸਕਦਾ ਤੁਹਾਡੀ ਗੱਲ ਤੋਂ ਭਾਰਜ ਬਾਈ ਜੀ ਤੋਂ ਆਪਣਾ ਆਪਣਾ ਆਪਣਾ ਔਜਲਾ ਬਾਈ ਜੀ, ਕਈ ਵਾਰੀ ਉਹ ਫਿਰ ਜਜ਼ਬਾਤ ਆਪਣੇ ਅੰਦਰ ਹੀ ਦੱਬ ਲਈ, ਆਪਾਂ ਕਹਿੰਦੇ ਕੁਛ ਨੀ। ਹੁਣ ਜਦੋਂ ਕੋਈ ਲੈ ਗਿਆ ਤਾਂ ਫਿਰ ਹੁਣ ਕੀ ਕਰੀਏ ਬਾਈ?
1: ਦੇਖੋ ਕਹਿੰਦੇ ਨੇ ਉਸਤਾਦ ਜੀ, ਕਹਿੰਦੇ ਮੁਕੱਦਰ ਵੀਰ ਅਸੀਂ ਇਹ ਕੰਮ ਕਦੇ ਵੀ ਨੀ ਕੀਤਾ, ਕਹਿੰਦੇ ਜੀ ਚਿੱਠੀਆਂ ਚੁੱਠੀਆਂ ਫੜੇ ਜਾਣਾ ਸੀ ਨਾਲੇ, ਕਹਿੰਦੇ ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ ਜੀ ਕਿਹਨੂੰ।
0: ਨਹੀਂ ਫਿਰ ਹੁਣ ਹੁਣ ਹੈ ਵੀ ਹੁਣ ਉਸਤਾਦ ਜੀ ਵੀ ਮੁਨਕਰ ਹੋਣ ਦੇ ਨੇ, ਉਹੀ ਗੱਲ ਫਿਰ ਉਹਨਾਂ ਦੀ ਮਰਜ਼ੀ ਹੈ ਬਾਈ। ਇਹ ਆਪ ਨਹੀਂ ਆਪ ਹੀ ਤਾਂ ਮੈਂ ਤੁਹਾਨੂੰ ਆਪਣੇ ਦੁਆਬਾ ਰੇਡੀਓ ਦੇ ਕਈ ਕਈਆਂ ਕਈਆਂ ਥਾਵਾਂ ਦੇ ਸਾਡੇ ਔਜਲਾ ਬਾਈ ਜੀ ਦੀ ਮੈਂ ਤੁਹਾਨੂੰ ਸੁਣਾ ਦਿਆਂਗਾ, ਇਹਨਾਂ ਦੇ ਆਪਣੀ ਆਵਾਜ਼ ਦੇ ਵਿੱਚ ਹੀ ਰਿਪੀਟ ਪ੍ਰੋਗਰਾਮ ਜਿੱਥੇ ਕਹਿੰਦੇ ਵੀ ਸਾਨੂੰ ਲਿਖਣਾ ਹੀ ਤਾਂ ਆਇਆ ਵੀ
1: ਜਨਾਬ ਕੱਚੇ ਖਿਡਾਰੀ ਨੀ ਸੀਗੇ। ਬਿਲਕੁਲ
0: ਨਾ ਵੇਖ ਲੋ ਸੈਣੀ ਬਾਈ ਜੀ, ਇਹ ਗੱਲ ਕਹਿੰਦੇ ਨੇ ਕਿ ਨਹੀਂ ਤੁਹਾਡੇ ਉਸਤਾਦ ਜੀ, ਤੁਸੀਂ ਦੱਸੋ
1: ਜੀ।
2: ਉਹਨਾਂ ਨੇ ਤਾਂ ਕਿਸੇ ਦੇ ਕੋਲ ਕੀ ਲਿਖਾਣ ਆਉਂਦੇ ਹੁੰਦੇ ਸੀ ਵੀ ਇੱਕ ਚਿੱਠੀ ਲਿਖ ਦਿਓ। ਹਾਂਜੀ, ਉਹ ਬੋਲ ਕੇ
0: ਮੁੱਕ ਮੁੱਕਰ ਗਏ ਮੁੱਕਰ ਗਏ ਮੁੱਕਰ ਗਏ ਚਿੱਲ ਚਿੱਲ ਵੀ ਮੁੱਕਰ ਗਏ। ਉਹ ਗਾ ਜੇ ਤੂੰ ਨਾ ਆਉਂਦਾ, ਤੂੰ ਜੇ ਸਾਡੀ ਜ਼ਿੰਦਗੀ ਦੇ ਤੂੰ ਨਾ ਆਉਂਦਾ ਤੇ ਤੂੰ ਨਾ ਆਉਂਦਾ ਤੇ ਕਿੰਨੇ ਲਿਖਣਾ ਤੇ ਕਿੰਨੇ ਦੀ ਗਾਉਣਾ।
2: ਨਹੀਂ ਗੱਲ ਏਦਾਂ ਹੈਗੀ ਨਾ ਜੀ, ਹੁਣ ਅਸੀਂ ਲੋਕਾਂ ਦੇ ਕੇਸ ਲੜਦੇ ਆ, ਇਹਦਾ ਮਤਲਬ ਇਹ ਥੋੜਾ ਸਾਡੇ ਤੇ ਕੇਸ ਆਪਣੇ ਤੇ ਪਏ ਆ। ਹਾਂਜੀ, ਕੇਸ ਲੋਕਾਂ ਦੇ ਵੀ ਲੜੇ ਜਾ ਸਕਦੇ ਹੈਗੇ ਆ।
1: ਨਹੀਂ ਆ ਤੁਹਾਡੀ ਗੱਲ ਚ ਵਾਧਾ ਕਰਤਾ,
2: ਉਹਦੀ ਡਰਾਫਟਿੰਗ ਵਧੀਆ ਸੀ
1: ਜੀ। ਤੁਹਾਡੀ ਗੱਲ ਚ ਉਸਤਾਦ ਜੀ ਨੇ ਵਾਧਾ ਕਰ ਦਿੱਤਾ। ਦੇਖ ਲੋ ਕਹਿੰਦੇ ਕਿ ਲੋਟ ਲੱਗ ਗਿਆ ਭਾਰਜ, ਦੇਸ਼ ਤੇ ਕਾਨੂੰਨ ਵਧੀਆ ਸੀ, ਨਹੀਂ ਤਾਂ ਕਿਤੇ ਟੰਗੇ ਹੋਣਾ ਸੀ।
2: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਮੈਂ
1: ਜੋ ਕਹੂੰਗਾ ਸੱਚ ਕਹੂੰਗਾ, ਸੱਚ ਕਹਿੰਦੀ ਵਾ ਕੁਛ ਨੀ ਕਹੂੰਗਾ ਜੀ। ਦੇਖ ਲੋ ਵਕੀਲ
0: ਤੁਸੀਂ ਨੀ ਭਰਦੇ ਬਾਈ ਜੀ, ਤੁਸੀਂ ਨੀ, ਇਹ ਉਸਤਾਦ ਚੇਲਾ ਇਕੱਠੇ
2: ਪਹਿਲਾਂ ਵੀ ਦੱਸਿਆ, ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਆ, ਮੈਂ ਕਦੀ ਵੀ ਜਿਹੜਾ ਹੈਗਾ ਆ ਝੂਠ ਨੀ ਬੋਲਦਾ ਜਦ ਤੱਕ ਮੈਂ ਪੈਸੇ ਨਾ ਲਏ ਹੋਣ। ਤੇ ਹੁਣ ਮੈਨੂੰ ਪੈਸਾ ਮਿਲਿਆ ਕੋਈ ਨੀ, ਤੇ ਤੁਸੀਂ ਯਕੀਨ ਕਰੋ ਮੈਂ ਸੱਚ ਹੀ ਬੋਲ ਰਿਹਾ। ਹਾਂਜੀ, ਝੂਠ ਸਿਰਫ ਪੈਸੇ ਲੈ ਕੇ ਬੋਲਣਾ।
0: ਨਹੀਂ ਨਹੀਂ ਨਹੀਂ ਨਹੀਂ, ਆਪਾਂ ਵੀ ਸਿਆਸੀ ਧਿਰਾਂ ਖਿਲਾਫ਼ ਆਪਣੇ ਜਜ਼ਬਾਤ ਹੀ ਹੁੰਦੇ ਨੇ, ਆਪਾਂ ਨੂੰ ਪਤਾ ਹੀ ਹੈ। ਤੁਹਾਡੇ ਉਸਤਾਦ ਜੀ ਸਾਰਿਆਂ ਦਾ ਹੀ ਪਤਾ ਆਪਾਂ ਨੂੰ ਕਿਵੇਂ, ਉਹੀ ਗੱਲ ਇੱਕ ਦੂਜੇ ਨਾਲ ਰਲੇ ਮਿਲੇ ਆ, ਤੇ ਇੱਕ ਦੂਜੇ ਹੁਣ ਕਹਿ ਹੋ ਸਕਦਾ ਮੇਰੇ ਵਰਗਾ ਕਮਲਾ ਬੰਦਾ ਕਹਿ ਦਿੰਦਾ ਹੋਵੇ, ਉਹੀ ਗੱਲ ਕੋਈ ਕੋਈ ਨਹੀਂ ਕਹਿੰਦਾ, ਗੱਲ ਤਾਂ ਕਹਾਣੀ ਇੱਕੋ ਹੀ ਹੈ।
1: ਬਿਲਕੁਲ,
2: ਦੇਖੋ ਮੈਨੂੰ ਪਤਾ ਸੀ ਭਈ ਤੁਸੀਂ ਆਏ ਸੀ ਇਸ ਮੂਡ ਦੇ ਵਿੱਚ, ਭਈ ਸ਼ਮੀ ਜੀ ਆਏ ਹੋਣੇ ਆ ਤੇ ਉਹਨਾਂ ਨਾਲ ਜਜ਼ਬਾਤ ਸਾਂਝੇ ਕਰਦੇ ਹੈਗੇ ਆ। ਮੈਂ ਸੋਚਿਆ ਭੀ ਚਲੋ ਇੱਕ ਤਰਫਾ ਹੀ ਸਹੀ, ਤੇ ਸ਼ਮੀ ਜੀ ਤਾਂ ਨਹੀਂ ਹੈਗੇ ਇੱਥੇ, ਪਰ ਤੁਹਾਡੇ ਜਜ਼ਬਾਤ ਆ ਜਿਹੜੇ ਉਹ ਲੈ ਜਾਣ, ਇਹ ਅੱਗੇ ਪਹੁੰਚਾ ਤੇ ਜਾਣਗੇ, ਵਰਲਡ ਬਾਈ ਵਰਲਡ ਜਿਹੜੇ ਤੁਹਾਡੇ ਉੱਥੇ ਅੱਗੇ ਪਹੁੰਚ ਜਾਣਗੇ। ਤੇ ਜੇ ਹੁਣ ਉਹ ਕੱਲ ਆਉਂਦੇ ਆ ਤੇ ਫਿਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਤੁਹਾਡੀ ਇਹ ਜਿਹੜੇ ਵਰਲਡ ਜਿਹੜੇ ਹੈਗੇ ਉਹ ਡਿਸਕਸ ਹੋ ਜਾਣਗੇ, ਨਹੀਂ ਤਾਂ ਜੇ ਅਗਲੇ ਹਫਤੇ ਆਉਂਦੇ ਹੈਗੇ ਆ ਤੇ ਅਗਲੇ ਹਫਤੇ ਡਿਸਕਸ ਹੋ ਜਾਣਗੇ ਜੀ।
1: ਉਸਤਾਦ ਜੀ ਨੇ ਮੋਹਰ ਲਾ ਦਿੱਤੀ ਆਖਰ ਦੇ ਵਿੱਚ, ਕਹਿੰਦੇ ਖੁਸ਼ਕਿਸਮਤ ਹੈ ਸਿਕੰਦਰ ਜਿਹਨੇ ਇਹ ਸਭ ਸਮਾਂ ਹੰਢਾਇਆ, ਇਕੁਲਾਹੇ ਵਾਲੇ ਨੇ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ।
2: ਨਹੀਂ
0: ਬਾਈ ਜੀ, ਹੁਣ ਹੁਣ ਨਹੀਂ ਹੁਣ ਹੁਣ ਮੈਂ ਹੁਣ ਚੇਲੇ ਨਾਲੋਂ ਮੈਂ ਜ਼ਿਆਦਾ ਜਾਣਦਾ ਉਸਤਾਦ ਨੂੰ, ਫਿਰ ਹੁਣ ਹੁਣ ਦੱਸੋ
1: ਪਰ ਚੇਲਾ ਦੂਜਾ ਨਹੀਂ ਧਾਰਨ ਦੇਣਾ ਉਹਨਾਂ
0: ਨੇ। ਮੈਂ ਤਾਂ ਕਦੇ ਕਿਹਾ ਵੀ ਨੀ, ਮੈਂ ਤਾਂ ਚੇਲਾ, ਮੈਂ ਤਾਂ ਵੱਡੇ ਬਾਈ ਕਹਿ ਕੇ, ਮੈਂ ਤਾਂ ਹਰ ਵਾਰੀ ਕਦੇ ਵੀ ਨੀ ਕਿਹਾ, ਮੈਂ ਕਦੇ ਕਹੀ ਨੀ ਇਹ ਗੱਲ, ਮੈਂ ਤਾਂ ਹਰ ਵਾਰੀ ਵੱਡੇ ਬਾਈ ਕਰ ਕਰਕੇ ਗੱਲ ਕਰਨਾ। ਚਲੋ ਚੇਲਾ ਉਸਤਾਦ ਤਾਂ ਇੱਕੋ ਹੀ ਹੁੰਦਾ ਹੈ, ਚੇਲਾ ਉਸਤਾਦ। ਪਰ ਜੇ
1: ਜੀ ਸੈਣੀ
2: ਸਾਹਿਬ ਮੇਰੀ ਵੀ ਸੁਣ ਲੋ, ਮੇਰਾ ਤਾਂ ਫਰਜ ਹੈ, ਉਹ ਕਹਿ ਦੇਣ ਦੇਣੇ ਆ ਤੇ ਮੈਂ ਕਹਿ ਦੇਣਾ ਦੇਣੇ ਆ, ਭਾਵੇਂ ਚੰਦਰਮਾ ਵੀ ਦੀਦਾ ਹੋਵੇ, ਮੈਨੂੰ ਕਹਿ ਦੇਣ ਰਾਤ ਆ ਤੇ ਮੈਂ ਕਹਿਣਾ ਰਾਤ ਆ, ਮੈਨੂੰ ਸੂਰਜ ਦੂਸਰੋਂ ਹੀ ਅੜ ਜਾਂਦਾ। ਹਾਂਜੀ, ਇਸ ਕਰਕੇ ਮੈਂ ਆਪਣੇ ਧਰਮ ਤੇ ਪੱਕਾ ਭਾਈ। ਹਾਂਜੀ,
0: ਨਹੀਂ ਨਹੀਂ ਨਹੀਂ, ਤੁਸੀਂ ਚੇਲੇ ਚੇਲੇ ਚੇਲੇ ਉਸਤਾਦ ਦਾ ਜਿਹੜਾ ਫਰਜ਼ ਆ ਤੁਸੀਂ ਨਿਭਾਉਂਦੇ ਹੋ, ਪਰ ਮੈਂ ਤੁਹਾਨੂੰ ਸਕਰੀਨ ਸ਼ੋਟ ਭੇਜ ਦਾਂਗਾ ਸਾਡੀ ਦਾ, ਸਾਡੇ ਜਜ਼ਬਾਤ ਜੁੜਦੇ ਨੇ, ਫਿਰ ਵੀ ਜੇ ਕਿਤੇ ਨਹੀਂ ਜੁੜਦੇ, ਸਾਡੀ ਤਾਂ ਸਾਰੀ ਦਿਹਾੜੀ ਜਦੋਂ ਜਦ ਚੱਲੀ ਜਾਂਦੀ ਹੈ, ਉਹੀ ਗੱਲ ਹੈ, ਮੈਂ ਕਦੇ ਕੁਛ ਹੋ ਜਾਂਦਾ ਬਾਈ ਨੂੰ ਲਿਖ ਕੇ ਭੇਜ ਦੇਣਾ, ਕੁਛ ਉਹਨਾਂ ਵੱਲੋਂ ਜਵਾਬ ਕਦੇ ਆਉਂਦਾ ਕਦੇ ਨਹੀਂ ਆਉਂਦਾ, ਪਰ ਇੱਕ ਜਜ਼ਬਾਤ ਦੇ ਤੌਰ ਤੇ ਲਿਖ ਕੇ ਭੇਜਦੇ ਹਾਂ।
2: ਬਿਲਕੁਲ, ਬਾਕੀ
0: ਮੈਂ ਕਹਿੰਦਾ ਇਹ ਰਿਸ਼ਤੇ ਐ ਬਣੇ ਰਹਿਣ, ਭਾਵੇਂ ਚੇਲੇ ਉਸਤਾਦ ਦੇ ਬਣੇ ਰਹਿਣ, ਭਾਵੇਂ ਪਿਆਰ ਕਰਕੇ ਬਣੇ ਰਹਿਣ।
1: ਜੀ,
0: ਹੈ,
1: ਥੈਂਕ ਯੂ ਜੀ, ਥੈਂਕ ਯੂ।
2: ਠੀਕ ਠੀਕ,
0: ਹਾਂ, ਉਹ ਗੱਲ ਉਹੀ ਹੈ ਨਾ, ਜਿਵੇਂ ਉਹਨੇ ਕਿਹਾ, ਕਹਿੰਦਾ ਸੀ ਉਹ, ਚਲੋ ਮੈਂ ਹੁਣ ਫੇਰ ਮੈਨੂੰ ਲੱਗਦਾ ਵੀ ਹੁਣ ਨੇੜੇ ਲੱਗਿਆ ਪਿਆ ਕੰਮ ਉਹ
1: ਜੀ,
0: ਤੇ ਉਹਦੇ ਜੋ ਕਹਿੰਦਾ ਉਹ ਸਾਰੇ ਹੱਸਣ, ਮੈਂ ਉਹ ਗੱਲ ਕਹਿ ਕੇ ਖਤਮ ਕਰ ਦੇਣਾ ਬਸ ਦੋ ਪੁਆਇੰਟਾਂ ਦੀ, ਫਿਰ ਹੋਰ ਵੀ ਕਿਸੇ ਸੱਜਣ ਨੇ ਆਉਣਾ ਹੋਊਗਾ, ਟਾਈਮ ਮੈਨੂੰ ਲੱਗਦਾ ਵਾਹਵਾ ਹੀ ਲੈ ਗਏ ਸੀਗਾ ਰਾਤ, ਤੇ ਰੋਤੇ ਹੋਏ ਆਤੇ ਹੈ ਸਭ।

0: ਵਾਹ ਜੀ ਵਾਹ,
1: ਸੈਣੀ ਬਾਈ ਜੀ
0: ਥੈਂਕ ਯੂ
1: ਗੱਲ
0: ਜੀ, ਥੈਂਕ ਯੂ,
1: ਆ ਸੀ ਲਾ
2: ਬਹੁਤ ਬਹੁਤ ਠੀਕ
1: ਮੌਤ
2: ਹੈ
1: ਤੇ
2: ਜੀ
1: ਲੈ ਕੇ ਜਾਣਾ ਹੀ ਜਾਣਾ ਤੇ ਜ਼ਿੰਦਗੀ
2: ਜੀ,
1: ਮਹਿਬੂਬਾ ਹੈ।
0: ਬਿਲਕੁਲ ਹੈ ਜੀ,
2: ਬਿਲਕੁਲ ਜੀ,
1: ਨਹੀਂ
2: ਬਿਲਕੁਲ,
1: ਨਹੀਂ ਫਿਰ ਉਲਟ, ਨਹੀਂ ਫਿਰ ਉਲਟ ਹੋ ਗਿਆ, ਮੌਤ ਬੇਵਫਾ ਤੇ ਜ਼ਿੰਦਗੀ ਮਹਿਬੂਬਾ।
0: ਬਿਲਕੁਲ
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਫਿਰ ਉਲਟ ਹੋ ਗਿਆ, ਨਹੀਂ ਨਹੀਂ ਫਿਰ ਉਲਟ ਹੋ ਗਿਆ। ਓ ਨਹੀਂ ਨਹੀਂ ਇੱਕ ਇੱਕ ਸੈਕਿੰਡ, ਇੱਕ ਸੈਕਿੰਡ ਹੋਰ ਦੇਖੋ, ਮੈਂ ਕਨਫਿਊਜ਼ ਹੋ ਗਿਆ ਵੀ ਮੌਤ ਜਿਹੜੀ ਹੈ ਉਹ ਮਹਿਬੂਬਾ, ਜ਼ਿੰਦਗੀ ਬੇਵਫਾ, ਉਹਨੇ ਠਕਰਾਣਾ ਇੱਕ ਦਿਨ ਤੇ ਮੌਤ ਮਹਿਬੂਬਾ, ਉਹਨੇ ਨਾਲ ਲੈ ਕੇ ਜਾਣਾ ਇੱਕ ਦਿਨ। ਬਾਬਿਓ ਮੇਰੀਆਂ ਗੁੱਸਾ, ਮੇਰੀਆਂ ਮੇਰੇ ਕਮਲੇ ਜੀ ਨੇ ਗੁੱਸਾ
0: ਕੀਤਾ, ਮਾਫ਼ ਕਰਿਓ ਬਾਬਿਓ। ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਜੀ, ਸ਼ੁਕਰੀਆ ਸ਼ੁਕਰੀਆ ਜੁੜੇ,
2: ਠੀਕ ਹੈ ਜੀ,
0: ਥੈਂਕ ਯੂ,
1: ਸ਼ੁਕਰੀਆ ਜੀ, ਠੀਕ ਹੈ ਬਾਈ ਜੀ, ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਹ ਸਾਂਝੀ ਮੁਕੱਦਰ ਜੀ ਤੇ ਸੈਣੀ ਸਾਹਿਬ ਜਾਂਦੇ ਜਾਂਦੇ ਦੋ ਸ਼ਬਦਾਂ ਦੇ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਣੇ ਆ ਜੀ।
2: ਪਰ ਸਾਹਿਬ ਮਤਲਬ ਆਇਆ ਕੋਈ ਸ਼ਮੀ ਜੀ ਦਾ ਮੈਸੇਜ ਜਾਂ ਆਪਾਂ ਕੰਟੀਨਿਊ ਕਰੀਏ ਥੋੜਾ ਰਹਿ ਗਈਆਂ ਖਬਰਾਂ ਮੇਰੀਆਂ?
0: ਹਾਂਜੀ ਕੱਲ ਨੂੰ ਹੀ ਕਰਾਂਗੇ ਉਹਨਾਂ ਦੇ ਨਾਲ ਅੱਜ ਦੇ ਇਸ ਮਸਲੇ ਦੇ ਉੱਤੇ ਗੱਲਬਾਤ, ਤੇ ਤੁਸੀਂ ਕੰਟੀਨਿਊ ਕਰ ਲਓ ਜੇ ਕੁਝ ਕਰ।
2: ਹਾਈ ਕੋਰਟ ਦੀ, ਹਾਈ ਕੋਰਟ ਦੀ ਖਬਰ ਸੀ ਸਰ ਇੱਕ, ਮੈਂ ਉਹ ਛੱਡ ਗਿਆ ਸੀਗਾ, ਕਾਇੰਡਲੀ ਉਹ ਦੇਖਣਾ ਹੈਗੀ ਆ ਜੀ।
0: ਜਰੂਰ ਜੀ,
2: ਪਰ ਇਸ ਇੱਕ ਨਾ ਜਿਹੜੇ 6 IAS ਆਫਿਸਰ ਜਿਹੜੇ ਹੈਗੇ ਉਹ ਚਾਰਜਸ਼ੀਟ ਹੋਏ ਹੈਗੇ ਆ ਜੀ।
0: ਹਾਂਜੀ,
2: ਉਹ ਹਰਿਆਣੇ ਦੇ ਵਿੱਚ ਜਿਹੜਾ ਆ ਫਰਾਡ ਹੋਇਆ ਸੀਗਾ
0: ਬੈਂਕ ਦਾ ਸੀਗਾ,
2: ਉਹ ਅੰਬੈਜ਼ਲਮੈਂਟ, ਹਾਂਜੀ ਬੈਂਕ ਦਾ, ਉਹ ਵਿੱਚ ਅੰਬੈਜ਼ਲਮੈਂਟ ਦੇ ਦੋਸ਼ ਵੀ ਹੈਗੇ ਸੀ। ਤੇ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਵੀ ਇੱਥੇ ਕਈ ਵਾਰੀ ਤੁਸੀਂ ਦੇਖਿਆ ਨਾ ਜੀ ਵੀ ਸੈਂਟਰ ਇਹਨਾਂ ਨੂੰ ਬਾਰ ਬਾਰ ਕਹਿ ਦਿੰਦਾ ਹੈਗਾ ਵੀ ਪੈਸੇ ਜਿਸ ਹੈਡ ਥੱਲੇ ਗਏ ਹੈਗੇ ਆ ਤੁਹਾਨੂੰ ਜਿਸ ਕੰਮ ਲਈ ਦਿੱਤੇ ਆ ਉਸ ਕੰਮ ਲਈ ਵਰਤੋ ਜੀ। ਉਹਨਾਂ ਨੇ ਵੀ ਜਿਹੜਾ ਹੈਗਾ ਆ ਇਹਦੇ ਵਿੱਚ ਅੰਬੈਜ਼ਲਮੈਂਟ ਵੀ ਹੋਈਆਂ, ਜਿੱਦਾਂ ਸਾਡੇ ਇੱਥੇ ਇਰੀਗੇਸ਼ਨ ਘੁਟਾਲੇ ਦੀ ਗੱਲ ਕਰਦੇ ਸੀ, 1000 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀਗਾ ਜੀ, ਉਹਦਾ ਪਤਾ ਹੀ ਨਹੀਂ ਲੱਗਿਆ ਜੀ। ਉਹਦੇ ਵਿੱਚ ਪਹਿਲਾਂ 3 IAS ਅਫਸਰ ਇਨਵੋਲਵ ਕੀਤੇ ਸੀਗੇ ਜੀ, ਕਾਂਤ ਸਿੰਘ ਪੰਨੂ ਤੇ ਹੋਰ ਜਿਹੜੇ ਹੈਗੇ 2 ਸੀਗੇ ਜੀ। ਹਾਂਜੀ, ਤੇ KPS ਸਿੱਧੂ ਤੇ ਇੱਕ ਆਫਿਸਰ ਹੋਰ ਸੀ ਜੀ। ਇਹਨਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ ਜੀ, ਪਰ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਐਸਟੈਬਲਿਸ਼ ਕਰ ਦਿੱਤਾ ਸੀਗਾ ਜੀ, ਤੇ ਇਸ ਕਰਕੇ ਚਾਰਜਸ਼ੀਟ ਜਿਹੜੀ ਕਿਉਂਕਿ CBI ਨੇ ਜਿਹੜਾ ਆ ਤੇ ਇਹਨਾਂ ਦੀ ਇਨਕੁਆਇਰੀ ਜਿਹੜੀ ਆ ਉਹ ਤਾਂ ਹੈਗੀ ਸੀਗੀ ਇੱਥੇ ਪੰਜਾਬ ਪੁਲਿਸ ਕੋ, ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਤਾਂ ਤੁਹਾਨੂੰ ਸਾਰਿਆਂ ਨੂੰ ਜਗ ਜਾ ਰਿਹਾ ਜੀ ਵੀ ਜੇ ਕਿਸੇ ਨੂੰ ਕੱਢਣਾ ਕਲੀਨ ਚਿੱਟ ਦੇਣੀ ਆ ਤਾਂ ਦੇ ਦਿਓ ਜੀ, ਜਾਂ ਵਿਜੀਲੈਂਸ ਵੀ ਸਾਡੀ ਇੱਦਾਂ ਦੀ ਹੈਗੀ ਆ ਜੀ। ਪਰ ਉਹ ਕਿਉਂਕਿ CBI ਕੋ ਕੇਸ ਸੀਗਾ ਜੀ, CBI ਨੇ ਜਿਹੜਾ ਹੈਗਾ ਆ ਉਹਦੇ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈਗੀ ਆ। ਦੇਖੋ IAS ਆਫਿਸਰ ਜਿਹੜੇ ਹੈਗੇ ਆ ਉਹ ਇਹਨਾਂ ਦੀਆਂ ਤਨਖਾਹਾਂ ਇੰਨੀਆਂ ਇੰਨੀਆਂ ਹੁੰਦੀਆਂ ਜੀ
0: ਬਿਲਕੁਲ
2: ਕਿ ਇਹ ਰਾਜੇ ਹੁੰਦੇ ਆ, ਪਰ ਜਿਹੜੀ ਇਹ ਕਿ ਜਦੋਂ ਕਹਿੰਦੇ ਹੁੰਦੇ ਨਾ ਵੀ ਨੀਤ ਨੀ ਰੱਜਦੀ ਉਹਦੇ ਕਰਕੇ ਜਿਹੜਾ ਆ ਵੀ, ਦੂਜਾ ਇਹ ਆ ਕਿ ਸਰਕਾਰ ਵੀ ਵਿੱਚ ਜਿਹੜੀ ਆ ਕਿਉਂਕਿ ਪੋਲੀਟੀਕਲ ਕਲਾਸ ਜਿਹੜੀ ਆ ਨਾ ਸਰ ਇਹ ਵਿੱਚੋਂ ਨਿਕਲ ਜਾਂਦੀ ਆ
0: ਜੀ,
2: ਇੱਕ ਦਿਨ ਇਹਦਾ ਜਰੂਰ ਆਊਗਾ ਜਦੋਂ ਕਿ ਪੋਲੀਟੀਕਲ ਕਲਾਸ ਨੂੰ ਵੀ ਇਨਵੋਲਵ ਕੀਤਾ ਜਾਇਆ ਕਰੂਗਾ, ਨਹੀਂ ਤਾਂ IAS ਆਫਿਸਰ ਜਾਂ ਬਿਊਰੋਕ੍ਰੇਸੀ ਨੇ ਕਹਿਣਾ ਕਿ ਅਸੀਂ ਕੰਮ ਹੀ ਨੀ ਕਰਨਾ ਜੇ ਭਾਈ ਸਾਰੀ ਰਿਸਪੋਂਸੀਬਿਲਟੀ ਬਾਅਦ ਦੇ ਵਿੱਚ ਸਾਡੇ ਤੇ ਹੀ ਹੈਲਡ ਕਰ ਦੇਣੀ ਆ
0: ਜੀ।
2: ਹਾਂਜੀ, ਹੁਣ ਜੇ ਏਡਾ ਵੱਡਾ ਫਰਾਡ ਹੋਇਆ ਹੈਗਾ ਕੀਤਾ ਤਾਂ ਜਿਹੜਾ ਹੈਗਾ ਜੇ ਪੋਲੀਟੀਕਲ ਸ਼ਹਿਰ ਤੇ ਹੀ ਹੋਣਾ ਨਾ ਜੀ,
0: ਜੀ
2: ਪੋਲੀਟੀਕਲ ਲੀਡਰ ਜਿਹੜੇ ਹੈਗੇ ਵਿੱਚੋਂ ਨਿਕਲ ਜਾਂਦੇ ਹੈਗੇ ਆ ਤੇ IAS ਅਫਸਰ ਜਿਹੜੇ ਹੈਗੇ ਆ ਜਾਂ ਬਿਊਰੋਕ੍ਰੇਸੀ ਆ ਉਹ ਫਸ ਜਾਂਦੀ ਆ।
0: ਕੱਲ ਵੀ ਸਿੱਧੂ ਜਿਹੜਾ ਸੀਗਾ ਉਹਨੂੰ ਵਾਪਸ ਕੋਰਟ ਨੇ ਜਿਹੜਾ ਕੀਤਾ ਜੀ ਸਾਰਾ ਕੁਝ ਭਈ ਉਹਨੂੰ ਇੱਕ ਦਮ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸੀ ਉਸ ਕੇਸ ਦੇ ਵਿੱਚ। ਬਿਲਕੁਲ ਜੀ,
2: ਹਾਂਜੀ ਸਰ ਇਸੇ ਤਰੀਕੇ ਨਾਲ ਹੀ ਚੱਲਦਾ ਹੈਗਾ ਜੀ, ਇੱਥੇ ਸੈਟਅਪ ਹੀ ਇਦਾਂ ਦਾ ਹੈਗਾ।
0: ਪਰ ਸੈਂਟ ਸਾਹਿਬ ਇਸ ਚੀਜ਼ ਤੋਂ
2: ਬਹੁਤ ਸਾਰੇ
0: ਜਿਹੜੇ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਉੱਤੇ ਵੱਡੇ ਅਧਿਕਾਰੀ ਬੈਠੇ ਨੇ, ਕੋਈ ਉਹ ਇਹ ਚੀਜ਼ ਤੋਂ ਕਦੇ ਸਬਕ ਲੈਣਗੇ ਵੀ ਸਾਡੇ ਨਾਲ ਹੀ ਇਹ ਸਾਰਾ ਕੁਝ ਬਾਅਦ ਦੇ ਵਿੱਚ ਵਾਪਰਨਾ, ਚਾਹੇ ਉਹ ਪਿਛਲੇ ਸਮਿਆਂ ਦੇ ਵਿੱਚ 84 ਦੇ ਦੌਰਾਨ ਵੀ ਸਾਰਾ ਕੁਝ ਵਾਪਰਿਆ, ਅੱਜ ਵੀ ਉਹ ਚੀਜ਼ਾਂ ਚਰਚਾਵਾਂ ਦੇ ਵਿੱਚ ਨੇ ਤੇ ਵੱਡੇ ਵੱਡੇ ਆਫਿਸਰ ਜਿਹੜੇ ਨੇ ਇਹਨਾਂ ਦੇ ਵਿੱਚ ਇਨਵੋਲਵ ਜਿਹੜੇ ਦਿਖ ਰਹੇ ਨੇ ਜਾਂ ਹੌਲੀ ਹੌਲੀ ਸਪਸ਼ਟ ਵੀ ਹੁੰਦਾ ਹੈ, ਤੇ ਉਹ ਕਈਆਂ ਨੇ ਤਾਂ ਜਾਨ ਵੀ ਗਵਾਈ ਜਦੋਂ ਪਤਾ ਲੱਗਿਆ ਕਿ ਹੁਣ ਫਸਾਂਗੇ, ਤੇ ਇਹ ਚੀਜ਼ਾਂ ਤੋਂ ਕਦੇ ਜਿਹੜਾ ਇਹ ਸਾਰੀ ਇਹ ਲੋਬੀ ਹੈਗੀ ਆ ਕਦੇ ਸਬਕ ਸਿੱਖੇਗੀ ਕਿ ਜੇ ਇਹ ਆਪ ਸੁਧਰਨਗੇ ਤਾਂ ਪੋਲੀਟੀਸ਼ੀਅਨ ਵੀ ਨਾਲ ਦੀ ਨਾਲ ਸੁਧਰਨਗੇ। ਵੱਡਾ ਰੋਲ, ਅਹਿਮ ਰੋਲ ਹੈ ਇਹਨਾਂ ਦਾ ਤਾਂ ਵੈਸੇ,
2: ਪਰ ਐਸਾ ਪਤਾ ਹੀ ਨੀ ਲੱਗਦਾ ਜਦੋਂ ਰੁਟੀਨ ਦੇ ਵਿੱਚ ਏਦਾਂ ਹੁੰਦਾ ਨਾ, ਜਿਹੜੀਆਂ ਪੋਸਟਾਂ ਤੇ ਬੈਠੇ ਹੁੰਦੇ ਨਾ ਜੀ, ਇਹਨਾਂ ਨੂੰ ਉਦੋਂ ਤਾਂ ਲੱਗਦਾ ਹੁੰਦਾ ਹੈਗਾ ਆ ਵੀ ਕੁਛ ਵੀ ਨਹੀਂ ਗਾ ਵੀ ਸਾਨੂੰ ਕੌਣ ਪੁੱਛਣ ਵਾਲਾ ਜੀ। ਬਾਅਦ ਦੇ ਵਿੱਚ ਜਦੋਂ ਕਿਤੇ ਜਿਹੜਾ ਹੈਗਾ ਆ ਕੋਈ ਏਦਾਂ ਦਾ ਰਜੀਮ ਚੇਂਜ ਹੋ ਜਾਂਦਾ ਆ, ਪੋਲੀਟੀਕਲ ਰਜੀਮ ਚੇਂਜ ਹੋ ਜਾਂਦਾ, ਜਾਂ ਇਹ ਕੋਈ ਨਾ ਕੋਈ ਜਿਹਨੂੰ ਕਹਿੰਦੇ ਹੁੰਦੇ ਆ ਵੀ ਏਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈਗੀ ਆ ਜਿਹਦੇ ਨਾਲ ਫੇਰ ਇਹ ਆ ਜਾਂਦੇ ਆ ਗੇਟ ਦੇ ਵਿੱਚ, ਫਿਰ ਇਹ ਤਹਾਂ ਖੋਲਦੀਆਂ ਤੇ ਫਿਰ ਇਹਨਾਂ ਨੂੰ ਗ੍ਰੈਵਿਟੀ ਆਫ ਦਾ ਫੈਂਸ ਇਹਨਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਬਾਈ ਜੋ ਅਸੀਂ ਕੀਤਾ ਸੀ ਉਹ ਕਿੱਡਾ ਗਲਤ ਸੀਗਾ।
0: ਬਿਲਕੁਲ,
2: ਉਸ ਵੇਲੇ ਇਹਨਾਂ ਨੂੰ ਨੀ ਮਹਿਸੂਸ ਹੁੰਦਾ, ਉਸ ਵੇਲੇ ਤਾਂ ਹੁੰਦਾ ਹਾਂ ਯਾਰ ਬਾਕੀਆਂ ਨੇ ਕਰ ਦਿੱਤੇ ਮੈਂ ਵੀ ਕਰ ਦੇਣਾ, ਰੂਟੀਨ ਚ ਇੱਦਾਂ ਚੱਲਦਾ ਹੁੰਦਾ ਜੀ। ਇੱਕ ਦੂਜਾ ਇਹ ਹੈਗਾ ਆ ਜੀ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਆ ਇੱਜ਼ਤ ਦੀ ਰੋਟੀ ਖਾਣੀ ਜਿਹੜੀ ਹੈਗੀ ਆ ਨਾ ਉਹ ਹਰ ਕੋਈ ਬੰਦਾ ਕਹਿੰਦਾ ਹੈਗਾ ਆ ਵੀ ਔਖੀ ਹੈਗੀ ਆ ਜੀ। ਇੱਕ ਨਾ ਜੀ ਬੜੀ ਲੜਕੀ ਕਿਸੇ ਆਫਿਸਰ ਰੈਂਕ ਤੇ ਹੈਗੀ ਸੀ, ਉਹਦਾ ਰਿਸ਼ਤਾ ਹੋਇਆ ਇੱਕ ਜੁਡੀਸ਼ੀਅਲ ਆਫਿਸਰ ਨੂੰ, ਉਹਨੇ ਤੇ ਨਾਲ ਹੀ ਉਹਦਾ ਰਿਸ਼ਤਾ ਜਿਹੜਾ ਹੈਗਾ ਆ ਜੇ ਗੱਲਬਾਤ ਉਧਰ ਹਾਂ ਹੋਈ ਸੀ ਤੇ ਉਹਨੇ ਮੁੜ ਕੇ ਜਿਹੜਾ ਹੈਗਾ ਕਿਸੇ DSP ਦਾ ਰਿਸ਼ਤਾ ਆ ਗਿਆ ਤੇ ਉਹਨੇ ਜੱਜ ਦਾ ਰਿਸ਼ਤਾ ਠੁਕਰਾ ਕੇ ਤੇ DSP ਵਾਲਾ ਕਰ ਲਿਆ ਵੀ ਇਹਨੇ ਸਾਲ ਚ ਜਿੰਨੇ ਕਮਾਉਣੇ ਉਹਨੇ ਤਾਂ ਮਹੀਨੇ ਚ ਇੰਨੇ ਲੈ ਆਉਣੇ।
0: ਜੀ ਬਿਲਕੁਲ ਜੀ,
2: ਮੀਨਿੰਗ ਦੇਰ ਬਾਈ ਕੇ 2 ਨੰਬਰ ਦੀ ਕਮਾਈ ਨੂੰ ਜਿਹੜਾ ਹੈਗਾ ਆ ਕਿੰਨਾ ਤਰੀਕੇ ਨਾਲ ਵੈਲਕਮ ਕੀਤਾ ਜਾਂਦਾ ਸਾਡੇ ਇੱਥੇ,
0: ਪਹਿਲ ਦਿੱਤੀ ਜਾਂਦੀ ਆ ਜੀ।
2: ਹਾਂਜੀ, ਅੱਜ ਕੱਲ ਜਿਹੜਾ ਹੈਗਾ ਆ ਵੀ ਇਹ ਨੀ ਹੈਗਾ ਵੀ ਇਮਾਨਦਾਰ ਬੰਦਾ ਚਾਹੀਦਾ ਹੈਗਾ, ਇਹ ਅੱਜ ਕੱਲ ਲੋਕੀ ਇਹ ਦੇਖਦੇ ਹੈਗੇ ਆ ਜੀ ਅੱਗੇ ਕਿ ਬਾਈ ਉਪਰੋਂ ਕਿੰਨੇ ਕ ਲਿਆਉਂਦਾ ਹੈਗਾ ਜੀ, ਉਹਨੂੰ ਇੰਨੇ ਸਾਲ ਚ ਬਣਨੇ ਬਣਨੇ ਤੇ ਉਹਨੇ ਜਿਹੜੇ ਹੈਗੇ ਮਹੀਨੇ ਦੇ ਵਿੱਚ ਇਕੱਠੇ ਕਰ ਲਿਆਉਣੇ ਜੀ।
0: ਬਿਲਕੁਲ,
2: ਤੇ ਹੁਣ ਇਹ ਤਾਂ ਗਲਤ ਕੰਮ ਨਾਲ ਹੀ ਆ ਨਾ, ਪਰ ਗਲਤ ਕੰਮ ਵੱਲ ਉਹਨੇ ਧਿਆਨ ਜਾਂਦਾ ਹੈਗਾ ਵੀ ਉਹਨੇ ਗਲਤ ਕੰਮ ਕਰਨਾ ਆ, ਅਗਲੇ ਕਹਿੰਦੇ ਹੈਗੇ ਵੀ ਪੈਸੇ ਲੈ ਕੇ ਆ ਰਿਹਾ ਹੈਗਾ ਆ ਉਹਦੇ ਨਾਲ ਹੀ ਉਹਦੀ ਵੈਲਿਊ ਆ।
0: ਬਿਲਕੁਲ ਜੀ,
2: ਸੋ ਇਸ ਕਰਕੇ ਜਦੋਂ ਸਮਾਜ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਅਸੈਪਟ ਹੋਣ ਲੱਗ ਪੈਣ ਨਾ ਜੀ ਉਹ ਸਮਾਜ ਗਿਰਾਵਟ ਵੱਲ ਨੂੰ ਜਾਂਦਾ ਹੀ ਜਾਂਦਾ ਆ ਜੀ।
0: ਬਿਲਕੁਲ ਜੀ,
2: ਭਰਾਈ ਸਾਹਿਬ ਜੀ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ,
2: ਥੈਂਕ ਯੂ ਜੈ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਸਰ, ਸ਼ੁਕਰੀਆ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਨਾਲ, ਕਾਫੀ ਸਮਾਂ ਲਾ ਕੇ ਗਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਅੱਗੇ ਵੱਧਦੇ ਹਾਂ ਤੇ ਨਾਲ ਆਪਣੇ ਮੁਹੰਮਦ ਜੀ ਜੁੜੇ ਹੋਏ ਆ, ਔਜਲਾ ਸਾਹਿਬ ਦੇ ਹੋਰ ਸਾਰੇ ਦੋਸਤਾਂ ਦੇ ਸੱਜਣਾਂ ਦੇ ਜਿਹੜੇ ਕਮੈਂਟ ਆ ਰਹੇ ਨੇ ਉਹਨਾਂ ਨੂੰ ਵੀ ਆਖਰ ਦੇ ਵਿੱਚ ਲਵਾਂਗਾ। ਤੇ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਦੁਬਈ ਤੋਂ ਜੀ।
3: ਜੀ ਥੈਂਕ ਯੂ ਵੈਰੀ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ
0: ਜੀ,
3: ਤੇ ਮਾਨ ਮਤੇ ਸ਼ਰੋਤੇ ਵੀ ਜਿਹੜੇ ਹੈਗੇ ਆ ਉਹ ਤਸ਼ਰੀਫ ਫਰਮਾ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਰੇਡੀਓ ਦੁਆਬਾ ਹਮੇਸ਼ਾ ਧਰਤੀ ਕਲਾ ਕੇ ਰਹੋ,
0: ਸਤਿ ਸ੍ਰੀ ਅਕਾਲ ਜੀ ਨੂੰ ਜੀ। ਕੀ ਕਹਿਣਾ ਚਾਹੋਗੇ ਜੀ?
3: ਮੈਂ ਗੱਲਬਾਤ ਸੁਣ ਰਿਹਾ ਸੀ, ਰਾਜਨ ਸੈਣੀ ਸਾਹਿਬ ਜਿਹੜੇ ਹੈਗੇ ਬਹੁਤ ਹੀ ਸੋਹਣੀ ਗੱਲ ਜਿਹੜੇ ਹੈਗਾ ਸੁਣਾ ਰਹੇ ਸੀ। ਦੇਖੋ 2 ਨੰਬਰ ਦੇ ਪੈਸੇ ਦੀ ਗੱਲ ਜਿਹੜੀ ਚੱਲ ਰਹੀ ਹੈ, ਜਦੋਂ ਆਪਾਂ ਕਿਸੇ ਦਾ ਹੱਕ ਜਿਹੜਾ ਹੈਗਾ ਮਾਰ ਕੇ ਖਾਵਾਂ
0: ਜੀ,
3: ਅੱਲਾ ਦੀ ਕਸਮ ਜਿਹੜਾ ਹੈਗਾ ਕਿਸੇ ਦਾ ਹੱਕ ਮਾਰ ਕੇ ਖਾਣਾ ਵੀਰ ਭੁਪਿੰਦਰ ਜੀ ਆਪਣੇ ਪੇਟ ਚ ਅੱਗ ਭਰਨ ਦੇ ਬਰਾਬਰ ਹੈਗਾ
0: ਜੀ।
3: ਕਿਸੇ ਦਾ ਹੱਕ ਮਾਰ ਕੇ ਖਾਣਾ ਆਪਣੇ ਪੇਟ ਦੇ ਅੰਦਰ ਅੱਗ ਭਰਨ ਦੇ ਬਰਾਬਰ ਹੈਗਾ,
0: ਬਿਲਕੁਲ।
3: ਉਹ ਤੁਸੀਂ ਜਿਹੜਾ ਤੁਹਾਨੂੰ ਲੈ ਡੁੱਬੇਗਾ
0: ਜੀ,
3: ਹੈਂ, ਉਹ ਜਿਹੜਾ ਹੈਗਾ ਪੈਸਾ ਕਿਸੇ ਦੀ ਜਿਹੜਾ ਖੂਨ ਪਸੀਨੇ ਦੀ ਕਮਾਈ ਵੀ ਹੋ ਸਕਦੀ ਆ ਜੇ ਤੁਸੀਂ ਜਿਹੜਾ ਹੈਗਾ, ਤੇ ਇਹ ਚੰਗੀ ਗੱਲ ਨਹੀਂ ਆ ਕਿਸੇ ਆਪਣੇ ਬਈ ਮਿਹਨਤ ਕਰੋ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਜਿਹੜੀ ਹੈਗੀ ਆ ਆਪਣੇ ਹੱਕ ਹਲਾਲ ਦੀ ਕਮਾਈ। ਜੇ ਤੁਸੀਂ ਕਹਿੰਦੇ ਵੀ 2 ਨੰਬਰ ਦੇ ਜਿਵੇਂ ਹੁਣ ਗੱਲ ਕਰ ਰਹੇ ਵੀ 2 ਨੰਬਰ ਦਾ ਪੈਸੇ ਦੇ ਨਾਲ ਜਿਹੜਾ ਹੈਗਾ ਠੀਕ ਹੈ, ਤੁਸੀਂ ਪਹਿਲੋ ਵੱਧ ਫੁੱਲ ਜਾਵੋਗੇ ਤਾਂ ਬਾਅਦ ਦੇ ਵਿੱਚ ਤਾਂ ਬਰਬਾਦੀ ਹੈਗੀ ਆ।
0: ਬਿਲਕੁਲ,
3: ਇਹ ਜਿਹੜਾ ਹੈਗਾ ਅਖੀਰ ਇਹਦਾ ਸਿਲਾ ਜਿਹੜਾ ਹੈਗਾ ਆ ਜਾਂ ਨਤੀਜਾ ਜਿਹੜਾ ਹੈਗਾ ਬਰਬਾਦੀ ਆ, ਅੱਜ ਨਹੀਂ ਤੇ ਕੱਲ
0: ਜੀ।
3: ਹਾਂ, ਤੇ ਇਸ ਕਰਕੇ ਜਿਹੜਾ ਹੈਗਾ ਕਦੀ ਵੀ ਇਹ ਜਿਹੜਾ ਹੈਗਾ ਪਹਿਲੋ ਤੁਸੀਂ ਜਿਹੜਾ ਫਲੋਰਿਸ਼ ਹੋ ਜਾਓਗੇ ਉਹ ਫਲੋਰਿਸ਼ ਹੋਣਾ ਇਸ ਤਰ੍ਹਾਂ ਦਾ ਕਾਹਦਾ ਹੁੰਦਾ ਹੈਗਾ,
0: ਬਿਲਕੁਲ,
3: ਜਿਹੜਾ ਕਿਸੇ ਦਾ ਹੱਕ ਮਾਰ ਕੇ ਜਿਹੜਾ ਹੈਗਾ ਆਪਣਾ ਅੱਗੇ ਵਧਣਾ ਇਹ ਚੰਗਾ ਨਹੀਂ ਹੁੰਦਾ,
0: ਚੰਗਾ ਨਹੀਂ।
3: ਠੀਕ ਹੈ, ਆਪਣੀਆਂ ਮਿਹਨਤਾਂ ਕਰੋ ਜਿਹੜਾ ਹੈਗਾ ਆਪਣੇ ਵਾਹਿਗੁਰੂ ਨੇ ਜਿਹੜਾ ਹੈਗਾ ਅਕਾਲ ਪੁਰਖ ਨੇ ਜਿਹੜਾ ਅੱਲਾ ਸੁਣੇ ਨੇ ਤੁਹਾਨੂੰ ਜਿਹੜਾ ਹੈਗਾ ਇਲਮ ਦਿੱਤਾ ਹੈਗਾ, ਇਲਮ ਨੂੰ ਜਿਹੜਾ ਹੈਗਾ ਯੂਜ ਕਰੋ ਅਮਲ ਦੇ ਵਿੱਚ ਆਓ,
0: ਪਰ ਮਨਾਂ ਦੇ ਵਿੱਚ ਜਿਹੜੀ ਮੈਲ ਆ ਨਾ ਜੀ ਉਹ ਨੀ ਨਾ ਨਿਕਲਦੀ, ਉਹ ਕੀ ਕਰੇ ਉਹ ਟਿਕਣ ਨੀ ਦਿੰਦੇ ਜੀ।
3: ਹਾਂ, ਉਹੀ ਚਸਕਾ ਪੈ ਜਾਂਦਾ ਨਾ ਜਦੋਂ ਬੰਦਾ ਜਦੋਂ ਇਸ ਪਾਸੇ ਨੂੰ ਚੱਲਦਾ ਫਿਰ ਉਹਨੂੰ ਉਹੀ ਉਹ ਪ੍ਰੈਸ਼ਰ ਚਾਹੀਦਾ ਹੈਗਾ, ਉਹੀ ਉਹ ਜਿਹੜਾ ਹੈਗਾ ਉਹ ਕਹਿੰਦਾ ਵੀ ਯਾਰ ਮਜ਼ਾ ਨੀ ਆ ਰਿਹਾ,
0: ਨਾਲੇ ਉੱਪਰ ਪਾਵਰ ਚ ਹੋਵੇ ਉੱਪਰਲੇ ਅਹੁਦਿਆਂ ਦੇ ਉੱਤੇ ਬੈਠਾ ਹੋਵੇ, ਅਗਲਾ ਕਹਿੰਦਾ ਤੂੰ ਕੌਣ ਆ ਭਾਈ, ਮੈਂ ਤਾਂ ਖੁਦ ਆਇਆ ਇਸ ਇਲਾਕੇ ਦਾ। ਬਿਲਕੁਲ,
3: ਮੈਂ ਕਹਿੰਦਾ ਉਹਦੀ ਨਜ਼ਰ ਵੀ ਬਦਲ ਜਾਂਦੀ ਆ ਫਿਰ ਉਹਦੀ ਸੋਚ ਵੀ ਬਦਲਦੀ ਆ,
0: ਧਰਤੀ
3: ਇਹ ਜਿਹੜਾ ਹੈਗਾ ਘੁਮੰਡ ਆ
0: ਜਿਹੜਾ
3: ਹੈਗਾ। ਹਾਂ, ਕਿਉਂਕਿ ਇਹ ਜਿਆਦਾ ਦੇਰ ਨੀ ਚੱਲਦਾ, ਕਹਿੰਦੇ ਨਾ ਜ਼ਮੀਨ ਤੇ ਤੁਸੀਂ ਜਿਹੜਾ ਹੈਗਾ ਥੋੜਾ ਜਿਹਾ ਸਹੀ ਢੰਗ ਦੇ ਨਾਲ ਚੱਲੋ, ਕਿਉਂਕਿ ਉੱਪਰ ਵੀ ਕੋਈ ਤਾਕਤ ਤੁਹਾਨੂੰ ਦੇਖਦੀ ਪਈ, ਅਸੀਂ ਕਹਿੰਦੇ ਸਾਨੂੰ ਦੇਖਦਾ ਕੋਈ ਨੀ,
0: ਬਿਲਕੁਲ
3: ਨਹੀਂ, ਤੁਹਾਨੂੰ ਉੱਪਰ ਵੀ ਕੋਈ ਦੇਖਦਾ ਪਿਆ ਵੀ ਆਕੜ ਕੇ ਚੱਲਦਾ ਪਿਆ।
0: ਦੇਖੋ, ਬਹੁਤ ਸਾਰੇ ਐਸੇ ਲੋਕ ਹੋਏ ਨੇ ਅੱਜ ਵੀ ਮਿਸਾਲ ਨੇ, ਬਹੁਤ ਸਾਰੇ ਆਫਿਸਰ ਕਹਿ ਲੋ ਜਾਂ ਜਿਹੜੇ ਇਹ ਕਾਜ ਕਰ ਗਏ ਨੇ ਕੰਮ ਕਾਰ ਕਰ ਗਏ ਨੇ, ਉਹਨਾਂ ਦੀਆਂ ਅਗਲੀਆਂ ਜਿਹੜੀਆਂ ਔਲਾਦਾਂ ਨੇ ਉਹਨਾਂ ਉਹ ਸਾਰਾ ਕੁਝ ਭੁਗਤ ਰਹੀਆਂ ਨੇ ਜੀ। ਕੋਈ ਨਸ਼ਿਆਂ ਦੇ ਵਿੱਚ ਵੜ ਗਿਆ, ਕੋਈ ਪਹਿਲਾਂ ਹੀ ਮੌਤ ਦੇ ਮੂੰਹ ਦੇ ਵਿੱਚ ਪੈ ਗਿਆ, ਇਹ ਸਾਰੀਆਂ ਚਲੋ ਮੈਂ ਇਹਨਾਂ ਚੀਜ਼ਾਂ ਚ ਬਿਲੀਵ ਨਹੀਂ ਕਰਦਾ, ਪਰ ਸਵਰਗ ਨਰਗ ਇਸ ਧਰਤੀ ਦੇ ਉੱਤੇ ਹੀ ਹੈਗਾ ਆ। ਤੁਹਾਨੂੰ ਜੋ ਤੁਸੀਂ ਕੀਤਾ ਹੈ, ਜੋ ਫਸਲ ਬੀਜੀ ਆ, ਉਹ ਵੱਢਣੀ ਪੈਣੀ ਆ ਬਾਅਦ ਦੇ ਵਿੱਚ।
3: ਬਿਲਕੁਲ ਬੇਸ਼ੱਕ ਇਹਦੇ ਚ ਕੋਈ ਦੋ ਰਾਏ ਨਹੀਂ, ਜਿਸ ਤਰ੍ਹਾਂ ਦਾ ਤੁਸੀਂ ਕਰੋਗੇ ਉਸ ਤਰ੍ਹਾਂ ਦਾ ਭਰੋਗੇ ਜਿਹੜਾ ਹੈਗਾ
0: ਜੀ।
3: ਤੇ ਇਹ ਗੱਲਾਂ ਸੱਚ ਹੈਗੀਆਂ, ਜੇ ਅਸੀਂ ਉਹ ਜਿਹੜੀ ਕਮਾਈ ਆਪਣੀ ਔਲਾਦ ਨੂੰ ਵੀ ਖਵਾਉਂਦੇ ਤਾਂ ਉਹ ਜਿਹੜਾ ਜਾਂਦਾ ਤਾਂ ਹੈ ਨਾ, ਉਹਨਾਂ ਦੇ ਵੀ ਵਿੱਚ ਜਿਹੜਾ ਉਹ ਚੀਜ਼ ਜਿਹੜੀ ਹੈਗੀ ਆ ਮਿਕਸ ਹੁੰਦੀ ਆ।
0: ਬਿਲਕੁਲ,
3: ਤੇ ਇਹ ਚੀਜ਼ਾਂ ਹੈਗੀਆਂ, ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਤੇ ਗੁਰੇਜ਼ ਕਰਨਾ ਚਾਹੀਦਾ ਆਪਣੀ ਔਲਾਦ ਨੂੰ ਵੀ ਜਿਹੜਾ ਹੈਗਾ। ਕੁਛ ਐਸਾ ਕਰਕੇ ਚਲੇ ਜਾਓ, ਕਹਿੰਦੇ ਐਸਾ ਕਰੋ ਝੂਮ ਉਠੇ ਜ਼ਿੰਦਗੀ, ਜੀਣਾ ਹੈ ਤੋ ਐਸੇ ਜੀਓ, ਜੀਣਾ ਹੈ ਤੋ ਐਸੇ ਜੀਓ, ਝੂਮ ਉਠੇ ਜ਼ਿੰਦਗੀ, ਮਰਨਾ ਹੈ ਤੋ ਐਸੇ ਮਰੋ, ਦੁਨੀਆਂ ਕਰੇ ਬੰਦਗੀ। ਭਾਈ ਇਹੋ ਜਿਹਾ ਕੰਮ ਕਰਕੇ ਜਾਓ ਜਿਹੜਾ ਦੁਨੀਆਂ ਤੁਹਾਨੂੰ ਯਾਦ ਕਰੇ ਜਿਹੜਾ ਹੈਗਾ, ਹਨਾ
0: ਜੀ।
3: ਤੇ ਜੇ ਮਾੜੇ ਕੰਮ ਕਰਕੇ ਜਾਵਾਂਗੇ ਦੁਨੀਆਂ ਨੇ ਤਾਂ ਫਿਰ ਵੀ ਯਾਦ ਕਰਨਾ, ਪਰ ਮਾੜੇ ਕੰਮਾਂ ਕਰਕੇ ਕਰਨਾ ਹੈਗਾ, ਚੰਗੇ ਕੰਮਾਂ।
0: ਬਿਲਕੁਲ ਬਿਲਕੁਲ ਜੀ,
3: ਬਾਅਦ ਦੇ ਵਿੱਚ ਅੱਗੇ ਜਾ ਕੇ ਵੀ ਜਿਹੜਾ ਹੈਗਾ ਆਪਣੀ ਬਰਬਾਦੀ, ਕਿਉਂਕਿ ਮਾਲਕ ਨੇ ਕਹਿਣਾ ਵੀ ਬਈ ਤੈਨੂੰ ਭੇਜਿਆ ਸੀ ਤੂੰ ਕੀ ਕਰਕੇ ਆਇਆ, ਤੇਰਾ ਕਰਤਾ ਜੀਰੋ ਹੋ ਗਿਆ, ਤੂੰ ਚਦੇ ਦਾ ਕੰਮ ਦੁਨੀਆਂ ਤੇ ਕੀਤਾ ਨਹੀਂ। ਤੇ ਬਾਅਦ ਚ ਅਖੀਰਲਾ ਸਵਾਲ ਪਤਾ ਕੀ ਹੋਣਾ, ਜੀ ਅੱਜ ਮੇਰੀ ਅੱਖ ਖੁੱਲ ਗਈ ਆ, ਮੈਨੂੰ ਪਤਾ ਲੱਗ ਗਿਆ, ਇੱਕ ਵਾਰੀ ਦੁਬਾਰਾ ਭੇਜ ਦਿਓ।
0: ਬਿਲਕੁਲ,
3: ਮਾਲਕ ਨੇ ਕਹਿਣਾ ਹਰ ਗਏ ਜੇ ਨਹੀਂ। ਸਾਡੇ ਤੇਰੀ ਉਮਰ ਕਿੰਨੀ ਆ, 60-70 ਦੀ, ਤੇ 60-70 ਸਾਲ ਦੇ ਵਿੱਚ ਤੂੰ ਕੀ ਉੱਥੇ ਵੀ ਖੰਭ ਖੋਏ ਹੈਗੇ, ਤੂੰ ਕੀ ਕਰਕੇ ਆਇਆ, ਫਿਰ ਮੁੜ ਕੇ ਦੁਬਾਰਾ ਕਹਿੰਦਾ ਵੀ ਮੈਨੂੰ ਫੇਰ ਦੁਬਾਰਾ ਭੇਜ ਦੋ, ਹਰ ਕੇ ਜਾਣੀ ਉਹ ਜਨਮ ਦਾ ਦਰਵਾਜਾ ਖੁੱਲਾ, ਉੱਥੇ ਜਾ ਕੇ ਦਾਖਲ ਹੋ ਜਾ ਹਮੇਸ਼ਾ ਉੱਥੇ
0: ਜੀ। ਇਨਸਾਨ ਦੀ ਉਮਰ ਕਿੰਨੀ ਕਾ, ਪਹਿਲਾਂ ਚਲੋ 50-60 ਹੁੰਦੀ ਸੀ ਜਾਂ 90-100-110-120 ਲਾ ਲੋ, ਵੱਧ ਤੋਂ ਵੱਧ ਜਿਹੜਾ ਟੋਪ ਤੇ ਗਿਆ ਹੋਏਗਾ ਦੁਨੀਆਂ ਦੇ ਵਿੱਚ। ਤਾਂ ਕਈ ਵਾਰੀ ਹਨਾ ਜਿਹੜੇ ਕੀਟ ਪਤੰਗੇ ਨੇ ਉਹਨਾਂ ਨੂੰ ਦੇਖੋ, ਧਿਆਨ ਮਾਰੋ, ਕਿਤੇ ਕੁਦਰਤ ਦੇ ਨਾਲ ਵਾਹ ਵਾਸਤਾ ਪੈਂਦਾ ਜਦੋਂ ਉਹਨਾਂ ਤੇ ਝਾਤ ਪੈਂਦੀ ਆ। ਉਹ ਕੋਈ 2 ਘੰਟੇ ਦਾ ਮਹਿਮਾਨ ਆ ਉਹਨਾਂ ਦੀ ਜ਼ਿੰਦਗੀ ਇੰਨੀ ਕਿ ਆ ਜੀ, ਕੋਈ ਹੈਗਾ ਜੀ 7 ਦਿਨਾਂ ਦਾ ਮਹਿਮਾਨ ਆ, ਉਹਨੇ ਅਗਲੀ ਆਪਣੀ ਜਿਹੜੀ ਆ ਪ੍ਰਜਾਤੀ ਆ ਉਹਨੂੰ ਕਾਇਮ ਰੱਖਣ ਦੇ ਲਈ ਉਹ 7 ਦਿਨਾਂ ਦੇ ਵਿੱਚ ਹੀ ਉਹਨੇ ਜਵਾਨ ਹੋਣਾ, ਸਾਰਾ ਕੁਝ ਹੋਣਾ, ਤੇ ਅਗਲੀ ਜਿਹੜੀ ਆਪਣੀ ਪੀੜ੍ਹੀ ਵੀ ਉਹਨੇ ਤਿਆਰ ਕਰਨੀ ਹੈ। ਤੇ ਉਹ ਜਦੋਂ ਦੇਖਦੇ ਆ ਕੋਈ ਮਤਲਬ ਕਿ 2 ਦਿਨਾਂ ਦਾ ਮਹਿਮਾਨ ਆ, ਕੋਈ ਕਿਸੇ ਦਾ ਆ, ਕਿੱਦਾਂ ਆ, ਤੇ ਆਪਾਂ ਨੂੰ ਤਾਂ ਇੰਨਾ ਸਮਾਂ ਦਿੱਤਾ, ਪਰ ਕਈ ਵਾਰੀ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਇਸ ਸਮੇਂ ਦੇ ਵਿੱਚ ਕਰ ਲਏ ਆ।
3: ਬਹੁਤ ਜ਼ਿਆਦਾ ਜੀ, ਮੈਂ ਕਹਿੰਦਿਆ ਬੋਲਾ, ਕਈ ਵਾਰੀ ਮੈਂ ਸੋਚਦਾ ਅੱਲਾ ਦੀ ਕਸਮ ਵੀ ਅਸੀਂ ਕੱਲ ਨੂੰ ਕੀ ਕਵਾਂਗੇ ਵੀ ਅਸੀਂ ਜਿਹੜਾ ਹੈਗਾ ਤੈਨੂੰ ਯਾ ਅੱਲਾ ਜਾਂ ਇਹ ਅਕਾਲ ਪੁਰਖ ਜਿਹੜਾ ਹੈਗਾ ਅਸੀਂ 1 ਘੰਟਾ ਵੀ ਨਾ ਤੈਨੂੰ ਜਿਹੜਾ ਹੈਗਾ ਜਿਵੇਂ ਕਿ ਹੱਕ ਬਣਦਾ
0: ਸੀ,
3: 1 ਘੰਟਾ ਪੂਰੀ ਜ਼ਿੰਦਗੀ ਚ
0: ਧਰਤੀ ਦਾ ਨਾਸ਼ ਕਰਕੇ ਰੱਖ ਦਿੱਤਾ, ਜਿੰਨੀ ਜਿੰਨਾ ਗਲੋਰਾ ਪਾਤਾ ਧਰਤੀ ਦਾ ਜੀ,
3: ਇੰਨਾ ਜਿਹੜਾ ਹੈਗਾ ਵੀ
0: ਦੱਸੋ ਲਿਆ ਕੇ ਰੱਖੀ ਹੋਈ ਹੈ ਜੀ ਇਨਸਾਨ ਨੇ ਇੱਥੇ।
3: ਅਸੀਂ ਕੀ ਹੋ ਗਿਆ, ਅਸੀਂ ਦੁਨੀਆਂ ਜਿਹੜਾ ਹੈਗਾ ਨਾ ਉਹ ਜਿਹੜਾ ਰੱਬ ਵਾਲਾ ਹਿੱਸਾ ਉਹਨੂੰ ਤਾਂ ਪਾ ਲਿਆ ਜੇਬ ਚ
0: ਜੀ,
3: ਹੈਂ, ਉਹਨੂੰ ਰੱਖਣਾ ਸੀ ਦਿਲ ਦੇ ਵਿੱਚ, ਉਹਨੂੰ ਪਾ ਲਿਆ ਜੇਬ ਚ, ਤੇ ਦੁਨੀਆਂ ਨੂੰ ਦਿਲ ਦੇ ਵਿੱਚ ਉਸਾ ਲਿਆ
0: ਹੋਇਆ।
3: ਹਰ ਵੇਲੇ ਦੁਨੀਆਂ ਦੁਨੀਆਂ ਮੇਰੀ ਦੁਨੀਆਂ ਬਣ ਜਾਏ, ਕਿਤੇ ਮੇਰੀ ਦੁਨੀਆਂ ਬਣ ਜਾਏ, ਮੇਰੀ ਦੁਨੀਆਂ ਬਣਦੇ ਬਣਦੇ ਇੱਥੇ ਸਿਕੰਦਰ ਵਾਲੇ ਜਿਹੜੇ ਹੈਗੇ ਆ ਉਹ ਚਲੇ ਗਏ, ਉਹ ਤੇ ਦੁਨੀਆਂ ਫਤਿਹ ਕਰਦੇ
0: ਪਏ, ਤੇ
3: ਰਸਤੇ ਚ ਮੌਤ ਹੋ ਗਈ, ਘਰ ਵੀ ਜਾਣਾ ਨਸੀਬ ਨਾ ਹੋਇਆ, ਚਲੋ ਮੈਂ ਗੁਣਗੁਣਾ ਦਿੰਦਾ ਜੇ ਤੁਹਾਡੇ ਕੋਲ ਥੋੜਾ ਜਿਹਾ ਨਾ ਜਰੂਰਦਾਰੀ ਹੋ ਜਾਵੇ ਜੀ।

0: वाह जी वाह जी,
1: जी
0: थैंक यू
1: थैंक यू
0: मोहम्मद जी,
1: सो
0: बहुत
1: मच,
0: बहुत शुक्रिया, थैंक
1: शुक्रिया,
0: यू, सत श्री अकाल जी,
1: हमेशा जिंदे वास्ते रहो वीर भुपिंदर जी, सत श्री अकाल।
0: शुक्रिया जी, शुक्रिया, सत श्री अकाल। लो दोस्तों, ये सन मोहम्मद जी जुड़े सन, ते अगलियां खबरां दे वल नूं वधदे आं, ते कहानी दा वादा तुहाडे नाल कीता होया, एक कहानी सुनाउणी है। ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਹਿੰਦੇ ਪਾਣੀ ਵੱਧ ਰਿਹਾ ਹੈ ਤੇ ਮੀਂਹ ਜਿਹੜਾ 36% ਘੱਟ ਪਿਆ ਹੈ ਤੇ ਪਾਣੀ ਪਤਾ ਨਹੀਂ ਕਿੱਥੋਂ ਵੱਧ ਗਿਆ ਜੀ। ਤੇ ਦੇਖਦੇ ਹਾਂ ਰੈੱਡ ਜ਼ੋਨ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ, ਪਰ ਇੱਕ ਪਾਸੇ ਪੋਜ਼ਿਟਿਵ ਵੀ ਦੇਖਿਆ ਜਾ ਸਕਦਾ ਤੇ, ਪਰ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਹਲੇ ਚੁੱਪ ਵੱਟੀ ਰਹਿਣੀ ਚਾਹੀਦੀ ਹੈ, ਕਿਉਂਕਿ ਪੰਜਾਬੀਆਂ ਨੂੰ ਖਾਸ ਕਰਕੇ ਜਦੋਂ ਆਪਾਂ ਕਹਿੰਦੇ ਹਾਂ ਵੀ ਆਹ ਕੰਮ ਨਾ ਕਰੋ ਤਾਂ ਉਦੋਂ ਉਹਨਾਂ ਨੇ ਕਰਨਾ ਹੈ, ਤੇ ਹੁਣ ਥੋੜੀ ਜਿਹੀ ਠੱਲ ਪੈਣੀ ਸ਼ੁਰੂ ਹੋਈ ਹੈ ਤੇ ਭਾਈ ਉਸ ਚੀਜ਼ ਨੂੰ ਬਰਕਰਾਰ ਰੱਖੋ। ਤੇ ਇਹ ਜਿਹੜੀਆਂ ਰਿਪੋਰਟਾਂ ਨੇ ਖਬਰਾਂ ਨੇ। ਤੇ ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰਦੇ ਹਾਂ ਥੋੜੀ ਜਿਹੀ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ, MITT ਕਾਲਜ ਜਿਹੜੇ ਨੇ ਬੰਦ ਹੋਣ ਜਾ ਰਹੇ ਨੇ। ਸਤੰਬਰ ਆਉਂਦੇ ਹੀ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੈਂਪਸ ਨਵੇਂ ਚਿਹਰਿਆਂ ਦੇ ਨਾਲ ਭਰ ਜਾਂਦੇ ਨੇ। ਪਹਿਲਾਂ ਭਰ ਜਾਂਦੇ ਸੀ, ਪਰ ਹੁਣ ਹੱਥ ਦੇ ਵਿੱਚ ਦਾਖਲੇ ਦੀ ਫਾਈਲ, ਮੋਢੇ ਦੇ ਉੱਤੇ ਬੈਗ ਤੇ ਅੱਖਾਂ ਦੇ ਵਿੱਚ ਵੱਡੇ ਸੁਪਨੇ, ਇਨ੍ਹਾਂ ਚਿਹਰਿਆਂ ਦੇ ਵਿੱਚ ਪੰਜਾਬੀ ਨੌਜਵਾਨ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਹੁੰਦੇ ਸਨ, ਪਰ ਹੁਣ ਕੈਂਪਸਾਂ ਦੇ ਵੀ ਜਿਹੜੀ ਹੈ ਇਹ ਰੌਣਕ ਘੱਟ ਹੋ ਗਈ ਹੈ। ਫੈਡਰਲ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਾਗੂ ਕੀਤੇ ਜਿਹੜਾ ਕੈਪ ਹੈ, ਸੀਮਾ ਜਿਹੜੀ ਬੰਨ ਦਿੱਤੀ ਹੈ, ਉਹਦਾ ਅਸਰ ਹੁਣ ਸਿੱਧਾ ਸਿੱਖਿਆ ਸੰਸਥਾਵਾਂ ਦੀਆਂ ਕਲਾਸਾਂ ਤੇ ਖਾਤਿਆਂ ਦੇ ਵਿੱਚ ਦਿਖਾਈ ਦੇਣ ਲੱਗ ਪਿਆ। ਇਮੀਗ੍ਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 226 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਸਿਰਫ 22,405 ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਪੁੱਜੇ ਨੇ। ਸਰਕਾਰ ਨੇ ਪੂਰੇ ਸਾਲ ਦੇ ਲਈ 1,55,000 ਨਵੇਂ ਵਿਦਿਆਰਥੀਆਂ ਦਾ ਜਿਹੜਾ ਟੀਚਾ ਰੱਖਿਆ। ਇਹ ਸਿਰਫ ਦਾਖਲਿਆਂ ਦੀ ਕਮੀ ਨਹੀਂ, ਸਗੋਂ ਕਈ ਕਾਲਜਾਂ ਦੇ ਲਈ ਵੱਡਾ ਜਿਹੜਾ ਵਿੱਤੀ ਝਟਕਾ ਵੀ ਹੈ। ਸਾਲ 2024 ਦੇ ਵਿੱਚ 2,92,885 ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਆਏ ਸੀ। ਸਾਲ 2025 ਦੇ ਵਿੱਚ ਇਹ ਅੰਕੜਾ ਘੱਟ ਕੇ 1,15,005 ਰਹਿ ਗਿਆ ਤੇ ਸਰਕਾਰ ਇਸ ਨੀਤੀ ਨੂੰ ਰਿਹਾਇਸ਼, ਸਿਹਤ ਸੇਵਾਵਾਂ ਤੇ ਬੁਨਿਆਦੀ ਢਾਂਚੇ ਦੇ ਉੱਤੇ ਦਬਾਅ ਘਟਾਉਣ ਦੇ ਲਈ ਜ਼ਰੂਰੀ ਦੱਸਦੀ ਹੈ। ਪਰ ਜਿਨ੍ਹਾਂ ਸੰਸਥਾਵਾਂ ਦੀ ਆਮਦਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਦੇ ਉੱਤੇ ਟਿਕੀ ਸੀ, ਉਨ੍ਹਾਂ ਦੇ ਲਈ ਇਹ ਨੀਤੀ ਹੁਣ ਸੰਕਟ ਦੇ ਰਹੀ ਬਣ ਗਈ ਹੈ। ਵਿਨੀਪੈਗ ਦਾ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡਸ ਐਂਡ ਟੈਕਨਾਲੋਜੀ ਜਿਹੜਾ MITT ਇਸ ਬਦਲਾਅ ਦੀ ਸਭ ਤੋਂ ਸਪਸ਼ਟ ਮਿਸਾਲ ਬਣਦਾ ਹੈ। ਟ੍ਰੇਡਸ ਐਂਡ ਤਕਨੀਕੀ ਸਿੱਖਿਆ ਦੇ ਲਈ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਪ੍ਰਸਿੱਧ ਰਹੇ MITT ਨੇ ਆਪਣੀਆਂ ਸਰਗਰਮੀਆਂ ਹੌਲੀ ਹੌਲੀ ਸਮੇਟਣ ਦਾ ਫੈਸਲਾ ਕਰ ਲਿਆ। ਸੰਸਥਾ ਦੇ ਅੰਤਰਰਾਸ਼ਟਰੀ ਦਾਖਲਿਆਂ ਦੇ ਵਿੱਚ 55% ਤੋਂ ਜਿਹੜਾ ਵੱਧ ਕਮੀ ਆਈ ਹੈ, ਜਿਸ ਦੇ ਕਾਰਨ ਇਸ ਦਾ ਮੌਜੂਦਾ ਵਿੱਤੀ ਮਾਡਲ ਟਿਕਾਊ ਨਹੀਂ ਰਿਹਾ। MITT ਦੀ ਕਾਰਵਾਈ ਬੰਦ ਹੋਣ ਦੇ ਨਾਲ ਇਸ ਦੇ ਚੁਣੇ ਹੋਏ ਜਿਹੜੇ ਪ੍ਰੋਗਰਾਮਾਂ ਤੇ ਕੈਂਪਸ ਦੀ ਜਿਹੜੀ ਹੈ ਜ਼ਿੰਮੇਵਾਰੀ ਰੈੱਡ ਰਿਵਰ ਕਾਲਜ ਜਿਹੜਾ ਪੋਲੀਟੈਕਨਿਕ ਜਿਹੜਾ RRC ਪੋਲੀਟੈਕਨਿਕ ਸੰਭਾਲੇਗਾ ਤੇ ਪਤਝੜ ਜਿਹੜੀ ਹੈ 226 ਤੋਂ ਦੋਵੇਂ ਸੰਸਥਾਵਾਂ ਸਾਊਥ ਵਿਨੀਪੈਗ ਕੈਂਪਸ ਤੋਂ ਮਿਲ ਕੇ ਕੰਮ ਕਰਨਗੀਆਂ। MITT ਮੌਜੂਦਾ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਕਰਵਾਏਗੀ, ਜਦਕਿ RRC ਜਿਹੜਾ ਪੋਲੀਟੈਕਨਿਕ ਨਵੇਂ ਜਿਹੜੇ ਨੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ। ਮੌਜੂਦਾ ਵਿਦਿਆਰਥੀਆਂ ਦੇ ਲਈ ਰਾਹਤ ਦੀ ਗੱਲ ਇਹ ਵੀ ਹੈ ਕਿ ਉਹ ਆਪਣੇ ਪ੍ਰੋਗਰਾਮ ਪੂਰੇ ਕਰ ਸਕਣਗੇ ਤੇ ਉਹਨਾਂ ਨੂੰ MITT ਦੀ ਹੀ ਜਿਹੜੀ ਡਿਗਰੀ ਡਿਪਲੋਮਾ ਜਿਹੜਾ ਮਿਲੇਗੀ। ਹੇਨਲੋ ਬੇ ਅਤੇ ਫੁਲਟਸ ਬੁਲੇਵਾਰਡ ਦੀਆਂ ਜਿਹੜੀਆਂ ਨੇ ਇਮਾਰਤਾਂ ਆਉਣ ਵਾਲੇ ਸਮੇਂ ਦੇ ਵਿੱਚ RRC ਪੋਲੀਟੀਕਲ ਜਿਹੜਾ ਆਪਣਾ ਹੈਗਾ ਪੋਲੀਟੈਕਨਿਕ ਜਿਹੜੇ ਕਾਲਜ ਨੇ ਉਹਨਾਂ ਦੇ ਸਾਊਥ ਵਿਨੀਪੈਗ ਕੈਂਪਸ ਦਾ ਹਿੱਸਾ ਬਣਨਗੀਆਂ। ਪੰਜਾਬੀ ਭਾਈਚਾਰੇ ਦੇ ਲਈ ਇਹ ਤਬਦੀਲੀ ਸਿਰਫ ਇੱਕ ਕਾਲਜ ਦਾ ਬਦਲਾਅ ਨਹੀਂ, ਬਿਜ਼ਨਸ, ਟੈਕਨਾਲੋਜੀ, ਹੈਲਥ ਕੇਅਰ ਅਤੇ ਹੁਨਰਮੰਦ ਟ੍ਰੇਡਸ ਦੇ ਵਿੱਚ ਪੜ੍ਹਦੇ ਜਿਹੜੇ ਨੇ ਕਈ ਨੌਜਵਾਨਾਂ ਦੇ ਲਈ MITT ਪੜ੍ਹਾਈ ਤੋਂ ਨੌਕਰੀ ਤੇ ਨੌਕਰੀ ਤੋਂ ਸਥਿਰ ਜੀਵਨ ਤੱਕ ਪਹੁੰਚਣ ਦਾ ਰਸਤਾ ਸੀਗਾ। ਹੁਣ ਉਹ ਰਸਤਾ ਬਦਲ ਰਿਹਾ ਤੇ ਵਿਦਿਆਰਥੀ ਕੈਂਪ ਜਿਹੜੇ ਨੇ ਕੈਪ ਨੇ ਜਿਹੜਾ ਵਿਦਿਆਰਥੀਆਂ ਉੱਤੇ ਜੋ ਕੈਪ ਲੱਗਿਆ ਹੈ, ਕੈਪ ਨੇ ਸਿਰਫ ਵੀਜ਼ੇ ਹੀ ਨਹੀਂ ਘਟਾਏ ਨੇ, ਸਗੋਂ ਇਸ ਦੇ ਕੈਂਪਸਾਂ ਦੀ ਜਿਹੜੀ ਰੌਣਕ, ਕੋਰਸਾਂ ਦੀ ਗਿਣਤੀ ਤੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਪਹੁੰਚਣ ਦੀ ਯੋਜਨਾ ਵੀ ਜਿਹੜਾ ਬਦਲ ਕੇ ਰੱਖ ਦਿੱਤਾ ਹੈ। ਦੂਸਰੇ ਪਾਸੇ US ਇਰਾਨ ਵਾਰ, ਅਮਰੀਕੀ ਫੌਜ ਦੇ ਵੱਲੋਂ ਇਰਾਨ ਦੇ ਉੱਤੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰਨ ਦਾ ਜਿਹੜਾ ਦਾਅਵਾ ਕੀਤਾ ਤੇ ਯੁੱਧ ਤੇਜ਼ ਹੋ ਗਿਆ। ਹਫ਼ਤੇ ਦੇ ਆਖਰੀ ਦਿਨਾਂ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇਰਾਨ ਯੁੱਧ ਤੇਜ਼ ਹੋਣ ਲੱਗ ਪਿਆ ਤੇ ਅਮਰੀਕੀ ਫੌਜ ਨੇ ਮੰਗਲਵਾਰ ਕੱਲ੍ਹ ਬੀਤੇ ਚ ਤੜਕੇ ਕਿਹਾ ਕਿ ਉਸਨੇ ਇਰਾਨ ਦੇ ਉੱਤੇ ਆਪਣੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰ ਲਈ ਹੈ ਤੇ ਫੌਜ ਨੇ ਕਿਹਾ ਕਿ ਉਸਨੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਜਿਹੜੀ ਹੈ ਉਹਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਸੈਂਟਰਲ ਕਮਾਂਡ ਨੇ ਐਕਸ ਦੇ ਉੱਤੇ ਕਿਹਾ ਕਿ ਅਮਰੀਕੀ ਬਲਾਂ ਨੇ ਆਈ ਆਰ ਜੀ ਸੀ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਵਿਚ ਹਵਾਈ ਰੱਖਿਆ ਸਾਈਟਾਂ, ਰਡਾਰ ਪ੍ਰਣਾਲੀਆਂ, ਸਮੁੰਦਰੀ ਜਾਇਦਾਦਾਂ ਤੇ ਸੁਵਿਧਾਵਾਂ ਜਿਹੜੀਆਂ ਨੇ, ਬਰੂਦੀ ਸੁਰੰਗਾਂ, ਵਿਛਾਉਣ ਦੀਆਂ ਸਮਰਥਾਵਾਂ ਤੇ ਸੰਚਾਰ ਸਾਈਟਾਂ ਸ਼ਾਮਲ ਨੇ। ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਜਿਹੜੇ ਨੇ ਐਕਸਕਿਊਜ਼ ਦੀ ਇੱਕ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਅਮਰੀਕੀ ਫੌਜ ਨੇ ਮੰਗਲਵਾਰ ਦੇ ਹਮਲਿਆਂ ਚ ਇਰਾਨ ਸਰਕਾਰ ਦੇ ਦੋ ਟੈਂਕਰਾਂ ਤੇ ਹਮਲਾ ਕੀਤਾ। ਇਰਾਨ ਨੇ ਮੰਗਲਵਾਰ ਨੂੰ ਅਮਰੀਕੀ ਹਮਲਿਆਂ ਦੇ ਮੀਂਹ ਦਾ ਜਿਹੜਾ ਵੀ ਜਵਾਬ ਦਿੱਤਾ ਹੈ। ਦੂਸਰੇ ਪਾਸੇ ਅਫਰੀਕਾ ਨੂੰ ਟੈਸਟਿੰਗ ਗਰਾਉਂਡ ਬਣਾ ਰਿਹਾ ਹੈ ਚੀਨ ਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਵਰਤ ਰਿਹਾ ਉਨ੍ਹਾਂ ਦੀ ਜ਼ਮੀਨ ਨੂੰ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ PLA ਅਫਰੀਕੀ ਮਹਾਂਦੀਪ ਨੂੰ ਆਪਣੀਆਂ ਫੌਜੀ ਯੋਗਤਾਵਾਂ ਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਇੱਕ ਜਿਹੜਾ ਟੈਸਟਿੰਗ ਗਰਾਉਂਡ ਦੇ ਵਜੋਂ ਵਰਤ ਰਹੀ ਹੈ। ਇਸ ਦੇ ਨਾਲ ਚੀਨ ਅਫਰੀਕਾ ਦੇ ਵਿਚ ਸਿਰਫ਼ ਟ੍ਰੇਨਿੰਗ ਤੋਂ ਅੱਗੇ ਵੱਧ ਕੇ ਆਪਣੀ ਦੂਰ ਦੁਰਾਡੇ ਦੇਸ਼ਾਂ ਦੇ ਵਿਚ ਫੌਜ ਤੈਨਾਤ ਕਰਨ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰ ਰਿਹਾ। ਚੀਨ ਤੇ ਮਿਸਰ ਵਿਚਾਲੇ ਹੋਇਆ ਤਾਜ਼ਾ ਹਵਾਈ ਫੌਜੀ ਅਭਿਆਸ ਚੀਨੀ ਹਵਾਈ ਸੈਨਾ ਦੇ ਲਈ ਵੱਡੀ ਭੂ ਰਾਜਨੀਤਿਕ ਜਿੱਤ ਮੰਨਿਆ ਜਾ ਰਿਹਾ ਤੇ ਇਸ ਅਭਿਆਸ ਦੇ ਵਿਚ ਚੀਨ ਨੇ ਆਪਣੇ J-16 ਲੜਾਕੂ ਜਹਾਜ਼ YY-20A ਏਅਰਲਾਈਨ ਰਫਿਊਲਰ ਅਤੇ KJ-500 ਵਾਰਨਿੰਗ ਏਅਰਕ੍ਰਾਫਟ ਸ਼ਾਮਲ ਕੀਤੇ ਹੈ ਤੇ ਇਸ ਦੇ ਦੌਰਾਨ ਚੀਨੀ J-16 ਜਿਹੜਾ ਹੈ ਜਹਾਜ਼ਾਂ ਦਾ ਸਾਹਮਣਾ ਮਿਸਰ ਦੇ ਫ੍ਰੈਂਚ ਮੇਡ ਰਾਫੇਲ ਲੜਾਕੂ ਜਹਾਜ਼ਾਂ ਦੇ ਨਾਲ ਹੋਇਆ ਜਿਸ ਦੇ ਨਾਲ ਚੀਨ ਨੂੰ ਪੱਛਮੀ ਦੇਸ਼ਾਂ ਦੇ ਆਧੁਨਿਕ ਜੰਗੀ ਜਹਾਜ਼ਾਂ ਖਿਲਾਫ਼ ਆਪਣੀ ਤਾਕਤ ਪਰਖਣ ਦਾ ਮੌਕਾ ਮਿਲ ਗਿਆ। ਯਾਨੀ ਕਿ ਜੇ ਭਾਰਤ ਹੁਣ ਰਫੇਲ ਲੈਂਦਾ ਹੈ ਆਪਣਾ ਫਰਾਂਸ ਤੋਂ ਤੇ ਅਗਲਿਆਂ ਨੇ ਉਨ੍ਹਾਂ ਦੇ ਵੀ ਕਾਰਡ ਕੱਢ ਲਈ ਹੈ, ਅਗਲੀ ਜਨਰੇਸ਼ਨ ਬਣਾ ਰਹੀ ਹੈ ਤੇ ਭਾਈ ਉਨ੍ਹਾਂ ਨੂੰ ਹੁਣ ਵਰਤਿਆ ਸਮਾਨ ਲੈਣਾ ਪੈਂਦਾ ਹੈ ਤੇ ਸਾਡੇ ਵਾਲੇ ਇੱਕ ਦੂਸਰੇ ਦੇ ਉੱਤੇ ਨਿਰਭਰ ਨੇ। ਹੁਣ ਚੀਨ ਆਪਣੇ ਚਾਹੇ ਉਹ ਜਿਹੜੀਆਂ ਏਅਰਬੱਸ ਹੈਗੀਆਂ ਨੇ ਜਾਂ ਏਦਾਂ ਦੀ ਜਿਹੜੇ ਲੜਾਕੂ ਜਹਾਜ਼ ਨੇ ਫਾਈਟ ਦੇ ਲਈ ਉਹ ਆਪਣੀ ਟੈਕਨੀਕ ਜਿਹੜੀ ਆ ਹੋਰ ਵੀ ਸਟਰੋਂਗ ਕਰ ਰਿਹਾ, ਕਿਸੇ ਦੇ ਉੱਤੇ ਨਿਰਭਰ ਨਹੀਂ ਰਹਿ ਰਿਹਾ, ਆਪਣਾ ਸਮਾਨ ਆਪ ਤਿਆਰ ਕਰ ਰਿਹਾ। ਚੀਨੀ ਹਵਾਈ ਸੈਨਾ ਨੇ 4 ਦੇਸ਼ਾਂ ਤੇ 2 ਮਹਾਂਦੀਪਾਂ ਨੂੰ ਪਾਰ ਕਰਕੇ ਲਗਭਗ 9 ਘੰਟਿਆਂ ਦੇ ਵਿਚ 6,000 ਕਿਲੋਮੀਟਰ ਤੋਂ ਵੱਧ ਦੂਰੀ ਤੇ ਆਪਣੇ ਜੰਗੀ ਬੇੜੇ ਤੈਨਾਤ ਕਰਕੇ ਆਪਣੀ ਲੌਜਿਸਟਿਕਸ ਤੇ ਲੰਬੀ ਦੂਰੀ ਦੇ ਵਿਚ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕਰ ਦਿੱਤਾ ਹੈ। ਚੀਨ ਨੇ ਤਨਜ਼ਾਨੀਆ, ਮੋਜ਼ਾਬਿਕ, ਰੂਸ, ਦੱਖਣੀ ਅਫਰੀਕਾ ਤੇ ਇਰਾਨ ਦੇ ਨਾਲ ਮਿਲ ਕੇ ਵੀ ਅਫਰੀਕੀ ਖੇਤਰਾਂ ਦੇ ਵਿਚ ਵੱਡੇ ਪੱਧਰ ਦੇ ਉੱਤੇ ਜ਼ਮੀਨੀ, ਹਵਾਈ ਅਤੇ ਸਮੁੰਦਰੀ ਅਭਿਆਸ ਕੀਤੇ ਨੇ। 2000 ਤੋਂ ਲੈ ਕੇ ਸੰਨ ਤੋਂ 2026 ਦੇ ਦਰਮਿਆਨ 26 ਸਾਲਾਂ ਦੇ ਵਿਚ ਚੀਨ ਨੇ ਅਫਰੀਕਾ ਦੇ ਵਿਚ 24 ਤੋਂ ਵੱਧ ਫੌਜੀ ਅਭਿਆਸ ਕੀਤੇ ਹੈ। ਰਿਪੋਰਟ ਕਹਿੰਦੀ ਹੈ ਕਿ ਚੀਨ ਦੀਆਂ ਇਹ ਗਤੀਵਿਧੀਆਂ ਅਫਰੀਕੀ ਦੇਸ਼ਾਂ ਦੀ ਫੌਜ ਨੂੰ ਮਜ਼ਬੂਤ ਕਰਨ ਦੇ ਲਈ ਘੱਟ ਅਤੇ ਚੀਨ ਦੇ ਆਪਣੇ ਗਲੋਬਲ ਫੌਜੀ ਪ੍ਰਭਾਵ ਨੂੰ ਵਧਾਉਣ ਦੇ ਲਈ ਜ਼ਿਆਦਾ ਕੇਂਦਰਿਤ ਨੇ, ਜਿਸ ਦੇ ਨਾਲ ਗਲੋਬਲ ਪਾਵਰ ਦੇਸ਼ ਜਿਵੇਂ ਕਿ ਅਮਰੀਕਾ, ਇੰਗਲੈਂਡ, ਫਰਾਂਸ ਦੇ ਲਈ ਰਣਨੀਤਿਕ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ। ਆਖਰੀ ਖ਼ਬਰਾਂ ਦੇ ਵੱਲ ਨੂੰ ਵਧੀਏ ਤੇ ਕਹਿੰਦੇ ਨੇ ਕਿ ਹੁਣ ਅਮਰੀਕਾ ਦੇ ਵਿਚ ਜਨਮ ਲੈਣ ਦੇ ਉੱਤੇ ਨਹੀਂ ਮਿਲੇਗੀ ਨਾਗਰਿਕਤਾ, ਇਹ ਵੱਡੇ ਸਵਾਲ ਖੜੇ ਹੋ ਗਏ ਨੇ। ਟਰੰਪ ਦਾ ਜਿਹੜਾ ਹੈ ਮਾਸਟਰ ਪਲਾਨ ਤਿਆਰ ਹੈ ਤੇ ਹੁਣ ਬੱਚਿਆਂ ਨੂੰ ਨਹੀਂ ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ। ਦੇਖਦੇ ਹਾਂ ਕੀ ਕੁਝ ਵਾਪਰਦਾ ਮਿਡ ਚੋਣਾਂ ਦੇ ਵਿਚ, ਲੋਕ ਇਸ ਦੇ ਖਿਲਾਫ਼ ਹੁੰਦੇ ਆ ਕਿ ਨਹੀਂ ਹੁੰਦੇ ਆ। ਟਰੰਪ ਪ੍ਰਸ਼ਾਸਨ ਜਨਮ ਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ਦੇ ਵਿਚ ਇਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ। ਇਸ ਰਿਪੋਰਟ ਦੇ ਮੁਤਾਬਕ ਜੋ ਛਪੀ ਹੈ, ਅਮਰੀਕੀ ਸਰਕਾਰ ਹੁਣ ਦੇਸ਼ ਦੇ ਵਿਚ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦੇਣ ਵਾਲੇ ਮਾਪਿਆਂ ਤੋਂ ਉਨ੍ਹਾਂ ਦੀ ਆਪਣੀ ਨਾਗਰਿਕਤਾ ਜਾਂ ਫਿਰ ਇਮੀਗ੍ਰੇਸ਼ਨ ਸਟੇਟਸ ਦਾ ਜਿਹੜਾ ਸਬੂਤ ਮੰਗਣ ਦੀ ਯੋਜਨਾ ਬਣਾ ਰਹੀ ਹੈ। ਅਮਰੀਕੀ ਸਰਕਾਰ ਦੇ ਇਸ ਕਦਮ ਨੂੰ ਰਾਸ਼ਟਰਪਤੀ ਟਰੰਪ ਦੇ ਉਸ ਕਾਰਜਕਾਰੀ ਹੁਕਮ ਨੂੰ ਲਾਗੂ ਕਰਨ ਦੀ ਪਹਿਲੀ ਵਿਸਤ੍ਰਿਤ ਰੂਪਰੇਖਾ ਮੰਨਿਆ ਜਾ ਰਿਹਾ, ਜਿਸ ਦਾ ਉਦੇਸ਼ ਕਥਿਤ ਬਰਥ ਟੂਰਿਜ਼ਮ ਦੇ ਉੱਤੇ ਰੋਕ ਲਗਾਉਣਾ ਤੇ ਨਾਗਰਿਕਤਾ ਦੇ ਇਤਿਹਾਸਕ ਨਿਯਮਾਂ ਦੇ ਵਿਚ ਬਦਲਾਅ ਕਰਨਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਫਿਲਹਾਲ ਅਮਰੀਕਾ ਦੇ ਵਿਚ ਬੱਚਿਆਂ ਦਾ ਪਾਸਪੋਰਟ ਬਣਵਾਉਣ ਦੇ ਲਈ ਮਾਪਿਆਂ ਨੂੰ ਸਿਰਫ਼ ਬੱਚੇ ਦੇ ਨਾਲ ਆਪਣਾ ਰਿਸ਼ਤਾ ਸਾਬਤ ਕਰਨਾ ਤੇ ਸਰਕਾਰੀ ਫੋਟੋ ID ਦੇਣੀ ਹੁੰਦੀ ਹੈ। ਅਰਜ਼ੀ ਫਾਰਮ ਦੇ ਵਿਚ ਉਨ੍ਹਾਂ ਨੂੰ ਆਪਣੀ ਨਾਗਰਿਕਤਾ ਦਾ ਜਿਹੜਾ ਸਟੇਟਸ ਦੱਸਣਾ ਪੈਂਦਾ ਹੈ ਤੇ ਪਰ ਇਸ ਦੇ ਸਮਰਥਨ ਦੇ ਵਿਚ ਅਧਿਕਾਰਤ ਦਸਤਾਵੇਜ਼ ਜਾਂ ਇਮੀਗ੍ਰੇਸ਼ਨ ਪਰੂਫ ਜਿਵੇਂ ਵੀਜ਼ਾ ਜਾਂ ਗ੍ਰੀਨ ਕਾਰਡ ਦੇਣਾ ਲਾਜ਼ਮੀ ਨਹੀਂ ਸੀ। ਹੁਣ ਨਵੇਂ ਪ੍ਰਸਤਾਵ ਦੀ ਗੱਲ ਕਰੀਏ ਤਾਂ ਸਟੇਟ ਡਿਪਾਰਟਮੈਂਟ ਜਿਹੜਾ ਉਹਦੇ ਨਵੇਂ ਡਰਾਫਟ ਦੇ ਮੁਤਾਬਕ ਜੇਕਰ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ ਤਾਂ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦਿੰਦੇ ਸਮੇਂ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਨੂੰ ਆਪਣੀ ਨਾਗਰਿਕਤਾ ਜਾਂ ਫਿਰ ਆਪਣੇ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਜਿਵੇਂ I-94 ਫਾਰਮ ਜਿਹੜਾ ਹੈ ਜਾਂ ਫਿਰ ਸ਼ਾਇਦ L-94 ਜਿਹੜਾ ਫਾਰਮ ਹੈ ਉਹ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਕਾਰਡ ਗ੍ਰੀਨ ਕਾਰਡ ਦੇ ਪੱਕੇ ਦਸਤਾਵੇਜ਼ ਦਿਖਾਉਣੇ ਪੈ ਸਕਦੇ ਆ ਪੈਣਗੇ। ਇਸ ਜਾਣਕਾਰੀ ਦੇ ਵਰਤੋਂ ਸਰਕਾਰ ਇਹ ਤੈਅ ਕਰਨ ਦੇ ਲਈ ਕਰੇਗੀ ਕਿ ਬੱਚਾ ਜਿਹੜਾ ਨਵੇਂ ਹੁਕਮ ਤਹਿਤ ਨਾਗਰਿਕਤਾ ਦਾ ਹੱਕਦਾਰ ਹੈ ਜਾਂ ਨਹੀਂ। ਟਰੰਪ ਪ੍ਰਸ਼ਾਸਨ ਦੇ ਇਸ ਨਵੇਂ ਨਿਰਦੇਸ਼ ਦੇ ਤਹਿਤ ਉਨ੍ਹਾਂ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਤੋਂ ਰੋਕਿਆ ਜਾਏਗਾ ਤੇ ਜਿਨ੍ਹਾਂ ਦੇ ਮਾਪਿਆਂ ਚੋਂ ਕੋਈ ਵੀ ਇਕ ਅਮਰੀਕਾ ਦੇ ਵਿਚ ਕਿਸੇ ਵਿਦੇਸ਼ੀ ਸਰਕਾਰ ਦੇ ਲਈ ਕੰਮ ਕਰ ਰਿਹਾ ਜਾਂ ਜੋ ਨਾਗਰਿਕਤਾ ਹਾਸਲ ਕਰਨ ਦੇ ਲਈ ਕਿਸੇ ਧੋਖਾਧੜੀ ਜਾਂ ਵਪਾਰਕ ਸੌਦੇ ਦੇ ਵਿਚ ਸ਼ਾਮਲ ਰਿਹਾ। ਅਮਰੀਕਾ ਦੇ ਵਿਚ ਇਸ ਨਿਯਮ ਨੂੰ ਲਾਗੂ ਕਰਨ ਟਰੰਪ ਪ੍ਰਸ਼ਾਸਨ ਦੇ ਲਈ ਇੰਨਾ ਆਸਾਨ ਵੀ ਨਹੀਂ ਹੋਏਗਾ। ਟਰੰਪ ਦੇ ਇਸ ਕਦਮ ਦੇ ਨਾਲ ਅਮਰੀਕਾ ਦੇ ਵਿਚ ਇਕ ਵਾਰ ਫਿਰ ਵੱਡਾ ਕਾਨੂੰਨੀ ਵਿਵਾਦ ਜਿਹੜਾ ਖੜਾ ਹੋ ਗਿਆ। ਨਾਗਰਿਕਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਵਕੀਲਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਹੁਕਮ ਦੇ ਖਿਲਾਫ਼ ਸੰਘੀ ਅਦਾਲਤਾਂ ਦਾ ਰੁੱਖ ਕਰ ਲਿਆ। ਵਕੀਲਾਂ ਨੇ ਦੋ ਵੱਖ ਵੱਖ ਸੰਘੀ ਜੱਜਾਂ ਤੋਂ ਇਸ ਨਵੇਂ ਹੁਕਮ ਨੂੰ ਜਿਹੜਾ ਲਾਗੂ ਹੋਣ ਤੋਂ ਰੋਕਣ ਦੀ ਅਪੀਲ ਕੀਤੀ ਹੈ ਤੇ ਮੈਰੀਲੈਂਡ ਦੇ ਵਿਚ ਇਕ ਸੁਣਵਾਈ ਦੇ ਦੌਰਾਨ ਡਿਸਟ੍ਰਿਕਟ ਜਿਹੜਾ ਜੱਜ ਹੈ ਡੈਬੋਰਾ ਬੋਰਡਮੈਨ ਨੇ ਟਰੰਪ ਦੇ ਇਸ ਹੁਕਮ ਦੇ ਉੱਤੇ ਸਵਾਲ ਚੁੱਕਦਿਆਂ ਇਸ ਨੂੰ ਬੇਮਿਸਾਲ ਕਰਾਰ ਦਿੱਤਾ ਤੇ ਉਥੇ ਹੀ ਨਿਆਂ ਵਿਭਾਗ ਦੇ ਵਕੀਲਾਂ ਦਾ ਤਰਕ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਸਟੇ ਆਰਡਰ ਜਿਹੜਾ ਹੈ ਦੇਣਾ ਫਿਲਹਾਲ ਜਲਦਬਾਜ਼ੀ ਹੋਵੇਗੀ ਕਿਉਂਕਿ ਸੰਘੀ ਏਜੰਸੀਆਂ ਨੇ ਅਜੇ ਤੱਕ ਇਸ ਨੂੰ ਲਾਗੂ ਕਰਨ ਸੰਬੰਧੀ ਅਧਿਕਾਰਤ ਜਿਹੜਾ ਜਨਤਕ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਨੇ। ਜਨਮਜਾਤ ਨਾਗਰਿਕਤਾ ਨੂੰ ਸੀਮਤ ਕਰਨਾ ਡੋਨਲਡ ਟਰੰਪ ਦੇ ਸਭ ਤੋਂ ਪ੍ਰਮੁੱਖ ਅਤੇ ਹਮਲਾਵਰ ਇਮੀਗ੍ਰੇਸ਼ਨ ਏਜੰਡਿਆਂ ਦੇ ਵਿੱਚੋਂ ਇੱਕ ਰਿਹਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਜਿਹਾ ਯਤਨ ਕੀਤਾ ਸੀ ਜਿਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ। 6-3 ਦੇ ਬਹੁਮਤ ਵਾਲੇ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਉਸ ਸਮੇਂ ਮੰਨਿਆ ਸੀ ਕਿ ਇਹ ਹੁਕਮ ਅਮਰੀਕੀ ਸੰਵਿਧਾਨਾਂ ਦੇ 14ਵੇਂ ਸੋਧ ਦੀ ਉਲੰਘਣਾ ਕਰਦਾ। ਉਸ ਸਮੇਂ ਦੇ ਨਿਯਮ ਤਹਿਤ ਸਿਰਫ ਉਨ੍ਹਾਂ ਬੱਚਿਆਂ ਨੂੰ ਜਨਮ ਸਮੇਂ ਆਪਣੇ ਆਪ ਨਾਗਰਿਕਤਾ ਮਿਲਦੀ ਜਿਨ੍ਹਾਂ ਦੇ ਘੱਟੋ ਘੱਟ ਇੱਕ ਮਾਪੇ

ਪੰਜਾਬ ਦੇ ਵਿੱਚ ਮੌਨਸੂਨ ਦੇ ਦੌਰਾਨ 36% ਘੱਟ ਮੀਂਹ ਪਿਆ ਤੇ ਇਹ ਸੂਬੇ ਦੇ ਲਈ ਕਿੰਨੀ ਕੁ ਵੱਡੀ ਚਿੰਤਾ ਦਾ ਵਿਸ਼ਾ ਇਹ ਆਉਣ ਵਾਲਾ ਸਮਾਂ ਦੱਸੇਗਾ। ਇੱਕ ਪਾਸੇ ਤਾਂ ਖਬਰਾਂ ਇਹ ਵੀ ਨੇ ਕਿ ਭਾਈ ਮਤਲਬ ਕਿ ਗ੍ਰੀਨ ਜ਼ੋਨ ਦੇ ਵਿੱਚ ਜਿਹੜਾ ਆਉਣ ਲੱਗ ਗਿਆ ਪਾਣੀ ਜਿਹੜਾ ਜ਼ਮੀਨ ਦੀਆਂ ਵਧਣ ਲੱਗ ਗਿਆ, ਪਰ ਦੂਸਰੇ ਪਾਸੇ ਜੇ 36% ਬਰਸਾਤ ਹੀ ਘੱਟ ਹੋਈ ਹੈ ਤਾਂ ਪਾਣੀ ਕਿੱਥੋਂ ਵੱਧ ਗਿਆ, ਇਹ ਵੀ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੁੰਦਾ। ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਅਗਲੀ, ਤੇ ਇਹ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਆਖਰ ਦੇ ਵਿੱਚ ਸਮਾਂ ਇਜਾਜ਼ਤ ਦੇਵੇ ਤਾਂ ਸਾਂਝੀ ਕਰ ਦਾਂਗੇ। ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਹੁਣਾਂ ਆਪਣੇ ਅੰਮ੍ਰਿਤ ਕੌਰ ਬਡਰੁੱਖਾ ਹੁਣਾਂ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਰਹੇਗੀ ਤੇ ਇਹ ਸੁਣਾ ਕੇ ਫਿਰ ਤੁਹਾਡੇ ਲਈ ਲਾਈਨਾਂ ਖੁੱਲੀਆਂ ਰਹਿਣਗੀਆਂ। ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਦੋਸਤੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ। ਇਹ ਕਹਾਣੀ ਕੀ ਕਹਿੰਦੀ ਹੈ, ਕਹਾਣੀ ਹੈ ਦੋਸਤੋ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇੜੂ ਦਾ ਮੰਚ ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਸਾਡੇ ਸਮਾਜ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਦੇ ਉੱਤੇ ਕਿਸ ਤਰ੍ਹਾਂ ਦਾ ਚਾਨਣਾ ਫੈਲਾਉਣਾ ਚਾਹੁੰਦੀ ਹੈ। ਰੱਬ ਨੂੰ ਸਾਰੀ ਦੁਨੀਆ ਢਾ ਕੇ ਨਵੀਂ ਬਣਾ ਦੇਣੀ ਚਾਹੀਦੀ ਹੈ। ਆਖਦਿਆਂ ਹੋਇਆਂ ਬੇਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸਦੇ ਹੱਥ ਫੇਰਨ ਦੇ ਨਾਲ ਹੀ ਦੁਨੀਆ ਨਵੀਂ ਨਕੋਰ ਦੋਸ਼ ਰਹਿਤ ਬਣ ਜਾਵੇਗੀ। ਫਿਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੇਬੇ, ਪੋਤਾ ਜਿਹੜਾ ਸੀ ਜਿੰਦਰ ਆਖਦਾ ਹੈ। ਚੱਲ ਫੇਰ ਐ ਕਰੇ, ਰੱਬ ਕਹਿੰਦੀ ਹੈ, ਬੇਬੇ ਕਹਿੰਦੀ ਹੈ, ਚੱਲ ਫਿਰ ਇੱਦਾਂ ਕਰ ਲਵੇ, ਜਿਹੜੇ ਬੁਰੇ ਨੇ ਉਹਨਾਂ ਨੂੰ ਖਤਮ ਕਰ ਦੇਵੇ। ਬੇਬੇ ਨੇ ਥੋੜੀ ਰਿਆਇਤ ਜਿਹੀ ਕਰ ਲਈ। ਬੁਰਿਆਂ ਦਾ ਕੀ ਪਤਾ ਲੱਗਦਾ ਹੈ, ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਹੈ, ਦੂਜੇ ਬੁਰੇ, ਪੋਤਾ ਬੋਲ ਪਿਆ। ਬੇਬੇ ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਹੈ, ਨਾਲੇ ਕਲੇਸ਼ ਪਾਈ ਰੱਖਦਾ, ਤੂੰ ਵੀ ਆਖ ਦਿੰਦੀ ਹੈ ਕਿ ਉਹ ਨਾ ਆਵੇ ਕਿਸੇ ਦੀ ਵਿਆਹ ਸ਼ਾਦੀ ਦੇ ਵਿੱਚ। ਜੇ ਰੱਬ ਤੇਰੇ ਆਖੇ ਲੱਗ ਗਿਆ ਨਾ ਤਾਂ ਉਹ ਤਾਂ ਫਿਰ ਗਿਆ ਸਮਝੋ, ਬੇਬੇ ਦਾ ਮੁੰਡਾ ਮੰਜੇ ਦੇ ਉੱਤੇ ਬੈਠਦਿਆਂ ਹੀ ਬੋਲਿਆ। ਨਾ ਵੇ ਨਾ, ਐ ਕਿਉਂ ਆਖਦਿਆਂ ਚੰਦਰਿਆ, ਆਪਦਾ ਘਰ ਖਾਂਦਾ ਹੈ ਉਹ, ਤੈਨੂੰ ਕੀ ਕਹਿੰਦਾ ਹੈ। ਨਾਲੇ ਉਹਨਾਂ ਤਾਂ ਵੋਟਾਂ ਵੇਲੇ ਨਸ਼ੇ ਦੀ ਲੱਤ ਤਾਂ ਜਿਹੜੀ ਸੀ ਲਾਤੀ ਕਿਸੇ ਬੈਠੀ ਬੇੜੀ ਵਾਲੇ ਨੇ, ਚੰਗਾ ਭਲਾ ਇੰਨਾ ਸੋਹਣਾ ਸੁਨੱਖਾ ਹੁੰਦਾ ਸੀ, ਲੋਕ ਉਹਦੀ ਰੀਸ ਦੇ ਨਾਲ ਕੱਪੜੇ ਪਾਉਂਦੇ ਹੁੰਦੇ ਸੀ, ਦੇਖ ਦੇਖ ਜਿਉਂਦਾ ਰਹੇ ਵਿਚਾਰਾ, ਉਸੇ ਨਾਲ ਜੱਗ ਵਸਦਾ ਸਾਡਾ। ਤੇ ਉਸਨੇ ਵੱਡਾ ਸਾਰਾ ਹੌਕਾ ਜਿਹਾ ਲਿਆ ਤੇ ਆਖਿਆ, ਲੈ ਫੇਰ ਐ ਤਾਂ ਸਾਰਿਆਂ ਨੂੰ ਆਪਦੇ ਜਵਾਕ ਪਿਆਰੇ ਹੁੰਦੇ ਆ ਬੇਬੇ, ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ। ਬੇਬੇ ਦੇ ਪੁੱਤ ਨੇ ਚੱਪਲ ਦੀ ਜਿਹੜੀ ਸੀ ਨਿਕਲੀ ਬੱਦਰੀ ਨੂੰ ਅੰਗੂਠੇ ਦੀ ਦਾਬ ਦੇ ਕੇ ਜਿਹੜਾ ਠੀਕ ਕਰਦਿਆਂ ਆਖ ਦਿੱਤਾ, ਚੱਪਲ ਨਵੀਂ ਨਹੀਂ ਲੈ ਸਕਦਾ, ਟੁੱਟੀਆਂ ਘੜੀਸਦਾ ਤੁਰਿਆ ਫਿਰਦਾ ਤੂੰ। ਪੁੱਤ ਨੂੰ ਰੋਸ ਜਿਹਾ ਦਿਖਾਉਂਦਿਆਂ ਹੋਇਆ ਬੇਬੇ ਬੋਲੀ, ਟੁੱਟੀ ਨੀ ਬੱਦਰੀ ਨਿਕਲੀ ਹੈ ਬੇਬੇ, ਜਦੋਂ ਟੁੱਟ ਗਈ ਫੇਰ ਦੇਖ ਲਵਾਂਗੇ। ਉਹ ਪੈਰ ਦੇ ਵਿੱਚ ਚੱਪਲ ਪਾਉਂਦਿਆਂ ਬੋਲ ਪਿਆ, ਚੱਲ ਤੇਰੀ ਮਰਜ਼ੀ ਹੈ, ਲੈ ਲਈ ਜਦੋਂ ਜੀ ਕਰੂ। ਬੇਬੇ ਨੇ ਗੱਲ ਦਾ ਰੁੱਖ ਬਦਲਿਆ ਤੇ ਫੇਰ ਕਿਹਾ, ਅੱਜ ਕਹਿੰਦੀ ਹੈ ਸਤਸੰਗ ਲੱਗਣੀ ਹੈ। ਬੇਬੇ ਕਹਿੰਦੀ ਹੈ, ਮੈਂ ਸੁਣ ਕੇ ਆਉਣੀ ਆ ਸਤਸੰਗ, ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਹੀ ਚਿੱਤ ਟਿਕਾਣੇ ਆਉਣਾ, ਫਿਰ ਉਦਾਂ ਨਹੀਂ ਹੁੰਦਾ। ਉਹ ਉੱਠ ਕੇ ਜਿਹੜੀ ਖੜੀ ਹੋ ਗਈ ਤੇ ਸਤਸੰਗ ਨੂੰ ਤੁਰ ਪਈ। ਪਤਾ ਨਹੀਂ ਫਿਰ ਵੀ ਟਿਕਾਣੇ ਆਊ ਕਾ ਨਾ ਆਊ, ਜਿੰਦਰ ਬੋਲਿਆ। ਪਿਓ ਨੇ ਉਸਨੂੰ ਅੱਖਾਂ ਦੇ ਨਾਲ ਹੀ ਘੂਰ ਸੁੱਟਿਆ, ਉਹ ਸਮਝ ਗਿਆ ਕਿ ਪਿਓ ਉਸਨੂੰ ਚੁੱਪ ਰਹਿਣ ਦੇ ਲਈ ਆਖ ਰਿਹਾ। ਬੇਬੇ ਆਪਣੇ ਸਮੇਂ ਦੀਆਂ ਚਾਰ ਕੁ ਜਮਾਤਾਂ ਪੜ੍ਹੀ ਹੋਈ ਸੀ, ਜਦੋਂ ਦੀਆਂ ਨੂੰਹਾਂ ਆਈਆਂ ਬੇਬੇ ਮਰਜ਼ੀ ਦਾ ਕੰਮ ਕਰਦੀ, ਪਰ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਸੀ, ਮੋਟੀਆਂ ਮੋਟੀਆਂ ਪੰਜਾਬ ਦੀਆਂ ਖਬਰਾਂ। ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਉਹਦਾ, ਖੁਦਕੁਸ਼ੀਆਂ, ਨਸ਼ੇ, ਬੇਰੁਜ਼ਗਾਰੀ, ਬਿਮਾਰੀਆਂ, ਧਰਨੇ, ਬੱਚਿਆਂ ਦੇ ਨਾਲ ਹੁੰਦੀ ਦਰਿੰਦਗੀ, ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ੍ਹ ਪੜ੍ਹ ਕੇ ਗੁੱਸਾ ਵੀ ਆਉਂਦਾ ਉਹਨੂੰ।

ਚਿੰਤਾ ਵੀ ਹੁੰਦੀ ਕਿ ਬਣ ਕੀ ਰਿਹਾ ਹੈ, ਅਜੀਬ ਜਿਹੀ ਉਦਾਸੀ ਵੀ ਹੁੰਦੀ। ਇਹਨਾਂ ਰਲੇ ਮਿਲੇ ਭਾਵਾਂ ਦੇ ਵਿੱਚੋਂ ਜਿਹੜੀ ਬੇਚੈਨੀ ਪੈਦਾ ਹੁੰਦੀ, ਉਹ ਅਜੀਬ ਜਿਹੀ ਘਬਰਾਹਟ ਤੇ ਬੇਬਸੀ ਦੇ ਵਾਲੀ ਹੁੰਦੀ। ਚਿੱਤ ਉਦਾਸ ਹੋ ਜਾਂਦਾ, ਫਿਰ ਉਸਦਾ ਜੀ ਨਾ ਲੱਗਦਾ ਕਿਤੇ ਵੀ। ਸਤਸੰਗ ਸੁਣਨ ਦੇ ਲਈ ਚਲੀ ਗਈ, ਅੱਧੀ ਕੁ ਗੱਲਾਂ ਸੁਣੀਆਂ, ਅੱਧੀਆਂ ਕੁ ਅਣਸੁਣੀਆਂ, ਮਨ ਨੂੰ ਟਿਕਾ ਨਾ ਆਇਆ। ਅੱਜ ਵੈਸੇ ਵੀ ਸਤਸੰਗ ਦੇ ਵਿੱਚ ਸੰਗਤ ਘੱਟ ਸੀ, ਘਰ ਨੂੰ ਚੱਲ ਪਈ। ਰਾਹ ਦੇ ਵਿੱਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾ ਜੀ ਆਏ ਹੋਏ ਨੇ। ਨੇਤਾ ਜੀ ਦੀਆਂ ਗੱਲਾਂ ਸੁਣਨ ਉਧਰ ਨੂੰ ਚੱਲ ਪਈ ਤੇ ਕੀ ਕਹਿੰਦਾ ਹੈ ਭਾਈ, ਸੁਣਦੇ ਆ, ਚਲੋ ਸੁਣ ਲੈਨੇ ਆ, ਕੰਨ ਰਸ ਸਮਝ ਕੇ ਹੀ, ਨਾਲੇ ਵੋਟ ਵੀ ਤਾਂ ਪਾਉਣੀ ਹੀ ਹੈ, ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਟੱਕਰ ਜੇ। ਹੁਣ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਹੀ ਵੋਟ ਪਾਵੇ। ਹੁਣ ਤਾਂ ਪਰਿਵਾਰ ਦੇ ਜੀਅ ਵੀ ਇੱਕ ਥਾਂ ਵੋਟਾਂ ਨਹੀਂ ਪਾਉਂਦੇ। ਅੱਗੇ ਪੂਰਾ ਲਾਣਾ ਬੰਦ ਮੁੱਠੀ ਵਾਂਗ ਹੁੰਦਾ ਸੀ, ਮੁੱਠੀਆਂ ਖੁੱਲ ਗਈਆਂ, ਲੱਖਾਂ ਤੋਂ ਕੱਖਾਂ ਦੇ ਹੋ ਗਏ। ਜੇ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦਿਆਂਗੇ। ਕਿਸੇ ਨੂੰ ਕੀ ਪਤਾ ਲੱਗਣਾ ਹੈ ਕਿ ਵੋਟਾਂ ਕਿਹੜਾ ਬੋਲਦੀਆਂ ਨੇ। ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਹੈ ਕਿ ਬੰਦਾ ਦੇਖ ਕੇ ਵੋਟ ਪਾਓ, ਜਿਹੜਾ ਲੋਕਾਂ ਦੇ ਭਲੇ ਦੇ ਲਈ ਕੰਮ ਕਰੇ। ਸੋਚਦਿਆਂ ਉਸਦੇ ਚਿਹਰੇ ਦੇ ਉੱਤੇ ਹਾਵ ਭਾਵ ਬਦਲਦੇ ਰਹੇ। ਕਈ ਵਾਰ ਉਹ ਬੁੜਬੁੜਾਈ ਵੀ। ਉਹ ਇਕੱਠ ਵਾਲੀ ਥਾਂ ਦੇ ਉੱਤੇ ਪਹੁੰਚ ਗਈ, 10 ਕੁ ਮਿੰਟ ਨੇਤਾ ਦੀਆਂ ਗੱਲਾਂ ਸੁਣੀਆਂ ਤੇ ਫਿਰ ਘਰ ਨੂੰ ਚਾਲੇ ਪਾ ਦਿੱਤੇ। ਘਰ ਆ ਕੇ ਬਾਹਰ ਜਿਹੜੀ ਸੀ ਡੱਠੀ ਹੋਈ ਮੰਜੀ ਦੇ ਉੱਤੇ ਬਹਿ ਜਾਂਦੀ ਹੈ। ਅੰਦਰ ਜਿੰਦਰ ਨੇ ਟੀਵੀ ਲਾ ਰੱਖਿਆ ਸੀ ਤੇ ਵਾਹਵਾ ਰੋਲਾ ਪੈ ਰਿਹਾ। ਉੱਠ ਕੇ ਅੰਦਰ ਚਲੀ ਗਈ। ਕਿਸੇ ਚੈਨਲ ਵਾਲਿਆਂ ਕਿਸੇ ਮੁੱਦੇ ਦੇ ਉੱਤੇ ਬਹਿਸ ਕਰਵਾਉਣ ਦੇ ਲਈ ਵੱਖ ਵੱਖ ਨੇਤਾਵਾਂ ਨੂੰ ਸੱਦਾ ਪੱਤਰ ਭੇਜਿਆ ਹੋਇਆ ਸੀ, ਸੱਦਿਆ ਹੋਇਆ ਸੀ। ਬਹਿਸ ਪੂਰੇ ਜ਼ੋਰਾਂ ਦੇ ਉੱਤੇ ਚੱਲ ਰਹੀ। ਸਾਰੇ ਆਪਣੇ ਆਪਣੇ ਕੀਤੇ ਕੰਮ ਦੱਸ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਮਨੇ ਯੇ ਕੀਆ, ਹਮਨੇ ਵੋ ਕੀਆ, ਬਸ ਕਾਮਾ ਰੋਲੀ ਹੀ ਪਈ ਹੋਈ ਸੀ ਉੱਥੇ। ਗੱਲ ਤਾਂ ਘੱਟ ਹੀ ਸਮਝ ਲੱਗਦੀ ਸੀ ਕਿ ਕਹਿੰਦੇ ਕੀ ਹੈ। ਬੰਦ ਕਰ ਵੇ ਮੁੰਡਿਆ ਇਹਨੂੰ, ਕਿੱਥੇ ਰੋਲਾ ਪਾਇਆ ਹੈ, ਜਿੱਧਰ ਦੇਖੋ ਮੈਂ ਲਾਈ ਹੈ। ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੇ ਪੈ ਜਾਂਦੀ ਹੈ ਤੇ ਪੋਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ, ਬੇਬੇ ਕੀ ਹੋਇਆ, ਸਿਹਤ ਠੀਕ ਹੈ ਤੇਰੀ? ਉਸਨੇ ਬਾਂਹ ਨੂੰ ਹੱਥ ਲਾ ਕੇ ਦੇਖਿਆ, ਬੁਖਾਰ ਤਾਂ ਨਹੀਂ ਸੀ। ਬੇਬੇ ਨੇ ਕਿਹਾ, ਮੈਂ ਠੀਕ ਹੀ ਹਾਂ ਪੁੱਤ, ਕੀ ਹੋਇਆ ਮੈਨੂੰ? ਮੈਂ ਸਤਸੰਗ ਸੁਣਨ ਦੇ ਲਈ ਗਈ, ਉੱਥੇ ਬਾਬਾ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਨਸ਼ੇ ਛੁਡਾਏ, ਨੇਤਾ ਦਾ ਭਾਸ਼ਣ ਸੁਣਿਆ, ਉਹਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ ਜਿਹੜੇ ਉਹ ਕਹਿ ਰਿਹਾ ਸੀ ਕਿ ਉਸਨੇ ਕੀਤੇ ਨੇ। ਉਹ ਆ ਟੀਵੀ ਵਾਲੇ ਇੰਨੇ ਕੰਮ ਗਿਣਾਈ ਜਾਂਦੇ ਨੇ, ਉਤੋਂ ਰੱਬ ਤਾਂ ਕਿਸੇ ਨੂੰ ਯਾਦ ਹੀ ਨਹੀਂ ਹੈਗੀ। ਸਾਰੇ ਹੰਕਾਰ ਦੇ ਨਾਲ ਭਰੇ ਪਏ ਨੇ। ਜਿੰਦਰ ਬੇਬੇ ਦੇ ਮੂੰਹ ਦੇ ਵੱਲ ਦੇਖ ਰਿਹਾ ਸੀ ਤੇ ਉਹ ਫਿਰ ਬੋਲੀ, ਸਤਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਨਾ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛੁਡਾਏ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਦੇ ਨਾਲ ਮਾਮਾ ਦੇ ਪੁੱਤ ਕਿਉਂ ਮਰ ਰਹੇ ਨੇ। ਨੇਤਾ ਕਹਿੰਦਾ ਕਿ ਅਸੀਂ ਇੰਨੇ ਕੰਮ ਕੀਤੇ, ਪਰ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ? ਇਧਰੋਂ ਆ ਟੀਵੀ ਵਾਲੇ ਦੁਹਾਈ ਪਾਈ ਜਾ ਰਹੇ ਨੇ, ਬੇਬੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਜੇ ਲੋਕ ਇਹਨਾਂ ਤੋਂ ਹਿਸਾਬ ਮੰਗਣ ਲੱਗ ਪੈਣ ਨਾ, ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ। ਬੇਬੇ, ਜਿੰਦਰ ਨੇ ਕਹਿ ਹੀ ਦਿੱਤਾ, ਪੁੱਛਣਾ ਕੀ ਹੈ ਇਹਨਾਂ ਤੋਂ? ਬੇਬੇ ਬੈਠਵੀਂ ਜਿਹੀ ਸੁਰ ਦੇ ਵਿੱਚ ਬੋਲਦੀ ਹੈ। ਟੀਵੀ ਚੱਲ ਰਿਹਾ ਸੀ ਤੇ ਇੱਕ ਨੇਤਾ ਦੇ ਗਲ ਦੇ ਵਿੱਚ ਹਾਰ ਪਾਏ ਹੋਏ ਸਨ। ਉਹ ਹੱਥ ਜੋੜੀ ਝੁਕਿਆ ਖੜਾ, ਜਿਵੇਂ ਉਸ ਤੇ ਕਿਸੇ ਨੇ ਬਹੁਤ ਵੱਡਾ ਅਹਿਸਾਨ ਕੀਤਾ ਹੋਏ। ਵੇ ਵੇ ਇਹਨੂੰ ਕੀ ਹੋ ਗਿਆ, ਹੱਥ ਜੋੜੀ ਖੜਾ ਹੈ? ਹੋਣਾ ਕੀ ਹੈ ਬੇਬੇ, ਅਗਲੇ ਨੇ ਪਾਰਟੀ ਬਦਲੀ ਹੈ, ਪਾਰਟੀ ਦੇ ਵਿੱਚ ਰਲਾਉਣ ਵਾਲਿਆਂ ਮੂਹਰੇ ਝੁਕ ਰਿਹਾ ਹੈ। ਅਸਲ ਦੇ ਵਿੱਚ ਤਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਰਟੀਆਂ ਬਦਲਦਿਆਂ ਨੂੰ। ਜੇ ਇੱਕ ਪਾਰਟੀ ਦੇ ਵਿੱਚ ਨਹੀਂ ਕੁਝ ਸਵਾਰ ਸਕੇ ਤਾਂ ਦੂਜੀ ਦੇ ਵਿੱਚ ਜਾ ਕੇ ਕੀ ਸਵਾਰ, ਜਿਹੜੀ ਹੈ ਸਵਾਹ ਸਵਾਰ ਦੇਣਗੇ? ਇਹ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਤੱਕ ਬੇਬੇ, ਜਿੰਦਰ ਗੰਭੀਰ ਹੋ ਕੇ ਬੋਲ ਪਿਆ। ਉਸਨੇ ਚੈਨਲ ਬਦਲ ਸੁੱਟਿਆ,
ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਦੇ ਨਾਲ ਫੋਨ ਕਾਲ ਸੁਣ ਕੇ ਉਸ ਨੂੰ ਕਹਿ ਰਿਹਾ, ਬਸ ਆਖੇ ਬੰਦ ਕਰ ਲੋ, ਜਾਣੀ ਕਿ ਅੱਖਾਂ ਬੰਦ ਕਰ ਲੋ। ਕਹਿੰਦਾ, ਬਸ ਆਖੇ ਬੰਦ ਕਰਕੇ ਇੱਕ ਵਾਰ ਮੇਰਾ ਨਾਮ ਲੈਣਾ ਕਿ ਗੁਰੂ ਜੀ ਮੇਰਾ ਇਹ ਕਾਮ ਹੋ ਜਾਏ। ਹੋ ਜਾਏਗਾ? ਇਹਨੂੰ ਫੋਨ ਲਾ ਕੇ ਆਖਦੇ ਓਏ, ਜੇ ਇੰਨੀ ਸ਼ਕਤੀ ਹੈ ਨਾ ਤਾਂ ਸਾਰੀ ਦੁਨੀਆਂ ਨੂੰ ਹੀ ਠੀਕ ਕਰ ਦੇ। ਬੇਬੇ ਉੱਠ ਕੇ ਬੈਠ ਗਈ। ਬੇਬੇ, ਇਹਨਾਂ ਨੂੰ ਫੋਨ ਨਹੀਂ ਲੱਗਦਾ ਹੁੰਦਾ, ਜੇ ਕਿਤੇ ਲੱਗ ਵੀ ਜਾਵੇ ਨਾ ਤਾਂ ਅੱਗੇ ਦੀ ਅੱਗੇ ਨੰਬਰ ਦੇਈ ਜਾਣਗੇ। ਬੰਦਾ ਅੱਕ ਕੇ ਫੋਨ ਬੰਦ ਕਰ ਦਿੰਦਾ। ਜਿੰਦਰ ਨੇ ਜਵਾਬ ਦਿੱਤਾ, ਤੈਨੂੰ ਕੀ ਪਤਾ ਹੈ, ਤੂੰ ਲਾਇਆ ਹੈ ਕਦੇ ਫੋਨ ਇਹਨਾਂ ਨੂੰ? ਬੇਬੇ ਪੋਤੇ ਦੇ ਮੂੰਹ ਦੇ ਵੱਲ ਦੇਖ ਕੇ ਬੋਲ ਪਈ, ਨਾ ਨਾ ਮੈਂ ਕਿਉਂ ਲਾਉਣਾ ਹੈ, ਉਹ ਤਾਂ ਇੱਕ ਦਿਨ ਸਕੂਲ ਦੇ ਵਿੱਚ ਜਵਾਕ ਗੱਲਾਂ ਕਰਦੇ ਸੀ, ਪੋਤੇ ਨੇ ਚੈਨਲ ਹੀ ਬਦਲ ਕੇ ਰੱਖ ਦਿੱਤਾ। ਇੱਕ ਹੋਰ ਚੈਨਲ ਦੇ ਉੱਤੇ ਇੱਕ ਔਰਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਹੈ, ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ, ਬਸ ਹੁਣ ਤਾਂ ਇੱਕੋ ਇੱਛਾ ਬਾਕੀ ਰਹਿ ਗਈ ਹੈ, ਇਹ ਜਾਨ ਤੁਹਾਡੇ ਚਰਨਾਂ ਦੇ ਵਿੱਚ ਨਿਕਲੇ। ਬਸ ਬੇਬੇ ਨੇ ਮੱਥੇ ਦੇ ਉੱਤੇ ਹੱਥ ਮਾਰਿਆ, ਹੇ ਮਾਲਕਾ ਕੀ ਬਣੂ ਲੋਕਾਂ ਦਾ। ਆਖਦਿਆਂ ਬੇਬੇ ਮੱਥਾ ਫੜ ਕੇ ਬੈਠ ਜਾਂਦੀ ਹੈ। ਲੋਕਾਂ ਦਾ ਤਾਂ ਕੁਝ ਨਹੀਂ ਬਣਨਾ ਬੇਬੇ, ਪਰ ਬਾਬਿਆਂ ਦੇ ਬੈਂਕ ਖਾਤੇ ਜ਼ਰੂਰ ਭਰ ਜਾਂਦੇ ਨੇ, ਪਤਾ ਨਹੀਂ ਕਿਵੇਂ ਭਲਾ ਹੋਊ ਇਹਨਾਂ ਦਾ। ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ। ਬੇਬੇ ਤਪੀ ਪਈ ਹੈ, ਜੇ ਉਸਦੇ ਵੱਸ ਹੁੰਦਾ ਨਾ ਕਿਤੇ ਤਾਂ ਸਭ ਸਿੱਧੇ ਕਰ ਦਿੰਦੀ ਉਹ। ਬੇਬੇ ਜਿਹਦੇ ਹੱਥ ਦੇ ਵਿੱਚ ਤਾਕਤ ਆ ਜਾਂਦੀ ਹੈ ਨਾ, ਉਹੀ ਆਕੜ ਬਹਿੰਦਾ। ਇਹ ਪਚਾਉਣੀ ਬੜੀ ਔਖੀ ਹੈ। ਤਾਕਤ ਜਿਹੜੀ ਮਰਜ਼ੀ ਹੋਵੇ, ਧਰਮ ਦੀ ਹੋਵੇ, ਪੈਸੇ ਦੀ ਹੋਵੇ, ਉੱਚੇ ਅਹੁਦੇ ਦੀ ਹੋਵੇ, ਭਾਵੇਂ ਰਾਜਨੀਤੀ ਦੀ ਹੋਵੇ, ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ। ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ। ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਹੈ ਕਿ ਰੱਬ ਉਹਨਾਂ ਨੂੰ ਦੇਖ ਰਿਹਾ। ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਬਹਿ ਜਾਂਦੇ ਨੇ। ਬੇਬੇ ਬੋਲੀ ਹੈ, ਗੱਲ ਤਾਂ ਬੇਬੇ ਤੇਰੀ 16 ਨੇ ਸਹੀ ਹੈ। ਜਿੰਦਰ ਕਹਿੰਦਾ, ਇੰਨੇ ਨੂੰ ਬਾਹਰੋਂ ਗਲੀ ਦੇ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਬੇਬੇ ਤੇ ਪੋਤਾ ਚੁੱਪ ਕਰ ਗਏ ਤੇ ਟੀਵੀ ਬੰਦ ਕਰਤਾ। ਪੋਤੇ ਨੇ ਪਰਨੇ ਦਾ ਲੜ ਠੀਕ ਕੀਤਾ ਤੇ ਨੰਗੇ ਪੈਰੀ ਹੀ ਬਾਹਰ ਨੂੰ ਦੇਖਣ ਚਲਿਆ ਗਿਆ। ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਨੂੰ ਤੁਰ ਪਈ ਤੇ ਪੋਤਾ ਅੰਦਰ ਨੂੰ ਮੁੜ ਆਇਆ। ਕੀ ਹੋਇਆ? ਬੇਬੇ ਨੇ ਪੁੱਛਿਆ। ਲੋਕ ਨੇ ਬੇਬੇ ਕਹਿੰਦੇ ਐ ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ, ਉਸਨੇ ਕਿਹਾ। ਚੱਲ ਆ ਜਾ ਫਿਰ ਬੇਬੇ ਅੰਦਰ, ਤੂੰ ਵੀ ਛੱਡ, ਆਪਾਂ ਕੀ ਕਰਨਾ, ਉਸਨੇ ਬੇਬੇ ਦੇ ਮੋਢੇ ਉੱਤੋਂ ਦੀ ਹੱਥ ਰੱਖਦਿਆਂ ਆਖ ਦਿੱਤਾ। ਉਹ ਨਹੀਂ, ਮੈਂ ਵੀ ਸਵਾਲ ਪੁੱਛ ਰਿਹਾ। ਬੇਬੇ ਨੇ ਉਸਦਾ ਹੱਥ ਪਰੇ ਕਰਕੇ ਚੁੰਨੀ ਦੀ ਬੁੱਕਲ ਠੀਕ ਕੀਤੀ ਤੇ ਪੋਤਾ ਭੱਜ ਕੇ ਅੰਦਰ ਗਿਆ, ਪੈਰੀ ਚੱਪਲ ਪਾ ਕੇ ਬੇਬੇ ਦੇ ਨਾਲ ਆ ਰਲਿਆ। ਬੇਬੇ ਦਾ ਹੱਥ ਫੜ ਲਿਆ ਉਹਨੇ ਪੋਤੇ ਨੇ ਤੇ ਬੇਬੇ ਨੇ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦਿਆਂ ਪੁੱਛਿਆ, ਵੇ ਤੂੰ ਘਰੇ ਨਹੀਂ ਬੈਠ ਸਕਦਾ? ਅੱਗਿਓਂ ਕਹਿੰਦਾ, ਨਾ ਨਾ, ਮੁੰਡੇ ਨੇ ਸਿਰ ਹਿਲਾਉਂਦਿਆਂ ਕਿਹਾ। ਕਿਉਂ? ਬੇਬੇ ਨੇ ਫਿਰ ਪੁੱਛਿਆ, ਕਿਉਂ ਨਹੀਂ ਘਰ ਬਹਿੰਦਾ? ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾਗਾਂ, ਮੈਂ ਹੁਣੇ ਹੀ ਸਵਾਲ ਪੁੱਛਣੇ ਹੈ ਤੇ ਇਹਨਾਂ ਸਾਰੇ ਰੱਬ ਦੇ ਸ਼ਰੀਕਾਂ ਤੋਂ। ਅੱਗਿਓਂ ਉਹ ਜਵਾਬ ਦਿੰਦਾ, ਕਹਿੰਦਾ ਕਿ ਮੇਰੀ ਵੀ ਇਹ ਗੱਲਾਂ ਸੁਣ ਸੁਣ ਕੇ ਕਿਤੇ ਉਮਰ ਹੀ ਨਾ ਲੰਘ ਜਾਵੇ, ਤੁਹਾਡੀ ਉਮਰ ਦਾ ਹੋ ਕੇ ਫਿਰ ਹੀ ਸਵਾਲ ਪੁੱਛਣ ਲੱਗਾ, ਉਸ ਤੋਂ ਪਹਿਲਾਂ ਚੰਗਾ ਹੈ ਕਿ ਮੈਂ ਹੁਣ ਤੋਂ ਹੀ ਸਵਾਲ ਕਰਨੇ ਇਹਨਾਂ ਨੂੰ ਸ਼ੁਰੂ ਕਰ ਦਵਾਂ। ਜੀ ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ, ਬਾਕਮਾਲ ਕਟਾਕਸ਼ ਕਹਾਣੀ ਦੇ ਰੂਪ ਦੇ ਵਿੱਚ, ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਚੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਮੰਚ। ਚੰਗੀ ਲੱਗੇ ਤਾਂ ਕਹਾਣੀ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦਿਆ ਕਰੋ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਫ਼ਤੇ ਦੇ ਵਿੱਚ ਇੱਕ ਅੱਧੀ ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੀ ਜਾਵੇ। ਹਾਲਾਤਾਂ ਨੂੰ ਦੇਖਦੇ ਹੋਏ, ਸਮੇਂ ਨੂੰ ਦੇਖਦੇ ਹੋਏ, ਤੇ ਅੱਜ ਦੇ ਹਾਲਾਤਾਂ ਦੇ ਉੱਤੇ ਢੁੱਕਦੀ ਹੈ ਜੋ ਅੱਜ ਦੀ ਸਿਆਸਤ ਜਾਂ ਸਾਡੀ ਵਿਰਾਸਤ ਜਾਂ ਸਾਡੇ ਡੇਰੇ ਜਿਹੜੇ ਨੇ ਆਪਣੇ ਕਾਹਦੇ ਨੇ, ਜੋ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ, ਨਸ਼ਿਆਂ ਦੇ ਹਾਲਾਤ ਨੇ, ਸਿਆਸਤ ਦੇ ਹਾਲਾਤ ਨੇ, ਉਹਨਾਂ ਦੇ ਉੱਤੇ ਬਾਕਮਾਲ ਢੁੱਕਦੀ ਕਹਾਣੀ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ
ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੂ ਦਾ ਮੰਚ। ਜੀ ਦੋਸਤੋ, ਇਹ ਸੀ ਜੀ ਕਹਾਣੀ ਰੱਬ ਦੇ ਸ਼ਰੀਕ। ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ, ਜਿਸ ਦੇ ਵਿੱਚ ਬਾਤ ਪਾਉਂਦੇ ਹਾਂ। ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਦਵਿੰਦਰ ਭਾਰਤ ਜੀ ਨੇ ਇੰਡੀਆ ਤੋਂ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਾਜਨ ਸੈਣੀ ਸਾਹਿਬ ਲਿਖਦੇ ਆ, ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਮੁਹੰਮਦ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ, ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ, ਕਿੰਨੇ ਮਸਲੇ ਸਾਢੇ 4 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ, ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਇਹ ਬਚੋ, ਪਰ ਕਿੱਥੇ ਲੁੱਟੇ ਫਿਰ ਜਾਣੇ ਹੈ। ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਤੋਂ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਕਹਿੰਦੇ ਕੋਈ ਜੀ। ਤੇ ਔਜਲਾ ਸਾਹਿਬ ਲਿਖਦੇ ਆ ਕਿ ਕਾਂਗਰਸ ਦਾ ਹਾਲ ਉਹ ਹੋਣਾ, ਹੁਣ ਕੀ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਗਰੰਟੀ ਨਹੀਂ, ਬਸ ਵਿਚੋਲਾ ਕਹੂ, ਮੈਨੂੰ ਲਾਗ ਦੇਵੋ ਤੇ ਖਹਿੜਾ ਛੱਡ ਦਿਓ। ਅੱਗੇ ਲਿਖਦੇ ਨੇ, ਮੱਝ ਤੇ ਵੀ ਹੱਥ ਫੇਰ ਸਿਫਤ ਕਰ ਜਾਂਦੇ ਆ ਜੀ। ਬਾਦਲ ਸਾਹਿਬ ਵੱਡੇ ਜਿਹੜੇ ਸੀਗੇ, ਪ੍ਰਕਾਸ਼ ਸਿੰਘ ਬਾਦਲ, ਤੇ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ। ਤੇ ਔਜਲਾ ਸਾਹਿਬ ਕਹਿੰਦੇ, ਮੇਰਾ ਕਾਂਗਰਸ ਦਾ ਕਮੈਂਟ ਦਿਸ ਨਹੀਂ ਰਿਹਾ ਜੀ, ਦਿਸ ਪਿਆ ਜੀ ਬਾਅਦ ਦੇ ਵਿੱਚੋਂ, ਪੜ੍ਹਦਾ ਮੈਂ ਲਿਖਿਆ ਸੀ। ਤੇ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ ਗੱਲ ਕਹਿ ਰਹੇ ਆ ਮੁਕੱਦਰ ਵੀਰ ਵੀ। ਤੇ ਔਜਲਾ ਸਾਹਿਬ ਲਿਖਦੇ ਆ, ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ। ਮੁਕੱਦਰ ਵੀਰ, ਅਸੀਂ ਇਹ ਕੰਮ ਕਦੀ ਵੀ ਕੀਤਾ ਤੇ ਨਹੀਂ ਕੀਤਾ, ਆਪਣਾ ਦੁੱਖ ਆਪਣੇ ਕੋਲ ਵਧੀਆ ਸਰੂਰ ਦਿੰਦਾ ਹੈ ਕਹਿੰਦੇ। ਮੁਹੰਮਦ ਜੀ ਕਹਿੰਦੇ ਆ, ਮੁਕੱਦਰ ਜੀ ਨਾਈਸ ਜੋਬ ਜੀ। ਤੇ ਔਜਲਾ ਸਾਹਿਬ ਕਹਿੰਦੇ, ਲੋਟ ਲੱਗ ਗਿਆ ਭਾਰਤ ਚ, ਦੇਸ਼ ਤੇ ਕਾਨੂੰਨ ਵਧੀਆ ਸੀ, ਨਹੀਂ ਤਾਂ ਕਹਿੰਦੇ ਕਿਤੇ ਢੰਗੇ ਹੋਣਾ ਸੀ। ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਖੁਸ਼ਕਿਸਮਤ ਹੈ ਸਿਕੰਦਰ ਜਿਹਨੇ ਇਹ ਸਮਾਂ ਹੰਢਾਇਆ, ਇਕੋਲਾਹੇ ਵਾਲੇ ਨੂੰ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ। ਅੱਗੇ ਲਿਖਦੇ ਨੇ ਕਿ ਨਾਲੇ ਮੁਕੱਦਰ ਵੀਰੇ, ਸ਼ਾਮ ਏ ਜਜ਼ਬਾਤਾਂ ਨੂੰ ਰੋਕਣਾ ਔਖਾ ਹੈ, ਤੇ ਕੋਈ ਨਹੀਂ, ਸਭ ਮਾਫ਼ ਹੈ ਕਿਉਂਕਿ ਤੁਹਾਡੇ ਸ਼ਾਮ ਹੈ ਮੁਕੱਦਰ ਵੀਰੇ। ਤੇ ਮੁਹੰਮਦ ਜੀ ਲਿਖਦੇ ਆ, ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ, ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਜੀ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜਦੇ ਆ। ਲੋ ਦੋਸਤੋ, ਸ਼ੁਰੂ ਤੋਂ ਲੈ ਕੇ ਆਖਰ ਤੱਕ ਜੁੜੇ ਰਹਿਣ ਵਾਲੇ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਮਾਫ਼ੀ ਚਾਹਵਾਂਗੇ, ਸ਼ਮੀ ਜੀ ਦੇ ਨਾਲ ਪ੍ਰੋਗਰਾਮ ਸੀ, ਵੈਸੇ ਤਾਂ ਉਹ ਜੁੜ ਨਹੀਂ ਪਾਏ ਨਾਲ, ਤੇ ਕੱਲ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਤੇ ਸਬੱਬ ਬਣਾਵਾਂਗੇ ਤੇ ਇਸੇ ਮੁੱਦੇ ਦੇ ਉੱਤੇ ਅੱਗੇ ਗੱਲ ਚਲਾਵਾਂਗੇ। ਜੋ ਅੱਜ ਦਾ ਆਪਣਾ ਸੀਗਾ ਸਿਲਸਿਲਾ ਦਾਨ ਪੁੰਨ ਦੇ ਉੱਤੇ, ਤੇ ਉਹਦੀ ਗੱਲ ਕਰਾਂਗੇ। ਲੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲੇ ਗੁਸਤਾਖੀ ਮਾਫ਼। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਹੱਸਦੇ ਵਸਦੇ ਰਹੋ, ਕੱਲ੍ਹ ਮਿਲਦੇ ਹਾਂ ਦੋਸਤੋ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਇੰਨਾ ਕੁ ਕਬੂਲ ਕਰਨਾ ਤੇ ਚੇਤਿਆਂ ਚ ਯਾਦ ਰੱਖਣਾ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਸੁਣਦੇ ਆ ਗੁਰਦਾਸ ਮਾਨ ਸਾਹਿਬ ਕੀ ਕਹਿੰਦੇ ਆ, ਦੁਨੀਆਂ ਮੇਲਾ 2 ਦਿਨ ਦਾ, ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਵਿਚਕਾਰ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਪਿਛਲੇ ਮਹੀਨੇ ਦੇ ਵਿੱਚ ਸਹੀ ਸਲਾਮਤ ਸਾਰੇ ਰਹੇ ਨੇ ਤੇ ਇਸ ਮਹੀਨੇ ਦੇ ਵਿੱਚ ਵੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਰਹੀ ਹੈ, ਨਜ਼ਲਾ, ਜ਼ੁਕਾਮ ਤੇ ਹੋਰ ਵਾਇਰਸ ਜਿਹੜੀ ਨਾਲ ਨਾਲ ਚੱਲ ਰਹੀ ਹੈ, ਕੁਦਰਤ ਦੇ ਰੰਗ ਨੇ। ਤੇ ਦੋਸਤੋ, ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। 1 ਸਤੰਬਰ ਦਾ ਮਹੀਨਾ ਜਿਹੜਾ ਚੜ੍ਹ ਚੁੱਕਿਆ ਤੇ 1 ਸਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ, 2.25 ਘੰਟੇ। ਤੇ ਜਿਸ ਦੇ ਵਿੱਚ ਆਪਾਂ ਅੱਜ ਦੇ ਵਿਚਾਰ ਦੀ ਗੱਲ, ਦੇਸ਼ ਦੀਆਂ ਖ਼ਬਰਾਂ, ਹਰ ਰੋਜ਼ ਕੁਝ ਨਾ ਕੁਝ ਵੱਖਰਾ ਲੈ ਕੇ ਹਾਜ਼ਰ ਹੁੰਦੇ ਹਾਂ। ਤੇ ਅੱਜ ਦੋਸਤੋ ਗੱਲਬਾਤ ਕਰਾਂਗੇ ਪੰਜਾਬ ਦੀ ਵੀ ਤੇ ਨਾਲ ਨਾਲ ਵਿਦੇਸ਼ਾਂ ਦੀ ਵੀ ਤੇ ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਦੇ ਵਿੱਚ ਖਾਣ ਪੀਣ ਦੀ ਵੀ ਗੱਲ ਕਰਾਂਗੇ। ਤੇ ਅੱਜ ਕਿਉਂਕਿ ਦਿਨ ਜਿਹੜਾ ਖਾਣ ਪੀਣ ਦਾ, ਪੌਸ਼ਟਿਕ ਭੋਜਨ ਦੀ ਗੱਲ ਕਰਾਂਗੇ, ਕੌਮੀ ਸੰਤੁਲਿਤ ਭੋਜਨ ਜਿਹੜਾ ਦਿਨ ਵੀ ਮਨਾਇਆ ਜਾਂਦਾ ਹੈ ਤੇ ਉਹਦੇ ਉੱਤੇ ਬਾਤ ਪਾਉਣ ਦੀ ਕੋਸ਼ਿਸ਼ ਥੋੜ੍ਹੀ ਰਹੇਗੀ। ਤੇ ਇਸੇ ਤਰ੍ਹਾਂ ਹੀ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 7 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ 12:07 ਦਾ ਸਮਾਂ ਹੈ। ਕੈਲੀਫੋਰਨੀਆ ਤੇ ਆਪਣੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਜਿਹੜੇ ਨੇ ਇਸ ਵਕਤ ਆਪਣੇ 7 ਮਿੰਟ ਹੋ ਗਏ ਹੈ। ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਵੀ ਭੇਜਦੇ ਹੈ। ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਤੇ ਯੂਰੋਪੀਅਨ ਕੰਟਰੀਆਂ ਮੁਤਾਬਕ 6:06 ਹੋ ਗਏ ਨੇ। ਤੇ ਭਾਰਤ ਦੇ ਵਿੱਚ ਰਾਤ ਦੇ UK ਦੇ ਵਿੱਚ ਰਾਤ ਦੇ 5:00 ਤੇ ਸ਼ਾਮ ਦੇ 5:08 ਦਾ ਸਮਾਂ ਹੈ। ਲੋ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਸੀਂ ਵੀ YouTube ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ, ਸਬਸਕ੍ਰਾਈਬ ਕਰਨ ਦੇ ਲਈ ਕੋਈ ਪੈਸਾ ਧੇਲਾ ਨਹੀਂ ਲੱਗਦਾ, ਮੈਂਬਰਸ਼ਿਪ ਲੈ ਸਕਦੇ ਹੋ ਜੇ ਲੈਣੀ ਚਾਹੁੰਦੇ ਹੋ। ਤਾਂ ਇਸੇ ਤਰ੍ਹਾਂ ਹੀ ਵੈਬਸਾਈਟ ਜਿਹੜੀ ਆਪਣੀ ਉਹਦੇ ਉੱਤੇ ਜਾ ਕੇ ਵੀ ਜਿਹੜਾ ਵਿਜ਼ਿਟ ਕਰ ਸਕਦੇ ਹੋ, ਹਰ ਤਰ੍ਹਾਂ ਦੀ ਜਾਣਕਾਰੀ ਉਹਦੇ ਉੱਤੇ ਅਵੇਲੇਬਲ ਹੈ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਵੀ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਦੁਆਬਾ ਰੇਡੀਓ ਦਾ ਦੋਸਤੋ ਐਪ ਜਿਹੜਾ ਹੈ ਅਪਡੇਟ ਕੀਤਾ ਗਿਆ ਹੈ ਤੇ ਉਹਨੂੰ ਜਿਹੜੇ ਦੋਸਤਾਂ ਤੱਕ ਅਪਡੇਟ ਪਹੁੰਚ ਚੁੱਕੀ ਹੈ ਨਵੇਂ ਸਟਾਈਲ ਦੇ ਵਿੱਚ, ਨਵੇਂ ਅੰਦਾਜ਼ ਦੇ ਵਿੱਚ, ਜਿਹੜਾ ਉਹ ਤੁਹਾਡੇ ਲਈ ਐਪ ਜਿਹੜਾ ਅਵੇਲੇਬਲ ਹੈ ਤੇ ਜਦੋਂ ਔਨ ਏਅਰ ਹੁੰਦੇ ਹਾਂ ਤਾਂ ਉਹਦੇ ਉੱਤੇ ਸ਼ੋਅ ਕਰਦਾ ਹੈ ਔਨ ਏਅਰ ਹੈ ਤੇ ਜਦੋਂ ਆਫ ਏਅਰ ਹੁੰਦੇ ਹਾਂ ਤੇ ਰਿਕਾਰਡਿਡ ਪ੍ਰੋਗਰਾਮ ਚੱਲਦੇ ਹੈ, ਬਕਾਇਦਾ ਤਵਾਰੀਖ ਕਿਸ ਪ੍ਰੋਗਰਾਮ ਕਿਹੜਾ ਪ੍ਰੋਗਰਾਮ ਰਿਪੀਟ ਚੱਲਦਾ ਹੈ ਉਸ ਸਾਰਾ ਸਿਲਸਿਲਾ ਉਹਦੇ ਉੱਤੇ ਦੇਖ ਸਕਦੇ ਹੋ। ਐਂਡਰੋਇਡ ਐਪ ਹੈ ਦੋਸਤੋ, ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝੀ ਕਰਿਆ ਕਰੋ, ਤੁਹਾਡੇ ਸਹਿਯੋਗ ਦੇ ਨਾਲ ਅੱਗੇ ਵੱਧ ਰਹੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਅੰਦਾਜ਼ ਤੇ ਆਵਾਜ਼ ਵਧੀਆ ਤਰੀਕੇ ਨਾਲ ਪਹੁੰਚ ਰਹੀ ਹੋਵੇਗੀ। ਤੇ ਲੋ ਫਿਰ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਰਾਜਨ ਸੈਣੀ ਜੀ ਜੁੜੇ ਹੋਏ ਲਾਈਕ ਨੰਬਰ 2 ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਪਰਮਿੰਦਰ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਤ ਸੱਜਣਾਂ ਨੂੰ ਕਹਿੰਦੇ ਨੇ ਜੀ। ਤੇ ਦੋਸਤੋ, ਅੱਜ ਖਾਣ ਪੀਣ ਦੇ ਸੰਬੰਧ ਦੇ ਵਿੱਚ ਗੱਲ ਕਰੀਏ। ਖਾਣ ਪੀਣ ਦਾ ਜਿਹੜਾ ਦਿਨ ਵੀ ਹੈ ਜਿਸ ਦੇ ਵਿੱਚ ਕਹਿੰਦੇ ਨੇ ਕਿ ਜੇ ਤੁਹਾਡੀ ਸਿਹਤ ਚੰਗੀ ਨਹੀਂ ਤਾਂ ਤੁਸੀਂ ਕਦੇ ਖੁਸ਼ ਨਹੀਂ ਹੋ ਸਕਦੇ। ਹਰ ਬਿਮਾਰੀ ਤੇ ਤਕਲੀਫ ਭਾਵੇਂ ਕਿੰਨੀ ਵੀ ਨਿਗੂਣੀ ਹੋਵੇ, ਤੁਹਾਡੀ ਖੁਸ਼ੀ ਦੇ ਵਿੱਚੋਂ ਕੁਝ ਨਾ ਕੁਝ ਮਨਫੀ ਜਿਹੜਾ ਕਰ ਹੀ ਦੇਵੇਗੀ। ਇਹ ਜਿਹੜਾ ਖੁਸ਼ਵੰਤ ਸਿੰਘ ਹੁਣੀ ਲਿਖਦੇ ਆ, ਤੇ ਵੈਸੇ ਜਿਵੇਂ ਕਿ ਚਲੋ ਮੇਰਾ ਇਹ ਲਾਈਨ ਵੀ ਹੈ ਤੇ ਕਈ ਵਾਰੀ ਆਪਾਂ ਗੱਲਬਾਤ ਵੀ ਕਰਦੇ ਹਾਂ, ਜ਼ਿਆਦਾ ਜਿਹੜੇ ਚਾਹੇ ਉਹ ਵੇਟ ਲਿਫਟਰ ਨੇ, ਬੋਡੀ ਬਣਾਉਂਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਪਰ ਉਹਨਾਂ ਨੂੰ ਲੱਗਦਾ ਹੈ ਕਿ ਵੱਧ ਤੋਂ ਵੱਧ ਪ੍ਰੋਟੀਨ ਖਾਵਾਂਗੇ ਤੇ ਅਸੀਂ ਆਪਣੇ ਮਸਲ ਬਣਾਵਾਂਗੇ, ਪਰ ਇਹ ਵੀ ਗਲਤ ਫਹਿਮੀਆਂ ਨੇ। ਹਰ ਤਰ੍ਹਾਂ ਦੀ ਖੁਰਾਕ ਜਿਹੜੀ ਸਾਡੇ ਲਈ ਜ਼ਰੂਰੀ ਹੈ, ਉਹ ਚਾਹੇ ਪ੍ਰੋਟੀਨ ਹੈ, ਉਹਦੇ ਵਿੱਚ ਤਕਰੀਬਨ 25% ਜਿਹੜਾ ਸਾਨੂੰ ਪ੍ਰੋਟੀਨ ਚਾਹੀਦਾ ਹੁੰਦਾ ਹੈ ਮੀਲ ਦੇ ਵਿੱਚ ਰੋਜ਼ਾਨਾ ਦੇ। ਤੇ ਇਸੇ ਤਰ੍ਹਾਂ ਵੈਜੀਟੇਬਲ ਜਿਹੜੇ ਨੇ ਉਹਨਾਂ ਦੀ ਭਰਮਾਰ ਜਿਹੜੀ ਹੋਣੀ ਚਾਹੀਦੀ ਹੈ 40% ਤੱਕ। ਤੇ ਇਸੇ ਤਰ੍ਹਾਂ ਫਲ ਜਿਹੜੇ ਨੇ ਉਹਨਾਂ ਦਾ ਤਕਰੀਬਨ 10% ਜਿਹੜਾ ਹੈ ਨੈਚੁਰਲ ਜਿਹੜੀ ਖੰਡ ਹੈ ਸ਼ੂਗਰ ਹੈ ਉਹ ਇਸਤੇਮਾਲ ਕੀਤਾ ਜਾ ਸਕਦਾ, ਨਾਲੇ ਮੂੰਹ ਦਾ ਸਵਾਦ ਵਧੀਆ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਫਾਈਬਰ ਵੀ ਸਾਡੇ ਲਈ ਜਿਹੜਾ ਜ਼ਰੂਰੀ ਹੈ ਅਤੇ ਉਹ ਵੀ ਨਾਲ ਦੀ ਨਾਲ ਹੋਣਾ ਚਾਹੀਦਾ। ਜੇ ਉਹਨੂੰ ਘਟਾਵਾਂਗੇ ਤਾਂ ਤੁਹਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਲਚਕੀਲਾਪਨ ਜਾਂ ਜਾਲੀਦਾਰ ਜਿਹੜਾ ਬਾਨਾ ਉਹ ਬੰਦ ਹੋ ਜਾਂਦਾ ਹੈ। ਜ਼ਿਆਦਾਤਰ ਜਦੋਂ ਆਪਾਂ ਚੀਨ ਦੇ ਲੋਕ ਦੇਖਦੇ ਹਾਂ ਉਹ ਚੌਲਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ, ਪਹਿਲੀਅਤ ਦਿੰਦੇ ਆ, ਤਾਂ ਇਸ ਤਰ੍ਹਾਂ ਦੇ ਇੱਕ ਦੋ ਕੇਸ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੇ ਅਤੇ ਡਾਕਟਰ ਕਹਿੰਦੇ ਭਾਈ ਬ੍ਰੈਡ ਖਾਣੀ ਸ਼ੁਰੂ ਕਰੋ ਕਿਉਂਕਿ ਫਾਈਬਰ ਵੀ ਤੁਹਾਡੇ ਸਰੀਰ ਦੇ ਲਈ ਜ਼ਰੂਰੀ ਹੈ। ਕੁਝ ਲੋਕ ਨੇ ਟ੍ਰੈਂਡ ਚੱਲਦੇ ਨੇ ਕਾਰਬਨ ਜਿਹੜੀ ਆ ਸੋਰੀ ਆਪਣੇ ਕਾਰਬੋਹਾਈਡਰੇਟ ਬਿਲਕੁਲ ਹੀ ਬੰਦ ਕਰ ਦਿੰਦੇ ਆ, ਉਹ ਵੀ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ। ਕਣਕ ਵੀ ਖਾਣੀ ਜ਼ਰੂਰੀ ਹੈ, ਹਰ ਚੀਜ਼ ਖਾਣੀ ਜ਼ਰੂਰੀ ਹੈ, ਪਰ ਉਹਦਾ ਮਿਆਰ ਅਤੇ ਉਹਦਾ ਜਿਹੜਾ ਤਾਦਾਦ ਜਿਹੜੀ ਹੈ ਉਹ ਜ਼ਰੂਰ ਸਾਨੂੰ ਪਤਾ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਗ੍ਰੇਨਸ ਜਿਹੜੇ ਨੇ ਉਹ 25% ਤੁਹਾਡੀ ਪਲੇਟ ਦੇ ਵਿੱਚ ਹੋਣੇ ਚਾਹੀਦੇ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਮਹਾਨ ਗਦਰੀ ਸ਼ਹੀਦ ਰੁਲੀਆ ਸਿੰਘ ਸਰਾਭਾ ਦੀ ਪੁਲਿਸ ਤਸ਼ੱਦਦ ਦੇ ਨਾਲ ਕਾਲੇ ਪਾਣੀਆਂ ਦੇ ਵਿੱਚ ਸ਼ਹੀਦੀ ਹੋਈ ਸੀ 1918 ਦੇ ਵਿੱਚ, ਅੱਜ ਦੇ ਦਿਹਾੜੇ ਦੇ ਉੱਤੇ 1 ਆਪਣੇ ਸਪਤੰਬਰ ਵਾਲੇ ਦਿਨ। ਤੇ ਇਸੇ ਤਰ੍ਹਾਂ ਹੀ ਜਿਹੜੇ ਅੱਜ ਦੇ ਦਿਹਾੜੇ ਦੇ ਉੱਤੇ ਸ਼ਹੀਦੀ ਉਹਨਾਂ ਨੂੰ ਜਲੰਧਰ ਤੋਂ ਆਪਣੇ ਨਾਲ ਬਿਲੋਂਗ ਕਰਦੇ ਸੀ, ਦੌਲਤਪੁਰ ਤੋਂ, ਜਲੰਧਰ ਦੇ ਲਾਗੇ ਛੋਟਾ ਜਿਹਾ ਪਿੰਡ ਹੈ, ਬੜਾ ਮਸ਼ਹੂਰ ਹੈ ਦੌਲਤਪੁਰ, ਤੇ ਉਥੋਂ ਦੇ ਸ਼ਹੀਦ ਹੋਏ ਨੇ ਭਾਈ ਕਰਮ ਸਿੰਘ ਹੋਣੀ, ਉਹਨਾਂ ਦਾ ਜ਼ਿਕਰ ਕਰਾਂਗੇ ਨਾਲ ਨਾਲ ਲੱਗੇ ਜਾ ਕੇ। ਤੇ ਪਹਿਲਾਂ ਆਪਾਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ, ਨਾਲ ਜ਼ਿੰਦਗੀ ਦੀ ਬਾਤ ਫਿਰ ਪਾਵਾਂਗੇ ਤੇ ਕੋਸ਼ਿਸ਼ ਕਰਾਂਗੇ ਅੱਜ ਤੁਹਾਨੂੰ ਇੱਕ ਕਹਾਣੀ ਵੀ ਸੁਣਾਵਾਂਗੇ ਤੇ ਜਿਸ ਦਾ ਜ਼ਿਕਰ ਕਰਾਂਗੇ ਅੰਮ੍ਰਿਤ ਕੌਰ ਆਪਣੇ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਰਹੇਗੀ, ਉਮੀਦ ਜਾਗ ਪਈ। ਤੇ ਇਸੇ ਤਰ੍ਹਾਂ ਹੀ ਅਗਲੀ ਗੱਲ ਕਰੀਏ ਤਾਂ ਆਪਣੇ 1932 ਦੇ ਵਿੱਚ ਪੇਸ਼ਾਵਰ ਜੇਲ੍ਹ ਦੇ ਵਿੱਚ ਅਬਦੁਲ ਰਸੀਦ ਸ਼ਹੀਦ ਹੋਏ ਤੇ 1947 ਚ ਭਾਰਤੀ ਸਮਾਂ ਭਾਰਤੀ ਸਟੈਂਡਰਡ ਟਾਈਮ ਜਿਹੜਾ ISTਜਿਹਨੂੰ ਕਹਿੰਦੇ ਆ, ਮਤਲਬ ਕਿ ਸ਼ਮੀ ਜੀ ਕਹਿੰਦੇ ਹੁਣੇ ਆਪਣੇ ਮੁਤਾਬਕ, ਜਾਣੀ ਕਿ ਉਹਦੀ ਫੁੱਲ ਫਾਰਮ ਹੈ ਜਿਹੜਾ ਸੂਟੇਬਲ ਟਾਈਮ ਹੈ ਤੁਸੀਂ ਕਰ ਸਕਦੇ ਹੋ, ਪਰ ਉਹ ਸਟੈਂਡਰਡ ਟਾਈਮ ਹੈ। 1947 ਦੇ ਵਿੱਚ ਜਿਹੜਾ ਸੀ ਸਟੈਂਡਰਡ ਟਾਈਮ ਜਿਹੜਾ ਸੀ ਸਾਰੇ ਦੇਸ਼ਾਂ ਦੇ ਵਿੱਚ ਲਾਗੂ ਕੀਤਾ ਗਿਆ ਭਾਰਤ ਦੇ ਸਮੇਤ। 1956 ਦੇ ਵਿੱਚ ਭਾਰਤੀ ਜੀਵਨ ਨਿਗਮ ਬੀਮਾ ਸੇਵਾਵਾਂ ਦਾ ਕੌਮੀਕਰਨ ਕਰਕੇ ਭਾਰਤੀ ਜੀਵਨ ਬੀਮਾ ਨਿਗਮ LIC ਜਿਹੜੀ ਸਥਾਪਨਾ ਕੀਤੀ ਗਈ ਤੇ ਉਹਦੇ ਹਾਲਾਤ ਅੱਜ ਦੇਖਣ ਨੂੰ ਮਿਲਦੇ ਆ ਕਿੱਥੇ ਖੜੇ ਨੇ। 1965 ਦੇ ਵਿੱਚ ਪਾਕਿਸਤਾਨ ਦੇ ਵੱਲੋਂ ਜੰਮੂ ਦੇ ਜਿਹੜਾ ਸੀ ਉਖਨੂਰ ਸ਼ਹਿਰ ਦੇ ਜ਼ੋਰਦਾਰ ਜਿਹੜਾ ਉਹਦੇ ਉੱਤੇ ਹਮਲਾ ਕੀਤਾ ਗਿਆ ਸੀ। ਭੋਜਨ ਦੀ ਦੋਸਤੋ ਗੱਲ ਕਰਦੇ ਹਾਂ, ਅੱਗੇ ਜਾ ਕੇ ਆਪਾਂ ਕਰਾਂਗੇ ਵਿਸਤਾਰ ਦੇ ਵਿੱਚ ਵੀ ਕਰਾਂਗੇ ਤੇ ਸੰਖੇਪ ਦੇ ਵਿੱਚ ਥੋੜੀ ਜਿਹੀ ਕਰ ਲੈਂਦੇ ਹਾਂ। ਕੌਮੀ ਸੰਤੁਲਿਤ ਭੋਜਨ ਜਿਹੜਾ ਅੱਜ ਦੇ ਦਿਨ ਦੇ ਉੱਤੇ ਦਿਹਾੜਾ ਮਨਾਇਆ ਜਾਂਦਾ ਹੈ। ਸਰੀਰ ਨੂੰ ਜਦੋਂ ਦੇਖਦੇ ਹਾਂ ਹਰ ਪਾਸੇ ਮਿਲਾਵਟ ਸਾਨੂੰ ਮਿਲਦੀ ਹੈ, ਵੈਸੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਲਈ ਸੰਤੁਲਿਤ ਭੋਜਨ ਦੀ ਜ਼ਰੂਰਤ ਹੈ, ਜਿਸ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਅਨੁਪਾਤ ਦੇ ਵਿੱਚ ਪੌਸ਼ਟਿਕ ਤੱਤ ਹੋਣੇ ਚਾਹੀਦੇ ਆ, ਚਾਹੇ ਕਾਰਬੋਹਾਈਡਰੇਟ ਹੈ, ਚਰਬੀ ਹੈ, ਪ੍ਰੋਟੀਨ ਹੈ, ਵਿਟਾਮਿਨ ਹੈ ਜਾਂ ਫਿਰ ਖਣਿਜ ਪਦਾਰਥ ਨੇ, ਉਹ ਜ਼ਰੂਰੀ ਨੇ। ਜਿਹੜੇ ਸਹੀ ਮਾਤਰਾ ਦੇ ਵਿੱਚ ਭੋਜਨ ਨਹੀਂ ਲੈਂਦੇ ਉਹ ਬਿਮਾਰ, ਕਮਜ਼ੋਰ ਜਾਂ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਆ ਤੇ ਕੁਪੋਸ਼ਣ ਦਾ ਸ਼ਿਕਾਰ 3 ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ਿਆਦਾ ਹੁੰਦੇ ਨੇ, ਜਿਵੇਂ ਕਿ ਭਾਰਤ ਦੇ ਵਿੱਚ 5,000 ਤੋਂ ਲੈ ਕੇ 7,000 ਬੱਚਾ ਜਿਹੜਾ ਹਰ ਮਰ ਰਿਹਾ ਹੈ। ਦੱਖਣੀ ਏਸ਼ੀਆ ਦੇ 2/3 ਬੱਚੇ ਕੁਪੋਸ਼ਣ ਦਾ ਸ਼ਿਕਾਰ ਨੇ। ਭਾਰਤ ਦੇ ਵਿੱਚ 1,000 ਜੰਮੇ ਬੱਚਿਆਂ ਪਿੱਛੇ 1990 ਦੇ ਵਿੱਚ 1 ਸਾਲ ਤੋਂ ਘੱਟ ਉਮਰ ਦੇ 80 ਬੱਚੇ ਮਰਦੇ ਸਨ ਤੇ ਹੁਣ ਜਿਹੜੀ ਗਿਣਤੀ ਹੈ 30 ਹੋ ਗਈ ਹੈ। ਪੰਜਾਬ ਦੇ ਵਿੱਚ ਇਹ ਅੰਕੜਾ IMR 18 ਦੱਸਿਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ 39% ਤੇ ਭਾਰਤ ਦੇ NC ਦੇ ਵਿੱਚ ਜਿਹੜਾ 42% ਨਵਜਾਤ ਬੱਚੇ ਜਿਹੜੇ ਮਰਦੇ ਆ। ਪ੍ਰੋਟੀਨ ਦੀ ਗੱਲ ਕਰੀਏ, ਇਹ ਜ਼ਰੂਰੀ ਤੱਤ ਸਰੀਰ ਦੇ ਵਿਕਾਸ ਤੇ ਸਰੀਰ ਦੇ ਜਿਹੜਾ ਤੰਤੂਆਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ, ਜੋ ਦਾਲਾਂ, ਫਲੀਆਂ, ਮੂੰਗਫਲੀ, ਛੋਲੇ, ਦੁੱਧ, ਆਂਡੇ, ਮੱਛੀ, ਪਨੀਰ, ਮੀਟ ਆਦਿ ਤੋਂ ਜਿਹੜਾ ਮਿਲਦਾ ਹੈ। ਤੇ ਇਸੇ ਤਰ੍ਹਾਂ ਚਰਬੀ ਜਿਹੜੀ ਹੈ ਇਹ ਭੋਜਨ ਨੂੰ ਘੁਲਣਸ਼ੀਲ, ਵਿਟਾਮਿਨ ਪ੍ਰਧਾਨ ਜਿਹੜੀ ਕਰਦੀ ਹੈ ਤੇ ਭੋਜਨ ਨੂੰ ਸਵਾਦੀ ਬਣਾਉਂਦੀ ਹੈ, ਜੋ ਨਾਰੀਅਲ ਦੇ ਤੇਲ, ਦੁੱਧ, ਆਂਡਾ, ਮੱਛੀ ਆਦਿ ਨੈਚੁਰਲ ਜਿਹੜੇ ਮਿਲਦੇ ਆ। ਇਸੇ ਤਰ੍ਹਾਂ ਵਿਟਾਮਿਨ ਤੇ ਖਣਿਜ ਜਿਹੜੇ ਨੇ ਇਹ ਸਰੀਰ ਦੇ ਪੌਸ਼ਟਿਕ ਪਦਾਰਥਾਂ ਨੂੰ ਵਰਤਣਯੋਗ, ਸਰੀਰ ਦੇ ਵਿਕਾਸ ਤੇ ਸਰੀਰ ਦੀਆਂ ਕਿਰਿਆਵਾਂ ਨੂੰ ਠੀਕ ਕਰਨ ਦਾ ਸਹਾਇਕ ਹੁੰਦੇ ਆ। ਤੇ ਵੈਸੇ ਤਾਂ ਜਦੋਂ ਦੇਖਦੇ ਹਾਂ ਕਹਿੰਦੇ ਭਾਈ ਸਾਡੇ ਸੈੱਲ ਘਟ ਗਏ, ਭਾਈ ਸਾਡਾ ਜਿਹੜੇ ਵਿਟਾਮਿਨ ਘਟ ਗਏ ਆ ਡਾਕਟਰ ਸਾਹਿਬ ਉਹ ਦਿਓ। ਪਰ ਜੇ ਅਸੀਂ ਸਹੀ ਖੁਰਾਕ ਖਾਂਦੇ ਹਾਂ ਤਾਂ ਉਹ ਖੁਰਾਕ ਦੇ ਵਿੱਚੋਂ ਹੀ ਸਾਡੇ ਜਿਹੜਾ ਸਰੀਰ ਨੂੰ ਸਹੀ ਵਿਟਾਮਿਨ ਮਿਲੀ ਜਾਂਦੇ ਆ, ਪਰ ਉਹਨਾਂ ਚੀਜ਼ਾਂ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ, ਖਾਸ ਕਰਕੇ ਜਿਹੜੇ ਸ਼ਾਕਾਹਾਰੀ ਹੈਗੇ ਨੇ ਤੇ ਚਲੋ ਤਾਂ ਕਿਤੇ ਨਾ ਕਿਤੇ ਪੂਰੀ ਕਰ ਲੈਂਦੇ ਆ, ਸੋਰੀ ਮਾਸਾਹਾਰੀ ਤਾਂ ਕਰ ਲੈਂਦੇ ਆ, ਸ਼ਾਕਾਹਾਰੀ ਜਿਹੜੇ ਨੇ ਵੈਜੀਟੇਰੀਅਨ ਜਿਹੜੇ ਨੇ ਉਹਨਾਂ ਦੇ ਲਈ ਜਿਹੜਾ ਇਹ ਚੀਜ਼ਾਂ ਬਦਾਮ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਇਹ ਖਾਣੀਆਂ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ। ਨਾਲ ਇਸੇ ਤਰ੍ਹਾਂ ਮਿਲਕ ਪ੍ਰੋਡਕਟ ਹੋ ਗਿਆ, ਖਣਿਜ ਜਿਹੜਾ 24 ਕਿਸਮ ਦੇ ਹੁੰਦੇ ਆ, ਜਦਕਿ ਵਿਟਾਮਿਨ ਏ ਬੀ ਦੇ ਕਈ ਭਾਗ ਜਿਵੇਂ ਕਿ ਇਹਦੇ ਵਿੱਚ 1, 2, 4, 6 ਤੇ 12 ਇਹਦੇ ਵਿੱਚ ਦਰਜ ਹੁੰਦੇ ਆ, C, D, E ਤੇ ਕੇ ਜਿਹੜੇ ਇਹਦੇ ਚ ਹੁੰਦੇ ਆ, ਨਵੇਂ ਸੈੱਲਾਂ ਦਾ ਨਿਰਮਾਣ ਤੇ ਖੂਨ ਜੰਮਣ ਦੇ ਵਿੱਚ ਸਹਾਇਕ ਹੁੰਦੇ ਆ। ਇਸ ਦੀ ਘਾਟ ਦੇ ਨਾਲ ਅਨੀਮੀਆ ਐਚ ਬੀ ਘੱਟ ਜਾਂਦਾ ਹੈ ਤੇ ਇਹ ਫਲ ਦੁੱਧ, ਆਂਡੇ, ਮੀਟ, ਸਾਗ, ਪਾਲਕ, ਹਰੀਆਂ ਤੇ ਪੱਤੇਦਾਰ ਸਬਜ਼ੀਆਂ ਦੇ ਵਿੱਚੋਂ ਤੇ ਪੀਲੇ ਫਲ ਆਦਿ ਦੇ ਵਿੱਚੋਂ ਜ਼ਿਆਦਾ ਜਿਹੜੀ ਭਰਪੂਰ ਮਿਲਦਾ ਹੈ। ਫਿਰ ਗੱਲ ਆ ਜਾਂਦੀ ਹੈ ਕਾਰਬੋਹਾਈਡਰੇਟ ਦੀ। ਕੁਝ ਲੋਕ ਕਹਿੰਦੇ ਨੇ ਮੋਟਾਪਾ ਹੋ ਗਿਆ, ਰੋਟੀ ਛੱਡ ਦਿੰਦੇ ਹਾਂ, ਪਰ ਇਹ ਚੀਜ਼ਾਂ ਲਾਜ਼ਮੀ ਨੇ, ਹੌਲੀ ਹੌਲੀ ਇਹਨਾਂ ਨੂੰ ਘਟਾਇਆ ਜਾ ਸਕਦਾ ਹੈ, ਘੱਟ ਇਹਨੂੰ ਖਾਧਾ ਜਾ ਸਕਦਾ ਹੈ। ਜਿੱਥੇ ਤੁਸੀਂ 3 ਟਾਈਮ ਜਾਂ 2 ਟਾਈਮ ਰੋਟੀ ਖਾਂਦੇ ਹੋ ਉਹ 5 ਟਾਈਮ ਕਰ ਲਓ ਤੇ ਸ਼ੂਗਰ ਵੀ ਕੰਟਰੋਲ ਹੋ ਜਾਂਦੀ ਹੈ। ਇਹ ਊਰਜਾ ਦਾ ਮੁੱਖ ਤੱਤ ਹੈ ਜੋ ਅਨਾਜ, ਕਣਕ, ਚੌਲ, ਮੱਕੀ, ਗੁੜ, ਆਲੂ, ਗੰਨਾ, ਜਵਾਰ, ਬਾਜਰਾ ਆਦਿ ਤੋਂ ਮਿਲਦਾ ਹੈ ਤੇ ਬੱਚਿਆਂ ਨੂੰ ਘੱਟੋ ਘੱਟ 6 ਮਹੀਨੇ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਤੇ ਦਸਤ ਜਾਂ ਹੋਰ ਜਿਹੜੇ ਰੋਗ ਨੇ ਉਲਟੀਆਂ ਲੱਗਣ ਦੇ ਉੱਤੇ ਲੂਣ, ਪਾਣੀ, ਖੰਡ ਦਾ ਘੋਲ ਜਾਂ ORS ਦਾ ਜਿਹੜਾ ਘੋਲ ਹੈ ਦੇਣਾ ਜ਼ਰੂਰੀ ਹੈ। ਗਰਭਵਤੀ ਔਰਤਾਂ ਨੂੰ ਆਪਣੀ ਖੁਰਾਕ ਪਹਿਲਾਂ ਨਾਲੋਂ ਵੱਧ ਸਹੀ ਤੇ ਸੰਤੁਲਿਤ ਲੈਣੀ ਚਾਹੀਦੀ ਹੈ। ਆਖਰ ਦੇ ਵਿੱਚ ਜ਼ਰੂਰੀ ਗੱਲਾਂ, ਸਬਜ਼ੀਆਂ ਨੂੰ ਜ਼ਿਆਦਾ ਪਕਾਉਣ ਦੇ ਉੱਤੇ ਫਰਿੱਜ ਦੇ ਵਿੱਚ ਰੱਖ ਕੇ ਜ਼ਿਆਦਾ ਵਰਤਣ ਦੇ ਨਾਲ ਜ਼ਰੂਰੀ ਤੱਤ ਜਿਹੜੇ ਨਸ਼ਟ ਹੋ ਜਾਂਦੇ ਆ। ਕਈ ਕਹਿੰਦੇ ਨੇ ਭਾਈ ਉਹਦੇ ਵਿੱਚ ਸਬਜ਼ੀ ਫੁੱਲ ਫਲ ਜਾਂਦੀ ਹੈ, ਸ਼ਾਇਦ ਨਹੀਂ, ਗਲਤੀ ਹੈ, ਸੁੱਕ ਜਾਂਦੀ ਹੈ। ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ, ਜਿੱਥੇ ਤੱਕ ਹੋਵੇ ਛਿਲਕੇ ਸਮੇਤ ਵਰਤੋ, ਕਿਉਂਕਿ ਜ਼ਿਆਦਾਤਰ ਜਿਹੜੇ ਉਹਦੇ ਵਿਟਾਮਿਨ ਨੇ, ਪੌਸ਼ਟਿਕ ਤੱਤ ਨੇ ਉਹ ਛਿਲਕੇ 'ਚ ਹੁੰਦੇ ਆ। ਦੁੱਧ ਨੂੰ ਲੋਹੇ ਦੇ ਭਾਂਡੇ ਦੇ ਵਿੱਚ ਗਰਮ ਕਰਕੇ ਵਰਤਣ ਦੇ ਨਾਲ ਤੱਤ ਕਾਇਮ ਰਹਿੰਦੇ ਆ। ਫਾਸਟ ਫੂਡ ਤੋਂ ਬਚੋ ਤੇ ਖਾਣਾ ਜਾਂ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋਵੋ। ਇੱਕ ਸਰਵੇਖਣ ਦੇ ਮੁਤਾਬਕ ਪੰਜਾਬੀ ਦੀ ਸਿਹਤ ਦੂਜੇ ਰਾਜਾਂ ਦੇ ਲੋਕਾਂ ਨਾਲੋਂ ਮਾੜੀ ਦੱਸੀ ਜਾ ਰਹੀ ਹੈ। 14% ਪੰਜਾਬੀਆਂ ਨੂੰ ਸ਼ੂਗਰ, 44% ਦਾ BP ਜ਼ਿਆਦਾ ਹੁੰਦਾ ਦੇਖਿਆ ਗਿਆ ਤੇ 40% ਮੋਟਾਪੇ ਦੇ ਸ਼ਿਕਾਰ, 57.2% ਪੰਜਾਬੀਆਂ ਦੇ ਢਿੱਡ ਵਧੇ ਹੋਏ ਨੇ। ਤਾਂ ਹੀ ਮੁੱਖ ਮੰਤਰੀ ਸਾਹਿਬ ਯੋਜਨਾਵਾਂ ਚਲਾ ਰਹੇ ਨੇ, ਕਸਰਤ ਕਰਾ ਰਹੇ ਨੇ। 92.3% ਦੇ ਖੂਨ ਦੇ ਵਿੱਚ ਫੈਟ ਵੱਧ ਹੈ ਤੇ 8 ਦੇ ਵਿੱਚੋਂ 1 ਪੰਜਾਬੀ ਕੈਂਸਰ ਦਾ ਸ਼ਿਕਾਰ ਹੁੰਦਾ ਜਾ ਰਿਹਾ। 33% ਕਿਸੇ ਕਿਸਮ ਦੀ ਕਸਰਤ ਨਹੀਂ ਕਰਦੇ ਤੇ 95.9% ਖਾਣੇ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਸਬਜ਼ੀਆਂ ਤੇ ਫਲ ਨਹੀਂ ਲੈਂਦੇ। 87% ਇੱਕ ਦਿਨ ਦੇ ਵਿੱਚ ਲੋੜ ਜਿਹੜੀ ਹੈ 5 ਗ੍ਰਾਮ ਤੋਂ ਵੱਧ ਲੂਣ ਖਾਂਦੇ ਨੇ, ਕਹਿੰਦੇ ਸਵਾਦ ਨਹੀਂ ਆਉਂਦਾ ਲੂਣ ਤੋਂ ਬਗੈਰ। 6-7 ਜਿਹੜੇ ਨੇ ਘੱਟ ਫਲ ਤੇ ਸਬਜ਼ੀਆਂ ਦਾ ਸੇਵਨ, ਕਸਰਤ ਨਾ ਕਰਨਾ, ਮੋਟਾਪਾ, BP ਵੱਧ ਹੋਣਾ, ਸ਼ਰਾਬ ਤੇ ਸਿਗਰਟ ਪੀਣਾ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਰਿਸਕ ਫੈਕਟਰ ਕਹਿੰਦੇ ਹੈ। 99% ਪੰਜਾਬੀਆਂ ਦੇ ਵਿੱਚ ਘੱਟੋ ਘੱਟ ਇੱਕ ਤੱਤ ਮੌਜੂਦ ਹੈ, ਜਾਣੀ ਕਿ ਰਿਸਕੀ ਨੇ ਪੰਜਾਬੀ ਵਿਸਕੀ ਤੇ ਜੱਟ ਰਿਸਕੀ। ਪੰਜਾਬੀ ਸ਼ਰਾਬ ਪੀਣ, ਖਾਣਾ ਤੇ ਖਾਣਾ ਜਾਇਆ ਕਰਨ ਦੇ ਖੇਤਰਾਂ ਦੇ ਵਿੱਚ ਰਿਕਾਰਡ ਬਣਾ ਰਹੇ ਨੇ। ਰੋਜ਼ ਸਵੇਰੇ ਭਿਉਂਏ ਹੋਏ ਬਦਾਮ ਖਾਣਾ ਫਾਇਦੇਮੰਦ ਹੁੰਦਾ ਹੈ, ਪਰ ਭਿਉਂਏ ਹੋਏ ਛੋਲੇ ਖਾਣਾ ਬਦਾਮ ਨਾਲੋਂ ਵੀ ਜਿਹੜਾ ਜ਼ਿਆਦਾ ਫਾਇਦੇਮੰਦ ਮੰਨਿਆ ਗਿਆ। ਬਦਾਮਾਂ ਨਾਲੋਂ ਕਾਫ਼ੀ ਸਸਤੇ ਛੋਲਿਆਂ ਦੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਾਂ ਦੀ ਜਿਹੜੀ ਹੈ ਭਰਪੂਰ ਮਾਤਰਾ ਹੁੰਦੀ ਹੈ, ਜੋ ਦਿਮਾਗ ਨੂੰ ਤੇਜ਼ ਕਰਦੇ ਨੇ ਅਤੇ ਨਾਲ ਹੀ ਖੂਬਸੂਰਤੀ ਨੂੰ ਵੀ ਜਿਹੜਾ ਵਧਾਉਂਦੇ ਹੈ। ਛੋਲਿਆਂ ਦੇ ਵਿੱਚ ਵਿਟਾਮਿਨ, ਮਿਨਰਲਸ, ਕਲੋਰੋਫਿਲ ਅਤੇ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੈ, ਜਿਸ ਵਜ੍ਹਾ ਨਾਲ ਰੋਜ਼ ਸਵੇਰੇ ਭਿਉਏ ਹੋਏ ਛੋਲੇ ਖਾਣ ਦੇ ਨਾਲ ਜਿਵੇਂ ਬਜ਼ੁਰਗ ਨਾਲੇ ਬਲਦਾਂ ਨੂੰ ਖਿਲਾਈ ਜਾਂਦੇ ਸੀ, ਨਾਲੇ ਵਾਹੀ ਕਰੀ ਜਾਂਦੇ ਸੀ, ਨਾਲੇ ਆਪ ਵੀ ਖਾਈ ਜਾਂਦੇ ਸੀ। ਇਮਿਊਨ ਸਿਸਟਮ ਮਜ਼ਬੂਤ ਹੁੰਦਾ ਤੇ ਸਰੀਰ ਦੀ ਰੋਗਾਂ ਦੇ ਨਾਲ ਲੜਨ ਦੀ ਤਾਕਤ ਵੱਧਦੀ ਹੈ। ਡਾਇਬੀਟੀਜ਼ ਦੇ ਰੋਗਾਂ ਨੂੰ ਰੋਜ਼ ਸਵੇਰੇ 25 ਗ੍ਰਾਮ ਭਿਉਏ ਹੋਏ ਛੋਲੇ ਖਾਣੇ ਚਾਹੀਦੇ ਆ ਤੇ ਖਾਲੀ ਪੇਟ ਦੇ ਇਸ ਨੂੰ ਜਿਹੜਾ ਖਾਣ ਦੇ ਨਾਲ ਡਾਇਬੀਟੀਜ਼ ਜਿਹੜੀ ਹੈ, ਜਾਣੀ ਕਿ ਆਪਣੀ ਜਿਹੜੀ ਹੈ ਬਲੱਡ ਸ਼ੂਗਰ ਹੈ ਕਾਬੂ ਹੇਠ ਰੱਖਣ ਦੇ ਵਿੱਚ ਮਦਦ ਮਿਲਦੀ ਹੈ। ਆਮ ਤੌਰ ਤੇ ਰੋਜ਼ ਸਵੇਰੇ ਛੋਲਿਆਂ ਦੇ ਵਿੱਚ ਨਿੰਬੂ, ਅਦਰਕ, ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਦੇ ਨਾਲ ਸਰੀਰ ਜਿਹੜਾ ਸਿਹਤਮੰਦ ਰਹਿੰਦਾ ਹੈ ਤੇ ਨਾਲ ਹੀ ਦਿਨ ਭਰ ਕੰਮ ਕਰਨ ਲਈ ਭਰਪੂਰ ਐਨਰਜੀ ਵੀ ਜਿਹੜੀ ਮਿਲਦੀ ਹੈ। ਐਨਰਜੀ ਡਰਿੰਕਾਂ ਦੀ ਜ਼ਰੂਰਤ ਨਹੀਂ ਹੈ। ਮਰਦਾਂ ਦੇ ਵਿੱਚ ਹੋਣ ਵਾਲੀ ਕਮਜ਼ੋਰੀ ਦੇ ਲਈ ਵੀ ਇਹ ਭਿਓਏ ਹੋਏ ਛੋਲੇ ਖਾਣਾ ਫਾਇਦੇਮੰਦ ਦੱਸਦੇ ਨੇ ਤੇ ਇਸ ਦੇ ਨਾਲ ਸਰੀਰ ਨੂੰ ਐਨਰਜੀ ਜਿਹੜੀ ਮਿਲਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ ਹਾਂ ਹੋਰ, ਜਿਸ ਦੇ ਵਿੱਚ ਪੰਜਾਬ ਦੀਆਂ ਦਿਸ਼ਤੇ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ। ਤੇ ਇਹ ਸੀ ਅੱਜ ਦਾ ਵਿਚਾਰ ਤੇ ਖਾਣ ਪੀਣ ਦੇ ਸੰਬੰਧ ਦੇ ਵਿੱਚ ਛੋਟੀ ਜਿਹੀ ਗੱਲਬਾਤ। ਤੇ ਅੱਗੇ ਜਾ ਕੇ ਗੱਲ ਕਰਾਂਗੇ ਕਿਉਂਕਿ ਬੱਚੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਫਾਸਟ ਫੂਡ ਦੇ ਵੱਲ ਨੂੰ ਜਾ ਰਹੇ ਹੈ ਤੇ ਘਰਾਂ ਦੇ ਵਿੱਚ ਨੱਕ ਬੁੱਲ ਕੱਢਦੇ ਹੈ। ਜਿਵੇਂ ਵੀ ਮੈਂ ਵੀ ਕੱਢਦਾ ਹੁੰਦਾ ਸੀ, ਕਦੇ ਤੋਰੀਆਂ ਬਣਾ ਲੈਣੀਆਂ ਤੇ ਉਹਨਾਂ ਨੂੰ ਮਤਲਬ ਕਿ ਸਬਜ਼ੀ ਬਣੀ ਹੋਣੀ ਤੋਰੀਆਂ ਦੀ ਤੇ ਉਹਨੂੰ ਰੋਟੀ ਲਾ ਲਾ ਕੇ ਖਾਣੀ, ਮਤਲਬ ਕਿ ਬੁਰਕੀ ਭਰ ਕੇ ਨਹੀਂ ਖਾਣੀ ਤੇ ਮਤਲਬ ਕਿ ਸਵਾਦ ਮਾੜਾ ਮੋਟਾ ਆ ਜਾਵੇ, ਨਹੀਂ ਤਾਂ ਨੱਕ ਬੁੱਲ ਅਸੀਂ ਵੀ ਕੱਢਦੇ ਹੁੰਦੇ ਸੀ, ਪਰ ਹੁਣ ਸਾਰਾ ਕੁਝ ਹੀ ਖਾ ਲਈਦਾ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਉਹਦੇ ਵੱਲ ਨੂੰ ਵੱਧਦੇ ਹਾਂ ਤੇ ਦੇਸ਼ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ। ਉਧੇੜ ਦਿੱਤੇ ਨੇ ਪਾਜ ਤੇ ਮਜੀਠਾ ਸਾਹਿਬ ਨੇ ਕਢਾ ਦਿੱਤੀਆਂ ਨੇ ਚੀਕਾਂ। ਖਹਿੜਾ ਨਹੀਂ ਛੱਡਦਾ ਹੁਣ ਕਹਿੰਦੇ ਖਹਿਰਾ, ਖਹਿੜਾ ਨਹੀਂ ਛੱਡਦਾ ਹੁਣ ਖਹਿਰਾ, ਕਿਉਂਕਿ ਇੱਕ ਨਹੀਂ ਹੁਣ ਦੋ ਹੋ ਗਏ ਨੇ। ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਦੇ ਨਾਲ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਵੀ ਸਾਂਝ ਜਿਹੜੀ ਪੈ ਗਈ ਹੈ। ਚੰਡੀਗੜ੍ਹ ਸਰਹੱਦ ਦੇ ਉੱਤੇ ਕਿਸਾਨ ਮੋਰਚਾ ਜਿਹੜਾ ਲੱਗ ਚੁੱਕਿਆ ਤੇ ਬਹੁਮਤ ਜਿਹੜੀ ਵੱਧ ਰਹੀ ਹੈ। ਬਿਜਲੀ ਚੋਰੀ ਮਾਮਲੇ ਦੇ ਵਿੱਚ ਸਿਆਸੀ ਦਖਲ ਦੇ ਦੋਸ਼ ਲੱਗੇ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਜਿਹੜਾ ਬੇਟਾ ਹੈ, ਉਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਇਸੇ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਸਰਹੱਦਾਂ ਦੇ ਉੱਤੇ ਕਿਸਾਨ ਮੋਰਚੇ ਤੇ DSP ਗੁਰਸ਼ੇਰ ਸਿੰਘ ਜਿਨ੍ਹਾਂ ਨੇ ਬਿਸ਼ਨੋਈ ਦੀ ਇੰਟਰਵਿਊ ਕੀਤੀ ਸੀ, ਉਹ ਵਿਵਾਦਾਂ ਚ ਸੀ। ਉਹ ਸੰਧੂ ਸਾਹਿਬ ਦੀ ਜਿਹੜੀ ਹੈ ਬਰਖਾਸਤਗੀ ਜਿਹੜੀ ਹੈ ਅਦਾਲਤ ਨੇ, ਹਾਈ ਕੋਰਟ ਦਾ ਜਿਹੜਾ ਫੈਸਲਾ ਆ ਗਿਆ ਉਹਦੇ ਬਾਰੇ ਉਹ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਹੀ ਸਾਰੇ ਮਾਮਲੇ ਸਾਨੂੰ ਸਰਕਾਰ, ਪ੍ਰਸ਼ਾਸਨ ਤੇ ਜਵਾਬਦੇਹੀ ਦੇ ਬਾਰੇ ਕੁਝ ਨਵਾਂ ਸੋਚਣ ਦੇ ਲਈ ਮਜਬੂਰ ਨਹੀਂ ਕਰਦੇ, ਜਾਂ ਕਰ ਰਹੇ ਨੇ ਤਾਂ ਜ਼ਰੂਰ ਤੁਸੀਂ ਦੱਸਣਾ ਹੈ। ਦੂਜੇ ਪਾਸੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਿਆਸੀ ਟਕਰਾਅ ਜਿਹੜਾ ਵੱਧ ਚੁੱਕਿਆ ਤੇ VTO ਤੇ MSP ਦੇ ਮੁੱਦੇ ਖੜੇ ਹੋਏ ਨੇ ਤੇ ਪੰਜਾਬ ਦੀ ਲੈਂਡ ਪੋਲਿੰਗ ਨੀਤੀ ਵੀ ਚਰਚਾ ਦੇ ਕੇਂਦਰ ਦੇ ਵਿੱਚ ਜਿਹੜੀ ਬਣੀ ਹੋਈ ਹੈ। ਦੇਸ਼ ਵਿਦੇਸ਼ ਤੋਂ ਵੀ ਅੱਜ ਦੀਆਂ ਖਬਰਾਂ ਕਈ ਵੱਡੇ ਸਵਾਲ ਛੱਡ ਰਹੀਆਂ ਨੇ। SCO ਸੰਮੇਲਨ ਦੇ ਵਿੱਚ ਅੱਤਵਾਦ ਤੇ ਭਾਰਤ ਦਾ ਸਖ਼ਤ ਜਿਹੜਾ ਰੁੱਖ ਦੇਖਣ ਨੂੰ ਮਿਲਿਆ। ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਨਾਲ 40 ਜਿਹੜੀਆਂ ਐਪਲੀਕੇਸ਼ਨ ਸਨ ਉਹਨਾਂ ਨੂੰ ਰਫਾ ਦਫ਼ਾ ਕਰ ਦਿੱਤਾ ਗਿਆ ਤੇ ਕੈਨੇਡਾ ਦੀਆਂ ਉਪ ਚੋਣਾਂ ਦੇ ਵਿੱਚ ਮਾਰਕ ਕਾਰਨੀ ਨੇ ਮਾਰਕਾ ਮਾਰ ਲਿਆ, ਫਿਰ ਬਹੁਮਤ ਜਿਹੜੀ ਹਾਸਲ ਕਰ ਲਈ ਹੈ ਤੇ ਹੁਣ ਕਿਸੇ ਦੇ ਵੱਲ ਨੂੰ ਦੇਖਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਤੇ ਜੋ ਵੀ ਬਿੱਲ ਪਾਸ ਕਰਨੇ ਹੋਣਗੇ ਉਹ ਆਪਣੀ ਬਹੁਮਤ ਦੇ ਨਾਲ ਹੁਣ ਕਰ ਸਕਣਗੇ। ਪੰਜਾਬੀ ਵਕੀਲ ਤੇ ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਲੱਗੇ ਹੈ। ਟਰੰਪ ਵੱਲੋਂ ਕੈਨੇਡਾ ਤੇ ਤਿੱਖੇ ਬਿਆਨ ਤੇ ਕਹਿੰਦੇ ਆ ਸਾਨੂੰ ਨਹੀਂ ਚਾਹੀਦਾ ਤੁਹਾਡਾ ਸਮਾਨ। ਚੀਨ ਦੀਆਂ ਆਰਥਿਕ ਨੀਤੀਆਂ ਤੇ ਉੱਠਦੇ ਸਵਾਲ ਨੇ ਤੇ ਨਾਲ ਹੀ ਇੱਕ ਬਹੁਤ ਘਰੇਲੂ ਪਰ ਹਰ ਪਰਿਵਾਰ ਦੇ ਨਾਲ ਜੁੜਿਆ ਮੁੱਦਾ ਹੈ, ਬੱਚਿਆਂ ਦੇ ਨਖਰੇ ਤੇ ਪੌਸ਼ਟਿਕ ਭੋਜਨ ਦੀ ਜੱਦੋਜਹਿਦ ਤੇ ਅੰਤ ਦੇ ਵਿੱਚ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਉਹਨਾਂ ਨੂੰ ਯਾਦ ਕਰਾਂਗੇ ਤੇ ਉੱਥੇ ਆਪਾਂ ਫਿਰ ਅੱਗੇ ਜਾ ਕੇ ਸਮਾਪਤੀ ਕਰਾਂਗੇ। ਤੇ ਲੋ ਫਿਰ ਆਪਾਂ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਪੰਜਾਬ ਦੇ ਨਾਲ ਖਬਰਾਂ ਦੇ ਨਾਲ। ਸਾਂਝੇ ਸੰਘਰਸ਼ ਦਾ ਵੱਡਾ ਐਲਾਨ ਹੋ ਗਿਆ। 4 ਸਤੰਬਰ ਨੂੰ ਕਿਸਾਨ ਮਜ਼ਦੂਰ ਮੋਰਚਿਆਂ ਦੇ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ ਹੁਣ ਸ਼ਮੂਲੀਅਤ। ਕਿਸਾਨ ਮਜ਼ਦੂਰਾਂ ਦੀਆਂ ਭੱਖ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ DC ਦਫ਼ਤਰਾਂ ਅੱਗੇ ਚੱਲ ਰਹੇ ਪੱਕੇ ਕਿਸਾਨ ਮੋਰਚਿਆਂ ਦਾ ਅੱਜ ਤੀਜਾ ਦਿਨ ਸੀਗਾ। ਇਸ ਦੇ ਦੌਰਾਨ ਵੱਡਾ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਕਹਿ ਦਿੱਤਾ ਹੈ ਕਿ ਆਉਣ ਵਾਲੀ 4 ਸਤੰਬਰ ਨੂੰ ਇਹ ਮੋਰਚੇ ਪੰਜਾਬ ਦੇ ਸੰਘਰਸ਼ੀ ਮੁਲਾਜ਼ਮਾਂ ਤੇ ਪੈਨਸ਼ਨਰਾਂ, ਜਿਹੜੇ ਪੈਨਸ਼ਨਰ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਜਿਹੜਾ ਸਮਰਪਿਤ ਹੋਣਗੇ। ਸਰਕਾਰ ਦੇ ਅੜੀਅਲ ਰਵੱਈਏ ਦੇ ਖਿਲਾਫ਼ ਰੋਸ ਜਿਹੜਾ ਹੈ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾ ਝਾੜ, ਜਨਕ ਸਿੰਘ ਪੁਟਾਲ ਤੇ ਹੋਰਨਾਂ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖੇ ਛੇੜੇ ਨੇ ਨਿਸ਼ਾਨੇ ਸਾਧੇ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਮੁਲਾਜ਼ਮ ਆਗੂਆਂ ਦੀਆਂ ਦੂਰ ਦੁਰਾਡੇ ਜ਼ਬਰਦਸਤੀ ਬਦਲੀਆਂ ਕੀਤੀਆਂ ਜਾ ਰਹੀਆਂ ਨੇ। ਤਨਖਾਹ ਰੋਕਣ ਤੇ ਵਿਭਾਗ ਕਾਰਵਾਈ ਰਾਹੀਂ ਮੁਲਾਜ਼ਮਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਅਦਾਲਤਾਂ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਏ ਫੈਸਲਿਆਂ ਵਿਰੁੱਧ ਉੱਚ ਅਦਾਲਤਾਂ ਦੇ ਵਿੱਚ ਅਪੀਲਾਂ ਦਾਇਰ ਕੀਤੀਆਂ ਜਾ ਰਹੀਆਂ ਨੇ। ਭਾਰਤ ਨੂੰ ਵਿਸ਼ਵ ਵਪਾਰ ਸੰਸਥਾ WTO ਤੋਂ ਬਾਹਰ ਕੱਢਿਆ ਜਾਵੇ ਤੇ ਅਮਰੀਕਾ ਭਾਰਤ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ। C2 ਫਾਰਮੂਲੇ ਤਹਿਤ ਸਾਰੀਆਂ ਫਸਲਾਂ ਦੇ ਉੱਤੇ MSP ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੁਲਿੰਗ ਨੀਤੀ ਦੀਆਂ ਕੋਸ਼ਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ। 60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਘੱਟੋ ਘੱਟ ਕਹਿੰਦੇ ਨੇ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਇਹ ਮੰਗਾਂ ਲੈ ਕੇ ਚੰਡੀਗੜ੍ਹ ਦੀਆਂ ਸਰਹੱਦਾਂ ਦੇ ਉੱਤੇ ਬਹਿ ਗਏ ਨੇ। ਇਸੇ ਤਰ੍ਹਾਂ ਹੀ ਇਸ ਪਿੰਡ ਦੇ ਵਿੱਚ ਕਹਿੰਦੇ ਕੁੰਡੀ ਫੜਨ ਨਹੀਂ ਆਉਣਾ ਭਾਈ, ਆਪ ਵਿਧਾਇਕ ਦੇ ਲੜਕੇ ਨੇ SDO ਨੂੰ ਹੁਕਮ ਕਰ ਦਿੱਤਾ ਤੇ ਲੜਕਾ ਸਿਆਸਤ ਦੇ ਵਿੱਚ ਨਵਾਂ ਹੈ, ਵਿਧਾਇਕ ਦਾ ਉਹ ਬਾਪ ਦਾ ਇਹ ਕਹਿਣਾ ਹੈ। ਹਲਕਾ ਭੁੱਚੋ ਦੇ ਵਿੱਚੋਂ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਲੜਕੇ ਹਰਸਿਮਰਨ ਸਿੰਘ ਨੇ ਪਾਵਰਕੌਮ ਦੇ SDO ਨੂੰ ਫੋਨ ਦੇ ਉੱਤੇ ਜ਼ਬਾਨੀ ਹੁਕਮ ਦੇ ਦਿੱਤੇ ਨੇ ਕਿ ਨਾ ਤਾਂ ਜਾਲੀ ਮੋਟਰ ਪੱਟਣੀ ਹੈ ਤੇ ਨਾ ਹੀ ਕੁੰਡੀ ਫੜਨੀ ਹੈ। ਇਨ੍ਹਾਂ ਗੈਰ ਸੰਵਿਧਾਨਕ ਹੁਕਮਾਂ ਤੋਂ ਨਵਾਂ ਵਿਵਾਦ ਛਿੜ ਗਿਆ। ਵਿਧਾਇਕ ਦੇ ਜਿਹੜੇ ਨੇ ਲੜਕੇ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਜਿਹੜੀ ਵਾਇਰਲ ਹੋਈ ਤੇ ਵੀਡੀਓ ਦੇ ਵਿੱਚ ਮਾਸਟਰ ਜਗਸੀਰ ਸਿੰਘ ਦਾ ਲੜਕਾ ਪਾਵਰਕੌਮ ਦੇ ਗੁਣਿਆਣਾ ਮੰਡੀ ਦੇ SDO ਕੇਵਲ ਸੇਠੀ ਨੂੰ ਫੋਨ ਦੇ ਉੱਤੇ ਹਦਾਇਤ ਕਰ ਰਿਹਾ। ਮਾਮਲਾ ਹਲਕਾ ਭੁੱਚੋ ਦੇ ਪਿੰਡ ਹਰਰਾਏਪੁਰ ਦਾ ਜਿਹੜਾ ਦੱਸਿਆ ਜਾ ਰਿਹਾ, ਜਿੱਥੋਂ ਬਾਰੇ ਵਿਧਾਇਕ ਦਾ ਲੜਕਾ ਜ਼ਿਕਰ ਕਰ ਰਿਹਾ ਤੇ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਤੋਂ ਹਰਸਿਮਰਨ ਸਿੰਘ ਗੈਰ ਕਾਨੂੰਨੀ ਕੰਮ ਨੂੰ ਸ਼ਹਿ ਦਿੰਦਾ ਨਜ਼ਰ ਆ ਰਿਹਾ। ਵੀਡੀਓ ਦੇ ਵਿੱਚ ਹਰਸਿਮਰਨ ਸਿੰਘ ਫੋਨ ਦੇ ਉੱਤੇ SDO ਨੂੰ ਆਖ ਰਿਹਾ ਹੈ ਕਿ ਮੈਂ ਹਰ ਰਾਏਪੁਰ ਬੈਠਾ ਹਾਂ, ਇੱਥੇ ਜਿਹੜੀ ਛੱਪੜ ਵਾਲੀ ਮੋਟਰ ਹੈ ਉਹਦਾ ਕੁਨੈਕਸ਼ਨ ਚੱਲਦਾ ਹੈ ਜਾਲੀ, ਹੁਣ ਪਟਾ ਨਾ ਦੇਵੀ ਕਿਤੇ ਭਰਾ ਬਣ ਕੇ। ਇਸ ਪਿੰਡ ਦੇ ਵਿੱਚ ਕੁੰਡੀ ਵੀ ਫੜਨ ਨਹੀਂ ਆਉਣਾ ਤੇ ਇਹਨਾਂ ਹੁਕਮਾਂ ਤੋਂ ਵਿਧਾਇਕ ਮੁੜ ਚਰਚਾ ਦੇ ਵਿੱਚ ਆ ਗਏ। SDO ਕੇਵਲ ਸੇਠੀ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਦਿਆਂ ਹੋਇਆ ਕਿਹਾ ਕਿ ਵਿਧਾਇਕ ਦੇ ਲੜਕੇ ਦਾ ਕੁੰਡੀ ਨਾ ਫੜਨ ਦੇ ਬਾਰੇ ਫੋਨ ਆਇਆ ਸੀ, ਪਰ ਅਗਰ ਕੋਈ ਬਿਜਲੀ ਚੋਰੀ ਦੀ ਸ਼ਿਕਾਇਤ ਆਵੇਗੀ ਤਾਂ ਉਹ ਕੁੰਡੀ ਫੜਨਗੇ। ਉਨ੍ਹਾਂ ਨੇ ਪਿਛਲੇ 4 ਮਹੀਨਿਆਂ ਦੇ ਵਿੱਚ 10 ਲੱਖ ਦੀ ਬਿਜਲੀ ਚੋਰੀ ਫੜੀ ਹੈ ਤੇ ਉਨ੍ਹਾਂ ਬੇਵਸੀ ਵੀ ਜਿਹੜੀ ਆਪਣੀ ਜ਼ਾਹਰ ਕੀਤੀ ਹੈ ਤੇ ਮਹਿਕਮਾ ਕਹਿੰਦਾ ਕਿ ਕੁੰਡੀ ਫੜੋ ਤੇ ਇਹ ਕੁੰਡੀ ਨਾ ਫੜਨ ਦੇ ਬਾਰੇ ਆਖ ਰਹੇ ਹੈ। ਉਹ ਵਿਚਾਲੇ ਫਸ ਚੁੱਕੇ ਨੇ ਤੇ ਉਨ੍ਹਾਂ ਕਿਹਾ ਕਿ ਵਿਧਾਇਕ ਦਾ ਲੜਕਾ ਛੱਪੜ ਤੇ ਪਾਣੀ ਵਾਲੀ ਮੋਟਰ ਦੇ ਬਾਰੇ ਗੱਲ ਕਰ ਰਿਹਾ ਸੀ ਤੇ ਵਿਧਾਇਕ ਦੇ ਲੜਕੇ ਹਰਸਿਮਰਨ ਸਿੰਘ ਨੇ ਆਪਣਾ ਜਿਹੜਾ ਪੱਖ ਰੱਖਿਆ ਕਿ ਉਸਨੇ ਪਿੰਡ ਵਾਲਿਆਂ ਨੂੰ ਛੱਪੜ ਦਾ ਕੁਨੈਕਸ਼ਨ ਅਧਿਕਾਰਤ ਕਰਵਾਉਣ ਦੇ ਬਾਰੇ ਕਿਹਾ ਸੀ ਤੇ ਫੋਨ ਦੇ ਉੱਤੇ ਵੀ SDO ਨੂੰ ਸਿਰਫ ਇਹੋ ਹੀ ਕਿਹਾ ਕਿ ਪਿੰਡ ਵਾਲੇ ਕੁਨੈਕਸ਼ਨ ਨੂੰ ਅਧਿਕਾਰਤ ਕਰਾ ਰਹੇ ਹਾਂ ਤੇ ਕਿਤੇ ਉਸ ਤੋਂ ਪਹਿਲਾਂ ਨਾ ਕਿਤੇ ਫੜ ਲੈਣਾ ਤੁਸਾਂ। ਇਸੇ ਤਰ੍ਹਾਂ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਕਹਿਣਾ ਸੀ ਭਾਈ ਜੇ ਉਹ ਪਹਿਲਾਂ ਕੁੰਡੀ ਪਾਈ ਹੈ ਤਾਂ ਹੈਗੀ ਤਾਂ ਨਜਾਇਜ਼ ਹੀ ਹੈ ਨਾ ਉਹ। ਇਸੇ ਤਰ੍ਹਾਂ ਉਨ੍ਹਾਂ ਦਾ ਕਹਿਣਾ ਸੀਗਾ ਕਿ ਜੇ ਕੋਈ ਕੁੰਡੀ ਲਾਊ ਤਾਂ ਫੜੀ ਹੀ ਜਾਊ ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ 600 ਯੂਨਿਟ ਬਿਜਲੀ ਮਾਫ਼ ਕੀਤੀ ਹੋਈ ਹੈ ਤੇ ਉਨ੍ਹਾਂ ਦਾ ਲੜਕਾ ਸਿਆਸਤ ਦੇ ਵਿੱਚ ਨਵਾਂ ਹੈ ਤੇ ਕਹਿ ਦਿੱਤਾ ਹੋਵੇ ਗਾਉਣੇ ਕਿਤੇ। ਮਾਸਟਰ ਜਗਸੀਰ ਸਿੰਘ ਨੇ ਇਹ ਵੀ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਏਦਾਂ ਸਟੇਜਾਂ ਦੇ ਉੱਤੋਂ ਕਹਿ ਹੀ ਕਹਿੰਦੇ ਦਿੰਦੇ ਸਨ ਭਾਈ ਹੁਣ ਤੁਸੀਂ ਪ੍ਰਕਾਸ਼ ਸਿੰਘ ਬਾਦਲ ਬਣ ਦਿਓ ਤੇ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਸਮੇਂ ਸਿਆਸੀ ਆਗੂ ਸਟੇਜਾਂ ਤੋਂ ਐਲਾਨ ਕਰਦੇ ਰਹੇ ਨੇ ਤੇ ਸਰਕਾਰ ਬਣਾਓ ਫਿਰ ਚਾਹੇ ਜਿੰਨੀਆਂ ਮਰਜ਼ੀ ਕੁੰਡੀਆਂ ਲਾ ਲੈਣਾ ਬਿਜਲੀ ਚਾਹੇ ਜੋ ਮਰਜ਼ੀ। ਪਿਛਲੀ ਕਾਂਗਰਸ ਸਰਕਾਰ ਸਮੇਂ ਇੱਕ ਕਾਂਗਰਸੀ ਵਿਧਾਇਕ ਨੇ ਪਾਵਰਕੌਮ ਦੇ ਅਧਿਕਾਰੀ ਨੂੰ ਕਾਫ਼ੀ ਬੁਰਾ ਭਲਾ ਬੋਲਿਆ ਸੀ ਤੇ ਕਿਉਂਕਿ ਉਸ ਅਧਿਕਾਰੀ ਨੇ ਬਿਜਲੀ ਚੋਰੀ ਫੜੀ ਸੀ ਤੇ ਭਾਈ ਤੁਹਾਡੇ ਚ ਉਹਨਾਂ 'ਚ ਫਿਰ ਫਰਕ ਕੀ ਹੈ। ਬਦਲਾਅ ਦੀ ਗੱਲ ਕਰਕੇ ਤੁਸੀਂ ਆਏ ਸੀ ਤੇ ਬਦਲਾਅ ਜਿਹੜਾ ਹੋ ਰਿਹਾ ਅੱਜ ਉਹਦੀ ਗੱਲ ਕਰਾਂਗੇ ਅੱਗੇ ਜਾ ਕੇ। ਉਸ ਤੋਂ ਪਹਿਲਾਂ ਹਾਈਕੋਰਟ ਦੀ ਗੱਲ ਕਰ ਲਈਏ। ਹਾਈਕੋਰਟ ਦੇ ਵੱਲੋਂ DSP ਗੁਰਸ਼ੇਰ ਸਿੰਘ ਸੰਧੂ ਦੀ ਬਰਖਾਸਤਗੀ ਜਿਹੜੀ ਹੈ ਉਹਦੇ ਹੁਕਮ ਰੱਦ ਕਰ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਲਾਰਸ ਬਿਸ਼ਨੋਈ ਦੇ ਜੇਲ੍ਹ ਦੇ ਵਿੱਚ ਇੰਟਰਵਿਊ ਦੇ ਮਾਮਲੇ 'ਚ ਜਿਹੜੀ ਹੈ ਕੀਤੀ ਸੀ ਕਾਰਵਾਈ ਇਹਦੇ ਬਾਰੇ। ਪੰਜਾਬ ਪੁਲਿਸ ਦੇ DSP ਗੁਰਸ਼ੇਰ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੇਵਾ ਤੋਂ ਬਰਖਾਸਤ ਕਰਨ ਸੰਬੰਧੀ ਹੁਕਮਾਂ ਨੂੰ ਰੱਦ ਕਰਤਾ। ਜਾਣਕਾਰੀ ਅਨੁਸਾਰ ਗੈਂਗਸਟਰ ਲਾਰਸ ਬਿਸ਼ਨੋਈ ਦੇ ਜੇਲ੍ਹ ਦੇ ਅੰਦਰ ਹੋਏ ਇੰਟਰਵਿਊ ਦੇ ਮਾਮਲੇ ਤੋਂ ਬਾਅਦ DSP ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਫਿਰੌਤੀ ਅਤੇ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਮਾਮਲੇ ਵੀ ਦਰਜ ਕੀਤੇ ਗਏ ਸਨ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਕੇਡਰ ਦੇ DSP ਗੁਰਸ਼ੇਰ ਸਿੰਘ ਨੂੰ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰਤਾ ਸੀ ਤੇ ਇਸ ਪੁਲਿਸ ਅਧਿਕਾਰੀ ਨੇ ਮਾਰਚ 2023 ਦੇ ਵਿੱਚ CIA ਦੇ ਜਿਹੜਾ ਖਰੜ ਥਾਣੇ ਦੇ ਵਿੱਚ ਪੁਲਿਸ ਹਿਰਾਸਤ ਦੇ ਦੌਰਾਨ ਗੈਂਗਸਟਰ ਲਾਰਿਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦੇ ਵਿੱਚ ਮਦਦ ਕੀਤੀ ਸੀ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੀ ਸ਼ਾਖ ਨੂੰ ਜਿਹੜਾ ਲਾਈ ਢਾ ਬਦਲੇ DSP ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਸੀ। ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਜਿਹੜਾ PPSC ਦੀ ਹਰੀ ਝੰਡੀ ਮਗਰੋਂ ਬਰਖਾਸਤਗੀ ਸੰਬੰਧੀ ਹੁਕਮ ਜਾਰੀ ਕੀਤੇ ਸਨ ਤੇ PPSC ਪੰਜਾਬ ਪੁਲਿਸ ਸੇਵਾ ਜਿਹੜੀ ਹੈ ਕੇਡਰ ਦੇ ਅਧਿਕਾਰੀਆਂ ਦੇ ਲਈ ਨਿਯੁਕਤੀ ਅਥਾਰਟੀ ਹੈ। ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਮੁੱਖ ਸਾਜ਼ਿਸ਼ਕਾਰ ਜਿਹੜਾ ਲਾਰਿਸ ਬਿਸ਼ਨੋਈ ਖਿਲਾਫ਼ ਕਤਲ ਫਰੋਤੀ ਤੇ ਹੋਰਨਾਂ ਅਪਰਾਧਾਂ ਦੇ ਲਈ 80 ਤੋਂ ਵੱਧ ਕੇਸ ਜਿਹੜੇ ਉਹਦੇ ਉੱਤੇ ਦਰਜ ਨੇ। ਇਸ ਤੋਂ ਬਾਅਦ DSP ਗੁਰਸ਼ੇਰ ਸਿੰਘ ਸੰਧੂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਦਿਆਂ ਆਪਣੀ ਸੇਵਾ ਤੋਂ ਬਰਖਾਸਤਗੀ ਨੂੰ ਚੁਣੌਤੀ ਦਿੱਤੀ ਸੀ ਤੇ ਸੰਧੂ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਗੈਂਗਸਟਰ ਲਾਰਿਸ ਬਿਸ਼ਨੋਈ ਦੀ CIA ਦੇ ਥਾਣੇ ਦੇ ਵਿੱਚ ਇੰਟਰਵਿਊ ਮਾਮਲੇ ਦੇ ਵਿੱਚ ਬਲੀ ਦਾ ਬੱਕਰਾ ਬਣਾਇਆ ਗਿਆ। ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਉਸਦੇ ਖਿਲਾਫ਼ ਪਹਿਲਾਂ ਹੀ ਅਨੁਸ਼ਾਸਨੀ ਕਾਰਵਾਈ ਜਾਰੀ ਹੋਣ ਦੇ ਬਾਵਜੂਦ 2 ਜਨਵਰੀ 2025 ਨੂੰ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਗਏ ਤੇ ਜਸਟਿਸ ਜਗਮੋਹਨ ਬਾਂਸਲ ਨੇ ਸੰਧੂ ਦੀ ਪਟੀਸ਼ਨ ਜਿਹੜੀ ਹੈ ਉਹਦੇ ਉੱਤੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਸੀ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਜਿਹੜਾ ਮਾਮਲਾ ਪੰਜਾਬ ਦੀਆਂ ਜਾਂ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਦੇ ਵਿੱਚ ਦੇਖਣ ਨੂੰ ਮਿਲਿਆ, ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਤੇ ਬਿਕਰਮ ਮਜੀਠੀਆ ਦਾ ਆਪ ਸਰਕਾਰ ਦੇ ਉੱਤੇ ਵੱਡਾ ਹਮਲਾ ਤੇ ਮੁੱਖ ਮੰਤਰੀ ਤੋਂ ਲੈ ਕੇ ਅਫਸਰਾਂ ਤੱਕ ਲਾਏ ਨੇ ਗੰਭੀਰ ਦੋਸ਼। ਮਜੀਠੀਆ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਵਿੱਚ ਕੁਝ ਮੰਤਰੀਆਂ IAS ਅਤੇ IPS ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਜਾਂਚ ਏਜੰਸੀਆਂ ਤੇ ਅਦਾਲਤਾਂ ਦੇ ਵਿੱਚ ਚੱਲ ਰਹੀ ਕਾਰਵਾਈ ਨੂੰ ਲੈ ਕੇ ਸਰਕਾਰ ਦੀ ਭੂਮਿਕਾ ਦੇ ਉੱਤੇ ਸਵਾਲ ਉਠਾਏ ਜਾ ਸਕਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਪ੍ਰੈਸ ਕਾਨਫਰੰਸ ਦੇ ਵਿੱਚ ਮਜੀਠੀਆ ਨੇ ਦੋਸ਼ ਲਾਇਆ ਕਿ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਅੱਜ ਉਨ੍ਹਾਂ ਹੀ ਮੁੱਦਿਆਂ ਦੇ ਨਾਲ ਸਮਝੌਤਾ ਕਰ ਚੁੱਕੀ ਹੈ ਜਿਨ੍ਹਾਂ ਦੇ ਖਿਲਾਫ਼ ਉਸਨੇ ਆਪਣੀ ਸਿਆਸੀ ਯਾਤਰਾ ਸ਼ੁਰੂ ਕੀਤੀ ਸੀ। ਮਜੀਠੀਆ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਵਿੱਚ ਕੁਝ ਮੰਤਰੀਆਂ IAS IPS ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਜਾਂਚ ਏਜੰਸੀਆਂ ਅਤੇ ਅਦਾਲਤਾਂ ਦੇ ਵਿੱਚ ਚੱਲ ਰਹੀ ਕਾਰਵਾਈ ਨੂੰ ਲੈ ਕੇ ਸਰਕਾਰ ਦੀ ਭੂਮਿਕਾ ਦੇ ਉੱਤੇ ਸਵਾਲ ਉਠਾਏ ਜਾ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜੇ ਮਾਮਲਿਆਂ 'ਚ ਸਰਕਾਰ ਦਾ ਰਵੱਈਆ ਇੱਕੋ ਜਿਹਾ ਨਹੀਂ ਰਿਹਾ। ਮਜੀਠੀਆ ਨੇ ਸਾਬਕਾ ਮੰਤਰੀ ਵਿਜੇ ਸਿੰਗਲਾ ਸਮੇਤ ਕਈ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਕਾਰਵਾਈ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਤੇ ਅਸਲ ਕਾਰਵਾਈ ਦੇ ਵਿੱਚ ਅੰਤਰ ਦਿਖਾਈ ਦਿੰਦਾ ਹੈ। ਮਜੀਠੀਆ ਨੇ ਰਾਜਵੀਰ ਜਿਹੜਾ ਕੋਹਮਾਨ ਦੇ ਨਾਲ ਜੁੜੇ ਮਾਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਤੇ ਪੁਲਿਸ ਕਾਰਵਾਈ ਨੂੰ ਲੈ ਕੇ ਕਈ ਗੰਭੀਰ ਸਵਾਲ ਨੇ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਮਾਮਲਾ ਦਰਜ ਕਰਨ ਦੀ ਬਜਾਏ ਸੰਬੰਧਿਤ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੇ ਜਾਣ ਦੇ ਨਾਲ ਇਲੈਕਟ੍ਰਾਨਿਕ ਸਬੂਤਾਂ ਨਾਲ ਛੇੜਛਾੜ ਦਾ ਖਤਰਾ ਜਿਹੜਾ ਪੈਦਾ ਹੋਇਆ। ਉਨ੍ਹਾਂ ਕੁਝ ਪੁਲਿਸ ਅਤੇ ਪ੍ਰਸ਼ਾਸਨਿਕ ਜਿਹੜੇ ਨੇ ਅਧਿਕਾਰੀਆਂ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਉਠਾਏ ਹੈ ਤੇ ਨਾਲ ਕਿਹਾ ਕਿ ਜੇਕਰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਕਈ ਹੋਰ ਨਾਮ ਸਾਹਮਣੇ ਆ ਸਕਦੇ ਨੇ। ਇਨ੍ਹਾਂ ਦੋਸ਼ਾਂ ਦੀ ਆਜ਼ਾਦ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ। ਮਜੀਠੀਆ ਨੇ ਬਲਾਤਕਾਰ ਪੀੜਤਾ ਦੇ ਨਾਲ ਜੁੜੇ 2 ਅਦਾਲਤੀ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਹੈ ਤੇ ਦੋਸ਼ ਲਾਇਆ ਕਿ ਪੀੜਤਾ ਤੇ ਉਸਦੇ ਪਰਿਵਾਰ ਨੂੰ ਕਥਿਤ ਤੌਰ ਦੇ ਉੱਤੇ ਧਮਕੀਆਂ ਦਿੱਤੀਆਂ ਗਈਆਂ ਤੇ ਜੇਲ੍ਹ ਤੋਂ ਮੋਬਾਈਲ ਫੋਨ ਦੇ ਰਾਹੀਂ ਸੰਪਰਕ ਕੀਤੇ ਜਾਣ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਦੋਸ਼ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਸੰਬੰਧਿਤ ਹੋਣ ਤਾਂ ਮੁੱਖ ਮੰਤਰੀ ਦੇ ਕੋਲ ਗ੍ਰਹਿ ਵਿਭਾਗ ਵੀ ਹੋਣ ਕਾਰਨ ਨਿਰਪੱਖ ਜਾਂਚ ਕਿਵੇਂ ਜਿਹੜੀ ਯਕੀਨੀ ਬਣਾਏਗੀ। ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੇ ਮਾਮਲੇ ਦੇ ਵਿੱਚ ਪੀੜਤਾ ਨੂੰ ਇਨਸਾਫ਼ ਦਿਵਾਉਣ ਦੇ ਲਈ ਨਿਰਪੱਖ ਅਤੇ ਆਜ਼ਾਦ ਜਾਂਚ ਜ਼ਰੂਰੀ ਹੈ। ਮਜੀਠੀਆ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੰਬੰਧਿਤ ਦਸਤਾਵੇਜ਼ ਅਤੇ ਵੀਡੀਓ ਜਨਤਕ ਜ਼ਰੂਰ ਕਰ ਦੇਣਗੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਪੂਰੇ ਮਾਮਲੇ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਤੇ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਕਈ ਅਹਿਮ ਤੱਥ ਜਿਹੜੇ ਸਾਹਮਣੇ ਆ ਸਕਦੇ ਹੈ। ਇਸ ਦੇ ਉੱਤੇ ਦੋਸਤੋ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜਾ ਤਕਰੀਬਨ 1 ਘੰਟਾ 40 ਮਿੰਟ ਦੀ ਜਿਹੜੀ ਹੈ ਅੱਜ ਪ੍ਰੈਸ ਕਾਨਫਰੰਸ ਲੰਬੀ ਕੀਤੀ ਹੈ ਤੇ ਪੂਰੇ ਸਬੂਤ ਜਾਂ ਵੀਡੀਓ ਜਿਹੜੀਆਂ ਦਿਖਾਈਆਂ ਨੇ ਮੀਡੀਆ ਦੇ ਵਿੱਚ ਬਿਕਰਮ ਮਜੀਠੀਆ ਉਹਨਾਂ ਨੇ ਸਾਰਿਆਂ ਨੇ ਦੇਖ ਹੀ ਲਈ ਹੋਣੀ ਹੈ ਤੇ ਦੂਸਰੇ ਪਾਸੇ ਚੰਡੀਗੜ੍ਹ ਸਰਹੱਦ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਜਾਰੀ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਆਪਣਾ ਧਰਨਾ ਜਾਰੀ ਹੈ ਤੇ ਮੋਹਾਲੀ ਦੇ ਫੇਸ 11 ਤੋਂ ਲੈ ਕੇ ਸੈਕਟਰ 48 ਤੱਕ ਸੜਕਾਂ ਦੇ ਇੱਕ ਪਾਸੇ ਵਿੱਚ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਜਿਹੜੇ ਨੇ ਕਿਸਾਨਾਂ ਨੇ ਪੱਕੇ ਡੇਰੇ ਲਗਾ ਦਿੱਤੇ ਨੇ ਤੇ ਕਿਸਾਨ ਮੋਰਚੇ ਦੇ ਵਿੱਚ ਮਹਿਲਾਵਾਂ ਵੀ ਜਿਹੜੀਆਂ ਸ਼ਾਮਲ ਨੇ। ਫੇਸ 11 ਤੋਂ ਲੈ ਕੇ ਸੈਕਟਰ 48 ਤੱਕ ਮੋਹਾਲੀ ਪੁਲਿਸ ਦੇ ਵੱਲੋਂ ਸੜਕਾਂ ਦਾ ਇੱਕ ਪਾਸਾ ਬੰਦ ਕੀਤਾ ਗਿਆ ਤੇ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਦੀ ਸੈਕਟਰ 48 ਦੀ ਸੜਕ ਦੇ ਉੱਤੇ ਲੱਗੀ ਹੋਈ ਸਟੇਜ ਤੇ ਪੰਡਾਲ ਦੇ ਪਿਛਲੇ ਪਾਸੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੰਡੇਦਾਰ ਤਾਰ ਦੀ ਜਿਹੜੀ ਹੈ ਤਹਿਰੀ ਬੈਰੀਕੇਟਿੰਗ ਜਿਹੜੀ ਕੀਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਅਤੇ RAF ਦੇ ਜਵਾਨ ਵੀ ਜਿਹੜੇ ਤਾਇਨਾਤ ਨੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਟੇਜ ਆਰੰਭ ਕਰਨ ਤੋਂ ਪਹਿਲਾਂ ਮੋਹਾਲੀ ਵਿਖੇ ਇੱਕ ਹੋਟਲ ਦੇ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ ਤੇ ਇਸ ਦੇ ਵਿੱਚ 7 ਦਿਨ ਤੱਕ ਚੱਲਣ ਵਾਲੇ ਮੋਰਚੇ ਲਈ ਰਣਨੀਤੀ ਘੜੀ ਗਈ ਹੈ। ਕਿਸਾਨ ਆਗੂਆਂ ਨੇ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਹੜਤਾਲ ਤੋਂ ਬਾਅਦ ਮੁਲਾਜ਼ਮ ਆਗੂਆਂ ਦੀਆਂ ਕੀਤੀਆਂ ਜਾ ਰਹੀਆਂ ਬਦਲੀਆਂ ਤੇ ਉਨ੍ਹਾਂ ਨੂੰ ਕੱਢੇ ਜਾ ਰਹੇ ਨੋਟਿਸਾਂ ਦਾ ਜਿਹੜਾ ਗੰਭੀਰ ਨੋਟਿਸ ਲੈਂਦਿਆਂ ਇਸ ਦਾ ਜਿਹੜਾ ਸਖ਼ਤ ਵਿਰੋਧ ਕੀਤਾ ਤੇ ਮੁਲਾਜ਼ਮਾਂ ਦੇ ਨਾਲ ਸਮਰਥਨ ਜ਼ਾਹਰ ਕਰਦਿਆਂ ਪੂਰਨ ਸਹਿਯੋਗ ਦਾ ਜਿਹੜਾ ਭਰੋਸਾ ਦਿੱਤਾ ਗਿਆ। ਇਸੇ ਤਰ੍ਹਾਂ ਏਅਰ ਇੰਡੀਆ ਦੀ ਗੱਲ ਕਰਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਏਅਰ ਇੰਡੀਆ ਦੇ ਤਜਰਬੇਕਾਰ ਪਾਇਲਟਾਂ ਦੇ ਨੌਕਰੀ ਛੱਡਣ ਦੇ ਨਾਲ ਉਡਾਨ ਸੁਰੱਖਿਆ ਦਾ ਖਤਰਾ ਜਿਹੜਾ ਵੱਧ ਗਿਆ। ਏਅਰ ਇੰਡੀਆ ਗਰੁੱਪ ਦੇ ਵਿੱਚੋਂ ਤਜਰਬੇਕਾਰ ਪਾਇਲਟਾਂ ਦੇ ਵੱਡੇ ਪੱਧਰ ਦੇ ਉੱਤੇ ਨੌਕਰੀ ਛੱਡਣ ਦੇ ਕਾਰਨ ਉਡਾਨ ਸੁਰੱਖਿਆ ਦੇ ਲਈ ਗੰਭੀਰ ਖਤਰਾ ਪੈਦਾ ਹੁੰਦਾ ਨਜ਼ਰ ਆ ਰਿਹਾ। ਇਸ ਦੇ ਬਾਰੇ ਚਿੰਤਾ ਜਤਾਉਂਦਿਆਂ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ ਇੰਡੀਆ ਜਿਹੜੀ ਹੈ ਉਹਨੇ ਟਾਟਾ ਟਰੱਸਟ ਦੇ ਚੇਅਰਮੈਨ ਨੂੰ ਇੱਕ ਪੱਤਰ ਵੀ ਲਿਖਿਆ ਤੇ ਇਸ ਪੱਤਰ ਦੇ ਵਿੱਚ ਪਾਇਲਟਾਂ ਦੇ ਨੌਕਰੀ ਛੱਡਣ, ਉਹਨਾਂ ਦੀ ਥਕਾਵਟ, ਵਾਰ ਵਾਰ ਜਹਾਜ਼ਾਂ ਦੇ ਮਾਡਲ ਬਦਲਣ ਜਿਹੜਾ ਅਤੇ ਕੋਕਪਿਟ ਦੇ ਵਿੱਚ ਘੱਟ ਰਹੇ ਤਜਰਬੇ ਦੇ ਪੱਧਰ ਦੇ ਬਾਰੇ ਗੰਭੀਰ ਸਵਾਲ ਖੜੇ ਕੀਤੇ ਗਏ ਨੇ। ਅਲਪਾ ਇੰਡੀਆ ਦੇ ਪ੍ਰਧਾਨ ਕੈਪਟਨ ਸੈਮ ਥਾਮਸ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈਸ ਅਤੇ ਗਰੁੱਪ ਦੇ ਹੋਰ ਹਿੱਸਿਆਂ ਦੇ ਵਿੱਚੋਂ ਸੀਨੀਅਰ ਕਮਾਂਡਰ ਤੇ ਤਜਰਬੇਕਾਰ ਪਾਇਲਟ ਨੌਕਰੀ ਛੱਡ ਕੇ ਜਾ ਰਹੇ ਨੇ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਲਾਂ ਦਾ ਤਜਰਬਾ ਰੱਖਣ ਵਾਲੇ ਪਾਇਲਟ ਸਿਰਫ ਕਾਗਜ਼ਾਂ ਤੇ ਕਰਮਚਾਰੀ ਨਹੀਂ ਹਨ, ਸਗੋਂ ਇਹ ਕਿਸੇ ਵੀ ਏਅਰਲਾਈਨ ਦੀ ਸਭ ਤੋਂ ਵੱਡੀ ਸੁਰੱਖਿਆ ਸੰਪਤੀ ਹੁੰਦੇ ਨੇ। ਪਾਇਲਟਾਂ ਦੀ ਇਸ ਜਥੇਬੰਦੀ ਨੇ ਟਾਟਾ ਗਰੁੱਪ ਨੂੰ ਅਪੀਲ ਕੀਤੀ ਹੈ ਕਿ ਉਹ ਪਾਇਲਟਾਂ ਦੇ ਨੌਕਰੀ ਛੱਡਣ, ਤਨਖਾਹਾਂ, ਡਿਊਟੀਆਂ ਦੇ ਸਮਾਂ ਸਾਰਨੀ ਜਿਹੜੇ ਨੇ ਥਕਾਵਟ ਦੇ ਅੰਕੜਿਆਂ ਤੇ ਸਿਖਲਾਈ ਦੇ ਮਿਆਰਾਂ ਦੀ ਜਿਹੜੀ ਸੁਤੰਤਰ ਜਾਂਚ ਕਰਵਾਵੇ। ਪਾਇਲਟਾਂ ਦੀ ਐਸੋਸੀਏਸ਼ਨ ਨੇ ਸਾਲ 2026 'ਚ ਵਾਪਰੀਆਂ 3 ਘਟਨਾਵਾਂ ਦਾ ਹਵਾਲਾ ਦਿੱਤਾ ਹੈ, ਜਿਨ੍ਹਾਂ ਦੇ ਵਿੱਚ 26 ਮਾਰਚ ਨੂੰ ਫੁਕੇਟ ਦੇ ਵਿੱਚ ਬੋਇੰਗ 737 MAX 8 ਦੀ ਹਾਰਡ ਲੈਂਡਿੰਗ, 21 ਮਈ ਨੂੰ ਬੰਗਲੁਰੂ ਦੇ ਵਿੱਚ ਏਅਰਬੱਸ A321 ਦੇ ਪਿਛਲੇ ਹਿੱਸੇ ਦਾ ਜਿਹੜਾ ਰਨਵੇ ਦੇ ਨਾਲ ਟਕਰਾਉਣਾ ਤੇ ਅਗਸਤ ਦੇ ਵਿੱਚ ਫੁਕੇਟ ਦਿੱਲੀ A330 ਦੀ ਘਟਨਾ ਸ਼ਾਮਲ ਦੱਸੀ ਹੈ। ਐਸੋਸੀਏਸ਼ਨ ਨੇ ਆਖਰ ਚ ਕਿਹਾ ਕਿ ਇਹ ਘਟਨਾਵਾਂ ਸੁਰੱਖਿਆ ਪ੍ਰਣਾਲੀ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਤੇ ਸਰਕਾਰ ਦੇ ਘੱਟੋ ਘੱਟ ਨਿਯਮਾਂ ਦੀ ਪਾਲਣਾ ਕਰਨਾ ਹੀ ਜਿਹੜਾ ਕਾਫੀ ਨਹੀਂ ਹੈ, ਸਗੋਂ ਦੁਨੀਆਂ ਦੀਆਂ ਸਭ ਤੋਂ ਵਧੀਆ ਏਅਰਲਾਈਨਾਂ ਵਰਗਾ ਜਿਹੜਾ ਮਿਆਰ ਬਣਾਉਣਾ ਵੀ ਚਾਹੀਦਾ ਇਹਦੇ ਵਿੱਚ। ਤੇ ਲੋ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਕੁਝ ਖਬਰਾਂ ਤੇ ਅੱਗੇ ਜਾ ਕੇ ਵਿਦੇਸ਼ੀ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਅੱਜ ਦੀ ਸਥਿਤੀ ਤੇ ਪਰਿਸਥਿਤੀ ਬਾਰੇ ਪੰਜਾਬ ਦੀਆਂ ਜੋ ਚਲੰਤ ਤੇ ਭੱਖ ਦੇ ਮੁੱਦੇ ਨੇ ਉਨ੍ਹਾਂ ਦੇ ਉੱਤੇ ਗੱਲਬਾਤ ਕਰਨ ਦੀ ਗੱਲ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਮੋਰਚਾ ਲਾ ਤਾ ਜੀ ਚੰਡੀਗੜ੍ਹ ਦੇ ਵਿਚ,
0: ਬਿਲਕੁਲ ਹੈ ਜੀ,
1: ਤੇ ਕਾਫੀ ਟਰਾਲੀਆਂ ਉੱਥੇ ਗੈਦਰਿੰਗ ਵੀ ਕਾਫੀ ਦੇਖਣ ਨੂੰ ਮਿਲੀ ਹੈਗੀ ਆ ਜੀ
0: ਜੀ।
1: ਤੇ ਵੱਡੀ ਗੱਲ ਹੈਗੀ ਆ ਭਰੇ ਸਾਹਿਬ, ਇਹਨਾਂ ਨੇ ਨਾ ਜੀ ਰੂਟ ਕਾਜ ਜਿਹੜੇ ਮੁੱਦੇ ਸੀਗੇ ਉਹ ਸਾਰੇ ਚੱਕੇ ਆ ਜੀ
0: ਜੀ।
1: ਇਹਨਾਂ ਨੇ ਇਹ ਪਹਿਲੀ ਵਾਰੀ ਹੋਇਆ ਹੈਗਾ ਆ, ਚਾਹੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਆ ਸੈਂਟਰ ਦੇ ਨਾਲ ਤੇ ਇਹਨਾਂ ਦੇ ਨਾਲ ਜਿਹੜੀਆਂ ਹੈਗੀਆਂ ਮਿਕਸ ਆ
0: ਜੀ।
1: 70% ਉਹਨਾਂ ਦੀਆਂ ਮੰਗਾਂ ਤਾਂ ਸੈਂਟਰ ਨਾਲ ਹੈਗੀਆਂ ਐਡਰੈਸ ਹੋਣ ਵਾਲੀਆਂ ਤੇ 30% ਸਰਕਾਰ ਪੰਜਾਬ ਸਰਕਾਰ ਨਾਲ ਹੋਣ ਵਾਲੀਆਂ ਜੀ
0: ਜੀ।
1: ਪਹਿਲੀ ਮੰਗ ਤਾਂ ਉਹਨਾਂ ਨੇ ਨਾ ਜੀ ਪਾਣੀ ਦੇ ਉੱਤੇ ਰੱਖੀ ਹੈਗੀ ਆ ਕਿ ਪਾਣੀ ਦਾ ਜਿਹੜਾ ਆ ਸਾਡਾ ਉਹ ਸਾਡੇ ਨਾਲ ਇਨਜਸਟਿਸ ਹੋਇਆ
0: ਜੀ।
1: ਵੀ ਪੰਜਾਬ ਜਿਹੜਾ ਆ ਪੁਨਰ ਗਠਨ ਐਕਟ ਦੀ ਧਾਰਾ 78, 79 ਤੇ 80 ਇਹ ਕਹਿੰਦੇ ਹੈਗੇ ਆ ਵੀ ਖਤਮ ਕਰੋ।
0: ਜੀ
1: ਇਹ ਉਹ ਧਾਰਾ ਹੈਗੀ ਆ ਭਾਰਤ ਸਾਹਿਬ ਜਿਹਦੇ ਵਿਚ ਜਿਹੜਾ ਆ ਜਦੋਂ ਪੰਜਾਬ ਦੇ ਪਾਣੀਆਂ ਦੀ ਵੰਡ ਹੋਈ ਆ ਉਹ ਤੋਂ ਬਾਅਦ ਇਹਨਾਂ ਧਾਰਾ ਦੀ ਜਿਹੜੀ ਆ ਆੜ ਦੇ ਵਿਚ ਕੇਂਦਰ ਟਾਈਮ ਟੂ ਟਾਈਮ ਜਿਹੜਾ ਆ ਵੀ ਪੰਜਾਬ ਦਾ ਇਨਜਸਟਿਸ ਕਰਦਾ ਗਿਆ
0: ਜੀ।
1: ਕਿਉਂਕਿ ਇਹ ਕੇਂਦਰ ਇਹ ਧਾਰਾ ਜਿਹੜੀਆਂ ਹੈਗੀਆਂ ਕੇਂਦਰ ਨੂੰ ਅਸੀਮ ਸ਼ਕਤੀਆਂ ਦਿੰਦੀਆਂ ਆ ਜਿਹਦੇ ਨਾਲ ਉਹ ਕਿਤੇ ਦੋ ਸਟੇਟਾਂ ਦੇ ਵਿਚ ਡਿਸਪਿਊਟ ਹੋਵੇ ਤੇ ਉੱਥੇ ਜਿਹੜਾ ਹੈਗਾ ਆ ਇੱਕ ਡਿਸੀਜਨ ਮੇਕਿੰਗ ਅਥਾਰਟੀ ਬਣ ਜਾਂਦਾ ਹੈਗਾ ਆ ਜੀ।
0: ਜੀ
1: ਬਾਕੀ ਉਹ ਡਿਸਟ੍ਰੀਬਿਊਸ਼ਨ ਦੇ ਵਿਚ ਜਿਹੜਾ ਆ ਰੋਲ ਅਦਾ ਕਰ ਸਕਦਾ ਆ। ਸਾਡੇ ਜਿਹੜੇ ਰਿਪੇਰੀਅਨ ਰਾਈਟਸ ਹੈਗੇ ਸੀਗੇ ਉਹਨਾਂ ਦੀ ਰੈਕੋਗਨਾਈਜੇਸ਼ਨ ਵੀ ਸਾਨੂੰ ਨਹੀਂ ਮਿਲੀ ਇਸੇ ਕਰਕੇ।
0: ਜੀ
1: ਸੋ ਇਹ ਜਿਹੜੀਆਂ ਇਹਦੇ ਨਾਲ ਨਾਲ ਉਹਨਾਂ ਨੇ ਪੀ ਇਹ ਧਰਤੀ ਹੇਠਲੇ ਪਾਣੀ ਦੀ ਵੀ ਗੱਲ ਕੀਤੀ ਆ ਜੀ।
0: ਜੀ
1: ਬਾਕੀ ਉਹ ਕਹਿੰਦੇ ਜਿਹੜੀਆਂ ਫਸਲਾਂ ਜਿਹੜੀਆਂ ਆ ਉਹ ਕੇਂਦਰ ਨਾਲ ਰਿਲੇਟਡ ਨਹੀਂ ਉਹਦੀ ਐਮ ਐਸ ਪੀ ਪੰਜਾਬ ਸਰਕਾਰ ਦੇਵੇ ਸਬਜ਼ੀਆਂ ਦੇ ਉੱਤੇ ਫਲ ਸਬਜ਼ੀਆਂ ਦੇ ਉੱਤੇ ਜਿਹੜੀ ਆ ਜੀ।
0: ਜੀ
1: ਇਸ ਤੋਂ ਇਲਾਵਾ ਵੀ ਹੋਰ ਮੁੱਦੇ ਹੈਗੇ ਆ ਜਿਹੜੇ ਕਿ ਉਹਨਾਂ ਨੇ ਇਹਨਾਂ ਨੂੰ ਐਡਰੈਸ ਕਰਨ ਵਾਸਤੇ ਅੱਗੇ ਰੱਖ ਦਿੱਤੇ ਆ ਲਿਆ ਕੇ।
0: ਬਿਲਕੁਲ ਹੈ ਜੀ।
1: ਉਧਰੋਂ ਮੁਲਾਜ਼ਮ ਵੀ ਜਿਹੜੇ ਹੈਗੇ ਆ ਜੀ ਉਹ ਕਹਿੰਦੇ ਵੀ ਖਹਿਰਾ ਤੇ ਇੱਕ ਹੀ ਮਾਣਨੀ ਸੀ ਉਹ ਹੁਣ ਦੂਜਾ ਆ ਗਿਆ ਜੀ ਖਹਿਰਾ।
0: ਜੀ
1: ਉਹ ਮੁਲਾਜ਼ਮ ਨੇਤਾ ਜਿਹੜਾ ਹੈਗਾ ਆ ਜੀ ਸੁਖਚੈਨ ਸਿੰਘ ਖਹਿਰਾ
0: ਜੀ
1: ਉਹਦੀ ਬਦਲੀ ਕਰ ਦਿੱਤੀ ਸੀ ਜੀ ਸਰਕਾਰ ਨੇ
0: ਜੀ
1: ਕਿ ਉਹ ਨਵੇਂ ਸਟੇਸ਼ਨ ਤੇ ਜੁਆਇਨ ਨਹੀਂ ਕਰੂਗਾ ਤੇ ਅਸੀਂ ਉਹਨੂੰ ਸਸਪੈਂਡ ਕਰ ਦਿਆਂਗੇ ਤੇ ਇਸ ਤਰੀਕੇ ਨਾਲ
0: ਜੀ
1: ਕੋਸ਼ਿਸ਼ ਕੀਤੀ ਸੀ ਵੀ ਡਿਵਾਈਡ ਐਂਡ ਰੂਲ ਕੀਤਾ ਜਾਵੇ
0: ਜੀ
1: ਤੇ ਨਾਲ ਦਬਾ ਲਿਆ ਜਾਵੇ
0: ਜੀ
1: ਉਹ ਤੋਂ ਕੰਮ ਉਲਟਾ ਹੋ ਗਿਆ ਜੀ।
0: ਜੀ
1: ਉਹਨਾਂ ਨੇ ਜਾ ਕੇ ਨਵੇਂ ਥਾਂ ਜਿਹੜਾ ਹੈਗਾ ਸੀ ਬਦਲੀ ਕੀਤੀ ਉਹਨਾਂ ਨੂੰ ਵੀ ਪਤਾ ਆ ਕਿ ਟ੍ਰਾਂਸਫਰ ਇਜ਼ ਨਾਟ ਏ ਪਨਿਸ਼ਮੈਂਟ
0: ਜੀ
1: ਹੈ ਜੀ ਉਹ ਤੇ ਹਾਈ ਕੋਰਟ ਦੀ ਰੂਲਿੰਗ ਆ।
0: ਜੀ
1: ਉਹਨਾਂ ਨੇ ਚੁੱਪ ਕਰਕੇ ਜਾ ਕੇ ਤੇ ਦੂਵੇਂ ਥਾਂ ਜਦੋਂ ਜੁਆਇਨ ਕਰਨ ਗਏ ਹੈਗੇ ਆ ਜੀ ਤੇ ਸਾਰੇ ਦਫ਼ਤਰ ਨੇ ਜਿਹੜੇ ਹੈਗੇ ਹਾਰ ਪਾ ਕੇ ਤੇ ਉਹਨਾਂ ਦਾ ਸਵਾਗਤ ਕੀਤਾ
0: ਜੀ।
1: ਨਾਲ ਹੀ ਉਹ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਜੁਆਇਨਿੰਗ ਸੀ ਉਹ ਇੱਕ ਰੈਲੀ ਚ ਬਦਲ ਗਈ।
0: ਬਿਲਕੁਲ ਹੈ ਜੀ
1: ਹਾਂਜੀ ਤੂੰ ਇਸ ਕਰਕੇ ਜਿਹੜਾ ਆ ਸਰਕਾਰ ਦੇ ਅੱਗੇ ਸਰਕਾਰ ਦੇ ਅੜੀਅਲ ਰਵੱਈਏ ਦੇ ਅੱਗੇ ਜਿਹੜਾ ਆ
0: ਜੀ
1: ਤੇ ਸਰਕਾਰ ਦੀ ਧੌਂਸ ਦੇ ਅੱਗੇ ਸਾਰਾ ਕੁਛ ਜਿਹੜਾ ਹੈਗਾ ਆ ਉਹਨਾਂ ਨੇ ਮਿੱਟੀ ਕਰ ਦਿੱਤਾ ਆਪਣੀ ਜਿਹੜੀ ਐਡਰੈਸਿੰਗ ਸੀ ਉਹਦੇ ਨਾਲ ਹਾਂਜੀ ਜਿਹੜਾ ਭਾਸ਼ਣ ਉਹਨਾਂ ਨੇ ਉੱਥੇ ਦਿੱਤਾ
0: ਉਹਨਾਂ ਨੇ ਨਾਲ ਆਪਣੇ ਜਿਹੜਾ ਸਰਕਾਰ ਨੇ ਡੀਏ ਦੇ ਮਾਮਲੇ ਦੇ ਵਿੱਚ ਬਕਾਏ ਦੇ ਮਾਮਲੇ ਚ ਸੁਪਰੀਮ ਕੋਰਟ ਪੁੱਜ ਗਈ ਹੈ ਜੀ ਪੰਜਾਬ ਸਰਕਾਰ ਤੇ ਉੱਥੇ ਕਹਿੰਦੇ ਨੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਤੇ ਦੋ ਹਫ਼ਤਿਆਂ ਦੇ ਵਿੱਚ 14,191 ਕਰੋੜ ਰੁਪਏ ਦੇਣੇ ਕਹਿੰਦੇ ਸਾਡੇ ਲਈ ਅਸੰਭਵ ਨੇ ਤੇ ਪੰਜਾਬ ਸਰਕਾਰ ਨੇ ਕਿਸ਼ਤਾਂ ਦੇ ਵਿੱਚ ਪੈਸੇ ਦੇਣ ਦੀ ਦਲੀਲ ਦਿੱਤੀ ਹੈ ਭਾਈ ਕਿਸ਼ਤਾਂ ਹੀ ਕਰ ਲਓ ਸਾਡੇ ਨਾਲ।
1: ਬਿਲਕੁਲ ਜੀ ਜਿਹੜੀ ਇੱਥੇ ਕੀ ਘਟਾ ਪਾਉਣ ਲੱਗੇ ਹੋਣੇ ਉਹੀ ਉੱਥੇ ਪਾਉਣਾ ਹੋਣਾ ਜੀ ਉੱਥੇ ਵੀ ਕਹਿ ਦੇਣਗੇ ਵੀ ਹਾਂ ਜੀ ਭਾਈ 5 ਸਾਲਾਂ ਚ ਦਿਆਂਗੇ 28 ਚ ਦੇ ਦਿਆਂਗੇ ਜੀ 30 ਚ ਦੇ ਦਿਆਂਗੇ
0: ਜੀ।
1: ਸੋ ਇਸ ਕਰਕੇ ਦੇਖਦੇ ਹੈਗੇ ਆ ਜੀ ਵੀ ਉੱਥੇ ਜਾ ਕੇ ਕਿੱਦਾਂ ਦਲੀਲ ਦੇ ਨਾਲ ਕਾਮਯਾਬ ਹੁੰਦੇ ਹੈਗੇ ਆ। ਤੁਸੀਂ ਕਿਹਾ ਵੀ ਹੋਰ ਚੰਦ ਚਾੜ ਦਿੱਤਾ ਮੈਂ ਸੋਚਿਆ ਵੀ ਮੈਂ ਸ਼ਾਮ ਤੱਕ ਤਾਂ 5 ਕਰੋੜ ਦੀ ਹਵਾ ਸੁਣੀ ਸੀ ਹੁਣ ਕਿਤੇ 10 ਕਰੋੜ ਵਾਲਾ ਕੋਈ ਸਕੈਂਡਲ ਨਾ ਨਿਕਲ ਆਇਆ ਹੋਵੇ ਹਾਂਜੀ।
0: ਬਿਲਕੁਲ ਜੀ ਇਹ ਵੀ ਬੜਾ ਇੰਟਰਸਟਿੰਗ ਕੇਸ ਬਣ ਗਿਆ ਜੀ ਬਿਲਕੁਲ ਹੈ।
1: ਉਹ ਚੰਦ ਜਿਹੜਾ ਉਹਨਾਂ ਨੇ ਚਾੜਿਆ ਉਹ ਤਾਂ ਮੁਲਾਜ਼ਮ ਪਹਿਲਾਂ ਹੀ ਉਹਨਾਂ ਨੇ ਜਿਹੜਾ ਹੈਗਾ ਕੇਵੀਏਟ ਫਾਈਲ ਕੀਤੀ ਹੈਗੀ ਸੁਪਰੀਮ ਕੋਰਟ ਦੇ ਵਿੱਚ ਵੀ
0: ਜੀ
1: ਤੇ ਕੇਵੀਏਟ ਦਾ ਤਾਂ ਮਤਲਬ ਵੀ ਇਹ ਹੁੰਦਾ ਹੈਗਾ ਆ ਵੀ ਇਹਨਾਂ ਨੂੰ ਕੋਈ ਰਿਲੀਫ ਦੇਣ ਤੋਂ ਪਹਿਲਾਂ ਸਾਨੂੰ ਸੁਣ ਲਿਆ ਜਾਏ
0: ਜੀ।
1: ਮੋਰ ਓਵਰ ਕੰਟੈਂਪਟ ਜਿਹੜੀ ਹੈਗੀ ਆ ਹਾਈ ਕੋਰਟ ਚ ਪੈਂਡਿੰਗ ਪਈ ਆ ਜੀ ਉਹ ਤੋਂ ਬਚਣ ਵਾਸਤੇ ਹੁਣ ਇਹਨਾਂ ਨੇ ਜਿਹੜਾ ਆ ਉੱਥੇ ਮਰਤੀ ਨੇ ਅੱਗ ਚਪਿਆ ਵਾਲੀ ਗੱਲ ਆ ਜੀ।
0: ਬਿਲਕੁਲ ਹੈ ਜੀ ਲਟਕ ਜਾਏਗਾ ਜੀ 2 ਕੁ ਮਹੀਨੇ ਤਾਂ ਲਟਕੇਗਾ ਮੁੱਦਾ ਇਹ।
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ
1: ਹੁਣ ਆ ਜਾਈਏ ਜੀ ਜਿਹੜੇ ਹੈਗੇ ਆ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਜਿਹੜਾ ਆ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਆਪਣੀ ਭੂਮਿਕਾ ਜਿਹੜੀ ਆ ਉਹ ਤੈਅ ਕਰ ਰਹੀਆਂ ਜੀ
0: ਜੀ
1: ਤੇ ਉਗਰਾਹਾਂ ਜਥੇਬੰਦੀ ਜਿਹੜੀ ਆ ਉਹਨੇ ਕੱਲ ਨੂੰ ਜਿਹੜੇ ਆ ਜ਼ਿਲ੍ਹਾ ਪੱਧਰ ਦੇ ਉੱਤੇ ਮਤਲਬ ਘਰਾਓ ਕਰਨਾ ਹੈਗਾ ਆ ਜੀ, ਅੱਜ ਵੀ ਕੀਤਾ ਸੀਗਾ, ਨਾਲ ਉਹਨਾਂ ਦੀ ਮੀਟਿੰਗ ਵੀ ਹੈਗੀ ਆ ਜੀ।
0: ਜੀ
1: ਤੇ ਉਧਰੋਂ ਭੰਦੇਰ ਸਾਹਿਬ ਵੀ ਕਹਿੰਦੇ ਹੈਗੇ ਆ ਵੀ ਅਸੀਂ ਵੀ ਆਪਣਾ ਬਣਦਾ ਰੋਲ ਅਦਾ ਕਰਾਂਗੇ ਜੀ,
0: ਜੀ
1: ਤੇ ਉਹ ਵੀ ਐਕਟਿਵ ਹੋ ਗਏ ਆ ਜੀ।
0: ਉਹ ਪਿੱਛੇ ਨਹੀਂ ਰਹਿੰਦੇ ਜੀ,
1: ਸੋ ਇਸ ਕਰ ਨਾ ਜੀ ਉਹ ਪਿੱਛੇ ਨਹੀਂ ਰਹਿੰਦੇ ਹੈਗੇ। ਮੈਂ ਨਾ ਪਹਿਲਾਂ ਕੱਲਾ ਬੈਠਾ ਬੈਠਾ ਸੋਚ ਕੇ ਹੱਸਦਾ ਪਿਆ ਸੀ
0: ਜੀ
1: ਵੀ ਭੰਦੇਰ ਨੇ ਕਹਿਣਾ ਕਿ ਮੈਂ ਅੰਦੋਲਨ

0: ਨਹੀਂ ਕਹਿੰਦੇ ਸੁਰਖੀਆਂ ਦੇ ਵਿੱਚ ਜ਼ਿਆਦਾ ਰਹਿਣਾ ਚਾਹੁੰਦੇ ਨੇ ਜੀ ਇਹ ਵੀ। ਅਫਸੋਸ ਅੱਜ ਤੱਕ ਕੀ ਪ੍ਰਾਪਤੀਆਂ ਕੀਤੀਆਂ ਉਹ ਅਜੇ ਤੱਕ ਦੱਸਿਆ ਨਹੀਂ ਕਦੇ ਜੀ, ਕਹਿੰਦੇ ਕਦੋਂ ਦੱਸਣਗੇ।
1: ਉਹ ਠੀਕ ਗੱਲ ਹੈਗੀ ਆ, ਉਹਦੇ ਵਿੱਚ ਵੀ ਦੇਖ ਪਰ ਸਭਿਅਤਾ ਹੈ ਨਾ, ਜਿੰਨੇ ਬੰਦਾ ਦੀ ਸੋਚ ਹੈ ਓਨੀ ਗੱਲ ਹੈਗੀ ਆ ਜੀ।
0: ਜੀ
1: ਨੋ ਡਾਊਟ ਉਹਨਾਂ ਨੇ ਵੀ ਕੋਈ ਮੁੱਦਾ ਜਿਹੜਾ ਉਹਨਾਂ ਦਾ ਹੱਲ ਹੋਇਆ ਨਹੀਂ, ਤੇ ਉਹ ਪਤਾ ਨਹੀਂ ਕਿਹੜੀ ਜਿੱਤ ਦਾ ਡਾਂਕਾ ਵਜਾ ਕੇ ਆਏ ਸੀ। ਮੁੱਦੇ ਤਾਂ ਉਹੀ ਆ ਜਿਹੜੇ ਦਿੱਲੀ ਚ ਰੌਲਾ ਪਾਉਂਦੇ ਸੀ, ਉਹੀ ਚੰਡੀਗੜ੍ਹ ਚ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੇ ਹੁਣ ਆ ਜੀ ਇਹ ਭਰਾਈ ਸਾਹਿਬ, ਅੱਜ ਤੇ ਜਿਹੜੀ ਬਰਨਿੰਗ ਟੋਪਿਕ ਦੇ ਉੱਤੇ ਕਿ ਜਿਹਦੇ ਵਿੱਚ ਕੈਟ ਆਊਟ ਆਫ ਦਾ ਬਾਕਸ ਹੋ ਗਈ ਨਾ ਜੀ, ਕਹਿੰਦੇ ਜਿਹਨੂੰ ਕਹਿੰਦੇ ਬਿੱਲੀ ਥੈਲਿਓ ਬਾਹਰ ਆ ਗਈ।
0: ਬਿਲਕੁਲ,
1: ਅੱਜ ਪੌਣੇ 2 ਘੰਟੇ ਦੀ ਮਜੀਠਾ ਸਾਹਿਬ ਨੇ ਕਾਨਫਰੰਸ ਪ੍ਰੈਸ ਕਾਨਫਰੰਸ ਕੀਤੀ ਹੈ ਜੀ,
0: ਜੀ
1: ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਹੈਗਾ ਆ ਜੀ ਕਿ ਮਾਨ ਸਾਹਿਬ ਦਾ ਸਾਂਡੂ
0: ਜੀ
1: ਕਿਸ ਤਰੀਕੇ ਨਾਲ ਜਿਹੜਾ ਆ ਵੀ ਇੱਕ ਰੇਪ ਕੇਸ ਦੇ ਜਿਹੜਾ ਆ ਅਕਿਊਜ਼ਡ ਆ ਉਹਦਾ ਬੈਨੀਫਿਚਰ ਉਹਦਾ ਜਿਹੜਾ ਆ ਕੋਈ ਮਤਲਬ ਦੋਸਤ ਆ ਉਹਦੇ ਨਾਲ
0: ਵਾਰਤਾਲਾਪ,
1: ਉਹਨੂੰ ਬਚਾਉਣ ਦੇ ਕਿੱਦਾਂ ਰਸਤਾ, ਵਾਰਤਾਲਾਪ ਤਾਂ ਹੁੰਦੀ ਆ ਵੀ ਉਹਨੂੰ ਬਚਾਉਣ ਦੇ ਕਿੱਦਾਂ ਕਿੱਦਾਂ ਦੇ ਰਸਤੇ ਦੱਸ ਰਿਹਾ ਹੈਗਾ ਆ ਜੀ, ਤੇ ਨਾਲ ਦੱਸ ਰਿਹਾ ਹੈਗਾ ਆ ਵੀ ਉਹਦੀ ਗੱਲਬਾਤ ਤੋਂ ਏਦਾਂ ਲੱਗਦਾ ਆ ਜੀ ਕਿ ਜਿੱਦਾਂ ਸਭ ਕੁਛ ਤੈਸ਼ ਉਹਦਾ ਹੀ ਹੁੰਦਾ ਆ।
0: ਹੋਮ ਮਿਨਿਸਟਰ ਆ ਜੀ
1: ਉਹ ਹੋਮ ਮਿਨਿਸਟਰ ਹੋਵੇ ਜੋ ਮਰਜੀ ਹੋਵੇ ਜੀ, ਹੋਮ ਮਿਨਿਸਟਰ ਨੂੰ ਵੀ ਇੰਨਾ ਪਤਾ ਹੁੰਦਾ ਕਿੰਨੇ ਕੇਸ ਆ ਕਿੱਥੇ ਆ। ਮਤਲਬ ਇਹ ਹੈਗਾ ਜੀ ਮੈਂ ਉਹ ਗੱਲਬਾਤ ਤੋਂ ਤਾਂ ਅੰਦਾਜ਼ਾ ਲਾਇਆ ਵੀ ਹਾਂ ਜੀ ਵੀ ਵੱਡੇ ਬੰਦੇ ਜਿਹੜੇ ਹੈਗੇ ਆ ਉਹ ਫਿਰ ਗੈਪ ਇਸੇ ਕਰਕੇ ਆਪਣੇ ਰਿਸ਼ਤੇਦਾਰਾਂ ਨਾਲ ਵੀ ਪਾ ਲੈਂਦੇ ਆ ਜੀ, ਪਤਾ ਹੀ ਨੀ ਕਿਹੜੇ ਵੇਲੇ ਕਿਹਨੇ ਕਿਹਨੂੰ ਵੇਚ ਜਾਣਾ ਜੀ।
0: ਜੀ ਬਿਲਕੁਲ ਹੈ ਜੀ,
1: ਕਿਉਂਕਿ ਮੈਂ ਪੋਸੀਬਿਲਿਟੀ ਜਿਹੜੀ ਹੈਗੀ ਆ ਇਹਨੂੰ ਰੂਲ ਆਊਟ ਨਹੀਂ ਕਰਦਾ
0: ਜੀ
1: ਕਿ ਹੋ ਸਕਦਾ ਹੈਗਾ ਡਾਕਟਰ ਗੁਰਪ੍ਰੀਤ ਕੌਰ ਨੂੰ ਪਤਾ ਵੀ ਨਾ ਹੋਵੇ ਜੀ ਕਿ ਉਹਦੀ ਫੋਟੋ ਖਿੱਚ ਕੇ ਤੇ ਅਗਲਾ ਉਹਨਾਂ ਬੰਦਿਆਂ ਨੂੰ ਪਾ ਕੇ ਦੱਸ ਰਿਹਾ ਹੈਗਾ, ਕਿਉਂਕਿ ਉਹਦਾ ਐਕਟ ਐਂਡ ਐਕਸ਼ਨ ਜਿਹੜੇ ਆ ਨਾ ਜੀ ਤੇ
0: ਜੀ
1: ਉਹ ਵਾਰਨ ਕਰਦੇ ਹੈਗੇ ਆ ਜੀ ਇਹੋ ਜਿਹੀ ਚੀਜ਼ ਜਿਹੜੀ ਆ, ਕਿਉਂਕਿ ਫੋਟੋ ਖਿੱਚ ਕੇ ਪਾਉਣੀ ਪਰ ਇਸ ਤਰੀਕੇ ਨਾਲ ਪਾਉਣੀ ਭਵਿੱਖਕਾਰੀ ਮਤਲਬ ਜਿਹੜੀ ਹੈਗੀ ਆ ਹੋਵੇ
0: ਜੀ
1: ਸ਼ੋ ਹੋਵੇ ਤੇ ਨਾਲ ਹੀ ਜਿਹੜੀ ਹੈਗੀ ਖਤਮ ਹੋ ਜਾਏ ਬੰਦ ਹੋ ਜਾਏ ਜੀ।
0: ਜਿਵੇਂ
1: ਫੋਟੋ ਖਿੱਚ ਲਈ ਦੂਜੇ ਮੋਬਾਈਲ ਨਾਲ ਪਹਿਲਾਂ ਹੀ,
0: ਦਾਵਾ ਤਾਂ ਇਹ ਵੀ ਕੀਤਾ ਜਾ ਰਿਹਾ ਕਿ ਉਹ 5 ਲੜਕੀਆਂ ਦੀ ਜਿਹੜੀ ਸੀ ਮੁਲਾਕਾਤ ਮਤਲਬ ਕਿ ਆਪਣੇ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਹੋ ਚੁੱਕੀ ਹੈ, ਪਰ ਉਹ ਮਤਲਬ ਕਿ ਇੱਕ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਜਿਹੜਾ ਬੰਦਾ ਇਹ ਚੀਜ਼ਾਂ ਤੋਂ ਮਸਲੇ ਹੱਲ ਕਰਵਾਉਣ ਦੀ ਗੱਲ ਕਰ ਰਿਹਾ ਨਾਲ ਉਹ ਵੀਡੀਓ ਰਿਕਾਰਡਿੰਗ ਵੀ ਕਰ ਰਿਹਾ ਆਪਣੇ ਫੋਨ ਦੀ ਤੇ ਉਹਨੂੰ ਜੇਲ੍ਹ ਦੇ ਵਿੱਚੋਂ ਵੀ ਕੁਝ ਮੈਸੇਜ ਆ ਰਹੇ ਨੇ ਉਹ ਮਜੀਠੀਆ ਸਾਹਿਬ ਨੇ ਜੋ ਜ਼ਿਕਰ ਕੀਤਾ ਉਹਦੇ ਵਿੱਚ, ਤੇ ਮਸਲਾ ਅਸਲ ਦੇ ਵਿੱਚ ਕਹਿ ਕੀ ਸਕਦੇ ਹਾਂ ਮਤਲਬ ਕਿ ਆਪ ਹੀ ਸਾਰਾ ਕੁਝ ਕਰਕੇ ਤੇ ਆਪ ਹੀ ਸਾਰਾ ਕੁਝ ਭਾਂਡਾ ਵੀ ਭੰਨ ਰਹੇ ਨੇ।
1: ਇਹਦੇ ਵਿੱਚ 2 ਗੱਲਾਂ ਸੀਗੀਆਂ, ਇੱਕ ਤਾਂ ਬੰਦਾ ਡੀਲ ਕਰ ਰਿਹਾ ਆ ਦੂਜੇ ਬੰਦੇ ਵਾਸਤੇ, ਹਾਂਜੀ ਅਗਲਾ ਬੰਦੇ ਤੇ ਕੱਲ ਨੂੰ ਪੇਮੈਂਟ ਦਾ ਸਵਾਲ ਆ, ਮਨੀ ਇਨਵੋਲਵ ਆ, ਅਗਲਾ ਕਹਦੇ ਹਾਂ ਜੀ ਵੀ ਤੇਰੀ ਖਰੇ ਗੱਲ ਹੋਈ ਕਿ ਨਹੀਂ ਹੋਈ ਤੇ ਤੂੰ ਮਤਲਬ ਮੇਰੇ ਕੋਲੋਂ ਪੈਸੇ ਭਾਲਦਾ ਹੈਗਾ, ਜਾਂ ਉਹਦੇ ਵੀ ਭਰਾ ਨੇ ਪੇਮੈਂਟ ਕਰ ਰਹੀ ਸੀ, ਉਹਦੇ ਭਰਾ ਨੇ ਪੇਮੈਂਟ ਤਾਂ ਕਰਨੀ ਸੀ ਅਗਲੇ ਬੰਦੇ ਨੂੰ ਵੀ ਭਾਈ ਉਹਦਾ ਸਬੂਤ ਤਾਂ ਅਗਲੇ ਨੂੰ ਚਾਹੀਦਾ ਹੈਗਾ ਸੀ ਨਾ ਜੀ, ਇਸ ਕਰਕੇ ਉਹ ਇਹ ਸਾਰੀ ਕਨਵਰਸੇਸ਼ਨ ਰਿਕਾਰਡ ਕਰ ਰਿਹਾ ਸੀ। ਦੂਜਾ ਇਹ ਹੈ ਕਿ ਏਡਾ ਵੱਡਾ ਅਮਾਊਂਟ ਦੇ ਕੇ ਮੁੜ ਕੇ ਕੰਮ ਨਾ ਹੋਵੇ ਹਾਂਜੀ, ਤੇ ਫਿਰ ਇਹੋ ਜਿਹੇ ਬੰਦੇ ਕੋਲੋਂ ਵਸੂਲਣਾ ਵੀ ਕਿੱਦਾਂ ਜਿਹੜਾ ਕਿ ਮੁੱਖ ਮੰਤਰੀ ਦਾ ਸਾਂਢੂ ਹੋਵੇ ਜੀ।
0: ਬਿਲਕੁਲ, ਨਾਲੇ ਉਹਦੇ ਵਿੱਚ ਇਹ ਵੀ ਚੀਜ਼ ਹੈ ਕਿ ਉਹ ਬੰਦਾ 2 ਮਹੀਨਿਆਂ ਦੇ ਵਿੱਚ ਪਿੱਛੇ ਜੇ ਉਹ ਅਮਰੀਕਾ ਵੀ ਕਹਿੰਦੇ ਪਹੁੰਚਾਤਾ, ਇਹ ਵੀ ਦਾਵਾ ਕੀਤਾ ਨਾਲ,
1: ਤੇ ਫਿਰ ਹੁਣ ਜਦ ਪੈਸੇ ਪੂਰੇ ਦਿੱਤੇ ਕੰਮ ਵੀ ਤਾਂ ਪੂਰਾ ਲੈਣਾ ਸੀ
0: ਜੀ
1: ਹਾਂਜੀ, ਤੂੰ ਇਸ ਕਰਕੇ ਹੈਗਾ ਹੁਣ ਜੇ ਕਰੋੜਾਂ ਦਿੱਤੇ ਹੈਗੇ ਤੇ ਕਰੋੜਾਂ ਕਮਾਉਣੇ ਵੀ ਆ ਨਾ।
0: ਬਿਲਕੁਲ,
1: ਤੂੰ ਇਸ ਕਰਕੇ ਜੀ ਉਹ ਬੰਦਾ ਜਿਹੜਾ ਉਹ ਤਦੇ ਜਿਹੜਾ ਆ ਨਾ ਜੀ ਜਦੋਂ ਇਹਨਾਂ ਨੇ ਉੱਥੇ ਤਾਂ ਦੱਸਿਆ ਹੀ ਨੀ, ਹਾਈ ਕੋਰਟ ਦੇ ਵਿੱਚ ਦੱਸਿਆ ਹੀ ਨੀ ਵੀ ਬੰਦਾ ਜਿਹੜਾ ਆ ਡਿਸਚਾਰਜ ਹੋ ਗਿਆ ਆ ਜੀ, ਬੰਦਾ ਡਿਸਚਾਰਜ ਹੋ ਕੇ ਤੇ ਅਮਰੀਕਾ ਪਹੁੰਚ ਗਿਆ, ਉਹ ਕਿਸੇ ਨੇ ਦੱਸਿਆ ਹੀ ਨੀਗਾ ਜੀ।
0: ਬਿਲਕੁਲ ਆ ਜੀ,
1: ਹੁਣ ਗੱਲ ਤਾਂ ਇਹ ਹੈਗੀ ਆ ਕਿ ਆਇਆ ਕੋਰਟ ਨੂੰ ਮਿਸਲੈਡ ਕੀਤਾ, ਕੋਰਟ ਕੀ ਸੂਓ ਮੋਟੋ ਮੁੜ ਕੇ ਲੈ ਲੈਂਦੀ ਇਸ ਚੀਜ਼ ਨੂੰ
0: ਜੀ,
1: ਬਾਈ ਦੱਸੋ ਮੁਲਜ਼ਮ ਕਿੱਥੇ ਆ
0: ਜੀ।
1: ਇਸੇ ਤਰੀਕੇ ਨਾਲ ਹੀ ਜਿਹੜੇ ਹੈਗੇ ਆ ਖਾਲੜਾ ਸਾਹਿਬ ਦੇ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਪੁਲਿਸ ਵਾਲੇ ਜਿਹੜੇ ਆ ਉਹ ਵੀ ਏਦਾਂ ਹੀ ਇਹਨਾਂ ਨੇ ਭਜਾਏ ਸੀ ਆ, ਉਹਨਾਂ ਦਾ ਵੀ ਨੀ ਪਤਾ ਕਿੱਥੇ ਗਏ ਤੇ ਕਿੱਦਾਂ ਆ ਜੀ
0: ਜੀ।
1: ਸੋ ਇਸ ਕਰਕੇ ਸਰਕਾਰ ਜਿਹੜੀ ਹੈਗੀ ਆ ਬਹੁਤ ਕਸੂਤੀ ਫਸੀ ਹੈਗੀ ਆ, ਇਕਲਾ ਨੂੰ ਰਸਤਾ ਤਾਂ ਲੱਭਦਾ ਨੀ
0: ਜੀ,
1: ਨਾ ਸਫਾਈ ਦੇ ਸਕਦੇ ਨਾ ਹੁਣ ਤਾਂ ਏਦਾਂ ਹੈਗਾ। ਮੈਂ ਅੱਜ ਕਿਸੇ ਕਿਤੇ ਕਮੈਂਟ ਕੀਤਾ ਸੀ ਹਾਂਜੀ
0: ਜੀ,
1: ਤੇ ਮੈਂ ਲਿਖਿਆ ਪਈ ਘੱਟ ਬਈ ਮਾਨਿਆ ਹਾਂਜੀ ਬੰਦਾ ਕਹਿੰਦਾ ਕੀ ਗੱਲ ਤੂੰ ਇਮਾਨਦਾਰ ਨਹੀਂ ਲਿਖਿਆ। ਮੈਂ ਕਿਹਾ ਯਾਰ ਇਮਾਨਦਾਰ ਵਾਲੇ ਸ਼ਬਦ ਦੇ ਉੱਤੋਂ ਤਾਂ ਸਾਨੂੰ ਵੈਸੇ ਹੀ ਡਰ ਲੱਗਣ ਲੱਗ ਪਿਆ, ਜੇ ਕੋਈ ਕਹਿੰਦਾ ਇਮਾਨਦਾਰ ਹੈਗਾ ਨਾ ਸਾਨੂੰ ਵੈਸੇ

0: ਲੱਗਣ ਲੱਗ ਪੈਂਦਾ ਉਹਦੇ ਕੋਲੋਂ।
1: ਬਿਲਕੁਲ ਹੈ ਜੀ,
0: ਤੇ ਜੇ ਕੋਈ ਕਹਿੰਦਾ ਕੱਟੜ ਇਮਾਨਦਾਰ ਆ ਤੇ ਅਸੀਂ ਜਿਹੜਾ ਹੈਗਾ ਹੈ ਨਾ ਸਾਡੇ ਉਦਾਂ ਹੀ ਹਾਵ ਭਾਵ ਉੱਡ ਜਾਂਦੇ ਆ।
1: ਜੀ
0: ਸੋ ਇਸ ਕਰਕੇ ਉਹ ਦੇਖੋ ਨਾ ਜੀ, ਜਿਹੜੀਆਂ ਮਤਲਬ ਗੱਲਾਂ ਹੋ ਰਹੀਆਂ ਹੈਗੀਆਂ, ਤੈਅ ਹੋ ਰਹੀਆਂ ਹੈਗੀਆਂ, ਉਹ ਕਹਿੰਦਾ ਵੀ ਜਿੰਨੀ ਵਾਰੀ ਆਉਣਾ ਉਨੀ ਵਾਰੀ ਪੂਜਣਾ ਪੈਂਦਾ ਹੈਗਾ ਉਹਦੇ ਨਾਲ, ਉਹ ਇੱਥੇ ਤਾਂ ਇੱਕ ਵਾਰੀ ਪੂਜੋ।
1: ਜੀ
0: ਹਾਂਜੀ, ਮੇਰਾ ਗਿਲਾ ਤਾਂ ਜਿਹੜਾ ਹੈਗਾ ਆ ਵੀ ਵੁਮਨ ਕਮਿਸ਼ਨ ਦੀ ਚੇਅਰਪਰਸਨ ਤੇ ਆ ਜੀ,
1: ਜੀ
0: ਵੀ ਇਟ ਮੀਨਸ ਵੀ ਤੁਸੀਂ ਜਿਹੜਾ ਆ ਇਹ ਜਿਹੜੀਆਂ ਕੰਸਟੀਟਿਊਸ਼ਨਲ ਪੋਸਟ ਸੀਗੀਆਂ ਜਾਂ ਉਹਨਾਂ ਦੇ ਆਫਿਸ ਸੀਗੇ ਉਹ ਇੱਕ ਸੈਟਲਮੈਂਟ ਦੇ ਅੱਡੇ ਬਣਾ ਲਏ ਆ।
1: ਜੀ
0: ਹਾਂਜੀ, ਹੁਣ ਪਤਾ ਲੱਗਾ ਵੀ ਹਾਂ ਜੀ ਸਿਆਸਤਦਾਨ ਨੂੰ ਪੈਸਾ ਆਉਂਦਾ ਕਿੱਥੋਂ ਆ ਜੀ।
1: ਜੀ
0: ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਆ ਪੁਲਿਸ ਤੋਂ ਜਿਹੜਾ ਆ ਚੱਲਦੇ ਕਿਉਂ ਰਹਿੰਦੇ ਹੈਗੇ ਆ ਜਾਂ ਪੁਲਿਸ ਨੂੰ ਇਸ ਕਰਕੇ ਖੁਸ਼ ਰੱਖਦੇ ਇਹ
1: ਜੀ
0: ਲੀਡਰ ਲੋਕ, ਤਾਂ ਕਿ ਪੁਲਿਸ ਵਾਲੇ ਇਹਨਾਂ ਦੇ ਕਮਾਊ ਪੁੱਤ ਹੁੰਦੇ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਤੇ ਦੂਜਾ ਪ੍ਰੋਸੈਸ ਆਫ ਲਾ ਜਿਹੜੀ ਹੈਗੀ ਆ ਤਾਂ ਜੀ ਉਹਦਾ ਟੋਟਲੀ ਮਿਸ ਯੂਜ ਆ, ਟੋਟਲੀ ਮਿਸ ਯੂਜ,
1: ਜੀ
0: ਕਿੱਥੋਂ ਇਨਸਾਫ਼ ਦੀ ਗੱਲ ਕਰ ਲਓਗੇ।
1: ਜੀ ਪਰ
0: ਸੋ
1: ਸੈਣੀ ਸਾਹਿਬ
0: ਤੇ
1: ਇਹਦੇ
0: ਵੈਸੇ
1: ਵਿੱਚ
0: ਵੀ
1: ਹੁਣ ਹੋ ਕੀ ਸਕਦਾ ਹੈ, ਮਤਲਬ ਕਿ ਜਿੱਦਾਂ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਵੀ ਚੈਲੰਜ ਕੀਤਾ ਸੀ, ਉਸ ਤੋਂ ਬਾਅਦ ਚੁੱਪ ਹੀ ਧਾਰ ਲਈ ਇਹਨਾਂ ਨੇ ਸਾਰਿਆਂ ਨੇ, ਤਾਂ ਮਤਲਬ ਕਿ ਹੋ ਕੀ ਸਕਦਾ ਹੁਣ, ਚਾਹੇ ਮਜੀਠੀਆ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਾਰੇ ਖੁਲਾਸੇ ਵੀ ਕੀਤੇ ਹੈ, ਪਰ ਇਹ ਪ੍ਰੂਫ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਹੀ ਲਾਭਦਾਇਕ ਹੋ ਸਕਦੀਆਂ ਜੇ ਕਿਤੇ ਕੁਤੇ ਨਾ ਮਤਲਬ ਕਿ ਕੋਈ ਕੇਸ ਚੱਲੇ ਜਾਂ ਕੋਈ ਇਹਦੇ ਉੱਤੇ ਅੱਗੇ ਜਾ ਕੇ ਇਨਵੈਸਟੀਗੇਸ਼ਨ ਹੋਵੇ ਜਾਂ ਕੁਝ ਚੀਜ਼ਾਂ ਹੋਣ, ਫਿਰ ਉਹ ਫਾਇਦਾ ਉਹਦਾ ਫਿਰ ਹੀ ਆ ਜੀ। ਕੀ ਕੀਤਾ ਜਾ ਕਿ ਜਾ ਕੀ ਸਕਦਾ ਇਹਦੇ
0: ਦੇਖੋ
1: ਉੱਤੇ?
0: ਸਰਕਾਰ ਦੇਖੋ ਦੇਖੋ ਸਰਕਾਰ ਹੋਣਾ ਤਾਂ ਇਹ ਹੈਗਾ ਚਾਹੀਦਾ ਹੈਗਾ ਸੀ ਕਿ ਇਹਦੀ ਮਾਨ ਸਾਹਿਬ ਆਪ ਹੀ ਜਾਂਚ ਦੇ ਆਦੇਸ਼ ਤੇ ਦਿੰਦੇ।
1: ਜੀ
0: ਠੀਕ ਹੈ ਜੀ, ਮੈਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੇ ਦਿਓ, ਬਾਕੀ ਕੌਣ ਦੋਸ਼ੀ ਹੈਗਾ ਆ ਮੇਰੇ ਕੋਲੋਂ ਲਿਆ ਦਿਓ, ਉਹਨੂੰ ਕਿਵੇਂ ਪਨਿਸ਼ ਕਰਨਾ ਆ ਉਹ ਮੈਂ ਆਪੇ ਦੇਖ ਲੂੰਗਾ ਜੀ।
1: ਜੀ
0: ਉਹਨਾਂ ਨੂੰ ਦੇਖਣਾ ਤਾਂ ਚਾਹੀਦਾ ਨਾ ਇਸ ਚੀਜ਼ ਦੇ ਉੱਤੇ, ਨਾ ਇਹਦੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਵੀ ਤੁਹਾਡੇ ਘਰ ਚ ਕੀ ਚੱਲਦਾ ਆ, ਖਰੇ ਕਿੱਥੋਂ ਕਿੱਥੋਂ ਅੱਗੇ ਤੁਹਾਡੇ ਜਿਹੜਾ ਹੈਗਾ ਆ
1: ਜੀ
0: ਉਹ OSD ਤੇ ਘੁੰਮਣ ਤੇ ਰਾਜਵੀਰ ਘੁੰਮਣ ਦੇ ਉੱਤੇ ਦੋਸ਼ ਲੱਗੇ।
1: ਬਿਲਕੁਲ ਜੀ,
0: ਹੁਣ ਹਾਂਜੀ ਤੁਹਾਡੇ ਕਿਉਂ ਇਹ ਕਿਉਂ ਹੈਗਾ ਆ ਵੀ ਇੱਕ ਕਰਪਸ਼ਨ ਦੇ ਦੋਸ਼ ਜਿਹੜੇ ਆ ਤੁਹਾਡੇ ਨਜ਼ਦੀਕੀਆਂ ਤੇ ਲੱਗਦੇ ਆ, ਕੱਲੇ ਲੱਗਦੇ ਨੀ ਉਹਨਾਂ ਦੀਆਂ ਬੇਵਕੂਫੀਆਂ ਦਾ ਜਿਹੜਾ ਹੈਗਾ ਆ ਕਰਕੇ ਤੁਹਾਡੇ ਸਮਾਜ ਦੇ ਵਿੱਚ ਏਡੀ ਵੱਡੀ ਬਦਨਾਮੀ ਹੁੰਦੀ ਆ ਜੀ।
1: ਜੀ ਬਿਲਕੁਲ ਹੈ ਜੀ,
0: ਤੋ ਇਸ ਕਰਕੇ ਜਿਹੜੇ ਦੋਨੇ ਪਾਰਟੀਆਂ ਚ ਰਿਕਾਰਡਿੰਗਾਂ ਕਰਦੀਆਂ ਸੀ ਨਾ ਉਹਨੂੰ ਇਹ ਸੀਗਾ ਵੀ ਹਾਂ ਜੀ ਵੀ 5 ਕਰੋੜ ਲੈਣੇ ਹੈਗੇ ਆ ਤੇ ਮੇਰਾ ਵੀ ਅਮਾਊਂਟ ਸਿਕਿਓਰ ਰਵੇ, ਉਹਨੂੰ ਇਹ ਸੀ ਵੀ ਜੇ ਤੈਨੂੰ ਪੈਸੇ ਦੇਣੇ ਹੈਗੇ ਆ ਕੱਲ ਨੂੰ ਕੰਮ ਨਾ ਹੋਵੇ ਜਾਂ ਤੁਸੀਂ ਮੁੱਕਰ ਜਾਓ ਜਾਂ ਪੈਸੇ ਲੈ ਕੇ ਭਾਤ ਨਾ ਆਵੇ ਤੇ ਕੋਈ ਮੇਰੇ ਪੈਸੇ ਨਾ ਡੁੱਬ ਜਾਣ, ਉਸੇ ਸਿਲਸਿਲੇ ਦੇ ਵਿੱਚ ਹੀ ਇਹ ਵੀਡੀਓ ਬਣਾਉਂਦੇ ਗਏ। ਪਰ ਜੋ ਸੁਣਨ ਚ ਆਇਆ ਨਾ ਜੀ ਉਹ ਤਾਂ ਇਹ ਹੈ ਜੀ ਕਿ ਹੋਟਲ ਦੇ ਵਿੱਚ ਜਦੋਂ ਰੋਟੀ ਖਾਣ ਗਏ ਨਾ ਜੀ ਉਹ ਤੋਂ ਪਹਿਲਾਂ 10 ਲੱਖ ਰੁਪਈਆ ਉਹਨੇ ਲਿਆ ਸੀ ਜੀ।
1: ਜੀ
0: 10 ਲੱਖ ਰੁਪਈਆ ਇਹਨੇ ਘੁੰਮਣ ਨੇ ਜਿਹੜਾ ਆ ਉਹ ਦੇਤਾ ਸੀ, ਹੁੰਦਲ ਨੇ ਦੇਤਾ ਸੀਗਾ ਜੀ।
1: ਜੀ
0: ਤੇ ਸਿਮਰਨ ਹੁੰਦਲ ਨੇ ਉਹ ਦੇਤਾ ਸੀਗਾ ਜੀ, 10 ਲੱਖ ਰੁਪਈਆ ਦੇਤਾ ਸੀ। ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਆਨਾ ਕਾਣੀ ਕਰਨ ਲੱਗੇ, ਉਹਨੇ ਵੀ ਇਸੇ ਕਰਕੇ ਫੇਰ ਕੇਸ ਲਾ ਕੇ ਤੇ ਕੇਸ ਦੇ ਵਿੱਚ ਪੈਨ ਡਰਾਈਵ ਦੇਤਾ ਸੀ ਜੀ।
1: ਜੀ
0: ਉਹੀ ਪੈਨ ਡਰਾਈਵ ਜਿਹੜਾ ਨਾ ਜੀ ਇਹ ਏਦਾਂ ਦਾ ਸਬੂਤ ਜਿਹੜਾ ਆ ਕੋਰਟ ਦੀ ਫਾਈਲ ਬਾਹਰ ਕਿੱਦਾਂ ਆਈ ਔਰ ਸਰਟੀਫਾਈਡ ਕਾਪੀ ਤਾਂ ਉਹਦੀ ਮਿਲੀ ਨੀ ਹੋਊਗੀ ਜੀ, ਬਟ ਨੈਚੁਰਲ ਆ ਤੇ ਜੇ ਇਹਨਾਂ ਨੇ ਪੈਦਾ ਹੋਰ ਕਿਸੇ ਸੋਰਸ ਤੋਂ ਨਹੀਂ ਕੀਤਾ ਤੇ ਕੋਰਟ ਤੋਂ ਵਿੱਚੋਂ ਫਾਈਲ ਦੇ ਵਿੱਚੋਂ ਜਿਹੜਾ ਹੈਗਾ ਆ ਉਹਦੀ ਕਾਪੀ ਬਣ ਕੇ ਤੇ ਆਈ ਆ,
1: ਇਹ ਚੀਜ਼ ਨੂੰ
0: ਜਿਹੜੀ
1: ਉਹਨਾਂ ਨੇ
0: ਮਜੀਠੀਆ ਸਾਹਿਬ
1: ਵਿਕਰਮ
0: ਕੋਲ
1: ਪਹੁੰਚੀ।
0: ਉਹਨਾਂ
1: ਨੇ ਉਭਾਰਿਆ ਵੀ ਆ ਕਿ ਮੇਰੇ ਕੋਲ ਤਾਂ ਉਦੋਂ ਥਾਣੇ ਜਦੋਂ ਗਏ ਸੀਗੇ ਤਾਂ ਉਦੋਂ ਰੌਲਾ ਪਿਆ ਸੀਗਾ ਤਾਂ ਚੋਣਾਂ ਦੇ ਵਿੱਚ, ਤਾਂ ਮੇਰੇ ਕੋਲ ਤਾਂ ਵੈਪਨ ਵੀ ਕੋਈ ਨਹੀਂ ਸੀਗਾ ਤਾਂ ਵੀ ਮੈਨੂੰ ਇੰਨਾ ਚਿਰ ਅੰਦਰ ਲੱਗ ਗਿਆ। ਕਹਿੰਦੇ ਮਤਲਬ ਕਿ ਇੱਕ ਤਾਂ ਮਤਲਬ ਕਿ ਔਰਤਾਂ ਦਾ ਸ਼ੋਸ਼ਣ, ਦੂਸਰਾ ਸਾਰਾ ਪੈਸੇ ਧੇਲੇ ਦਾ ਕੰਮ, ਤੀਸਰਾ ਮਤਲਬ ਕਿ ਵੈਪਨ ਉਹਦੇ ਤੋਂ ਦਰਾਮਦ ਹੋਣੇ, ਉਹ ਚਾਰਜਸ਼ੀਟ ਦੇ ਵਿੱਚ ਕਿਤੇ ਨਜ਼ਰ ਹੀ ਨਹੀਂ, ਬੰਦਾ ਫਿਰ ਵੀ ਅਮਰੀਕਾ ਪਹੁੰਚ ਗਿਆ ਜੀ।
0: ਬਿਲਕੁਲ ਜੀ, ਉਹ ਤਾਂ ਗੱਲ ਏਦਾਂ ਹੈਗਾ ਇਹ ਨੈਕਸਸ ਤਾਂ ਹੈਗਾ ਹੀ ਆ ਨਾ, ਪੁਲਿਸ ਦਾ ਨੈਕਸਸ ਹੈਗਾ ਹੀ ਆ ਨਾ ਉਹਨਾਂ ਬੰਦਿਆਂ ਨਾਲ ਜਿਹੜੇ ਸੌਦੇ ਕਰਾਉਂਦੇ ਆ।
1: ਬਿਲਕੁਲ ਹੈ ਜੀ, ਬਿਲਕੁਲ,
0: ਉਹ ਮਾਨ ਸਾਹਿਬ ਦੇ ਘਰ ਚ ਵੀ ਹੋ ਸਕਦੇ, ਉਹ ਬਾਹਰ ਵੀ ਹੋ ਸਕਦੇ, ਉਹ ਹੋਰ ਕਿਤੇ ਵੀ ਹੋ ਸਕਦੇ ਹੈਗੇ ਆ ਜੀ। ਇਸ ਕਰਕੇ ਗੱਲ ਤਾਂ ਇਹ ਆ ਕਿ ਇਨਸਾਫ਼ ਕਿੱਥੇ ਰਹਿ ਗਿਆ ਫੇਰ ਜੀ, ਜਿਹੜੇ ਇਨਸਾਫ਼ ਲੱਭਦੀਆਂ ਸੀਗੀਆਂ ਉਹਨਾਂ ਦਾ ਕੀ ਬਣਿਆ ਜੀ।
1: ਜੀ
0: ਔਰ ਵੱਡੀ ਗੱਲ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਤੇ ਉਹ ਆਪਣਾ ਦੁੱਖ ਦੱਸ ਕੇ ਗਈਆਂ ਹੋਣ ਤੇ ਫੇਰ ਇਹੋ ਜਿਹੇ ਬੰਦੇ ਦੀ ਤਾਂ ਵੈਸੇ ਹੀ ਬੰਦਾ ਮਦਦ ਕਰਦਾ ਵੀ ਭਾਈ ਅਗਲਾ ਮੇਰਾ ਘਰ ਆਇਆ ਸੀ।
1: ਜੀ
0: ਹਾਂਜੀ, ਉਹ ਮਦਦ ਮੰਗਣ ਆਇਆ ਸੀਗਾ ਤੇ ਉਹ
1: ਜੀ,
0: ਜੀ ਸਰ
1: ਪਰ ਇਹਦੇ ਵਿੱਚ ਜੇ ਇਹ ਗੱਲ ਵੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲੇ ਨੇ ਉਹ ਪਰਿਵਾਰ, ਤਾਂ ਫਿਰ ਉਹ ਤਾਂ ਬਹੁਤ ਵੱਡੇ ਸਵਾਲ ਇਹਦੇ ਉੱਤੇ ਖੜੇ ਹੋ ਜਾਂਦੇ ਆ। ਫਿਰ ਇਹਦੇ ਵਿੱਚ ਫਿਰ ਸਿਰਫ ਇੱਕ ਉਹਨਾਂ ਦੀ ਵਾਈਫ ਜਿਹੜੀ ਹੈ ਉਹਨੂੰ ਸਿਰਫ ਇੱਕ ਆਧਾਰ ਬਣਾਇਆ ਜਾ ਰਿਹਾ, ਮਾਮਲਾ ਤਾਂ ਸਿੱਧਾ ਫਿਰ ਉਹ ਆਪਣੇ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜਦਾ।
0: ਨਹੀਂ ਸਰ, ਇਹ ਸੀਗਾ
1: ਜੀ
0: ਵੀ ਬਾਹਰੋਂ ਬਾਰੀ ਵੀ ਮਾਨ ਸਾਹਿਬ ਦੀ ਵਾਈਫ ਜਿਹੜੀ ਹੈ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਕਰਵਾ ਦੇਵੇ, ਤੇ ਹੋਇਆ ਵੀ ਹੈ ਸਰ।
1: ਜੀ ਜੀ
0: ਗੱਲ ਤਾਂ ਪੈਸਿਆਂ ਦੀ ਹੋ ਰਹੀ ਸੀ ਵੀ 4-5 ਕਰੋੜ ਤੇ,
1: ਬਿਲਕੁਲ
0: ਤੇ
1: ਪਹਿਲਾਂ
0: ਜੋ ਕੋਈ
1: 50 ਲੱਖ
0: ਪੰਜ
1: ਕਹਿੰਦਾ
0: ਕਰੋੜ
1: ਸੀਗਾ,
0: ਪਏ
1: ਉਸ ਤੋਂ
0: ਉਹ,
1: ਬਾਅਦ ਕਹਿੰਦਾ 4 ਜਾਂ 5 ਦੀ ਗੱਲ ਆ, ਬਿਲਕੁਲ ਕਰੋੜ ਤਾਂ ਨਹੀਂ ਕਿਹਾ ਉਹਨੇ।
0: ਹਾਂਜੀ ਹਾਂਜੀ, 4-5 ਦੀ ਗੱਲ ਹੈਗੀ ਆ। ਉਹ
1: ਜੀ
0: ਕਾਰਨ ਇਹ ਸੀ ਨਾ ਜੀ ਵੀ ਉਹਨਾਂ ਨੂੰ ਵੀ 10-20 ਲੱਖ ਦੇ ਦੇਣਗੇ,
1: ਜੀ
0: ਤੇ
1: ਚੁੱਪ ਕਰਾ ਦੇਣਗੇ।
0: ਬਾਕੀ ਸਾਰਾ ਤਾਂ ਮਾਲ ਆਪਣਾ ਹੀ ਆ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
0: ਪਰ ਇਹਦੀ ਨਾ ਜਾਂਚ CBI ਤੋਂ ਹੋਣੀ ਚਾਹੀਦੀ ਹੈ ਜੀ,
1: ਜੀ
0: ਤੇ ਅਦਰਵਾਈਜ਼ ਜਿਹੜਾ ਇਹ ਆ ਵੀ ਲੋਕਾਂ ਨੂੰ ਇਨਸਾਫ ਦੀ ਉਮੀਦ ਜਿਹੜੀ ਆ ਕਿੱਥੇ ਜਾ ਕੇ ਕਰਨ ਜੀ।
1: ਜੀ ਬਿਲਕੁਲ ਜੀ,
0: ਹੁਣ ਇਹ ਚੀਜ਼ਾਂ ਜਿਹੜੀਆਂ ਪਰੇ ਸਾਹਿਬ, ਮੇਰਾ ਤਾਂ ਦਿਮਾਗ ਇਹੀ ਕੰਮ ਕਰਦਾ ਵੀ ਮਜੀਠੀਆ ਸਾਹਿਬ ਕਹਿੰਦੇ ਵੀ ਉਹ 13 ਮਈ ਨੂੰ ਬੰਦਾ ਫੜ ਹੋਇਆ ਜੀ, ਅਰੈਸਟ ਹੋਇਆ
1: ਜੀ,
0: ਤੇ 10 ਅਗਸਤ ਤੱਕ ਜਾਣੀ ਕਿ ਮਈ ਤੇ ਜੂਨ ਜੁਲਾਈ
1: ਜੀ,
0: ਹਾਂਜੀ 10 ਜੁਲਾਈ ਨੂੰ ਉਹ ਜਿਹੜਾ ਹੈਗਾ ਆ ਨਿਕਲ ਗਿਆ ਜੀ।
1: ਜੀ
0: ਸੋ ਇਸ ਕਰਕੇ ਉਹ ਵਿਦ ਇਨ 2 ਮੰਥ ਜਿਹੜਾ ਆ, ਲੈਸ ਦੈਨ 2 ਮੰਥ ਉਹ ਨਿਕਲ ਗਿਆ, ਉਹਦੀ ਡਿਸਚਾਰਜ ਐਪਲੀਕੇਸ਼ਨ ਆ ਗਈ ਸੀ
1: ਜੀ।
0: ਕਾਰਨ ਬਿਨਾਂ ਪੈਸਿਆਂ ਤੋਂ ਇਹ ਗੱਲ ਹੋ ਨਹੀਂ ਸਕਦੀ ਹੈਗੀ, ਠੀਕ ਹੈ ਜੀ। ਤੇ ਹੁਣ ਜਾਂ ਤਾਂ ਕੋਈ ਲੈਣ ਦੇਣ ਦਾ ਬਕਾਇਆ ਰਹਿੰਦਾ ਹੋਊਗਾ ਇੱਕ ਦੂਜੇ ਵੱਲ, ਜਾਂ ਉਹਦੇ ਕਰਕੇ ਇੱਕ ਦੂਜੇ ਨੂੰ ਜਿਹੜੇ ਹੈਗੇ ਆ ਸਬੂਤ ਇਕੱਠੇ ਕਰਦੇ ਰਹੇ ਜੀ, ਉਹ ਰਿੱਟ ਵੀ ਹੋ ਗਈ ਤੇ। ਪਰ ਇਹ ਆ ਕਿ ਮਜੀਠੀਆ ਸਾਹਿਬ ਕੋਲ ਜਿਹੜਾ ਆ ਇਹ ਸਬੂਤ, ਮੇਰਾ ਜਿਹੜੇ ਦਿਮਾਗ ਕਹਿੰਦਾ ਆ ਵੀ ਕਚਹਿਰੀ ਰਾਹੀਂ ਪਹੁੰਚੇ ਆ ਜੀ,
1: ਜੀ
0: ਕਿ ਆਖਰ ਉਸ ਬੰਦੇ ਨੇ ਕੇਸ ਲਾਇਆ, ਉਹਦੇ ਨਾਲ ਪੈਨ ਡਰਾਈਵ ਲਾਈ ਤੇ ਉਹ ਕਚਹਿਰੀ ਆ ਕੇ ਤੇ ਆਪਣੇ ਵਕੀਲ ਨੂੰ ਭਾਵੇਂ ਦਿੱਤਾ ਹੋਊਗਾ, ਉੱਥੋਂ ਕਾਪੀਆਂ ਹੋਈਆਂ ਹੋਣਗੀਆਂ ਜੀ,
1: ਜੀ
0: ਜਾਂ ਉੱਥੋਂ ਇਹ ਸਾਰੀ ਕਨਵਰਸੇਸ਼ਨ ਜਿਹੜੀ ਹੈਗੀ ਆ ਉਹ ਸਾਰੀ ਲੀਕ ਹੋਈ ਆ ਜੀ।
1: ਜੀ
0: ਉਹ ਤੋਂ ਬਾਅਦ ਹੁਣ ਇਹ ਸੋਚਦੇ ਸੀਗੇ ਵੀ ਭਾਈ ਇਹ ਵੱਡਾ ਬਲੰਡਰ ਕਰ ਹੀ ਲੈਣ ਫੇਰ ਹੀ ਮੈਂ ਬੋਲਾਂ,
1: ਬਿਲਕੁਲ
0: ਹੈ ਜੀ, ਵੀ ਇਹ ਨਾ ਹੋਵੇ ਜੀ ਮੈਂ ਪਹਿਲਾਂ ਪ੍ਰੈਸ ਕਾਨਫਰੰਸ ਕਰਤੀ, ਇਹ ਸੁਚੇਤ ਹੋ ਜਾਣੇ ਉਸ ਪਾਸੇ ਨੂੰ, ਅਗਲੇ ਨੂੰ ਕਹਿਣ ਭਾਵ 5 ਲੈ ਲਾ ਆਪਣਾ ਵਾਪਸ, ਭਾਈ ਇਹ ਅਸੀਂ ਕੰਮ ਨੀ ਕਰ ਸਕਦੇ, ਰੌਲਾ ਬਹੁਤ ਪੈ ਗਿਆ।
1: ਬਿਲਕੁਲ ਹੈ ਜੀ,
0: ਸੋ ਇਹਨਾਂ ਨੇ ਮੌਕਾ ਦਿੱਤਾ ਉਹਨਾਂ ਨੂੰ ਪੂਰਾ ਵੀ ਬੰਦਾ ਬਾਹਰ ਵੀ ਕੱਢ ਲੈਣ ਤੇ ਬੰਦਾ ਵਿਦੇਸ਼ ਵੀ ਪਹੁੰਚ ਜਾਏ
1: ਜੀ,
0: ਫੇਰ ਜਿਹੜਾ ਹੈਗਾ ਆ ਵੀ ਇਹਨੂੰ ਡਿਸਕਲੋਜ਼ ਕੀਤਾ ਜਾਵੇ ਸਾਰਾ।
1: ਬਿਲਕੁਲ ਹੈ ਜੀ, ਤੇ ਸੈਂਸ ਪਿਛਲੇ ਸਮੇਂ ਦਾ ਕਾਫੀ ਮਾਮਲਾ ਜਿਹੜਾ ਉਲਝ ਰਿਹਾ ਸੀਗਾ, ਆਪਣਾ ਬਿਸ਼ਨੋਈ ਜਿਹੜੇ ਨੇ ਲਾਰਸ ਬਿਸ਼ਨੋਈ ਜਾਂ ਹੋਰ ਸਾਰੀਆਂ ਚੀਜ਼ਾਂ, ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਹੈ, ਤੇ ਹਾਈਕੋਰਟ ਦੇ ਵੱਲੋਂ DSP ਗੁਰਸ਼ੇਰ ਸਿੰਘ ਸੰਧੂ ਦੀ ਬਰਖਾਸਤਗੀ ਜਿਹੜੀ ਆ ਹੁਕਮ ਅੱਜ ਰੱਦ ਕਰ ਦਿੱਤੇ ਹੈ, ਕਿਵੇਂ ਦੇਖਦੇ ਹੋ ਇਹ ਮਾਮਲਾ ਜੀ?
0: ਪਰ ਹਾਈਕੋਰਟ ਨੇ ਇਹ ਅਬਜ਼ਰਵ ਕੀਤਾ ਕਿ ਇਹ ਜਿਹੜਾ ਹੈਗਾ ਸਿਰਫ ਇੱਕ ਬੰਦੇ ਦਾ ਜਿਹੜਾ ਆ ਉਹ ਪਲਾਨ ਨਹੀਂ ਹੋ ਸਕਦਾ
1: ਜੀ,
0: ਕਿਉਂਕਿ ਜਦੋਂ ਉਹਦੀ ਕਸਟਡੀ ਆ ਨਾ ਜੀ,
1: ਜੀ
0: ਉਹ ਇਹਨਾਂ ਦੇ ਕੋਲ ਨਹੀਂ ਸੀ ਉਸ ਵੇਲੇ
1: ਜੀ,
0: ਉਦੋਂ ਹਾਇਰ ਆਫੀਸਰ ਵੀ ਮੌਜੂਦ ਹੈਗੇ ਸੀਗੇ ਜੀ,
1: ਜੀ
0: ਤੇ ਉਹ ਇਸ ਕਰਕੇ ਹਾਈਕੋਰਟ ਨੇ ਕਿਹਾ ਵੀ ਤੁਸੀਂ ਪੈਨਲਾਈਜ਼ ਤਾਂ ਕਰ ਰਹੇ ਆ
1: ਜੀ,
0: ਤੇ ਇਨਕੁਆਇਰੀ ਟੀ ਕਰ ਰਹੇ
1: ਜੀ,
0: ਤਾਂ ਕਰਕੇ ਜੀ ਉਹਨਾਂ ਨੇ ਕਿਹਾ ਵੀ ਇਸ ਚੀਜ਼ ਨੂੰ ਜਿਹੜਾ ਆ ਤੁਸੀਂ ਇਨਵੈਸਟੀਗੇਸ਼ਨ ਜਦ ਤੱਕ ਫੇਅਰ ਨਹੀਂ ਹੁੰਦੀ ਹੈਗੀ ਆ, ਤੇ ਇਹਨਾਂ ਨੂੰ ਹਾਈਕੋਰਟ ਨੇ ਮਹਿਸੂਸ ਕੀਤਾ ਜੀ ਵੀ ਸਾਰਾ ਜਿਹੜਾ ਹੈਗਾ ਨਾ ਜੀ ਗੰਦਗੀ ਉਹ ਇੱਕ ਬੰਦੇ ਦੇ ਉੱਤੇ ਝਾੜ ਦਿੱਤੀ ਗਈ ਹੈਗੀ ਆ ਬਾਕੀਆਂ ਨੂੰ ਸੇਵ ਕਰਨ ਵਾਸਤੇ
1: ਜੀ,
0: ਇਸ ਕਰਕੇ ਉਹਨਾਂ ਨੇ ਫਿਰ ਜਿਹੜਾ ਹੈਗਾ ਇਹ ਉਹਦੀ ਨੌਕਰੀ ਦੀ ਬਹਾਲੀ ਦਾ ਆਰਡਰ ਤਾਂ ਕਰ ਦਿੱਤਾ ਹੈਗਾ, ਹੁਣ ਦੇਖਦੇ ਹੈਗੇ ਸਰਕਾਰ ਉਹਨੂੰ ਕਿਸ ਤਰੀਕੇ ਦੇ ਨਾਲ ਲੈਂਦੀ ਹੈਗੀ ਆ, ਉਹਦੇ ਤੇ ਕੇਸ ਜਿਹੜਾ ਪਾਇਆ ਕਿਸ ਤਰੀਕੇ ਨਾਲ ਡੀਲ ਹੁੰਦਾ ਜੀ,
1: ਜੀ ਬਿਲਕੁਲ,
0: ਕਿਉਂਕਿ ਹੋਣਾ ਤਾਂ ਜਿਹੜਾ ਹੈਗਾ ਆ ਜਦੋਂ ਵੀ ਪੇਸ਼ ਹੋਣਾ ਅਰੈਸਟ ਹੋਣਾ ਪੈਣਾ ਆ ਜੀ, ਤੇ ਉਹ ਸਾਰਾ ਫਿਰ ਪਤਾ ਲੱਗੂਗਾ ਵੀ ਕੋਰਟ ਇਸ ਚੀਜ਼ ਨੂੰ ਰਿਲੀਫ ਕੁਇਕ ਦੇ ਦਿੰਦੀ ਹੈਗੀ ਆ ਜਾਂ ਮਤਲਬ ਜਿਹੜਾ ਆ ਵੀ ਉਹਦਾ ਵੀ ਕੰਮ ਲਟਕਦਾ ਆ ਜਾਂ ਉਹ ਐਪਰੀਹੈਂਸ਼ਨ ਉਹਨੂੰ ਹੈਗੀ ਆ ਵੀ ਅਰੈਸਟ ਦੀ ਇਲੈਕਸ਼ਨਾਂ ਤੋਂ ਬਾਅਦ ਹੀ ਆਵਾਂ
1: ਜੀ,
0: ਤਾਂ ਕਿ ਬਿਲਕੁਲ ਜੀ ਜਦੋਂ ਹੁਣ ਨੌਕਰੀ ਦੀ ਬਰਖਾਸਤ ਹੀ ਤਾਂ ਜਿਹੜੀ ਉਹ ਰੱਦ ਹੋ ਗਈ, ਬਸ ਉਹ ਬਹੁਤ ਵੱਡੀ ਅਚੀਵਮੈਂਟ ਹੈ ਜੀ ਉਹਦੇ ਵਾਸਤੇ ਜੀ,
1: ਜੀ ਬਿਲਕੁਲ ਹੈ। ਤੇ ਸੈਟ ਸਾਹਿਬ ਵੱਡੇ ਪੱਧਰ ਦੇ ਉੱਤੇ ਚਲੋ ਜੋ ਹੋਈ ਜਾਂਦਾ ਹੋਈ ਜਾਂਦਾ, ਨਿਚਲੇ ਪੱਧਰ ਦੇ ਮਤਲਬ ਕਿ ਛੋਟੇ ਪੱਧਰ ਦੇ ਉੱਤੇ ਜਾਂ ਸੂਬੇ ਦੇ ਅੰਦਰ ਸ਼ਹਿਰਾਂ ਪਿੰਡਾਂ ਦੇ ਵਿੱਚ ਜੋ ਹਾਲਾਤ ਨੇ, ਹੈਗਾ ਤਾਂ ਨਜਾਇਜ਼ ਹੀ ਕੰਮ ਹੈ, ਚਲੋ ਕੁੰਡੀ ਲਾਉਣਾ ਜਾਂ ਮੀਟਰ ਨਹੀਂ ਲੱਗਣਿਆ, ਪਰ ਉਹ ਬਾਦਲ ਸਾਹਿਬ ਦੇ ਜਿਹੜੇ ਨੇ ਕਹਿੰਦੇ ਕਿ ਰੈਲੀਆਂ ਦੇ ਵਿੱਚ ਕਹਿ ਦਿੰਦੇ ਹੁੰਦੇ ਸੀ, ਮਾਸਟਰ ਜਗਸੀਰ ਹੁਣਾਂ ਦਾ ਬਿਆਨ ਲੱਗਿਆ, ਉਹਨਾਂ ਦਾ ਬੇਟਾ ਹਰਸਿਮਰਨ ਸਿੰਘ ਜਿਹੜਾ ਸੀ ਪਾਵਰਕੌਮ ਦੇ SDO ਨੂੰ ਫੋਨ ਕਰਕੇ ਕਹਿੰਦਾ ਜ਼ੁਬਾਨੀ ਕਿ ਭਾਈ ਤੁਸੀਂ ਕਨੈਕਸ਼ਨ ਨਹੀਂ ਕੱਟਣਾ ਜਾਂ ਕੁੰਡੀ ਨਹੀਂ ਫੜਨੀ ਜੀ, ਤੇ ਅਸੀਂ ਮੀਟਰ ਕਹਿੰਦੇ ਅਪਲਾਈ ਕੀਤਾ ਹੋਇਆ ਜੀ।
0: ਪਰ ਸਾਹਿਬ ਇਹ ਤਾਂ ਚਲੋ ਇਸ ਚੀਜ਼ ਤੋਂ ਹੈਰਾਨਗੀ ਨਹੀਂ ਹੋਣੀ ਚਾਹੀਦੀ
1: ਜੀ,
0: ਇਹ ਸਾਡੇ ਲੀਡਰਾਂ ਦੀ ਨਾ ਜਿਹੜੀ ਹੈਗੀ ਆ ਇੰਨੀ ਕੁ ਹੀ ਅਕਲ ਦੇ ਮਾਲਕ ਆ
1: ਜੀ,
0: ਇਹਨਾਂ ਨੂੰ ਪਬਲਿਕ ਸੈਕਟਰ ਦੀ ਜਿਹੜੀ ਮਨੀ ਆ, ਪਬਲਿਕ ਸੈਕਟਰ ਦਾ ਜਿਹੜਾ ਐਸੈਟਸ ਹੈਗੀਆਂ ਨਾ, ਉਹ ਇਹਨਾਂ ਨੂੰ ਲੱਗਦਾ ਹੀ ਨਹੀਂ ਵੀ ਲੋਕਾਂ ਦੀਆਂ ਹੈ, ਉਹ ਸੋਚਦੇ ਹੈਗੇ ਵੀ ਇਹ ਸਾਡੀਆਂ ਆ, ਅਸੀਂ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਈਏ
1: ਜੀ।
0: ਤੋ ਪਬਲਿਕ ਦਾ ਹੀ ਪੈਸਾ ਇਨਵੋਲਵ ਹੈਗਾ, ਪਬਲਿਕ ਦੀ ਇਮੈਂਟੀ ਤੇ ਆ ਗਈ, ਤੇ ਉਹ ਚੋਰੀ ਨੂੰ ਜਿਹੜਾ ਆ ਜੇ ਤਰਜੀਹ ਦੇ ਰਹੇ ਹੈਗੇ, ਐਸੇ ਆਪਣੇ ਆਪ ਦੇ ਵਿੱਚ ਇੱਕ ਅਫੈਂਸ ਆ
1: ਜੀ,
0: ਤੁਸੀਂ ਕਿਸੇ ਨੂੰ ਲਾਫੁਲ ਡਿਊਟੀ ਆ ਜਿਹੜੀ ਆ ਉਹਨੂੰ ਓਬੇ ਕਰਨ ਦੇ ਵਿੱਚ ਜਾਂ ਪਰਫਾਰਮ ਕਰਨ ਦੇ ਵਿੱਚ ਜੇ ਕੋਈ ਹਰਡਲ ਕ੍ਰੀਏਟ ਕਰਦੇ ਆ, ਦੈਟ ਇਜ਼ ਐਨ ਅਫੈਂਸ
1: ਜੀ।
0: ਜਿਹਾ ਪੁਲਿਸ ਵਾਲੇ ਦੀ ਵਰਦੀ ਪਾੜ ਦਿੱਤੀ, ਜਿਹਾ ਉਹਨੂੰ SDO ਨੂੰ ਇਹ ਕਹਿਤਾ ਵੀ ਤੂੰ ਕੁੰਡੀ ਨੀ ਫਾਂਡੀ
1: ਹਾਂਜੀ,
0: ਟੋਟਲੀ ਇਲੀਗਲ ਆ, ਤੇ ਇਹੋ ਜਿਹੀਆਂ ਸਟੇਟਮੈਂਟ ਜਿਹੜੀਆਂ ਕੰਡੈਮ ਹੋਣੀਆਂ ਚਾਹੀਦੀਆਂ ਆ। ਪਰ ਐਟ ਦਾ ਸੇਮ ਟਾਈਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਇਹੋ ਜਿਹੇ ਲੋਕਾਂ ਨੂੰ ਆਪਣੇ ਜਿਹੜੇ ਹੈਗਾ ਆ ਸਟੇਟ ਦੀ ਬਾਗਡੋਰ ਸੰਭਾਲੀ ਆ ਜੀ, ਜਿਹਨਾਂ ਨੂੰ ਇਹ ਪਤਾ ਹੀ ਨੀ ਹੈਗਾ ਆ ਜੀ ਕਿ ਇਹ ਚੀਜ਼ਾਂ ਜਿਹੜੀਆਂ ਆ ਪਬਲਿਕ ਸੈਕਟਰ ਦੀਆਂ ਆ, ਨਾ ਕਿ ਤੁਹਾਡੀਆਂ ਨਿੱਜੀ ਆ
1: ਜੀ। ਬਿਲਕੁਲ ਹੈ
0: ਜੀ ਭਾਰਤ ਸਾਹਿਬ।
1: ਤੇ ਸੈਣੀ ਸਾਹਿਬ ਇੱਕ ਜਿਹੜਾ 40 ਅਰਜ਼ੀਆਂ ਰੱਦ ਹੋਈਆਂ ਨੇ ਆਸਟ੍ਰੇਲੀਆ ਦੇ ਵਿੱਚ, ਸੌਰੀ ਨਿਊਜ਼ੀਲੈਂਡ ਦੀ ਗੱਲ ਹੈ, ਖਾਲਿਸਤਾਨ ਦੇ ਨਾਂ ਦੇ ਉੱਤੇ ਅਜਿਹਾ ਮੁੱਦਾ, ਚਿੱਠੀਆਂ ਜਿੱਦਾਂ ਮਿਲਦੀਆਂ ਨੇ ਹੋਰ ਸਾਰਾ ਚੀਜ਼ਾਂ ਚੱਲਦੀਆਂ ਨੇ ਉਹਦੇ ਵਿੱਚ, ਨਿਊਜ਼ੀਲੈਂਡ 'ਚ ਖਾਲਿਸਤਾਨ ਦੇ ਨਾਂ 'ਤੇ ਸ਼ਰਨ ਮੰਗਣ ਦੇ ਲਈ 40 ਅਰਜ਼ੀਆਂ ਰੱਦ ਕੀਤੀਆਂ ਜੀ। ਇਹ ਚੀਜ਼ਾਂ ਤੋਂ ਮਤਲਬ ਕਿ ਕੀ ਕੁਝ ਨਸ਼ਰ ਹੁੰਦਾ ਹੈ, ਸਾਡਾ ਅਕਸ, ਸਾਡਾ ਜ਼ਮੀਰ ਜਿਹੜਾ ਕਹਿੰਦੇ ਨੇ ਕਿ ਉਹ ਫਿਰ ਇਹ ਚੀਜ਼ਾਂ ਦੇ ਵਿੱਚ ਕਿੱਥੇ ਰਹਿ ਜਾਂਦਾ ਹੈ ਜੀ।
0: ਬਾਰੇ ਸਭ ਦੁਨੀਆਂ ਚੇਂਜ ਹੋ ਰਹੀ ਹੈ ਜੀ, ਕਿਸੇ ਸਮੇਂ ਇਹਨਾਂ ਚੀਜ਼ਾਂ ਨੂੰ ਤਰਜੀਹ ਮਿਲਦੀ ਸੀ, ਪਰ ਹੌਲੀ ਹੌਲੀ ਅਗਲਿਆਂ ਨੇ ਜਿਹੜਾ ਹੈਗਾ ਇਹ ਬੰਦ ਹੀ ਕਰ ਦਿੱਤਾ ਕੰਮ ਜੀ। ਉਹਨਾਂ ਨੂੰ ਪਤਾ ਇੱਥੇ ਅੰਮ੍ਰਿਤਪਾਲ ਹੋਣੀ ਵੀ ਇਸੇ ਕਰਕੇ ਤੁਰੇ ਸੀ, ਲੋਕੀ ਉਹਨਾਂ ਜਿਹੜੇ ਲੋਕ ਉਹਨਾਂ ਨਾਲ ਤੁਰੇ ਸੀ ਵੀ ਜੇ ਕੱਲ ਗਏ ਮਾਨ ਸਾਹਿਬ ਦੀ ਚਿੱਠੀ ਚੱਲਦੀ ਸੀ ਉਹਦੀ ਜਗ੍ਹਾ ਤੇ ਹੁਣ ਇਹਨਾਂ ਦੀ ਚਿੱਠੀ ਚੱਲਿਆ ਕਰੂਗੀ ਵਾਰਸ ਪੰਜਾਬ ਦੀ
1: ਜੀ,
0: ਪੈਸੇ ਇੱਦਾਂ ਆਉਣਗੇ ਜੀ। ਉਹ ਹੁਣ ਜਿਹੜਾ ਇਹ ਟ੍ਰੈਂਡ ਖਤਮ ਕਰ ਦਿੱਤਾ। ਦੂਜਾ ਜਿਹੜਾ ਆ ਨਾ ਜੀ, ਕਿਸੇ ਵੀ ਤੁਸੀਂ ਦੇਸ਼ ਦੇ ਵਿੱਚ ਚੱਲ ਜਾਓ, ਇਸ ਵੇਲੇ ਇੰਨੀ ਕੁ ਸਖਤੀ ਜ਼ਰੂਰ ਹੋ ਗਈ ਆ, ਉਹ ਕ੍ਰਿਮੀਨਲ ਬੰਦਾ ਚਾਹੇ ਉਹ ਜੈਨੂਅਨ ਹੋਵੇ ਚਾਹੇ ਇਨਜੈਨੂਅਨ ਹੋਵੇ, ਉਹ ਕ੍ਰਿਮੀਨਲ ਬੰਦਾ ਜਿਹੜਾ ਹੈਗਾ ਆ ਉਹਨੂੰ ਅਕਸੈਪਟ ਕਰਨ ਨੂੰ ਤਿਆਰ ਹੀ ਹੈ ਨਹੀਂਗੇ।
1: ਬਿਲਕੁਲ ਹੈ ਜੀ,
0: ਉਹ ਕਹਿੰਦੇ ਅਸੀਂ ਆਪਣਾ ਇੱਥੇ ਜਿਹੜਾ ਇੱਕ ਤਾਂ ਆਪਣਾ ਰੁਜ਼ਗਾਰ ਦਈਏ ਤੇ ਆਪਣੇ ਜਿਹੜੇ ਨੇਟਿਵਸ ਹੈਗੇ ਆ ਉਹਨਾਂ ਤੋਂ ਆਪਾਂ ਇਸ ਚੀਜ਼ ਦੇ ਉੱਤੇ ਘਰੇਣਾ ਦਾ ਪਾਤਰ ਬਣੀਏ, ਤੇ ਦੂਜਾ ਜਿਹੜਾ ਹੈਗਾ ਆ ਇਹ ਇਹੋ ਜਿਹੇ ਕੰਮ ਕਰਕੇ ਆਏ ਹੁੰਦੇ ਆ ਤੇ ਇਹਨਾਂ ਦੀ ਡਾਕੂਮੈਂਟੇਸ਼ਨ ਜਿਹੜੀ ਆ ਉਹ ਵੈਸੇ ਹੀ ਫਰੋਡ ਹੁੰਦੀ ਜੀ
1: ਜੀ।
0: ਉਹ ਸਿਮਿਲਰ ਟਾਈਪ ਆਫ ਜਿਹੜਾ ਹੈਗਾ ਨਾ ਜੀ, ਜਦੋਂ ਉਹ ਦੇਖ ਲੈਂਦੇ ਪੈਟਰਨ ਫਿਰ ਉਹ ਇਹਨੂੰ ਮਾਸ ਜਿਹੜੀ ਹੈਗੀ ਆ ਮਾਈਗ੍ਰੇਸ਼ਨ, ਮਾਸ ਮਾਈਗ੍ਰੇਸ਼ਨ ਦੇ ਵਿੱਚ ਲੈਂਦੇ ਹੈਗੇ ਆ ਜੀ, ਉਹ ਫਿਰ ਰਿਜੈਕਟ ਕਰਨਾ ਉਹਨਾਂ ਨੂੰ ਹੋ ਜਾਂਦਾ ਸੌਖਾ। ਵੀ ਠੀਕ ਗੱਲ ਹੈਗੀ ਭਾਈ, ਇਹ ਤਾਂ ਸਾਰੇ ਜਾਣੇ ਸਟੀਰੀਓ ਟਾਈਪ ਜਿਹੜੇ ਕਾਗਜ਼ ਬਣਾ ਕੇ ਆ ਗਏ ਆ, ਦੈਟ ਮੀਨਸ ਦਿੱਤੇ ਕੇਸ ਇਜ਼ ਨਾਟ ਜੈਨੂਅਨ, ਤੇ ਉਹ ਫੇਸ ਕਰਕੇ ਰਿਜੈਕਟ ਕਰ ਦਿੰਦੇ ਹੈਗੇ ਆ ਜੀ। ਬਾਕੀ ਇਹ ਦੁਨੀਆਂ ਦਾ ਟ੍ਰੈਂਡ ਹੀ ਹੈਗਾ ਜੀ, ਹੁਣ ਕਿਸੇ ਵੀ ਮੁਲਕ ਚ ਚਲ ਜਾਓ ਤੁਸੀਂ ਵੀ ਅਸਾਈਲਮ ਜਿਹੜੀ ਆ ਉਹ ਲੈਣੀ ਬਹੁਤ ਔਖੀ ਹੈਗੀ, ਸਟੇ ਲੈਣਾ ਕੋਈ ਬਹੁਤ ਔਖਾ ਹੈਗਾ ਆ ਜੀ।
1: ਬਿਲਕੁਲ,
0: ਤੇ ਕਿਉਂਕਿ ਉਹਨਾਂ ਦੀ ਆਪਣਾ ਜਿਹੜਾ ਕੋਰ ਵੋਟਰ ਬੈਂਕ ਹੈਗਾ ਨਾ ਜੀ, ਉਹ ਇਸ ਚੀਜ਼ ਨਾਲ ਅਨਵਾਇਡ ਹੁੰਦਾ ਹੈ ਜੀ।
1: ਬਿਲਕੁਲ ਹੈ ਜੀ
0: ਜੀ ਭਰਾ ਸਾਹਿਬ।
1: ਤੇ ਸੈਣੀ ਸਾਹਿਬ ਪਾਣੀਆਂ ਦੀ ਗੱਲ ਤੋਂ ਸ਼ੁਰੂ ਕੀਤਾ ਸੀ ਤੁਸੀਂ ਕਿਸਾਨਾਂ ਦਾ, ਸੂਬੇ ਦਾ ਪਾਣੀ, ਚਲੋ ਉਹ ਸਾਰੀਆਂ ਚੀਜ਼ਾਂ ਨੇ, ਪਰ ਜੋ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਨਾਲ ਜੋ ਹਾਲਾਤ ਬਣੇ ਸੀ ਭਾਰਤ ਦੇ, ਉਹਦੇ ਵਿੱਚ ਭਾਰਤ ਨੇ ਜਿਹੜਾ ਵੱਡਾ ਫੈਸਲਾ ਲਿਆ ਸੀ ਕਿ ਜਿਹੜੀ ਹੈ ਆਪਣੀ ਇੰਦੂਸ ਵਾਟਰ ਟੈਰੀਟਰੀ ਸੀਗੀ ਉਹਦਾ ਪਾਣੀ ਜਿਹੜਾ ਉਹਦਾ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲਾ ਦਿੱਤੀ ਸੀ। ਤੇ ਦੂਸਰੇ ਪਾਸੇ ਜਿੱਦਾਂ ਤੁਸੀਂ ਕੀ ਗੱਲ ਕੀਤੀ ਹੈ ਰਿਪੇਰੀਅਨ ਲਾ ਜਾਂ ਹੋਰ ਸਾਰੀਆਂ ਚੀਜ਼ਾਂ ਦੀ, ਪਰ ਕੌਮਾਂਤਰੀ ਅਦਾਲਤ ਦੇ ਵੱਲੋਂ ਜਿਹੜਾ ਸੀ ਭਾਰਤ ਦਾ ਫੈਸਲਾ ਜਿਹੜਾ ਸੀਗਾ ਰੱਦ ਕੀਤਾ ਉਹਨਾਂ ਨੇ ਕਿ ਇਹ ਗੱਲ ਠੀਕ ਨਹੀਂ ਹੈ, ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਦਾ ਜਿਹੜਾ ਉਹਨੂੰ ਬਰਕਰਾਰ ਰੱਖੀ ਜਾਵੇ, ਇਸ ਨੂੰ ਅੱਗੇ ਵਧਾਇਆ ਜਾਵੇ। ਪਰ ਦੋ ਟੁੱਕੇ ਜਿਹੜਾ ਭਾਰਤ ਨੇ ਇਹਦੇ ਵਿੱਚ ਜਵਾਬ ਦੇ ਦਿੱਤਾ ਵੀ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਹੈ। ਤੇ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਬਣ ਸਕਦਾ ਇਸ ਮੁੱਦੇ ਦੇ ਉੱਤੇ ਵੀ, ਇੰਟਰਨੈਸ਼ਨਲ ਮੁੱਦਾ ਹੈ?
0: ਭਾਰੇ ਸਾਹਿਬ ਗੱਲ ਇਹ ਤਾਂ ਹੈਗੀ ਆ ਨਾ ਜੀ, ਜੇ ਤਾਂ ਤਕੜਾ ਬੰਦਾ ਹੋਵੇ ਉਹਨੂੰ ਤਾਂ ਕੋਈ ਨੀ ਕੁਛ ਕਹਿ ਸਕਦਾ। ਜਿੱਦਾਂ ਸ਼ਮੀ ਵੀਰ ਜੀ ਨੇ ਪ੍ਰੋਗਰਾਮ ਵਿੱਚ ਕਹਿੰਦਾ ਸੀ ਮਾਈਟ ਇਜ਼ ਦ ਰਾਈਟ,
1: ਜੀ
0: ਅੱਜ ਦੇ ਸਮੇਂ ਦੇ ਵਿੱਚ ਜਿਹੜਾ ਆ ਇਹਨਾਂ ਸੰਸਥਾਨਾਂ ਦੀ ਕਿੰਨੀ ਕੁ ਵੈਲਿਊ ਰਹਿ ਗਈ ਹੈਗੀ ਹੈ ਜੀ,
1: ਜੀ
0: ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਕਿੰਨੀ ਕੁ ਵੈਲਿਊ ਰਹਿ ਗਈ ਹੈ ਜੀ।
1: ਜੀ
0: ਜੇ ਉਹਨਾਂ ਦੇ ਵਿੱਚ ਕੁਛ ਥੋੜੀ ਬਹੁਤ ਵੀ ਮਤਲਬ ਸਟਰੈਂਥ ਹੁੰਦੀ ਤਾਂ ਪਹਿਲਾਂ ਜਿਹੜਾ ਆ ਉਹ ਇਹਨਾਂ ਨੂੰ ਜਿਹੜੇ ਕਾਤਲ ਹੈਗੇ ਆ ਜੀ ਇੱਥੇ, ਜਿਹਨਾਂ ਨੇ ਦੁਨੀਆਂ ਲੜਾਈ ਹੈਗੀ ਆ ਜੀ, ਟਰੰਪ ਹੋਇਆ ਜੀ,
1: ਜੀ ਜੀ
0: ਨੇਤਨਯਾਹੂ ਹੋਇਆ, ਹਾਂਜੀ ਉਹ ਇਹਨਾਂ ਨੂੰ ਪਨਿਸ਼ ਕਰ। ਨੇਤਨਯਾਹੂ ਦਾ ਜਿਹੜਾ ਹੈਗਾ ਆ ਉਹਦੇ ਉਹਨੇ ਕਈ ਵਾਰ ਕ੍ਰਾਈਮ ਕੀਤੇ ਆ ਜੀ, ਉਹਨੂੰ ਤਾਂ ਪਨਿਸ਼ ਨਹੀਂ ਕਰ ਸਕਿਆ ਜੀ।
1: ਦੂਸਰੇ ਮੁਲਕਾਂ ਨੂੰ
0: ਇਹ ਵੀ
1: ਕਹਿੰਦਾ
0: ਜਿਹੜਾ
1: ਕਿ
0: ਬੰਦਾ
1: ਉੱਥੇ ਜੇ ਵਿਜ਼ਿਟ ਕਰਦਾ ਤਾਂ ਇਹਨੂੰ ਮਤਲਬ ਕਿ ਅਰੈਸਟ ਕਰ ਲਓ, ਤੇ ਜੇ ਆਪਣੇ ਉਹਦੇ ਨਾਲ ਮੂੰਹ ਦੇ ਸਾਹਮਣੇ ਬੈਠ ਕੇ ਗੱਲਬਾਤ ਕਰਦਾ ਤਾਂ ਉਦੋਂ ਕੁਛ ਵੀ ਨਹੀਂ ਕਰਦਾ ਜੀ।
0: ਭਾਰੇ ਸਾਹਿਬ ਜਿੱਦਾਂ ਨਾ ਲੋ ਦੋ ਖਬਰਾਂ ਇੱਕੋ ਵਾਰੀ ਜੋੜ ਦਿੰਦੇ ਇਕੱਠੀਆਂ,
1: ਜੀ
0: ਜਿੱਦਾਂ ਨਾ ਸਰ ਸਾਡੇ ਇੱਥੇ ਜਿੱਦਾਂ ਰਾਜਾ ਵੜਿੰਗ ਨੂੰ ਉਹਨਾਂ ਨੇ ਕਹਿ ਤਾ ਜੀ 5 ਦਿਨਾਂ ਚ ਅਰੈਸਟ ਕਰਕੇ ਲਿਆਓ,
1: ਹਾਂਜੀ ਹਾਂਜੀ
0: ਇਹਦੇ ਤੇ ਸੁਪਰੀਮ ਕੋਰਟ ਨੇ ਅਥਾਰਟੀ ਦਿੱਤੀ ਹੈਗੀ ਹੈ ਜੀ ਪਹਿਲਾਂ ਹੀ। ਸੁਪਰੀਮ ਕੋਰਟ ਕਹਿੰਦੀ ਹੈ ਕਿ 30 ਕਾਨਸਟੀਟਿਊਸ਼ਨਲ ਜਿਹੜੀਆਂ ਬੈਂਚਸ ਹੈਗੀਆਂ, ਦੀਸ ਕਾਂਟ ਪਨਿਸ਼ ਏ ਪਰਸਨ, ਦੀਸ ਕਾਂਟ ਵਰਕ ਐਜ ਏ ਕ੍ਰਿਮੀਨਲ ਕੋਰਟ।
1: ਜੀ
0: ਉਹ ਕਹਿੰਦੇ ਵੀ ਤੁਸੀਂ ਜਿਹੜੇ ਹੈਗੇ ਆ ਵੀ ਇਹ ਜਿੰਨੇ ਇਹ ਬਣਾਏ ਹੈਗੇ ਕਮਿਸ਼ਨ ਬਣਾਏ ਆ ਨਾ ਜੀ, ਚਾਹੇ ਘੱਟ ਗਿਣਤੀ ਕਮਿਸ਼ਨ ਹੈਗਾ ਆ, ਚਾਹੇ SC ਕਮਿਸ਼ਨ ਹੈ, ਚਾਹੇ ਵੁਮੈਨ ਕਮਿਸ਼ਨ ਆ, ਦੇ ਹੈਵ ਨੋ ਪੈਨਲ ਪਾਵਰ,
1: ਜੀ
0: ਇਹਨਾਂ ਕੋਲ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ।
1: ਜਵਾਬਦੇਹੀ ਕਰ
0: ਦੇ ਕੈਨ, ਹਾਂਜੀ ਦੇ ਕੈਨ, ਹਾਂਜੀ ਦੇ ਕੈਨ ਕੁਐਸਚਨ, ਦੇ ਕੈਨ ਮਤਲਬ ਇਸ਼ੂ ਅਡਵਾਈਜ਼ਰੀ, ਹਾਂਜੀ ਜੇ ਕੈਨ ਸੁਜੈਸਟ, ਠੀਕ ਹੈ ਜੀ। ਇਹਨਾਂ ਨੇ ਜੇ ਕੋਈ ਬੁਰਾ ਲੱਗ ਰਿਹਾ ਹੈਗਾ ਜਾਂ ਕਿਸੇ ਨੂੰ ਲੱਗ ਪੁੱਛ ਕੇ ਜਾਂ ਜਿਹੜਾ ਹੈਗਾ ਆ ਇਹ ਸੁਜੈਸਟ ਕਰ ਸਕਦੇ ਹੈਗੇ ਆ ਕਿ ਭਾਈ ਇਹਦੇ ਵਿੱਚ ਆਹ ਹੋਣਾ ਚਾਹੀਦਾ ਹੈਗਾ,
1: ਜੀ
0: ਕਰਨਾ ਨਾ ਕਰਨਾ ਉਹਨਾਂ ਦੀ ਜਿਹੜੀ ਹੈਗੀ ਆ ਮਰਜ਼ੀ ਆ
1: ਜੀ।
0: ਤੇ ਪਰ ਜਿਹੜਾ ਆ ਕੋਰਟਾਂ ਤੋਂ ਇਹ ਕੋਰਟ ਦੇ ਤੌਰ ਤੇ ਵਰਕ ਨਹੀਂ ਕਰ ਸਕਦੀਆਂ। ਮੰਨ ਲਓ ਜੀ ਪੁਲਿਸ ਵਾਲੇ ਉਹਨਾਂ ਦੇ ਕਹਿਣ ਤੇ ਅਰੈਸਟ ਕਰਕੇ ਵੀ ਲੈ ਜਾਂਦੇ ਹੈਗੇ, ਕਿਹੜੇ ਐਕਟ ਦੇ ਥੱਲੇ, ਕਿਹੜੇ ਸੈਕਸ਼ਨ ਦੇ ਥੱਲੇ, ਤੇ ਤੁਸੀਂ ਕਿਹੜੀ FIU ਅਰੈਸਟ ਤਾਂ ਕਰਨਾ ਮੀਨਸ ਵੀ ਤੁਹਾਡੇ ਖਿਲਾਫ਼ ਕੋਈ ਪਰਚਾ ਦਰਜ ਆ, ਪਰਚਾ ਦਰਜ ਹੋਇਆ ਨਹੀਂ ਤਾਂ ਤੁਸੀਂ ਪਹਿਲਾਂ ਜਿਹੜਾ ਹੈਗਾ ਇਹ ਕਹਿਣ ਲੱਗ ਪਏ ਵੀ ਅਰੈਸਟ ਕਰਕੇ ਲਿਆਓ
1: ਜੀ,
0: ਜਾਂ ਤਾਂ ਪਹਿਲਾਂ ਪਰਚਾ ਦਰਜ ਕਰਾਓ ਫਿਰ ਤਾਂ ਅਗਲਿਆਂ ਨੇ ਆਪ ਹੀ ਅਰੈਸਟ ਕਰਾ ਦੇਣਾ।
1: ਨਾਲੇ ਦੂਜੀ ਗੱਲ ਸਾਇੰਸ ਸਾਹਿਬ ਇਹ ਵੀ ਆ ਨਾ ਕਿ ਇਹਨਾਂ ਨੂੰ ਪਤਾ ਹੈ ਕਿ ਸਾਰਾ ਸਿਸਟਮ ਕਿੱਦਾਂ ਚੱਲਦਾ ਹੈ, ਜਿੱਦਾਂ ਆਪਾਂ ਹੁਣ ਸ਼ੁਰੂ ਤੋਂ ਹੀ ਗੱਲ ਕੀਤੀ ਹੈ, ਮੁੱਖ ਮੰਤਰੀ ਤੋਂ ਲੈ ਕੇ ਥੱਲੇ ਤੱਕ ਜਾਂ ਪੁਲਿਸ ਪ੍ਰਸ਼ਾਸਨ ਜਾਂ ਜਿੰਨੇ ਵੀ ਅਧਾਰੇ ਵੱਖਰੇ ਵੱਖਰੇ ਨੇ, ਕਿ ਉਹਨਾਂ ਦੀ ਨਜ਼ਰ ਤੋਂ ਕਿਤੇ ਬਾਖੇ ਆ ਜਾਂ ਕੰਨਾਂ ਦੇ ਵਿੱਚ ਸੁਣਾਈ ਨਹੀਂ ਦਿੰਦਾ ਕੀ ਹਾਲਾਤ ਨੇ, ਜਾਂ ਆਪ ਵੀ ਤਾਂ ਉਹ ਕੰਮ ਕਰਾਉਂਦੇ ਹੀ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚੋਂ ਆਪ ਵੀ ਤਾਂ ਲੰਘਦੇ ਹੀ ਹੈ, ਕਿ ਉਹ ਮਤਲਬ ਕਿ ਇੱਕ ਦੋ ਜਣਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦੇਣੀ ਕਿ ਹਾਂ ਸੁਣਵਾਈ ਹੋ ਰਹੀ ਆ, ਬੰਦਾ ਅਫਸਰ ਜਿਹੜਾ ਸੀ ਚੰਗਾ ਕੰਮ ਨਹੀਂ ਕਰ ਰਿਹਾ, ਉਸ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾਂਦਾ, ਜਾਂ ਸਾਨੂੰ ਪਤਾ ਕਿ ਸਾਡਾ ਸਿਸਟਮ ਹੈ ਕਿੱਦਾਂ ਦਾ।
0: ਪੋਲੀਟੀਕਲ ਲੀਡਰ ਜਿਹੜੇ ਹੈਗੇ ਨਾ ਜੀ ਆਪਣੇ ਹੱਥ ਚੋਂ ਗੇਮ ਨਹੀਂ ਗਵਾਉਣਾ ਚਾਹੁੰਦੇ ਹੁੰਦੇ, ਬਸ ਆਹ ਚੱਕਰ ਹੈ ਜੀ।
1: ਜੀ
0: ਉਹ ਕਿਸੇ ਨੂੰ ਆਪ ਸਿਕਿਓਰ ਰਹਿਣਾ ਚਾਹੁੰਦੇ ਹੁੰਦੇ ਆ ਤੇ ਬਾਕੀਆਂ ਦੇ ਉੱਤੇ ਇਨਸਿਕਿਉਰਿਟੀ ਦੀ ਜਿਹੜੀ ਤਲਵਾਰ ਹੈ ਲਟਕਾਈ ਰੱਖਦੇ ਜੀ।
1: ਬਿਲਕੁਲ ਹੈ ਜੀ,
0: ਮਿਹਨਤ ਕਰਕੇ ਬੰਦਾ ਪੈਸੇ ਕਮਾ ਕੇ ਲਿਆਉਂਦਾ ਹੈਗਾ ਜੀ, ਉਹਦੇ ਵਿੱਚੋਂ ਸੇਵਿੰਗ ਕਰਦਾ, ਪਤਾ ਲੱਗੇ ਨੋਟਬੰਦੀ ਹੋਵੇ ਜੀ, ਉਹ ਕੀ ਸੀਗਾ ਜੀ, ਉਹ ਸਾਰਾ ਇਹੀ ਟੈਂਡੈਂਸੀ ਸੀ
1: ਜੀ,
0: ਬਸ ਇਹ ਹੈ ਜੀ।
1: ਬਿਲਕੁਲ,
0: ਤੋ ਸਿਆਸਤਦਾਨ ਦੀ ਗੱਲ ਹੈਗੀ ਆ ਜੀ, ਤੇ ਬਾਕੀ ਆ ਜਿਹੜਾ ਹੈਗਾ ਆ ਤੁਸੀਂ ਆਪਾਂ ਕਹਿੰਦੇ ਹੈਗੇ ਆ ਵੀ ਹਾਂ ਜੀ ਵੀ ਇੰਡਸਟਰੀ ਦਾ ਤੁਸੀਂ ਗੱਲ ਕੀਤੀ ਸੀ, ਉਹ ਵੀ ਇੰਸਟੀਚਿਊਸ਼ਨਾਂ ਜਿਹੜੀਆਂ ਹੈਗੀਆਂ, ਦੇ ਕੈਨ ਯੂਜ਼ ਐਡਵਾਈਜ਼ਰੀ,
1: ਬਿਲਕੁਲ
0: ਦੇ ਕੈਨ ਜਿਹੜਾ ਹੈਗਾ ਯੂਜ਼, ਹਾਂਜੀ ਦੇ ਕੈਨ ਸੁਜੈਸਟ, ਬਟ ਦੇ ਹੈਵ ਨੋ ਐਨੀ ਪੈਨਲ ਪਾਵਰਸ।
1: ਬਿਲਕੁਲ,
0: ਉਹਦੇ ਨਾਲ ਇਹ ਹੈਗਾ ਆ ਵੀ ਹਾਂ ਜੀ ਦੁਨੀਆਂ 'ਚ ਸਾਡਾ ਮਤਲਬ ਜਿਹੜਾ ਆਕਸ ਵਿਗੜੂਗਾ ਜੀ, ਤੇ ਸਾਡੀ ਅੱਗੇ ਚੜ੍ਹਾਈ ਜਿੱਤ ਜਿਹੜੀ ਬਹੁਤ ਹੋਣ ਲੱਗੀ ਹੈਗੀ ਸਾਡੇ ਨਾਲ, ਤਾਂ ਪਾਕਿਸਤਾਨ ਹਲੇ ਲੀਡਰ ਲੈ ਰਿਹਾ ਹੈਗਾ ਇਸ ਚੀਜ਼ ਦੇ ਉੱਤੇ,
1: ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਰਿਮੂਵ ਕਰ ਦਿੱਤੀ ਆਪਣੀਆਂ ਖਬਰਾਂ ਤੋਂ ਜੀ ਅੱਜ SCO ਸੰਮੇਲਨ ਚੋਂ।
0: ਠੀਕ ਗੱਲ ਹੈਗੀ ਆ ਜੀ, ਹੌਲੀ ਹੌਲੀ ਏਦਾਂ ਹੀ ਹੋਣਾ ਆ ਜੀ, ਹਰ ਕਿਸੇ ਬੰਦਾ ਜਿਹੜਾ ਸੂਰਜ ਚੜ੍ਹਦਾ ਉਹਦਾ ਢਲਣਾ ਵੀ ਆ ਜੀ,
1: ਜੀ
0: ਉਹ ਹੁਣ ਇਹਨਾਂ ਦਾ ਸੂਰਜ ਢਲਣ ਦੇ ਉੱਤੇ ਆ ਗਿਆ ਹੈ ਜੀ,
1: ਜੀ
0: ਇਸ ਕਰਕੇ ਆ ਜੀ। ਜੀ ਭਾਰਤ ਸਾਹਿਬ ਜੀ,
1: ਬਿਲਕੁਲ ਹੈ ਜੀ,
0: ਠੀਕ ਹੈ ਭਾਰਤ ਸਾਹਿਬ, ਮੈਨੂੰ ਲੱਗਦਾ ਹੋਵੇ ਜੀ, ਮਿਹਰਬਾਨੀ ਜੀ ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ, ਸ਼ੁਕਰੀਆ।
1: ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਨੇ ਕਿ ਨਿੱਤ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾ, ਜਗਤਾਰ ਉਹਨਾਂ ਦਾ ਗੀਤ ਸੀਗਾ, ਬੜਾ ਪਿਆਰਾ ਗੀਤ ਹੈ ਪੁਰਾਣਾ, ਤੇ ਉਹ ਚੇਤੇ ਆ ਗਈ ਗੱਲਬਾਤ। ਤੇ ਔਜਲਾ ਸਾਹਿਬ ਵੀ ਗੱਲਾਂ ਬਾਤਾਂ ਕਰ ਰਿਹਾ, ਸੁਖਬੀਰ ਵੀ ਕਹਿੰਦਾ ਹੈ ਕਿ ਸਾਡੀ ਸਰਕਾਰ ਵੇਲੇ ਕੁੰਡੀਆਂ ਬਿਨਾਂ ਕਾਗਜ਼ਾਂ ਤੇ ਵਹੀਕਲ ਭਜਾਈ ਫਿਰਦੇ ਸੀ ਤੇ ਲੈਂਦੇ ਸੀ ਨਜ਼ਾਰੇ ਪੰਥਕ ਸਰਕਾਰ ਵੇਲੇ। ਦਿਨ ਥੋੜੇ ਰਹਿ ਗਏ ਕਹਿੰਦੇ, ਲੈਣ ਦਿਓ ਨਜ਼ਾਰੇ ਤੇ ਮੁੜ ਕੇ ਤਾਂ ਕਹਿੰਦੇ ਸਾਬਕਾ ਲੱਗ ਹੀ ਜਾਣਾ। ਤੇ ਰਾਜਨ ਜੀ ਨੂੰ ਕਹਿੰਦੇ ਕਾਲ ਕਰੀ ਸੀ ਇਹੀ ਪੁੱਛਣ ਦੇ ਲਈ, ਸ਼ਾਇਦ ਬੀਜੀ ਸੀਗੇ ਜੀ। ਦੀਪ ਦਵਿੰਦਰ ਜੀ ਅੰਮ੍ਰਿਤਸਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਤੇ ਸੋਹਣੀ ਗੱਲਬਾਤ ਹੋ ਰਹੀ ਹੈ ਕਹਿੰਦੇ ਦੀਪ ਦਵਿੰਦਰ ਜੀ, ਜੀਆਂ ਨੂੰ ਜੀ ਸਵਾਗਤ ਹੈ। ਇਸੇ ਤਰ੍ਹਾਂ ਔਜਲਾ ਸਾਹਿਬ ਦਾ ਸੁਨੇਹਾ ਸੀਗਾ ਉੱਪਰ, ਘਰ ਤੇ ਸਾਰੇ ਲੀਡਰਾਂ ਨੂੰ ਘੇਰਨ, ਲੋਕਾਂ ਨੂੰ ਜਿਹੜਾ ਕਿਉਂ ਕਰਦੇ ਨੇ ਹਮੇਸ਼ਾ ਜਿਹੜਾ ਪਰੇਸ਼ਾਨ, ਕਿਉਂਕਿ ਕਰਦੇ ਨੇ ਹਮੇਸ਼ਾ ਇਹ ਕਿਸਾਨ ਲੀਡਰ ਵੀ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦੇ ਨੇ ਤੇ ਅਫਸੋਸ ਅੱਜ ਤੱਕ ਕੀ ਪ੍ਰਾਪਤੀਆਂ ਨੇ ਤੇ ਦੱਸਣਗੇ ਕਦੇ। ਸਤਨਾਮ ਸਿੰਘ ਜਾਣੀਆਂ ਚਾਲ ਜੀ, ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ UAE ਤੋਂ। ਰਾਜਨ ਜੀ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਲਿਖਦੇ ਨੇ, ਪਰਮਿੰਦਰ ਜੀ ਕਹਿੰਦੇ ਭਾਰਤ ਸਾਹਿਬ ਜੇਕਰ ਅਕਾਲੀਆਂ ਦੀ ਸਰਕਾਰ ਬਣ ਗਈ ਤਾਂ ਫੇਰ ਭਗਵੰਤ ਦੇ ਕਹਿੰਦੇ ਨੇ ਰਗੜੇ ਵਾਲੇ ਪੂਰੇ ਕੱਢਣੇ ਕਹਿੰਦੇ ਮਜਿੱਠੇ ਨੇ ਜੀ, ਮਜਿੱਠੀਏ ਨੇ ਕਹਿੰਦੇ। ਤੇ ਇਸੇ ਤਰ੍ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ, ਚਰਚਾ ਤੁਸੀਂ ਵੀ ਕਰਨੀ ਚਾਹੁੰਦੇ ਹੋ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਓ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਕਹਾਣੀ ਸੁਣਾਉਣੀ ਹੈ, ਨਾਲ ਦੋ ਤਿੰਨ ਗੱਲਾਂ ਬਾਤਾਂ ਹੋਰ ਸੁਣਾਉਣੀਆਂ ਨੇ। ਪਰ ਉਸ ਤੋਂ ਪਹਿਲਾਂ ਨਾਲ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਚਲੰਤ ਨੇ ਉਹਨਾਂ ਦੇ ਉੱਤੇ ਚਰਚਾ ਵੀ ਹੋ ਰਹੀ ਹੈ ਤੇ ਨਾਲ ਨਾਲ ਗੱਲਬਾਤ ਵੀ ਜਿਹੜੀ ਹੈ ਚੱਲ ਰਹੀ ਹੈ। ਦੇਖਦੇ ਹਾਂ ਆਉਣ ਵਾਲਾ ਸਮਾਂ ਕਿਹਦਾ ਬਣਦਾ ਹੈ, ਅਕਾਲੀ BJP ਇਕੱਠੇ ਹੁੰਦੇ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੁਬਾਰਾ ਫਿਰ ਆਉਂਦੀ ਹੈ, ਜਾਂ ਫਿਰ ਇਕੱਲੀ BJP ਹੀ ਮੋਰਚਾ ਮਾਰਦੀ ਹੈ, ਜਾਂ ਅੰਮ੍ਰਿਤਪਾਲ ਵਾਰਸ ਪੰਜਾਬ ਵਾਲੇ ਕੀ ਕਰਦੇ ਹੈ। ਤੇ ਔਜਲਾ ਸਾਹਿਬ ਦੇ ਕੁਝ ਕਮੈਂਟ ਸ਼ਾਇਦ ਵਿੱਚ ਕਈ ਵਾਰੀ ਸ਼ੋਅ ਨਹੀਂ ਕਰਦੇ, ਮੇਰੇ ਨਾਲ ਵੀ ਇਦਾਂ ਹੀ ਹੁੰਦਾ ਹੈ ਕਈ ਵਾਰੀ ਜਦੋਂ ਸ਼ੰਮੀ ਜੀ ਦਾ ਪ੍ਰੋਗਰਾਮ ਚੱਲਦਾ ਹੈ, ਤੇ ਔਜਲਾ ਸਾਹਿਬ ਦੀ ਗੱਲਬਾਤ ਸੁਣਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੇ ਇਸੇ ਤਰ੍ਹਾਂ ਹੀ ਦੋਸਤੋ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਤੇ ਇਸੇ ਤਰ੍ਹਾਂ ਹੀ ਭਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਸੁੱਖਣ ਵਾਲਾ ਪਿੰਡ ਦੇ ਵਿੱਚ ਮਾਰੇ ਗਏ ਗੁਰਮਿੰਦਰ ਦੇ ਕਾਤਲਾਂ ਨੂੰ ਸਮੇਤ ਘਰ ਵਾਲੀ ਜ਼ਮਾਨਤਾਂ ਮਿਲ ਗਈਆਂ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਕਿ ਰਾਜਨ ਜੀ ਨੂੰ ਕਾਲ ਕੀਤੀ ਸੀ, ਹਾਂਜੀ ਉਹ ਪਹਿਲਾ ਮੈਸੇਜ ਕਿਤੇ ਮਿਸ ਹੋ ਗਿਆ। ਤੇ ਅਗਲਾ ਮੈਸੇਜ ਜੋ ਲਿਖਿਆ ਉਹਨਾਂ ਨੇ ਕੀ ਲਿਖਿਆ ਮੈਂ ਪੜ੍ਹ ਨਹੀਂ ਪਾ ਰਿਹਾ ਕਿਉਂਕਿ ਤੇ ਕਈ ਕੁਝ ਆ ਗਿਆ, ਹਾਂਜੀ ਦਿਨ ਥੋੜੇ ਰਹਿ ਗਏ ਆ ਗਿਆ, ਹਾਂਜੀ ਇਹ ਸ਼ੋਅ ਹੋ ਗਿਆ ਸੀ ਜੀ। ਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ ਨਾਲ ਦੀ ਨਾਲ, ਤੇ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। SSCO ਸੰਮੇਲਨ ਦੇ ਵਿੱਚ ਅੱਤਵਾਦ ਤੇ PM ਮੋਦੀ ਨੇ ਸੁਣਾਈਆਂ ਨੇ ਖਰੀਆਂ ਖਰੀਆਂ, ਤੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਰਗਿਜ਼ਸਤਾਨ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਜਿਹੜਾ SSCO ਸਿਖਰ ਸੰਮੇਲਨ ਦੇ ਵਿੱਚ ਅੱਤਵਾਦ ਦੇ ਮੁੱਦੇ ਦੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਖਰੀਆਂ ਖਰੀਆਂ ਸੁਣਾਈਆਂ। PM ਮੋਦੀ ਨੇ ਜਿਹੜਾ ਕਿਹਾ ਇਹਦੇ ਵਿੱਚ ਕਿ ਅੱਤਵਾਦ ਦੇ ਪੂਰੇ ਇਕੋ ਸਿਸਟਮ ਨੂੰ ਤਬਾਹ ਕਰਨਾ ਬੇਹੱਦ ਜ਼ਰੂਰੀ ਹੈ। ਲਓ ਦੋਸਤੋ ਔਜਲਾ ਸਾਹਿਬ ਜੁੜ ਗਏ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਇਸ ਖ਼ਬਰ ਨੂੰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਜ ਵੀ ਸਿਰਾ ਸੋਤੇ ਨੂੰ, ਮੈਂ ਸਵਾਲ ਪੁੱਛਣਾ ਸੀ ਰਾਜਨ ਜੀ ਨੂੰ, ਮੈਂ ਕਾਲ ਵੀ ਕਰੀ ਸੀ ਇਹਨਾਂ ਨੂੰ, ਸ਼ਾਇਦ ਬਿਜੀ ਹੋਣੇ ਆ ਇਹ। ਉਹ ਆਪਣੇ ਆ ਦੇਖੋ ਮਤਲਬ ਅਜੇ ਸਾਲ ਵੀ ਨਹੀਂ ਹੋਇਆ ਮੁੰਡਾ ਮਾਰਿਆ, ਮਾਰਚ ਫਰਵਰੀ ਦੀ ਉਹ ਗੱਲ ਹੈ।
1: ਹਾਂਜੀ ਹਾਂਜੀ ਹਾਂਜੀ
2: ਹਾਂ, ਸਾਰੇ ਸਮੇਤ ਗਵਾਹ ਸਾਰਿਆਂ ਕੋਲ ਫੜਿਆ ਗਿਆ
1: ਜੀ,
2: ਤੇ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਜੀ, ਬਸ ਆਹੀ ਸਜ਼ਾ ਜੀ ਇੱਥੇ
1: ਜੀ। ਬਿਲਕੁਲ ਹੈ ਜੀ,
2: ਇਹ ਮੇਰਾ ਸਵਾਲ ਸੀ ਵੀ ਇੰਨਾ ਕੁਛ ਕੇਸ ਸਾਰਾ ਮਤਲਬ ਲੋਕ ਗਵਾਹ ਕਲੂ ਮਿਲੇ ਸਾਰਾ ਕੁਛ ਮਿਲਿਆ ਮੰਨੇ ਉਹ,
1: ਮੁੰਡਾ
2: ਮਾਰਤਾ ਕਿਸੇ ਦਾ ਤੇ ਸਾਰਾ ਕੁਛ ਪ੍ਰੂਫ ਮਿਲੇ ਨੇ, ਮਾਰਨ ਵਾਲੇ ਪਤਾ ਲੱਗ ਗਿਆ ਵੀ ਫੇਰ ਫੇਰ ਜਵਾਨ ਕਾਹਦੀ ਆਈ ਹੁਣ ਆਏ ਕੰਟਰੀ ਦੇ ਵਿੱਚ ਕਦੇ ਹੁੰਦਾ ਹੈ?
1: ਨਾ ਨਾ ਨਾ ਨਾ ਜੀ,
2: ਲੋਅਰ ਕੋਰਟ ਸਾਰਾ ਕੁਛ ਸੁਣਾ ਕੇ ਗਾਹਾਂ ਕੋਰਟ ਚ ਹੁੰਦਾ ਹੀ ਨੀ ਕੁਛ।
1: ਆਪਣੇ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਨਾ ਕਿ ਕੋਈ ਮਹਿਕਮਾ ਇੰਡੀਪੈਂਡੈਂਟ ਕੰਮ ਨੀ ਕਰ ਸਕਦਾ, ਜਾਂ ਕਰਦਾ ਤਾਂ ਫਿਰ ਉਹਦੀ ਬਦਲੀ ਹੋ ਜਾਂਦੀ ਹੈ ਜੀ, ਬੰਦੇ ਦੀ ਕਿਸੇ ਦੀ ਵੀ ਕਿਸੇ ਵੀ ਮਹਿਕਮੇ ਚ ਹੋਵੇ।
2: ਇੱਕ ਬੰਦੇ ਦੀ ਇੱਕ ਕੱਲਾ ਮੁੰਡਾ ਘਰਦਿਆਂ ਦਾ ਸਹਾਰਾ, ਉਹਦੀ ਆਹ ਕਿਵੇਂ ਸੀ ਬਸ 8 ਮਹੀਨੇ ਸਜ਼ਾ।
1: ਬਿਲਕੁਲ ਬਿਲਕੁਲ ਬਿਲਕੁਲ
2: 8ਵੀਂ ਨਹੀਂ ਮਿਲੀ ਜੀ, 8 ਕਿੱਥੇ ਮਿਲੀ ਹੈ, ਮਤਲਬ ਮਿਲੇ ਤਾਂ ਫਰਵਰੀ ਦੀ ਗੱਲ ਹੈ, ਫਰਵਰੀ ਫਰਵਰੀ
1: ਹਾਂ ਬਿਲਕੁਲ ਹੈ ਜੀ,
2: ਬਹੁਤ
1: ਬਿਲਕੁਲ
2: ਜਨਵਰੀ
1: ਜ਼ਿਆਦਾ
2: ਫਰਵਰੀ
1: ਦੂਰ ਨਹੀਂ
2: ਗੱਲ
1: ਹੈ,
2: ਹੈ
1: ਬਿਲਕੁਲ ਹੈ।
2: ਅੱਛਾ 7-8 ਮਹੀਨੇ ਬਸ ਅੰਦਰ ਰਹਿ ਕੇ ਆ ਗਏ ਉਹ
1: ਜੀ
2: ਉਹ ਹੈ ਮੇਰਾ ਸਵਾਲ ਸੀਗਾ ਜੀ।
1: ਜੀ
2: ਵਾਕਿਆ ਕਿਸਾਨਾਂ ਦਾ ਮੈਨੂੰ ਸਮਝ ਨਹੀਂ ਆਉਂਦਾ, ਅਸੀਂ ਬਾਰਡਰ ਬੰਦ ਕਰਨ ਲੱਗੇ, ਇਹਨਾਂ ਦਾ ਘਰ ਕਿਉਂ ਨੀ ਘੇਰੇ, ਕਿੰਨੀ ਵਾਰੀ ਇੱਕੋ ਗੱਲ ਆਪਣੀ ਤਾਂ ਇਹਦੇ ਘਰ ਘੇਰ ਨਹੀਂ, ਜਿੰਨਾ ਤੂੰ ਕੁਛ ਕਰਾਉਣਾ ਪਰੇਸ਼ਾਨ ਉਹਨਾਂ ਨੂੰ ਕਰਨਾ, ਲੋਕਾਂ ਨੂੰ ਪਰੇਸ਼ਾਨ ਕਰੇ ਤੇ ਲੋਕਾਂ ਨੇ ਕੀ ਕਰਨਾ।
1: ਨਹੀਂ ਹੁਣ ਦੇਖੋ ਦਿੱਲੀ ਅਗਲੇ ਜਾਣ ਨਹੀਂ ਦਿੰਦੇ, ਹਰਿਆਣੇ ਰੋਕ ਲੈਂਦੇ ਆ ਤੇ ਅਗਲੇ ਕਹਿੰਦੇ
2: ਨਹੀਂ ਨਹੀਂ ਜਾਣ ਦਿੰਦੇ ਕਿਤੇ ਨੀ, ਸੁਨੇਹਾ ਤਾਂ ਲਾਉਣਾ ਇਹਨਾਂ ਨੂੰ, ਇਹਨਾਂ ਦੇ ਘਰ ਘੇਰ ਦੇ ਲੀਡਰ ਨੂੰ ਘਰੋਂ ਵੇਖਣ
1: ਬਿਲਕੁਲ
2: ਦੇਣ।
1: ਜੀ ਬਿਲਕੁਲ ਹੈ ਜੀ,
2: ਸਵਾਲ ਤਾਂ ਮੇਰਾ ਇਹੋ, ਕਿਸੇ ਪਾਰਟੀ ਦੇ ਵੀ ਨਹੀਂ, ਚਾਹੇ ਇਹ ਨਹੀਂ ਮੈਂ ਕਹਿੰਦਾ ਵੀ ਉਸ ਦੇ ਨੇ ਜਾਂ
1: ਬਿਲਕੁਲ
2: ਮੌਜੂਦਾ ਸਰਕਾਰ ਦੇ ਨੇ ਜਾਂ ਦਿੱਲੀ ਵਾਲੀ ਸਰਕਾਰ ਦੇ ਨੇ, ਕਿਹੜੇ ਨੂੰ ਸਭ ਨੂੰ ਘੇਰਨ, ਜਾਂ ਚੀਕਾਂ ਪੈਣਗੀਆਂ ਆਪੇ ਗੱਲ ਕਰਨਗੇ।
1: ਜੀ ਬਿਲਕੁਲ ਹੈ ਜੀ,
2: ਹੁਣ ਪਰੇਸ਼ਾਨ ਤਾਂ ਲੋਕਾਂ ਨੂੰ ਕਰ ਰਹੇ ਨੇ ਤੇ ਮਸਲੇ ਕਿਸੇ ਤੋਂ ਹੱਲ ਕਰਾਉਣੇ ਨੇ।
1: ਹੋਰ ਬਿਲਕੁਲ ਹੈ ਬਿਲਕੁਲ,
2: ਹੁਣ ਮੋਹਾਲੀ ਵਾਲਾ ਏਅਰਪੋਰਟ ਨੂੰ ਉੱਥੇ ਲੋਕਾਂ ਨੇ ਜਾਣਾ ਆਉਣਾ ਚੜ੍ਹਨਾ ਹੈ, ਕੁਛ ਸੌ ਜਾਣਾ
1: ਜੀ,
2: ਹੈ ਮੋਹਾਲੀ ਚ ਐਂਟਰ ਕਰਕੇ ਤਾਂ ਉਵੇਂ ਘੰਟਾ ਲੱਗ ਜਾਂਦਾ ਕਿਤੇ ਜਾਣਾ ਹੋਵੇ ਤੁਸੀਂ।
1: ਬਿਲਕੁਲ ਹੈ ਜੀ,
2: ਇਹਦਾ ਖੁਦ ਇਹ ਬਹਿ ਗਏ
1: ਜੀ,
2: ਫਿਰ ਹੁਣ ਤੱਕ ਇੰਨੀ ਧਰਨੇ ਇੰਨਾ ਕੁਛ ਅਚੀਵਮੈਂਟ ਕੀ ਹੈ ਜੀ, ਜਾਂ ਉਹ ਪ੍ਰਾਪਤੀ ਦੱਸਣ ਜਿਹੜਾ ਦਿੱਲੀ ਇੰਨਾ ਕੁਛ ਕਰਕੇ ਆਏ ਸੀਗੇ, ਵੀ ਉਹਦੇ ਵਿੱਚੋਂ ਕੀ ਖੱਟ ਕੇ ਲਿਆਏ ਸੀ ਇਹ ਜਿਹੜਾ ਨਾਰੇ ਮਾਰਦੇ ਆ,
1: ਬਿਲਕੁਲ
2: ਜਿਹਦਾ ਅੱਜ ਕਿਸਾਨਾਂ ਨੂੰ ਕੋਈ ਫਾਇਦਾ ਹੋ ਰਿਹਾ
1: ਜੀ। ਹੁਣ ਦੇਖੋ ਇੱਥੇ ਔਜਲਾ ਸਾਹਿਬ, ਚਲੋ ਆਪਾਂ ਕਈ ਵਾਰੀ ਗੱਲ ਕਰਦੇ ਆ, ਕਾਰਪੋਰੇਟ ਢਾਂਚਾ ਇੱਥੇ ਵੀ ਹੈਗਾ ਆ, ਉਹਦੇ ਚੰਗੇ ਵੀ ਚੀਜ਼ਾਂ ਨੇ ਮਾੜੀਆਂ ਵੀ ਨੇ, ਪਰ ਹਰ ਚੀਜ਼ ਦਾ ਆਪਣੇ ਉਹ ਹੈਗਾ ਕਿ ਸ਼ੁਰੂ ਤੋਂ ਉਹਨੂੰ ਨੈਗੇਟਿਵਿਟੀ ਦੇ ਵਿੱਚ ਹੀ ਲੈਣਾ, ਵਿਰੋਧ ਹੀ ਕਰਨਾ ਹਰ ਚੀਜ਼ ਦਾ ਹੈਗਾ।
2: ਨਹੀਂ ਜੀ ਕਾਰਪੋਰੇਟ ਮੈਂ ਉਦਣ ਵੀ ਗੱਲ ਕਰੀ ਸੀ, ਕਾਰਪੋਰੇਟ ਮਾੜੀ ਨਹੀਂ ਹੈਗੀ, ਮਸਲਾ ਤਾਂ ਕਾਰਪੋਰੇਟ ਦਾ ਇਹ ਆ ਭਰਜ ਵੀਰ, ਕਿ ਜਿਹੜਾ ਲੇਬਰ ਡਿਪਾਰਟਮੈਂਟ ਆ ਸਾਡਾ, ਉਹ ਵੀ ਇਹਨਾਂ ਦੇ ਅੰਡਰ ਹੈ ਨਾ ਕਾਰਪੋਰੇਟ ਦੇ। ਇੱਥੇ ਘੱਟੋ ਘੱਟ ਲੇਬਰ ਡਿਪਾਰਟਮੈਂਟ ਪੂਰਾ ਦੇਖੋ, ਚਾਹੇ ਮਿਨੀਮਮ ਵੇਜ ਆ ਸਾਡੇ ਇੱਥੇ ਹੁਣ $14 ਮਿਨੀਮਮ ਵੇਜ ਹੈਗਾ ਘੰਟੇ ਦੀ, ਹੈ ਨਾ, ਫੈਕਟਰੀ ਵਾਲੇ 18-20 ਤੱਕ ਵੀ ਦਿੰਦੇ ਨੇ
1: ਜੀ,
2: ਤੇ ਮਤਲਬ ਤੁਸੀਂ ਕੁਛ ਕਰਦੇ ਹੋ, ਚਾਹੇ ਤੁਸੀਂ ਪ੍ਰਾਈਵੇਟ ਅਦਾਰਾ ਚਾਹੇ ਜ਼ੋਰ ਸਰਕਾਰੀ ਅਦਾਰਾ, ਤੁਸੀਂ ਕੋਈ ਇੰਪਲਾਈ ਨਾਲ ਗਲਤ ਕੰਮ ਕਰਦੇ ਹੋ, ਲੇਬਰ ਡਿਪਾਰਟਮੈਂਟ ਜਦੇ ਤੁਹਾਨੂੰ ਕਾਲ ਕਰ ਲੈਂਦੀ ਹੈ,
1: ਬਿਲਕੁਲ ਹੈ ਜੀ,
2: ਜਦੇ ਤੁਹਾਨੂੰ ਚਿੱਠੀ ਆ ਜਾਂਦੀ ਹੈ
1: ਜੀ,
2: ਇਸ ਕਰਕੇ ਲੋਕ ਇੱਥੇ ਸਰਕਾਰੀ ਜੋਬ ਇੱਥੇ ਕਿੰਨੀਆਂ ਨੇ ਸਾਰੀਆਂ ਕਾਰਪੋਰੇਟ ਦੀ ਜੋਬ, ਪਰ ਹਾਂ ਉਹ ਕੰਟਰੋਲ ਸਰਕਾਰ ਕਰਦੀ ਹੈ,
1: ਬਿਲਕੁਲ ਹੈ, ਜਾਂ ਉਹਨਾਂ ਦੀਆਂ ਆਪਣੀਆਂ ਯੂਨੀਅਨਾਂ ਬਣੀਆਂ ਹੋਈਆਂ ਜਿਨ੍ਹਾਂ ਦੀ ਸਪੋਰਟ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਹੈਗੀ।
2: ਬਿਲਕੁਲ
1: ਬਿਲਕੁਲ ਹੈ ਜੀ,
2: ਕਾਰਪੋਰੇਟ ਸੈਕਟਰ ਵਧੀਆ, ਇਹ ਨਹੀਂ ਹੈ ਕਿ ਉੱਥੇ ਘੱਟੋ ਘੱਟ ਕੰਟਰੋਲ ਤਾਂ ਹੈ ਸਰਕਾਰ ਦੇ ਵਿੱਚ, ਕੰਟਰੋਲ ਕਰਨਾ ਕਿ ਸਰਕਾਰ ਦੇ ਵਿੱਚ ਲੁੱਟ ਜਾਂਦੇ ਆ
1: ਜੀ, ਬਿਲਕੁਲ
2: ਪ੍ਰਾਈਵੇਟ ਸੈਕਟਰ ਲੁੱਟ ਹੈ ਨਹੀਂ ਜੀ,
1: ਬਿਲਕੁਲ ਕੁੰਡੀ ਨਹੀਂ ਨਾ ਲੱਗਣੀ ਫਿਰ, ਦੇਖ ਲਿਓ
2: ਬਿਲਕੁਲ
1: ਸਿਰ ਬਿਜਲੀ ਹੋ ਜਾਣੀ ਆ ਪ੍ਰਾਈਵੇਟ, ਫਿਰ ਉਸੇ ਕਰਕੇ ਤਾਂ ਰੋਲਾ ਪੈਂਦਾ ਵੀ ਮੀਟਰ
2: ਕਰਾਉਣੀ ਹੈ ਜੀ, ਵਧੀਆ ਹੋਣੀ ਚਾਹੀਦੀ, ਮੈਂ ਤਾਂ ਕਹਿੰਦਾ ਜੀ ਪ੍ਰਾਈਵੇਟ ਹੋਵੇ ਚਾਹੇ 3 ਰੁਪਏ ਯੂਨਿਟ ਕਰਨ,
1: ਆਵੇ ਤਾਂ ਸਹੀ, ਬਿਲਕੁਲ ਹੈ,
2: ਆਵੇ ਨਾਲੇ ਆਊਗੀ ਨਾਲੇ ਪੈਸੇ ਦੇਣਗੇ ਨਾਲੇ ਐਵਰੀਥਿੰਗ ਅਪਡੇਟ ਹੋਊਗਾ
1: ਜੀ, ਬਿਲਕੁਲ ਹੈ ਜੀ,
2: ਆ ਹੁਣ 10-10 ਰੁਪਏ ਯੂਨਿਟ ਵੀ ਹੈ ਤੇ ਮਿਲਦਾ ਕੀ ਹੈ, ਰਾਤ ਨੂੰ ਪੱਖੇ ਚੱਲੀ ਜਾਂਦੇ ਨੇ। ਧੰਨਵਾਦ ਜੀ, ਠੀਕ ਹੈ,
1: ਬਿਜਲੀ ਨਹੀਂ ਆਉਂਦੀ,
2: ਵਧੀਆ ਠੀਕ ਹੈ, ਥੈਂਕ ਯੂ
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਇਸੇ ਤਰ੍ਹਾਂ ਲੋ ਗੱਲ ਕਰ ਰਿਹਾ ਸੀ ਮੈਂ SCO ਸੰਮੇਲਨ ਦੀ, ਤੇ ਮੋਦੀ ਸਾਹਿਬ ਕਹਿੰਦੇ ਨੇ ਕਿ ਭਾਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉੱਤੇ ਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਮੌਜੂਦਗੀ ਦੇ ਵਿੱਚ ਅੱਤਵਾਦ ਦੇ ਖਿਲਾਫ਼ ਇਕਜੁੱਟ ਹੋ ਕੇ ਲੜਨ ਦਾ ਵੀ ਜਿਹੜਾ ਸੱਦਾ ਦਿੱਤਾ ਗਿਆ। ਉਨ੍ਹਾਂ ਉਸੇ ਹਾਲ ਦੇ ਵਿੱਚ ਖਰੀਆਂ ਖਰੀਆਂ ਸੁਣਾਈਆਂ ਜਿੱਥੇ ਸ਼ਹਿਬਾਜ਼ ਸ਼ਰੀਫ ਵੀ ਮੌਜੂਦ ਸਨ, ਤੇ PM ਨੇ ਕਿਹਾ ਕਿ ਸਾਨੂੰ ਇੱਕ ਸੁਰ ਦੇ ਵਿੱਚ ਕਹਿਣਾ ਹੋਵੇਗਾ ਕਿ ਅੱਤਵਾਦ ਦੇ ਮਾਮਲੇ ਦੇ ਵਿੱਚ ਦੋਹਰੇ ਮਾਪਦੰਡਾਂ ਦੇ ਲਈ ਕੋਈ ਵੀ ਜਗ੍ਹਾ ਨਹੀਂ ਹੋ ਸਕਦੀ। ਮੋਦੀ ਨੇ ਅੱਗੇ ਕਿਹਾ ਕਿ ਸਾਨੂੰ ਅੱਤਵਾਦ ਦੇ ਪੂਰੇ ਇਕੋ ਸਿਸਟਮ ਨੂੰ ਜਿਹੜਾ ਖਤਮ ਕਰਨਾ ਪਵੇਗਾ, ਜਿਸ ਦੇ ਵਿੱਚ ਇਸ ਦੀ ਫੰਡਿੰਗ ਤੇ ਲੋਕਾਂ ਦੀ ਭਰਤੀ, ਤੇ ਇਹਦੇ ਵਿੱਚ ਹੁਣ ਭਾਈ ਫੰਡਿੰਗ ਦਾ ਜ਼ਿਕਰ ਆਇਆ। ਪਿਛਲੇ ਸਮੇਂ ਦੇ ਵਿੱਚ ਖਬਰਾਂ ਵੀ ਇਹ ਵੀ ਸੀਗੀਆਂ ਕਿ ਫੰਡਿੰਗ ਅਮਰੀਕਾ ਕਰਦਾ, ਜਿਹੜਾ ਪਾਕਿਸਤਾਨ ਰੋਲਾ ਪਾਉਂਦਾ ਸੀ, ਉਦੋਂ ਉਹਨੇ ਖੁੱਲ੍ਹ ਕੇ ਕਿਹਾ ਭਾਈ ਸਾਨੂੰ ਫੰਡਿੰਗਾਂ ਵੀ ਤਾਂ ਤੁਸੀਂ ਕਰ ਦਿਓ, ਜਿਵੇਂ ਕਿ ਆਮ ਕਹਿ ਲਓ ਕਿ ਆਪਣੇ ਘਰਾਂ ਦੇ ਵਿੱਚ ਬਦਮਾਸ਼ ਪਾਲੇ ਹੁੰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜਾਂ ਸ਼ਹਿਰਾਂ ਦੇ ਵਿੱਚ ਕਹਿ ਲਓ ਜਾਂ ਗੈਂਗਸਟਰ ਸਿਸਟਮ ਦੇਖ ਲਓ, ਹਰ ਕਿਸੇ ਨੇ ਕੁਝ ਨਾ ਕੁਝ ਪਾਲਿਆ ਹੁੰਦਾ ਹੈ। ਇਸੇ ਤਰ੍ਹਾਂ ਅੱਤਵਾਦ ਨੂੰ ਵੀ ਭਾਈ ਪਾਲਿਆ ਜਾਂਦਾ ਹੈ, ਤੇ ਉਹ ਸਭ ਦੇ ਸਾਹਮਣੇ ਆ, ਹੁਣ ਤਾਂ ਚੀਜ਼ਾਂ ਲੁਕੋਈਆਂ ਕਿੱਥੇ ਜਾ ਸਕਦੀਆਂ। ਆਪਣੇ ਨਾਲ ਮੁਕੱਦਰ ਜੀ ਜੁੜੇ, ਉਹਨਾਂ ਦੀ ਗੱਲ ਸੁਣਦਾ, ਖਬਰ ਨੂੰ ਆਪਾਂ ਕੰਪਲੀਟ ਕਰ ਲਈਏ। PM ਮੋਦੀ ਦੀਆਂ ਟਿੱਪਣੀਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਦੀ ਉਸ ਪੁਰਾਣੀ ਨੀਤੀ ਦਾ ਜ਼ਿਕਰ ਸੀ, ਜਿਸ ਦੇ ਵਿੱਚ ਤਹਿਤ ਉਹ ਭਾਰਤ ਤੇ ਹਮਲਿਆਂ ਦੇ ਲਈ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਦਾ ਰਿਹਾ। ਪਿਛਲੇ ਸਾਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਪਾਕਿਸਤਾਨ ਦੇ ਨਾਲ ਜੁੜੇ ਹੋਏ ਅੱਤਵਾਦੀਆਂ ਵੱਲੋਂ ਸੈਲਾਨੀਆਂ ਦੀ ਹੱਤਿਆ ਦੇ ਜਵਾਬ ਦੇ ਵਿੱਚ ਭਾਰਤ ਨੇ ਆਪਰੇਸ਼ਨ ਸੰਦੂਰ ਚਲਾਇਆ ਸੀ, ਤੇ ਭਾਰਤ ਦੀਆਂ ਕਰੂਜ਼ ਮਿਜ਼ਾਈਲਾਂ ਤੇ ਡਰੋਨਾਂ ਨੇ ਪਾਕਿਸਤਾਨ ਦੇ ਅੰਦਰ ਮੌਜੂਦ ਉਨ੍ਹਾਂ ਟਿਕਾਣਿਆਂ ਤੇ ਫੌਜੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦੀ ਵਰਤੋਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਕੀਤੀ ਜਾਂਦੀ ਸੀ। ਆਖਰ ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੇ ਵਿੱਚ ਸਹਿਯੋਗ ਹੋਣਾ ਚਾਹੀਦਾ ਤੇ ਬਸ਼ਰਤੇ ਉਹ ਦੂਜਿਆਂ ਦੇ ਪ੍ਰਭੂ SSC ਉਹਦੇ ਮੰਚ ਦੇ ਉੱਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ PM ਸ਼ਹਿਬਾਜ਼ ਸ਼ਰੀਫ ਦੀ ਮੌਜੂਦਗੀ ਦੇ ਵਿੱਚ ਇਸ ਮਾਮਲੇ ਦੇ ਉੱਤੇ ਭਾਰਤ ਦਾ ਰਸਮੀ ਪੱਖ ਜਿਹੜਾ ਰੱਖਣ ਦਾ ਇਹ ਸਭ ਤੋਂ ਸਿੱਧਾ ਤਰੀਕਾ ਸੀ, ਖਾਸ ਕਰਕੇ ਇਸ ਦੇ ਲਈ ਕਿਉਂਕਿ ਅਖੌਤੀ CPEC ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੋਕ ਦੇ ਵਿੱਚੋਂ ਜਿਹੜਾ ਹੋ ਕੇ ਜਿਹੜਾ ਲੰਘਦਾ ਹੈ। ਤੇ ਲੋ ਦੋਸਤੋ ਅੱਗੇ ਗੱਲ ਕਰਦੇ ਹਾਂ ਤੇ ਆਪਣੇ ਨਾਲ ਮੁਕੱਦਰ ਜੀ ਜੁੜਿਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ
3: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਆਪਣੇ ਸੁਣਾਓ ਜੀ, ਹੋਰ
1: ਬਹੁਤ ਵਧੀਆ।
3: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਜੀ।
1: ਕੀ ਕਰਾਈ ਜਾਂਦੇ ਹੋ, ਪ੍ਰੈਸ ਕਾਨਫਰੰਸਾਂ ਕਰਾਈ ਜਾਂਦੇ ਹੋ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ?
3: ਨਹੀਂ, ਮੈਂ ਤਾਂ ਪਹਿਲਾਂ ਪ੍ਰੈਸ ਕਾਨਫਰੰਸਾਂ ਤੋਂ ਹੀ ਗੱਲ ਸ਼ੁਰੂ ਕਰਨ ਲੱਗਾ ਮੈਂ ਪਹਿਲਾਂ, ਫਿਰ ਜਿਹੜੀ ਔਜਲਾ ਭਾਈ ਜੀ ਗੱਲ ਕਰਕੇ ਗਏ ਨੇ ਉਹਦੇ ਤੇ ਵੀ ਆਉਂਦਾ ਮੈਂ
1: ਜੀ।
3: ਇਹਨੂੰ ਕੋਈ ਆਪਾਂ ਨਾ ਅਸਲ ਚ ਚਲੋ ਆਪਾਂ ਕੋਈ ਬਾਹਲੇ ਅਚੰਬੇ ਵਾਲੀ ਗੱਲ ਨਾ ਸਮਝੀਏ ਵੀ ਜਿਹੜੀ ਮਜੀਠੀਆ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਤੀ
1: ਜੀ,
3: ਵੀ ਇਹ ਕੋਈ ਬਹੁਤ ਬਹੁਤ ਵੱਡਾ ਹੋ ਗਿਆ। ਤੁਸੀਂ
1: ਚਰਚਾ ਤਾਂ ਚਲੋ ਪਹਿਲਾਂ ਹੀ ਹੋ ਗਈ ਸੀ, ਪਰ ਉਹਨਾਂ ਨੇ ਇੱਕ ਵਾਰੀ ਫਿਰ ਜਿਹੜਾ ਮਸਲਾ ਬੈਠਿਆ ਹੋਇਆ ਸੀ ਉਹਨੂੰ ਉਠਾਲਣ ਦੀ ਖੜਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਦਿੱਤੀ ਆ ਭਾਈ, ਇਹਦੇ ਉੱਤੇ ਚਰਚਾ ਜਾਰੀ ਰੱਖੋ।
3: ਇਹ ਅਸਲ ਚ ਪ੍ਰੈਸ ਕਾਨਫਰੰਸਾਂ ਇੱਕ ਬਦਨਾਮੀ ਤੱਕ ਉਹ ਰਹਿ ਜਾਂਦੀਆਂ ਨੇ। ਪ੍ਰੈਸ ਕਾਨਫਰੰਸਾਂ ਤਾਂ ਪਿਛਲੀ ਸਰਕਾਰ ਚ ਮਜੀਠੀਆ ਸਾਹਿਬ ਦੇ ਖਿਲਾਫ਼ ਵੀ ਬਹੁਤ ਵੱਡੀਆਂ ਹੋਈਆਂ ਸੀ ਬਾਈ
1: ਜੀ ਜੀ ਬਿਲਕੁਲ।
3: ਉਹਦੇ ਚੋਂ ਨਿਕਲਿਆ ਕੀ
1: ਜੀ,
3: ਉਹੀ ਮਜੀਠੀਆ ਸਾਹਿਬ ਅੱਜ ਆ ਕੇ ਮੁੱਛਾਂ ਮਰੋੜਦੇ ਪਏ ਨੇ, ਅੱਜ ਇਹਨਾਂ ਦੇ ਖਿਲਾਫ਼ ਪ੍ਰੈਸ ਕਾਨਫਰੰਸ ਕਰਦੇ ਪਏ
1: ਜੀ।
3: ਇਸ ਕਰਕੇ ਇਹ ਤਾਂ ਸਭ ਇਹਨਾਂ ਦੀ ਰਲੀ ਮਿਲੀ ਖੇਡ ਆ ਬਾਈ ਜੀ। ਚਲੋ ਠੀਕ ਹੈ, ਕਿਉਂਕਿ ਇਹਨਾਂ ਨੇ ਕਿਸੇ ਸਰਕਾਰ ਨੂੰ ਜੇ ਬਦਨਾਮ ਕਰਨਗੇ, ਮੈਂ ਨੀ ਕਹਿੰਦਾ ਵੀ ਉਹਦੇ ਚ ਮਾਨ ਸਾਹਿਬ ਜ਼ਿੰਮੇਵਾਰ ਨੇ ਜਾਂ ਨਹੀਂ, ਜੋ ਕੀ ਉਹ ਨੀ ਜਾਂ ਉਹਦੇ ਚ ਪਿਛਲੀ ਜਮੀਤ ਮਜੀਠੀਆ ਸਾਹਿਬ ਦੀ, ਪਰ ਇਹ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਤਾਂ ਹਰ ਇੱਕ ਸਰਕਾਰ ਚ ਹੀ ਹੁੰਦੀਆਂ ਆਈਆਂ ਨੇ
1: ਜੀ।
3: ਇਹਨਾਂ ਚੋਂ ਦੇਖੋ ਮੈਨੂੰ ਨੀ ਲੱਗਦਾ, ਠੀਕ ਹੈ ਇਹ ਇੱਕ ਆਪਾਂ ਇਹਦੇ ਤੇ ਆਪਾਂ ਕਹਿ ਜ਼ਰੂਰ ਠੀਕ ਹੈ ਕੁਛ ਕੁ ਪਰਸੈਂਟ ਲੋਕਾਂ ਤੱਕ ਫਰਕ ਪੈਂਦਾ ਹੋਊਗਾ ਇਹਦਾ
1: ਜੀ,
3: ਪਰ ਜਿਹੜੇ ਮੁੱਦਿਆਂ ਦੇ ਪ੍ਰੈਸ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ ਵੀ ਤੁਸੀਂ ਸਾਰੀਆਂ ਸਰਕਾਰਾਂ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਹੁਣ ਝਾੜੂ ਵਾਲ
1: ਜੀ,
3: ਤੁਸੀਂ ਪੰਜਾਬ ਸੂਬਾ ਸਾਡਾ ਕਰਜ਼ਾ ਲੈ ਕੇ ਚਲਾਉਂਦੇ ਪਏ ਹੋ
1: ਜੀ,
3: ਜਿਹੜੇ ਸਾਡੇ ਆਮਦਨ ਦੇ ਸਰੋਤ ਨੇ ਉਹਨਾਂ ਬਾਰੇ ਕਰੋ ਨਾ ਪ੍ਰੈਸ ਕਾਨਫਰੰਸ
1: ਜੀ।
3: ਹੈਂ, ਮੈਂ ਤਾਂ ਅੱਜ ਔਜਲਾ ਬਾਈ ਜੀ ਨੂੰ ਇੱਕ ਭੇਜੀ ਸੀ ਬਾਦਲ ਸਾਹਿਬ ਦੀ ਛੋਟੀ ਜਿਹੀ ਇੱਕ ਰੀਲ ਸੀ
1: ਜੀ,
3: ਮੇਰੇ ਕੋਲ ਕਹਿੰਦੇ ਬਹੁਤ ਰੋਡ ਮੈਪ ਨੇ ਪੰਜਾਬ ਨੂੰ ਬਦਲਣ ਦੇ, ਫਲਾਣਾ ਢਮਕਾਣਾ ਕਰਨ ਦੇ ਹੈ
1: ਜੀ।
3: ਉਹਦੇ ਚ ਉਹਨਾਂ ਨੇ ਇੱਕ ਵੀ ਰੋਡ ਮੈਪ ਨੀ ਦੱਸਿਆ, ਸਿਰਫ ਮੁੜ ਕੇ ਫਿਰ ਉਹ ਆ ਗਏ ਵੀ ਇਹ ਝਾੜੂ ਵਾਲੇ ਕਰਜ਼ਾ ਲੈਂਦੇ ਨੇ ਜੀ, ਇਹ ਫਲਾਣਾ ਲੈਂਦੇ ਨੇ ਜੀ
1: ਜੀ।
3: ਤੇ ਜਦੋਂ ਤੁਸੀਂ ਕਰਜ਼ਾ ਲੈਂਦੇ ਸੋ, ਜਦੋਂ ਤੁਹਾਨੂੰ ਸਵਾਲ ਪੁੱਛਦੇ ਸੀ ਲੋਕ, ਉਦੋਂ ਤਾਂ ਕਹਿੰਦੇ ਸੀ ਵੀ ਕਰਜ਼ਾ ਤਾਂ ਅਮਰੀਕਾ ਦੇ ਸਿਰ ਤੇ ਵੀ ਬਹੁਤ ਹੈ ਬਾਈ
1: ਜੀ,
3: ਫਿਰ ਅੱਜ ਝਾੜੂ ਵਾਲੇ ਦਾ ਕਰਜ਼ਾ ਤੁਹਾਨੂੰ ਕਿਵੇਂ ਦਿਸਦਾ ਪਿਆ? ਜਦੋਂ ਤੁਸੀਂ ਅੱਜ ਕਹਿੰਦੇ ਹੋ ਵੀ ਅੱਜ 5,500 ਰੁਪਇਆ ਹੈਗੀ ਹੈ ਸ਼ਗਨ ਸਕੀਮ, ਤੇ ਸਾਡੀ ਸਰਕਾਰ ਆਉਣ ਦਿਓ ਅਸੀਂ 1,00,000 ਰੁਪਇਆ ਕਰ ਦਿਆਂਗੇ ਜੀ, 5,500 ਤੋਂ ਸਿੱਧਾ 1,00,000 ਰੁਪਇਆ।
1: ਲੋਕ ਆਪਣੇ ਆਪਣਾ ਭਾਰ ਆਪ ਹੀ ਚੁੱਕ ਲੈਣਗੇ ਜੀ, ਜਿਹੜਾ ਮਰਜ਼ੀ ਉਹਨੂੰ ਨੌਕਰੀਆਂ ਦਿਓ, ਕਾਰੋਬਾਰ ਦਿਓ, ਅਗਲਿਆਂ ਨੂੰ ਗੱਲ ਨੀ ਬੜੀ, ਆਪਣਾ ਜੋ ਮਰਜ਼ੀ ਕਰੀ ਜਾਣ, ਚਾਹੇ ਉਹ ਰੱਖਣ, ਚਾਹੇ ਅਜਾੜਨ, ਚਾਹੇ ਅੱਗ ਲਾ ਕੇ ਫੂਕ ਦੇਣ
3: ਬਾਈ ਜੀ, ਉਸ ਪਾਸੇ ਆਉਂਦੇ ਹੀ ਨੀ ਹੈਗੇ। ਮੈਂ ਤਾਂ ਨਾ ਘੱਟੋ ਘੱਟ ਮੈਂ ਤੁਸੀਂ ਯਕੀਨ ਜਾਣਿਓ ਮੈਂ ਸਿੱਧੂ ਦੀਆਂ ਮੈਂ ਬਹੁਤੀਆਂ ਗੱਲਾਂ ਤੇ ਨੀ, ਉਹ ਕਿਉਂਕਿ ਮੈਨੂੰ ਇਹ ਘੱਟੋ ਘੱਟ ਉਹਦਾ ਇੰਨਾ ਕੁ ਲੱਗਦਾ ਜੀ, ਉਹਦਾ ਇਸ ਸਿਆਸਤ ਦੇ ਵਿੱਚ ਉਹਦੀ ਆਮਦਨ ਦਾ ਸਾਧਨ ਕੋਈ ਨੀ ਸੀ ਹੈਗਾ
1: ਜੀ,
3: ਉਹਦੀ ਆਮਦਨ ਦਾ ਸਾਧਨ ਸੀ ਉਹਦੀ ਬਾਹਰੋਂ ਸੀ ਹਰ ਇੱਕ ਚੀਜ਼, ਕਿਉਂਕਿ ਉਹ ਸੈਲੀਬ੍ਰਿਟੀ ਸੀ, ਹੋਰ ਪਾਸੇ ਉਹ ਕਮਾ ਸਕਦਾ ਸੀ
1: ਜੀ,
3: ਪਰ ਉਹ ਹਰ ਵਾਰੀ ਇਹ ਗੱਲ ਕਹਿੰਦਾ ਸੀ ਵੀ ਤੁਸੀਂ ਆਪੋ ਆਪਣੀਆਂ ਸਰਕਾਰਾਂ ਦੇ ਵਿੱਚ ਇਹ ਦੱਸ ਦੋ ਵੀ ਜਿਹੜੇ ਸ਼ਰਾਬ ਦੇ L1 ਦੇ ਲਾਇਸੈਂਸ ਨੇ ਵੀ ਉਹ ਕਿਹਦੇ ਕਿਹਦੇ ਕੋਲ ਨੇ, ਵੀ ਉਹਨਾਂ ਦੇ ਨਾਂ ਜਨਤਕ ਆ
1: ਜੀ,
3: ਭਾਵੇਂ ਉਹ ਅਕਾਲੀ ਦੀ ਸਰਕਾਰ ਰਹੀ ਹੋਵੇ, ਭਾਵੇਂ ਉਹ ਕਾਂਗਰਸ ਦੀ ਰਹੀ ਹੋਵੇ, ਭਾਵੇਂ ਝਾੜੂ ਵਾਲੇ।
1: ਬਾਈ ਜੀ, ਪ੍ਰਾਈਵੇਟ ਸਕੂਲ ਦੁਆਬੇ ਦੇ ਵਿੱਚ ਬਹੁਤ ਸਾਰੇ ਨੇ, ਇਹਨਾਂ ਲੀਡਰਾਂ ਦੇ ਵੱਡਿਆਂ ਦੇ ਨੇ, ਬਿਲਕੁਲ ਹੈ ਉਹ ਵੀ ਚੀਜ਼ਾਂ
3: ਬਾਈ ਜੀ, ਆਮਦਨ ਤਾਂ ਸਾਰੀ ਦੱਬੀ ਹੋਈ ਹੈ ਖੜੇ ਨੇ ਬਾਈ ਜੀ, ਇਹੀ ਤੁਸੀਂ ਇਹੀ ਮੰਨ ਲਓ ਪਿਛਲੀ ਸਰਕਾਰ ਵੇਲੇ ਕਾਂਗਰਸ ਵੇਲੇ ਇਹੀ ਝਾੜੂ ਵਾਲੇ ਮੈਮੋਰੈਂਡਮ ਲੈ ਕੇ ਜਾਂਦੇ ਸੀ ਕਿ ਆ ਲੀਕਰ ਸਰਕਾਰੀ ਕਰੋ ਜੀ, ਰੇਤੇ ਦੀਆਂ ਖੱਡਾਂ ਸਰਕਾਰੀ ਕਰੋ ਜੀ। ਅੱਜ ਸਭ ਤੋਂ ਵੱਧ ਜੇ ਹਾਈ ਕੋਰਟ ਤੋਂ ਚਪੇੜਾਂ ਪਈਆਂ ਨੇ ਉਹ ਇਹਨਾਂ ਨੂੰ ਪਈਆਂ ਨੇ,
1: ਬਿਲਕੁਲ ਹੈ ਜੀ।
3: ਰੇਤੇ ਦੀਆਂ ਖੱਡਾਂ ਦੇ ਮਾਮਲੇ ਚ ਘੱਟੋ ਘੱਟੋ ਘੱਟ ਸਭ ਤੋਂ ਵੱਧ ਤਾਂ ਰੇਤੇ ਦੀਆਂ ਖੱਡਿਆਂ ਚ ਪਈਆਂ ਨੇ, ਕਿਉਂਕਿ ਜਿਹੜਾ ਡਿਫੈਂਸ ਸਿਸਟਮ ਸੀ ਉਹ ਪ੍ਰਭਾਵਿਤ ਹੋਣ ਦਿਆ ਸੀ ਇਹਨਾਂ ਕਰਕੇ।
1: ਮੈਂ ਤਾਂ ਸੈਣੀ ਸਾਹਿਬ ਜਦੋਂ ਗੱਲ ਕਰਦੇ ਸੀ ਨਾ ਗੀ ਚੇਤਾ ਆ ਗਿਆ, ਉਹ ਜਿਹੜਾ ਬੁਲਟ ਤਾਂ ਰੱਖਿਆ ਪਟਾਕੇ ਪੋਣ ਨੂੰ, ਮੈਂ ਇਹ ਕਰਨ ਲੱਗਿਆ ਸੀ ਭੀ ਰੇਤਾ ਬਜਰੀ ਤਾਂ ਦਿਖਾਉਣ ਨੂੰ ਆ, ਬਾਕੀ ਲੁੱਟਣ ਨੂੰ ਤਾਂ ਬਥੇਰਾ ਕੁਝ ਪਿਆ ਪਿੱਛੇ।
3: ਬਾਈ ਜੀ ਆ ਨਾ ਮੈਂ ਸੈਣੀ ਬਾਈ ਜੀ ਨੂੰ ਵੀ ਕਿਹਾ ਸੀ ਪਿੱਛੇ ਜੀ ਇੱਕ ਰਿਪੋਰਟ, ਮੈਨੂੰ ਉਹਨਾਂ ਦਾ ਨਾਂ ਹੁਣ ਵੀ ਮੇਰੇ ਵਿਸਰਦਾ ਪਿਆ, ਉਹਨਾਂ ਨੇ ਨਾ ਗੱਲ ਕੀਤੀ ਸੀ, ਗੱਲ ਨੀ ਸੀ ਕੀਤੀ ਉਹਨਾਂ ਨੇ, ਰਿਪੋਰਟ ਜਨਤਕ ਕੀਤੀ ਸੀ ਬਕਾਇਦਾ ਵੀ ਪੰਜਾਬ ਦੇ ਵਿੱਚ ਹਰ ਸਾਲ 40,000 ਤੋਂ ਲੈ ਕੇ 50,000 ਕਰੋੜ ਤੱਕ ਦੀ ਲੀਕੇਜ ਹੈ, ਭਾਵੇਂ ਉਹ ਕਿਸੇ ਵੀ ਮਹਿਕਮੇ ਚੋਂ ਹੈਗੀ ਆ।
1: ਬਿਲਕੁਲ,
3: ਤੇ ਫਿਰ ਤੁਸੀਂ ਦੇਖੋ ਵੀ ਜੇ ਜਿਹੜੇ ਸੂਬੇ ਚ ਮੰਨ ਲਓ 40,000 50,000 ਕਰੋੜ ਦੀ ਸਾਲ ਦੀ ਲੀਕੇਜ, ਉਹ ਸੂਬਾ ਕਿੱਥੋਂ ਉੱਠ ਕੇ ਖੜਾ ਹੋ ਜੂਗਾ ਜੀ?
1: ਬਿਲਕੁਲ ਹੈ ਜੀ,
3: ਪੈਸੇ ਦੀ ਤਾਂ ਕੋਈ ਕਮੀ ਨੀ ਹੈਗੀ
1: ਜੀ,
3: ਖਾਈ ਤਾਂ ਬਾਈ ਜੀ ਇਹ ਜਾਂਦੇ ਨੇ ਉਹੀ ਗੱਲ, ਇਹ ਸਾਰਾ ਟੋਲਾ ਜਿੰਨਾ ਵੀ ਰਲਿਆ ਹੈਗਾ। ਫਿਰ ਮੈਂ ਉਸੇ ਕਰਕੇ ਤਾਂ ਫਿਰ ਮੈਂ ਉਹ ਗੱਲ ਮੁੱਕਦੀ ਮੁਕਾਉਂਦੀ ਆ ਕੇ ਫਿਰ ਸਾਡੇ ਵਾਲੇ ਸੱਜਣ ਬਹੁਤੇ ਤਾਂ ਤੁਰ ਪੈਂਦੇ ਨੇ ਵੀ ਇਹਨਾਂ ਨੂੰ ਲਾ ਦੋ ਜੀ, ਇਹਦੇ ਜੇਬ ਚੋਂ ਹੱਥ ਕਢਾ ਦੋ ਜੀ, ਇਹਦੇ ਪਵਾ ਦੋ ਜੀ, ਕਹਾਣੀ ਤਾਂ ਇੰਨੀ ਹੋਈ ਹੈ। ਮੰਨ ਲਓ ਭਗਵੰਤ ਮਾਨ ਦੇ ਮੈਂ ਕਢਾ ਦਿੰਦਾ ਵਾ ਜੀ, ਠੀਕ ਹੈ, ਤੇ ਬਾਦਲ ਸਾਹਿਬ ਹੋਰਾਂ ਦੇ ਪਵਾ ਦਿਆਂਗੇ, ਤੇ ਮੇਰੇ ਪੱਲੇ ਕੀ ਪੈਣਾ ਜੀ? ਮੈਂ ਤਾਂ ਫਿਰ ਉਹੀ ਜਿਹੜੀ ਟਵਾਣਾ ਸਾਹਿਬ ਗੱਲ ਕਹਿੰਦੇ ਹੁੰਦੇ ਨੇ, ਘਾਈਆਂ ਦੇ ਪੁੱਤ ਨੇ ਘਾ ਹੀ ਖੋਤਣਾ ਜੀ, ਇੱਕ ਮੇਰੀ ਈਗੋ ਜ਼ਰੂਰ ਸ਼ਾਂਤ, ਈਗੋ ਜ਼ਰੂਰ ਸ਼ਾਂਤ ਹੋ ਸਕਦੀ
1: ਹੈ। ਬਾਹਰ ਲੋਕ ਬੈਠ ਕੇ ਤਮਾਸ਼ਾ ਦੇ ਲੈ ਹੋਣਾ ਆਇਆ ਨਜ਼ਾਰਾ, ਹਨਾ, ਇਹ ਵੀ ਇੱਕ ਤਮਾਸ਼ਾ ਹੀ ਆ।
3: ਨਹੀਂ ਤਮਾਸ਼ਾ ਬਾਈ ਜੀ, ਤਮਾਸ਼ਾ ਕੀ ਹੈ? ਤਮਾਸ਼ਾ ਕੋਈ ਮੁੱਛਾਂ ਚੜਾਈ ਆਉਂਦਾ ਜੀ, ਹੈ ਕੋਈ ਉਹ ਜੋਗਣ ਹੈ, ਕੋਈ ਤੀਰ ਛੱਡੀ ਆਉਂਦਾ ਜੀ, ਇਹਨਾਂ ਵਾਸਤੇ ਇਹਨਾਂ ਵਾਸਤੇ ਇੰਟਰਟੇਨਮੈਂਟ ਬਣੇ ਹੋਏ ਆ। ਅਸੀਂ ਸਾਰਾ ਦਿਨ ਬਾਈ ਜੀ ਖਾਫਾ ਖੂਨ ਹੋ ਕੇ ਆਪਣੇ ਪਰਿਵਾਰ ਚ ਲਾਉਂਦੇ ਹਾਂ, ਤੇ ਇਹਨਾਂ ਦੇ ਵਾਸਤੇ ਤਾਂ ਅਸੀਂ ਤਮਾਸ਼ਾ ਬਣੇ ਹੋਏ ਹਾਂ ਬਾਈ।
1: ਬਿਲਕੁਲ,
3: ਤੇ ਉਹੋ ਜਿਹੇ ਸਾਡੀ ਜਨਤਾ ਜਿਹੜੀ ਜਿਹੜੀ ਇਹਨਾਂ ਦੇ ਮਗਰ ਉਹੀ ਗੱਲ ਵੀ ਮੈਂ ਕਹਿੰਦਾ, ਮੈਂ ਹੁਣ ਗਾਲ ਮੈਨੂੰ ਮੈਂ ਕਈ ਵਾਰੀ ਉਹ ਕੱਢਣ ਨੂੰ ਜੀ
1: ਇੱਕ ਦੂਜੇ ਦੇ
3: ਜੀ ਕਰਦਾ ਵੀ
1: ਹੁਣ ਮੀਡੀਆ ਦੇ ਉੱਤੇ ਦੇਖ ਲੋ, ਉਧਰ ਪ੍ਰੈਸ ਕਾਨਫਰੰਸ ਚੱਲਦੀ ਸੀ, ਉਹ ਦੂਸਰੇ ਜਿਹੜੇ ਸੀਗੇ ਉਹ ਮਤਲਬ ਕਿ ਉਹਨਾਂ ਨੂੰ ਭੇਡਾਂ ਕਹੀ ਜਾਂਦੇ ਆ ਇੱਕ ਦੂਸਰੇ ਨੂੰ, ਉਹ ਕਹਿੰਦੇ ਆਹਾ ਆ ਗਿਆ ਜੀ, ਉਹ ਆ ਗਏ, ਬਥੇਰਾ ਕੁਝ ਚੱਲਦਾ ਰਿਹਾ ਅੱਜ ਜੀ।
3: ਨਹੀਂ ਫਿਰ ਜਿਹੜੇ ਉਹ ਕਹਿਣ ਵਾਲੇ ਨੇ ਬਾਈ ਜੀ,
1: ਉਹਨਾਂ
3: ਪੱਲੇ ਕੀ ਪੈਂਦਾ?
1: ਬਿਲਕੁਲ,
3: ਤੁਹਾਡੇ ਪੱਲੇ ਕੀ ਪੈਂਦਾ? ਤੁਸੀਂ ਕੋਈ ਕਿਸੇ ਪਾਰਟੀ ਤੇ ਭੇਡੋ, ਕੋਈ ਕਿਸੇ ਦੀ
1: ਭੇਡ, ਬਿਲਕੁਲ।
3: ਜਦੋਂ ਆਪਾਂ ਅੰਨਾ ਸਮਰਥਨ ਕਰਨਾ, ਕਿਸੇ ਨੂੰ ਤੁਸੀਂ ਸਵਾਲ ਹੀ ਨੀ ਕਰਨਾ, ਫਿਰ ਤਾਂ ਹਰ ਇੱਕ ਜਿਹੜਾ ਕਿਸੇ ਨੂੰ ਸਮਰਥਨ ਕਰਨ ਵਾਲਾ, ਉਹ ਹਰ ਇੱਕ ਪਾਰਟੀ ਦੀ ਭੇਡ ਹੀ ਆ, ਜਦੋਂ
1: ਮਾਨ ਸਾਹਿਬ ਨੂੰ ਆ ਕੇ ਪ੍ਰੈਸ ਕਾਨਫਰੰਸ ਉੱਥੇ ਕਿਹੜਾ ਦੂਰ ਬੈਠੇ ਨੇ ਜਾਂ ਮਿੰਟ ਲਾਉਂਦੇ ਨੇ ਕੈਮਰੇ ਦੇ ਉੱਤੇ ਲਾਈਵ ਹੋਣ ਦੇ ਲਈ, ਤਾਂ ਆਪਣਾ ਜਵਾਬ ਦੇਣ ਜਾਂ ਉਹਦੇ ਉੱਤੇ ਕਾਰਵਾਈ ਮੰਗਣ ਜਾਂ ਕਰਾਉਣ ਜੀ, ਉਹਨਾਂ ਦਾ ਫਰਜ਼ ਵੀ ਬਣਦਾ ਹੈ। ਮਤਲਬ ਕਿ ਜੇ ਲਾਉਂਦੇ ਆ
3: ਇਲਜ਼ਾਮ,
1: ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣ, ਬਿਲਕੁਲ ਗੱਲ ਨਿਬੜੀ।
3: ਇੱਥੇ ਤਾਂ ਜਿਦੇ ਚੰਨੀ ਦੇ ਉਹ ਤੁਹਾਨੂੰ ਯਾਦ ਹੋਣਾ, ਉਹ ਖਿਡਾਰੀ ਜਿਹੜਾ ਸੀ ਉਹ 1 ਕਰੋੜ ਵਾਲਾ
1: ਜੀ,
3: ਉਹ ਜਿਦੇ ਉਹਦੀ ਪ੍ਰੈਸ ਕਾਨਫਰੰਸ ਹੋਣੀ ਸੀ ਨਾ ਸਾਡੇ ਵੱਡੇ ਵੱਡੇ ਨਿਊਜ਼ 18 ਤੇ ਹੋਰ ਚੈਨਲਾਂ ਤੇ, ਉਹ ਬਕਾਇਦਾ ਕਾਊਂਟ ਡਾਊਨ ਚੱਲਦਾ ਸੀ ਵੀ ਇੰਨੇ ਮਿੰਟ ਰਹਿ ਗਏ, ਇੰਨੇ ਮਿੰਟ ਰਹਿ ਗਏ, 2 ਦਿਨ ਚੱਲਦਾ ਰਿਹਾ ਬਾਈ ਜੀ,
1: ਵੀ
3: ਭਗਵੰਤ ਮਾਨ ਸਾਹਿਬ ਨੇ ਐਸ ਦਿਨ ਆਉਣਾ
1: ਜੀ,
3: ਤੇ ਆਏਗੀ ਜਿਹੜਾ ਉਹ ਵਾਅਦਾ ਕਰਕੇ ਗਏ ਸੀ ਵੀ ਮੰਨ ਲਓ ਆ ਚੰਨੀ ਦਾ ਆ ਫਲਾਣਾ ਤੇ ਉਹ ਖਿਡਾਰੀ ਉਹ ਕਿੱਥੇ ਕਿਹੜੇ, ਉਹੀ ਗੱਲ ਵੀ ਉਹਨੂੰ ਲਵਾਤਾ ਉਹ ਅੱਜ ਤੱਕ ਨੀ ਪਤਾ ਹੈ।
1: ਬਿਲਕੁਲ ਬਿਲਕੁਲ
3: ਗੱਲ ਅਸਲ ਚ ਭਾਰਤ ਬਾਈ ਜੀ, ਅਸੀਂ ਨਾ ਇਹਨਾਂ ਨੂੰ ਇਹਨਾਂ ਲੀਡਰਾਂ ਨੂੰ ਵੀ ਸਾਡਾ ਪਤਾ ਹੈਗਾ ਵੀ ਅਸੀਂ ਕਿੰਨੇ ਕੁ ਜੋਗੇ ਆ
1: ਜੀ,
3: ਇਹਨਾਂ ਨੂੰ ਸਭ ਪਤਾ ਬਾਈ ਜੀ, ਇਹਨਾਂ ਨੂੰ ਵੀ ਸਾਰਾ ਪਹਿਲੇ ਨੰਬਰ ਤੇ ਕਸੂਰ ਸਾਡੇ ਲੋਕਾਂ ਦਾ
1: ਜੀ,
3: ਦੂਜੇ ਨੰਬਰ ਤੇ ਇਹਨਾਂ ਲੀਡਰਾਂ ਦਾ ਮੇਰੇ
1: ਲੀਡਰ ਕਰਪਟ ਨੇ, ਠੀਕ ਹੈ, ਪਰ ਲੋਕ ਕਿੱਥੇ ਖੜੇ ਨੇ ਸਾਨੂੰ ਉਹ ਵੀ ਤਾਂ ਦੇਖਣਾ ਪਏਗਾ ਨਾ। ਹੁਣ ਲੋਕ ਜਿਹੜੇ ਨੇ ਮਹਤਾਤ ਦੇ ਵਿੱਚ ਨੇ ਤੇ ਉਹ ਘੱਟ ਗਿਣਤੀ ਦੇ ਵਿੱਚ ਨੇ ਲੀਡਰ, ਤੇ ਇਹਨਾਂ ਨੂੰ ਜੇ ਮੋਹਰੇ ਲਾਉਣਾ ਹੋਵੇ ਤਾਂ ਕਿੰਨਾ ਕੁ ਟਾਈਮ ਲੱਗ ਸਕਦਾ, ਪਰ ਸਾਡੇ ਆਪਣੇ ਦੇ ਵਿੱਚ ਵੀ ਤਾਂ ਇਮਾਨਦਾਰੀ ਹੈ ਨੀ ਨਾ, ਜਿੱਦਾਂ ਔਜਲਾ ਸਾਹਿਬ ਹੁਣ ਗੱਲ ਕਰਕੇ ਗਏ ਚਾਹੇ ਕਿਸਾਨ ਨੇ,
3: ਕਾਰਨ ਹੀ ਉਹੀ ਹੈ ਬਾਈ ਜੀ। ਜੇ ਹੁਣ ਮੰਨ ਲਓ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਜੇ ਹੁਣ ਮੰਨ ਲਓ ਤੁਸੀਂ ਝਾੜੂ ਵਾਲੇ ਨੂੰ ਕਹਿੰਦੇ ਵੀ 1,000 ਰੁਪਇਆ ਤੁਸੀਂ ਕਿੱਥੋਂ ਦੇਣਾ ਜੀ, ਕਰਜ਼ਾ ਚੜ ਗਿਆ, ਤੇ ਤੁਸੀਂ ਤੁਸੀਂ ਕਹਿੰਦੇ ਹੋ ਵੀ ਅਸੀਂ ਇੰਨੇ ਦੇ ਦਾਂਗੇ, ਫਿਰ ਤੁਸੀਂ
1: ਜੀ
3: ਦੱਸੋ ਵੀ ਤੁਸੀਂ ਕਿੱਥੋਂ ਦਿਓਗੇ।
1: ਬਿਲਕੁਲ
3: ਪਰ ਸਾਡੀ ਜਨਤਾ ਜਿਹੜੀ ਹੈ ਬਾਈ ਜੀ, ਉਹ ਨਹੀਂ ਨਾ ਉਹ ਕੋਈ ਕਿਸੇ ਪਾਰਟੀ ਦੇ ਨਾਲ ਹੈ, ਕੋਈ ਕਿਸੇ ਦੇ ਨਾਲ ਹੈ। ਮੈਨੂੰ ਨਾ ਸਭ ਤੋਂ ਵੱਧ ਠੀਕ ਆ ਜਿਹੜੇ ਆਮ ਮਹਾਤੜ ਲੋਕ ਨੇ ਉਹਨਾਂ ਦਾ, ਪਰ ਸਾਡੀ ਪੜ੍ਹੀ ਲਿਖੀ ਜਨਤਾ ਵੀ ਬਾਈ ਜੀ ਉਹ ਵੀ ਬਥੇਰੀ ਹੈ। ਉਹੀ ਗੱਲ ਜਿਹੜੀ ਮੰਨ ਲਓ ਜਿਹੜੀ ਥੋੜੀ ਜਿਹੀ ਵੱਧ ਵੀ ਥੋੜੇ ਜਿਹੇ ਪੈਸੇ ਟਕੇ ਹੋ, ਕਿਸੇ ਨੂੰ ਕੋਈ ਉਹ ਨਹੀਂ ਹੈਗਾ, ਉਹ ਅਗਲਾ ਸੋਚਦਾ ਵੀ ਮੇਰੀ ਪਾਵਰ ਜਿਹਦੇ ਨਾਲ ਜੁੜੀ ਹੈਗੀ ਹੈ ਵੀ ਉਹ ਸਰਕਾਰ ਚ ਆ ਜੇ ਵੀ ਮੇਰੀ ਉਂਗਲ ਖੜੀ ਹੁੰਦੀ ਹੋ ਜੂ,
1: ਬਿਲਕੁਲ
3: ਵੀ ਮੈਂ ਕਹਿੰਦਾ ਹੋ ਜੂ ਕਿਸੇ ਨੂੰ।
1: ਬਿਲਕੁਲ
3: ਕਹਾਣੀ ਕਹਾਣੀ ਕਹਾਣੀ ਤਾਂ ਇੰਨੀ ਹੈ। ਬਾਕੀ ਜਿਹੜੀ ਗੱਲ ਆ ਔਜਲਾ ਬਾਈ ਜੀ ਕਹਿਣ ਦੇ ਸੀ ਨਾ ਆਹ ਜਮਾਨਤ ਹੋ ਗਈ
1: ਜੀ,
3: ਆ ਬਾਈ ਜੀ ਕਹਿਣ ਦੇ ਸੀ ਜਮਾ, ਉਹ ਗੱਲ ਮੈਂ ਉਹ ਇਹਨਾਂ ਦੀ ਸਮਝਦਾ ਪਿਆ ਬਾਈ ਜੀ। ਇੱਥੇ ਤਾਂ ਕਾਨੂੰਨ ਤਾਂ ਹੈਗਾ ਮੋਮ ਦਾ ਨੱਕ
1: ਜੀ,
3: ਤੇ ਜਿਵੇਂ ਮਰਜ਼ੀ ਮਰੋੜ ਲਓ ਇਹਨੂੰ, ਜਿਵੇਂ ਮਰਜ਼ੀ ਤਰੋੜ ਲਓ। ਤੁਸੀਂ ਸੁਣਿਆ ਹੋਊਗਾ ਕੇਸ ਮਨੂ ਸ਼ਰਮਾ ਦਾ, ਬੜਾ ਮਸ਼ਹੂਰ ਕੇਸ ਹੋਇਆ, ਤੰਦੂਰ ਕਾਂਡ ਹੋਇਆ ਸੀ।
1: ਬਿਲਕੁਲ
3: ਹੋਇਆ ਸੀ, ਜਿੱਥੇ ਜਿੱਥੇ ਉਹਨੇ ਉਹ ਵੀ ਉਹ ਤੰਦੂਰ ਚ ਪਾ ਕੇ ਸਾੜਤੀ ਸੀ ਉਹ ਲੇਡੀ ਸੀ ਜਿਹੜੀ।
1: ਬਿਲਕੁਲ ਬਿਲਕੁਲ
3: ਹਾਂ, ਤੇ ਉਹਦੇ ਪਿਓ ਕੋਲ 4 ਰੁਪਈਏ ਹੈਗੇ ਸਨ ਬਾਈ ਜੀ। ਉਹਨੇ ਜੇਲ ਜਿੱਥੇ ਜਿਹੜੀ ਜੇਲ ਚ ਮੁੰਡਾ ਸੀ ਉਹਦੇ ਨਾਲ ਲੱਗਦਾ ਹੋਟਲ ਖਰੀਦ ਲਿਆ ਸੀ, ਉਹ ਖਾਣਾ ਦਾਣਾ ਸਾਰਾ ਉਥੋਂ ਜਾਂਦਾ ਸੀ ਉਹਨਾਂ ਦੇ
1: ਜੀ।
3: ਸਾਡੇ ਤਾਂ ਹਾਲਾਤ ਇਹ ਨੇ ਬਾਈ ਜੀ, ਇੱਥੇ ਕੌਣ, ਪਹਿਲੀ ਗੱਲ ਤਾਂ ਜਿਹੜੇ ਇਹੋ ਜੇ ਚਲੋ ਕਾਰਨਾਮੇ ਕਰਨ ਵਾਲੇ ਨੇ ਘੱਟੋ ਘੱਟ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਦੂਜੀ ਗੱਲ ਕਾਨੂੰਨ ਤਾਂ ਇੱਥੇ ਹੈ ਹੀ ਨੀ ਬਾਈ ਜੀ, ਕਾਨੂੰਨ ਤਗੜੇ ਦਾ ਸੱਸੀ ਵੀ ਹੀ ਸੋ ਹੈ
1: ਜੀ।
3: ਉਹਨੂੰ ਜਿਵੇਂ ਮਰਜ਼ੀ ਮਰੋੜ ਦੋ, ਜਿਵੇਂ ਮਰਜ਼ੀ ਤਰੋੜ ਦੋ, ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਕਾਨੂੰਨ ਵੀ ਕੰਮ ਕਰਦਾ ਜਾਂ ਨਹੀਂ ਕਰਦਾ, ਆਪਾਂ ਵਿਹਲੇ ਹੀ ਹੈਗੇ। ਜੇ ਕਾਨੂੰਨ ਕੰਮ ਕਰਦਾ ਹੋਵੇ ਤਾਂ ਫਿਰ ਬਾਈ ਜੀ ਫਿਰ ਜਿੰਨੇ ਫਿਰਦਾ ਟੋਲਾ ਇਹ ਸਾਰਾ ਉਹੀ ਗੱਲ ਹੈ, ਬਾਹਰ ਕਾਹਤੋਂ ਫਿਰਦਾ ਹੋਵੇ
1: ਜੀ। ਬਿਲਕੁਲ ਬਿਲਕੁਲ,
3: ਇਸ ਕਰਕੇ ਗੱਲ ਔਜਲਾ ਬਾਈ ਦੀ ਜਾਇਜ਼ ਹੈ। ਜਿਨ੍ਹਾਂ ਦੇ ਇੱਕੋ ਇੱਕ ਘਰ ਦਾ ਤੁਸੀਂ ਦੇਖੋ ਵੀ ਬਾਈ ਜੀ ਉਹਨਾਂ ਦੇ ਪਿੱਛੇ ਰਹਿ ਕੀ ਗਿਆ।
1: ਬਿਲਕੁਲ ਹੈ ਜੀ, ਬਿਲਕੁਲ।
3: ਜੇ ਹੁਣ ਇੰਨਾ ਸੌਖਾ ਤਰੀਕਾ ਹੋਵੇ ਵੀ 7-8 ਮਹੀਨਿਆਂ ਪਿੱਛੋਂ ਉਹ ਬੰਦੇ ਬਾਹਰ ਆ ਜਾਣ, ਤੇ ਫਿਰ ਬਾਈ ਜੀ ਫਿਰ ਅੱਗੇ ਤਾਂ ਸ਼ਹਿ ਮਿਲਣੀ ਹੀ ਮਿਲਣੀ ਆ ਲੋਕਾਂ ਨੂੰ ਬਾਈ।
1: ਬਿਲਕੁਲ ਹੈ, ਬਿਲਕੁਲ ਹੈ।
3: ਇਸ ਕਰਕੇ ਬੜਾ ਅਫਸੋਸਨਾਕ ਵਰਤਾਰਾ ਜਿਹੜਾ ਵੀ ਹੈਗਾ ਬਾਈ ਜੀ।
1: ਜੀ ਬਿਲਕੁਲ ਹੈ ਜੀ,
3: ਚਲੋ ਇਹ ਚੱਲੀ ਜਾਣਾ। ਸਾਡੀ ਤਾਂ ਉਹ ਅਸੀਂ ਤਾਂ ਸਗੋਂ ਨਾ ਭਾਰਜ ਬਾਈ ਜੀ ਕਹਿ ਕਹਿ ਕੇ ਸ਼ਰਮਿੰਦਾ ਹੁੰਦੇ ਆ ਹੁਣ ਤਾਂ ਵੀ ਅਸੀਂ ਵੋਟ ਨੀ ਪਾਉਣੀ। ਸਭ ਤਾਂ ਕਹਿੰਦੇ ਤੂੰ ਤੇਰੀ ਵੋਟ ਦਾ ਕੀ ਮਤਲਬ ਹੈ, ਤੂੰ ਪਾ ਨਾ ਪਾ ਆਪਣਾ ਫ੍ਰੀ ਜਾ ਲੈ ਕੇ ਆਪਣੀ ਵੋਟ ਜਿੱਤੇ ਲੈ।
1: ਤੁਹਾਡੀ ਵੋਟ ਕਿਸੇ ਨੇ ਪਾ ਜਾਣੀ ਹੈ, ਤੁਸੀਂ ਜਦੋਂ ਪਹੁੰਚ ਜਾਣਾ ਕਹਿਣਾ ਹੈ ਕੀ ਹੋ ਗਿਆ।
3: ਨਹੀਂ ਨਹੀਂ ਉਹੀ ਗੱਲ ਹੈ, ਪਵੇ ਨਾ ਵੀ ਪਵੇ ਤਾਂ ਵੀ ਕੀ ਵੈਲਿਊ ਹੈ ਉਹਦੀ ਬਾਈ। ਸਾਡੀ ਵੋਟ ਦੀ ਕੋਈ ਵੈਲਿਊ ਨਹੀਂ ਹੈ। ਇੱਥੇ ਬਹੁਤ ਬਥੇਰੀ ਬਥੇਰੀ ਜਨਤਾ ਹੈਗੀ ਹੈ ਪਾਉਣ ਵਾਲੀ, ਜਿਹੜੀ ਤਗੜ ਤਗੜ ਕਰਦੀ ਫਿਰਦੀ ਹੈ ਉਹੀ ਗੱਲ ਹੈ।
1: ਬਿਲਕੁਲ ਹੈ ਜੀ, ਬਿਲਕੁਲ।
3: ਫੋਟੋਆਂ ਖਟਾਉਣ ਵਾਲਾ
1: ਜੀ। ਥੈਂਕ ਯੂ ਭਾਈ ਜੀ,
3: ਠੀਕ ਹੈ ਭਾਰਜ ਬਾਈ ਜੀ, ਉਮੀਦ ਤਾਂ ਕਰਦੇ ਹਾਂ, ਪਰ ਅਸੀਂ ਘੱਟੋ ਘੱਟ ਇੰਨਾ ਜ਼ਰੂਰ ਸੋਚਦੇ ਹਾਂ ਵੀ ਸਾਡੀਆਂ ਕਈ ਪੀੜ੍ਹੀਆਂ, ਮੈਂ ਤਾਂ ਕਈ ਵਾਰੀ ਟਵਾਣਾ ਸਾਹਿਬ ਕੋਲ ਵੀ ਗੱਲ ਕਰਦਾ ਵੀ ਹਜੇ ਇਸੇ ਚੱਕਰ ਚ ਰੁਲਦੀਆਂ ਨੇ ਬਾਈ ਜੀ, ਇੱਥੇ ਕੋਈ ਸੁਣਵਾਈ ਨੀ ਹੋਣੀ ਜੋ ਸਾਡੇ ਇੱਥੇ ਹਾਲਾਤ ਨੇ। ਸਾਡੇ ਤਾਂ ਲੀਡਰ ਆਪ ਕਹਿੰਦੇ ਨੇ ਉਹੀ ਗੱਲ ਔਜਲਾ ਬਾਈ ਜੀ ਕਹਿਣ ਦੇ, ਸਾਡੇ ਤਾਂ ਬਾਦਲ ਸਾਹਿਬ ਕਹਿੰਦੇ ਜਦੋਂ ਸਾਡੀ ਸਰਕਾਰ ਸੀ ਉਦੋਂ ਕੁੰਡੀ ਲਾ ਲੈਂਦੇ ਸੋ ਨਾ, ਕੋਈ ਆਰਸੀ ਦੀ ਤੁਹਾਨੂੰ ਮੋਟਰਸਾਈਕਲ ਦੀ ਕਾਪੀ ਦੀ ਲੋੜ ਪੈਂਦੀ ਸੀ,
1: ਨਹੀਂ ਸੀ ਪੈਂਦੀ। ਰੈਲੀਆਂ ਵੀ ਚੱਲਦੀਆਂ ਸੀ, ਉਹ ਤਾਂ ਜਨਰੇਟਰ ਨੂੰ ਲਾ ਕੇ ਕੁੰਡੀਆਂ ਪਾ ਲੈਂਦੇ, ਸਾਰਾ ਕੁਝ ਚੱਲਦਾ ਸੀ, ਕਾਫੀ ਰੋਲੇ ਪਏ।
3: ਨਹੀਂ ਜਿਹੜੇ ਨਹੀਂ ਜਿਹੜੇ ਸੰਵਿਧਾਨ ਦੀ ਸਹੁੰ ਚੁੱਕਣ ਵਾਲੇ ਨੇ, ਜਿਨ੍ਹਾਂ ਨੇ ਸੰਵਿਧਾਨ ਦੀ ਰਾਖੀ ਕਰਨੀ ਹੈ, ਉਹੀ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਹੈ ਤਾਂ ਉਦੋਂ ਤੁਸੀਂ ਕੁੰਡੀਆਂ ਲਾ ਲਿਆ, ਤੁਹਾਨੂੰ ਕੌਣ ਪੁੱਛਦਾ।
1: ਬਿਲਕੁਲ,
3: ਹੁਣ ਤੁਸੀਂ ਆਪ ਹੀ ਦੇਖ ਲਓ ਵੀ ਫਿਰ ਕੀ ਹਾਲਾਤ ਹੋਣਗੇ ਬਾਈ।
1: ਬਿਲਕੁਲ, ਉਹ ਫੀਲਿੰਗ ਲੈਂਦੇ ਆ ਨਾ, ਹਰ ਕੋਈ ਫੀਲਿੰਗ ਲੈਂਦਾ ਨਾ ਉਹਨਾਂ ਦੀ ਵੱਡਾ ਲੀਡਰ ਬਣਨ ਦੀ।
3: ਅਸਲ ਚ ਫੀਲਿੰਗ ਵੀ ਲੈਂਦੇ ਨੇ, ਬਾਕੀ ਐ ਬਾਈ ਜੀ ਬਾਹਲੀ ਜਨਤਾ ਇਹਨਾਂ ਨੂੰ ਪਤਾ ਹੈਗਾ। ਅਸਲ ਚ ਜਿਹੜੇ ਸਾਡੇ ਵਰਗੇ ਇੱਥੇ ਆ, ਮੈਂ ਤਾਂ ਅੱਗੇ ਕਿਹਾ ਸੋਲਰ ਲਵਾ ਕੇ ਵੀ ਜਿਹੜੇ ਬਿੱਲ ਭਰਨ ਵਾਲੇ ਨੇ, ਇਹਨਾਂ ਨੂੰ ਪਤਾ ਵੀ ਇਹਨਾਂ ਦੇ ਸਿਰ ਤੇ ਭਾਰ ਪਾਉਣਾ, ਜਿਹੜੇ ਕੁੰਡੀਆਂ ਵਾਲੇ ਨੇ ਉਹਨਾਂ ਨੂੰ ਕੋਈ ਨੀ ਪੁੱਛਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਇਸ ਕਰਕੇ ਇੱਥੇ ਬਾਈ ਜੀ ਸਾਡੇ ਦੇਸ਼ ਚ ਘੱਟੋ ਘੱਟ ਜਿਹੜਾ ਜਿਹੜਾ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਭਾਰਜ ਬਾਈ ਜੀ, ਉਹਦਾ ਕੋਈ ਵਾਲੀ ਵਾਰਸ ਨੀ ਹੈਗਾ,
1: ਵਾਲੀ ਵਾਰਸ ਨੀ ਹੈ।
3: ਸਭ ਲੋਟੂ ਟੋਲਾ ਜਿਹੜਾ ਉਹ ਪ੍ਰਧਾਨ ਹੈ ਬਾਈ ਜੀ, ਬੜਾ ਅਫਸੋਸ ਹੈ। ਠੀਕ ਹੈ ਬਾਈ ਜੀ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ। ਲਓ ਦੋਸਤੋ, ਇਸ ਜੀ ਮੁਕੱਦਰ ਬਾਈ ਜੀ ਜੁੜੇ ਸਨ ਤੇ ਗੱਲਬਾਤ ਕਰਕੇ ਗਏ ਨੇ, ਤੇ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਤੇ ਆਪਾਂ ਔਜਲਾ ਸਾਹਿਬ ਲਿਖਦੇ ਨੇ ਕਿ ਸੁਖਬੀਰ ਵੀ ਕਹਿੰਦਾ ਹੈ ਕਿ ਸਾਡੀ ਸਰਕਾਰ ਵੇਲੇ ਕੁੰਡੀਆਂ ਬਿਨਾਂ ਕਾਗਜ਼ਾਂ ਤੇ ਵਹੀਕਲ ਭਜਾਈ ਫਿਰਦੇ ਸੀ, ਲੈਂਦੇ ਸੀ ਨਜ਼ਾਰੇ ਪੰਥਕ ਸਰਕਾਰ ਵੇਲੇ ਜੀ। ਤੇ ਦੋਸਤੋ ਗੱਲ ਕਰਦੇ ਹਾਂ ਆਪਾਂ ਨਿਊਜ਼ੀਲੈਂਡ ਦੀ ਥੋੜ੍ਹੀ ਜਿਹੀ, ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ, ਜ਼ਿੰਦਗੀ ਦੇ ਤਜਰਬਿਆਂ ਵੱਲ ਨੂੰ ਚੱਲਦੇ ਹਾਂ। ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ ਸ਼ਰਨ ਮੰਗਣ ਵਾਲੀਆਂ ਜਿਹੜੀਆਂ ਨੇ 40 ਅਰਜ਼ੀਆਂ ਰੱਦ ਕੀਤੀਆਂ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਜਿਹੜਾ ਹੈ ਟ੍ਰਿਬਿਊਨਲ ਨੇ ਸਾਲ 2025 ਤੇ 26 ਦੇ ਦੌਰਾਨ ਖਾਲਿਸਤਾਨ ਦੇ ਨਾਲ ਸੰਬੰਧਿਤ ਪੇਸ਼ ਕੀਤੇ ਗਏ ਸਾਰੇ 40 ਸ਼ਰਨਾਰਥੀ ਦਾਅਵੇ ਨੂੰ ਰੱਦ ਕਰ ਦਿੱਤਾ ਤੇ ਟ੍ਰਿਬਿਊਨਲ ਦੇ ਦੁਆਰਾ ਜਾਰੀ ਕੀਤੇ ਗਏ ਫੈਸਲਿਆਂ ਦੀ ਸਮੀਖਿਆ ਤੋਂ ਪਤਾ ਲੱਗਿਆ ਕਿ 2025 ਤੇ 15 ਅਤੇ 2026 ਵਿੱਚ ਹੁਣ ਤੱਕ ਅਜਿਹੇ 25 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਭਾਰਤੀ ਨਾਗਰਿਕ ਨੂੰ ਸ਼ਰਨਾਰਥੀ ਦੇ ਵਜੋਂ ਮਾਨਤਾ ਨਹੀਂ ਮਿਲੀ। ਰਿਪੋਰਟ ਦੇ ਅਨੁਸਾਰ ਜਿਹੜਾ ਹੈ ਇਹ ਸਖ਼ਤ ਰੁੱਖ ਜਿਹੜਾ 2024 ਦੇ ਉਹਨਾਂ ਦੋ ਮਾਮਲਿਆਂ ਤੋਂ ਬਾਅਦ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵਿੱਚ ਟ੍ਰਿਬਿਊਨਲ ਨੇ ਇਸ ਆਧਾਰ ਦੇ ਉੱਤੇ ਸ਼ਰਨਾਰਥੀ ਮੰਨਿਆ ਸੀ ਕਿ ਖਾਲਿਸਤਾਨ ਦੀ ਜਨਤਕ ਹਮਾਇਤ ਕਾਰਨ ਭਾਰਤ ਜਿਹੜਾ ਵਾਪਸ ਪਰਤਣ ਦੇ ਉੱਤੇ ਉਹਨਾਂ ਨੂੰ ਖਤਰਾ ਹੋ ਸਕਦਾ ਹੈ। ਉਹਨਾਂ ਸਫਲ ਆਰਜ਼ੀ ਜਿਹੜਾ ਕਾਰਾਂ ਦੇ ਕੋਲ ਬਹੁਤ ਉੱਚ ਪੱਧਰੀ ਸਿਆਸੀ ਪ੍ਰੋਫਾਈਲ ਸੀ ਜਿਸਦੇ ਵਿੱਚ ਸੋਸ਼ਲ ਮੀਡੀਆ ਤੇ ਸਰਗਰਮ ਪ੍ਰਚਾਰ ਵੱਖਵਾਦੀ ਜਥੇਬੰਦੀਆਂ ਨਾਲ ਸੰਬੰਧਿਤ ਤੇ ਇੱਕ ਮਾਮਲੇ ਦੇ ਵਿੱਚ ਸਰੀਰ ਤੇ ਬਣਿਆ ਖਾਲਿਸਤਾਨੀ ਟੈਟੂ ਵੀ ਸ਼ਾਮਲ ਸੀ। ਵਕੀਲਾਂ ਨੇ ਬਾਅਦ ਦੇ ਵਿੱਚ ਰੱਦ ਹੋਏ ਘੱਟੋ ਘੱਟ 9 ਮਾਮਲਿਆਂ ਦੇ ਵਿੱਚ 2024 ਦੇ ਫੈਸਲਿਆਂ ਦਾ ਹਵਾਲਾ ਦੇ ਕੇ ਰਾਹਤ ਮੰਗੀ ਸੀ ਤੇ ਟ੍ਰਿਬਿਊਨਲ ਨੇ ਸਪਸ਼ਟ ਕੀਤਾ ਕਿ ਬਾਅਦ ਵਾਲੇ ਅਰਜ਼ੀਕਾਰਾਂ ਦੀਆਂ ਗਤੀਵਿਧੀਆਂ ਬਹੁਤ ਹੇਠਲੇ ਪੱਧਰ ਦੀਆਂ ਸਨ। ਟ੍ਰਿਬਿਊਨਲ ਦੇ ਅਨੁਸਾਰ ਹੀ ਅਜਿਹਾ ਕੋਈ ਠੋਸ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਭਾਰਤੀ ਏਜੰਸੀਆਂ ਜਾਂ ਅਧਿਕਾਰੀਆਂ ਦੀ ਨਜ਼ਰ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਉੱਤੇ ਹੈ। ਇੱਕ ਮਾਮਲੇ ਦੇ ਵਿੱਚ ਅਰਜ਼ੀਕਾਰ ਨੇ ਆਕਲੈਂਡ ਦੇ ਵਿੱਚ ਖਾਲਿਸਤਾਨੀ ਰੈਫਰੈਂਡਮ ਦੇ ਵਿੱਚ ਵੋਟ ਪਾਈ ਸੀ ਤੇ ਵੈਲਿੰਗਟਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਧਰਨੇ ਦੇ ਵਿੱਚ ਹਿੱਸਾ ਲਿਆ ਸੀ। ਟ੍ਰਿਬਿਊਨਲ ਨੇ ਇਨ੍ਹਾਂ ਗਤੀਵਿਧੀਆਂ ਨੂੰ ਬਹੁਤ ਹੀ ਆਮ ਪੱਧਰ ਦੀਆਂ ਕਰਾਰ ਦਿੱਤਾ ਤੇ ਕਿਹਾ ਕਿ ਇਸ ਦੇ ਨਾਲ ਭਾਰਤ ਸਰਕਾਰ ਦਾ ਧਿਆਨ ਖਿੱਚਣ ਦਾ ਕੋਈ ਸਬੂਤ ਨਹੀਂ। ਅਦਾਲਤੀ ਫੈਸਲਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿਰਫ ਖਾਲਿਸਤਾਨ ਦਾ ਸਮਰਥਨ ਕਰਨਾ ਹੀ ਸ਼ਰਨਾਰਥੀ ਦਾਅਵੇ ਦੇ ਲਈ ਕਾਫੀ ਨਹੀਂ ਹੈ। ਅਰਜ਼ੀਕਾਰਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਭਾਰਤ ਵਾਪਸ ਜਾਣ ਦੇ ਉੱਤੇ ਉਨ੍ਹਾਂ ਵਿਅਕਤੀਗਤ ਤੌਰ ਦੇ ਉੱਤੇ ਜਾਨੀ ਜਾਂ ਗੰਭੀਰ ਖਤਰਾ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿਹੜਾ ਹੈ ਉਹਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਖਾਸ ਆਧਾਰਾਂ ਦੇ ਉੱਤੇ ਆਧਾਰਿਤ ਸ਼ਰਨਾਰਥੀ ਅੰਕੜੇ ਵੱਖਰੇ ਤੌਰ ਦੇ ਉੱਤੇ ਪ੍ਰਕਾਸ਼ਿਤ ਨਹੀਂ ਕਰਦਾ ਕਿਉਂਕਿ ਉਹ ਰਿਕਾਰਡ ਵੱਖਰੇ ਰੂਪ ਦੇ ਵਿੱਚ ਮੁਹੱਈਆ ਨਹੀਂ ਨੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਕਾਰਨੀ ਜਿਹੜੇ ਨੇ ਉਹਨਾਂ ਦੀ ਬਹੁਮਤ ਜਿਹੜੀ ਹੋਈ ਹੈ ਉਪ ਚੋਣਾਂ ਦੇ ਵਿੱਚ ਤਿੰਨੇ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਮਾਰਕ ਕਾਰਨੀ ਨੇ ਮਾਰਕਾ ਮਾਰ ਲਿਆ, ਸਰਕਾਰ ਨੇ ਹਾਸਲ ਕੀਤਾ ਹੈ ਬਹੁਮਤ। ਲਿਬਰਲ ਪਾਰਟੀ ਦੇ ਕੋਲ ਹੁਣ 173 ਸੰਸਦ ਮੈਂਬਰ, ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਹੋਰਨਾਂ ਧਿਰਾਂ ਦੇ ਉੱਤੇ ਨਿਰਭਰ ਨਹੀਂ ਰਹਿਣਾ ਪਵੇਗਾ, ਖਤਮ ਹੋ ਗਿਆ। ਕੈਨੇਡਾ ਪਾਰਲੀਮੈਂਟ ਦੀਆਂ ਖਾਲੀ ਹੋਈਆਂ ਤਿੰਨ ਸੀਟਾਂ ਦੇ ਲਈ ਅੱਜ ਹੋਈ ਉਪ ਚੋਣ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਤਿੰਨੇ ਸੀਟਾਂ ਦੇ ਉੱਤੇ ਜਿੱਤ ਹਾਸਲ ਕਰਕੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਖਾਲੀ ਹੋਈਆਂ ਤਿੰਨ ਸੀਟਾਂ ਦੇ ਵਿੱਚੋਂ ਦੋ ਪਹਿਲਾਂ ਲਿਬਰਲ ਪਾਰਟੀ ਦੇ ਕੋਲ ਸਨ ਜਦੋਂ ਕਿ ਇੱਕ ਸੀਟ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਕਾਬਜ਼ ਸੀ। ਇੰਜ ਲਿਬਰਲ ਪਾਰਟੀ ਦੇ ਕੋਲ ਹੁਣ ਸੰਸਦ ਦੇ 173 ਮੈਂਬਰ ਹੋ ਗਏ ਨੇ ਤੇ ਜੋ ਕਿ ਬਹੁਮਤ ਤੋਂ ਜਿਹੜਾ ਇੱਕ ਵੱਧ ਹੈ। 343 ਮੈਂਬਰਾਂ ਦੇ ਹਾਊਸ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਜਾਣੀ ਕੰਜ਼ਰਵੇਟਿਵ ਪਾਰਟੀ ਦੇ 141 ਬਲਾਕ ਕਿਊਬਕ ਕਵਾ ਦੇ 22 NDP ਜਿਹੜੀ ਹੈ ਉਹਦੇ 6 ਅਤੇ ਗ੍ਰੀਨ ਪਾਰਟੀ ਦਾ ਇੱਕ ਮੈਂਬਰ ਹੈ। ਲੰਘੇ 3 ਮਹੀਨਿਆਂ ਦੇ ਵਿੱਚ ਖਾਲੀ ਹੋਈਆਂ 3 ਸੀਟਾਂ ਦੇ ਵਿੱਚੋਂ 2 ਲਿਬਰਲ ਦੀਆਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਕਿਸੇ ਹੋਰ ਪਾਰਟੀ ਦੇ ਵੱਲ ਝਾਕ ਰੱਖਣ ਦੀ ਜਿਹੜੀ ਹੈ ਜ਼ਰੂਰਤ ਨਹੀਂ ਹੈ, ਪੈ ਰਹੀ ਸੀਗੀ ਪਹਿਲਾਂ ਤੇ ਜਿਸਦੀ ਹੁਣ ਲੋੜ ਨਹੀਂ ਰਹਿ ਗਈ ਹੈ। ਵੈਂਕੂਵਰ, ਟੋਰਾਂਟੋ ਅਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਕੰਮ ਜਿਹੜਾ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ ਜੋ ਸ਼ਾਮ ਤੱਕ ਜਿਹੜਾ ਬੀਤੇ ਕੱਲ ਤੱਕ ਹਲਕੀ ਰਫ਼ਤਾਰ ਦੇ ਨਾਲ ਚੱਲਦਾ ਰਿਹਾ ਤੇ ਸਮਾਂ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋਈ ਤੇ ਮੁੱਢਲੇ ਰੁਝਾਨਾਂ ਤੋਂ ਇਹ ਸੰਕੇਤ ਮਿਲਣ ਲੱਗ ਪਏ ਸਨ ਕਿ ਲਿਬਰਲ ਪਾਰਟੀ ਤਿੰਨੇ ਸੀਟਾਂ ਦੇ ਉੱਤੇ ਜਿਹੜਾ ਬਾਜ਼ੀ ਮਾਰ ਜਾਵੇਗੀ। ਦੂਸਰੇ ਪਾਸੇ ਕੈਨੇਡਾ ਦੇ ਵਿੱਚ ਪੰਜਾਬੀ ਵਕੀਲ ਜਿਹੜਾ ਗ੍ਰਿਫ਼ਤਾਰ ਕੀਤਾ ਹੈ 30 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲੱਗਿਆ। ਜਾਇਦਾਦ ਖਰੀਦ ਵੇਚ ਮਾਮਲਿਆਂ 'ਚ $43 ਲੱਖ ਠਗੇ ਹੈ, ਲਾਇਸੈਂਸ ਰੱਦ ਕਰ ਦਿੱਤਾ ਹੈ। ਉਨਟਾਰੀਓ ਦੀ ਅਪੀਲ ਪੁਲਿਸ ਨੇ ਬ੍ਰੈਂਪਟਨ ਦੇ ਇੱਕ ਵਕੀਲ ਨੂੰ ਆਪਣੇ ਮੁਵਿਕਲਾਂ ਦੇ ਨਾਲ ਜਾਇਦਾਦ ਦੀ ਖਰੀਦ ਵੇਚ ਮੌਕੇ ਧੋਖੇ ਦੇ ਨਾਲ $43 ਲੱਖ ਭਾਰਤ ਦੇ 30 ਕਰੋੜ ਰੁਪਏ ਠੱਗਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਤੇ ਲਾਅ ਸੋਸਾਇਟੀ ਵੱਲੋਂ ਉਸਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਜਿਹੜਾ ਰੱਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਵਕੀਲ ਦੀ ਪਛਾਣ ਬ੍ਰੈਂਪਟਨ ਵਾਸੀ ਪਵਨਜੀਤ ਸਿੰਘ ਮਾਨ 52 ਸਾਲਾਂ ਵਜੋਂ ਜਾਰੀ ਕੀਤੀ ਹੈ ਜਿਸਦੇ ਵੱਲੋਂ PJ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਨਾਂ ਹੇਠ ਜਾਇਦਾਦ ਖਰੀਦ ਵੇਚ ਮਾਮਲਿਆਂ ਟਰੱਸਟ ਅਕਾਊਂਟ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਪੁਲਿਸ ਨੂੰ ਖਦਸ਼ਾ ਹੈ ਕਿ ਕਈ ਹੋਰ ਲੋਕ ਵੀ ਉਸ ਤੋਂ ਜਿਹੜਾ ਪੀੜਤ ਹੋ ਸਕਦੇ ਹੈ ਜਿਨ੍ਹਾਂ ਨੂੰ ਸਾਹਮਣੇ ਆਉਣ ਦੇ ਲਈ ਵੀ ਜਿਹੜਾ ਕਿਹਾ ਗਿਆ ਹੈ। ਟਰੰਪ ਦਾ ਕੈਨੇਡਾ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨੇ ਕੈਨੇਡਾ ਕਹਿੰਦਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ ਤੇ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਨੇ। ਟਰੰਪ ਨੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਦੇ ਉੱਤੇ ਤਿੱਖਾ ਹਮਲਾ ਫਿਰ ਤੋਂ ਬੋਲਿਆ। ਉਹਨਾਂ ਕਿਹਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ। ਨਾਲ ਹੀ ਕੈਨੇਡੀਅਨ ਕੰਪਨੀਆਂ ਨੂੰ ਕਿਹਾ ਕਿ ਉਹ ਟੈਰਿਫ ਤੋਂ ਬਚਣ ਦੇ ਲਈ ਆਪਣਾ ਕੰਮਕਾਜ ਅਮਰੀਕਾ ਲੈ ਆਉਣ ਤੇ ਟਰੰਪ ਨੇ ਕਿਹਾ ਕਿ ਮੈਨੂੰ ਕੈਨੇਡੀਅਨ ਕਾਰਾਂ ਨਹੀਂ ਚਾਹੀਦੀਆਂ, ਪੁਰਜੇ ਨਹੀਂ ਚਾਹੀਦੇ ਤੇ ਕੈਨੇਡਾ ਦੀ ਕੋਈ ਵੀ ਚੀਜ਼ ਕਹਿੰਦਾ ਨਹੀਂ ਚਾਹੀਦੀ, ਤੈਨੂੰ ਨਹੀਂ ਚਾਹੀਦੀ ਪਰ ਲੋਕਾਂ ਨੂੰ ਤਾਂ ਚਾਹੀਦੀ ਹੈ। ਉਹ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਨੇ ਤੇ ਹੁਣ ਇਹ ਬੰਦ ਹੋਣ ਵਾਲਾ ਹੈ। ਟਰੰਪ ਨੇ ਪਿਛਲੀਆਂ ਅਮਰੀਕੀ ਸਰਕਾਰਾਂ ਦੇ ਉੱਤੇ ਅਟਾਵਾ ਖਿਲਾਫ਼ ਸਖ਼ਤ ਰੁੱਖ ਨਾ ਅਪਣਾਉਣ ਦਾ ਦੋਸ਼ ਲਾਇਆ ਤੇ ਆਪਣੀ ਸਰਕਾਰ ਦੀ ਵਿਦੇਸ਼ ਨੀਤੀ ਦੇ ਨਾਲ ਇਸ ਦਾ ਮੁਕਾਬਲਾ ਕਰਦਿਆਂ ਕਿਹਾ ਕਿ ਇਹ ਕੰਮ ਦੂਜੇ ਰਾਸ਼ਟਰਪਤੀ ਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ, ਠੀਕ ਉਸੇ ਤਰ੍ਹਾਂ ਜਿਵੇਂ ਇਰਾਨ ਨੂੰ ਰੋਕਣ ਦਾ ਕੰਮ ਕਹਿੰਦੇ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਕੈਨੇਡਾ ਨੂੰ ਹੁਣ ਕੋਈ ਵਿਸ਼ੇਸ਼ ਜਿਹੜਾ ਅਧਿਕਾਰ ਨਹੀਂ ਮਿਲੇਗਾ ਤੇ ਕੈਨੇਡਾ ਦੇ ਉਦਯੋਗਾਂ ਦੇ ਉੱਤੇ ਦਬਾਅ ਜਿਹੜਾ ਵਧਾਉਂਦਿਆਂ ਕਿਹਾ ਕਿ ਵਪਾਰ ਦੇ ਨਾਲ ਜੁੜੇ ਜੁਰਮਾਨੇ ਤੋਂ ਬਚਣ ਲਈ ਸਰਹੱਦ ਪਾਰ ਕਰਕੇ ਅਮਰੀਕਾ ਆ ਜਾਣ। ਆਖਰੀ ਖਬਰ ਵੱਲ ਨੂੰ ਵਧੀਏ ਤੇ ਆਪਣੇ ਵਿਕਾਸ ਦੇ ਲਈ ਗੁਆਂਢੀ ਦੇਸ਼ਾਂ ਨੂੰ ਖੋਰਾ ਲਾ ਰਿਹਾ ਚੀਨ। ਚੀਨ ਦੀਆਂ ਖੇਤਰੀ ਅਤੇ ਗਲੋਬਲ ਆਰਥਿਕ ਨੀਤੀਆਂ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨ ਬੈਗਰ ਥਾਈ ਨੇਬਰ ਸ਼ਕਤੀ ਦੇ ਵਜੋਂ ਕੰਮ ਕਰ ਰਿਹਾ ਹੈ, ਜਾਣੀ ਕਿ ਉਹ ਆਪਣੇ ਵਿਕਾਸ ਦੇ ਲਈ ਗੁਆਂਢੀ ਦੇਸ਼ਾਂ ਦੇ ਆਰਥਿਕ ਅਤੇ ਰਣਨੀਤਿਕ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਚੀਨ ਦੇ ਵਿੱਚ ਘਰੇਲੂ ਖਪਤ ਘਟਣ ਦੇ ਕਾਰਨ ਉਹ ਇਲੈਕਟ੍ਰਾਨਿਕ ਵਾਹਨ, ਸੋਲਰ ਪੈਨਲ ਅਤੇ ਉਦਯੋਗਿਕ ਮਾਲ ਬਹੁਤ ਘੱਟ ਕੀਮਤਾਂ ਦੇ ਉੱਤੇ ਗੁਆਂਢੀ ਦੇਸ਼ਾਂ ਦੇ ਵਿੱਚ ਵੇਚ ਰਿਹਾ। ਇਸ ਦੇ ਨਾਲ ਸਥਾਨਕ ਉਦਯੋਗ ਖਤਮ ਹੋ ਰਹੇ ਹੈ। ਏਸ਼ੀਆਈ ਦੇਸ਼ਾਂ ਨੂੰ ਦਿੱਤੇ ਭਾਰੀ ਕਰਜ਼ੇ ਮੋੜਨ ਦੇ ਵਿੱਚ ਅਸਮਰਥ ਹੋਣ ਦੇ ਉੱਤੇ ਚੀਨ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਬੰਦਰਗਾਹਾਂ ਦੇ ਉੱਤੇ ਆਪਣਾ ਕਬਜ਼ਾ ਕਰ ਰਿਹਾ। ਮੇਕਾਂਗ ਨਦੀ ਅਤੇ ਦੱਖਣੀ ਚੀਨ ਸਾਗਰ ਦੇ ਵਿੱਚ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਕਾਰਨ ਵੀਅਤਨਾਮ, ਫਿਲੀਪੀਨਜ਼ ਅਤੇ ਮਲੇਸ਼ੀਆ ਵਰਗੇ ਗੁਆਂਢੀਆਂ ਦੇ ਜਲ ਸਾਧਨ ਦੇ ਉੱਤੇ ਆਰਥਿਕ ਖੇਤਰ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ ਚੀਨ ਦਾ ਦਾਅਵਾ ਹੈ ਕਿ ਉਸਦਾ ਆਰਥਿਕ ਵਿਕਾਸ ਗਲੋਬਲ ਸਾਊਥ ਦੇ ਲਈ ਨਵੇਂ ਮੌਕੇ ਪੈਦਾ ਕਰਦਾ ਹੈ ਤੇ ਉਹ ਸਾਂਝੇ ਭਵਿੱਖ ਦੇ ਉੱਤੇ ਸਿਧਾਂਤ ਦੇ ਉੱਤੇ ਕੰਮ ਕਰ ਰਿਹਾ ਹੈ। ਚੀਨ ਨੂੰ ਪੂਰੀ ਦੁਨੀਆਂ ਦਾ ਪ੍ਰੋਡਕਸ਼ਨ ਹੱਬ ਜਿਹੜਾ ਕਿਹਾ ਜਾਂਦਾ ਹੈ ਤੇ ਪਰ ਉਸਦੀਆਂ ਹਮਲਾਵਰ ਨੀਤੀਆਂ ਉਸਦੇ ਗੁਆਂਢੀ ਦੇਸ਼ਾਂ ਨੂੰ ਅੱਗੇ ਵਧਣ ਦੇ ਵਿੱਚ ਅਸਮਰਥ ਜਿਹੜਾ ਬਣਾ ਰਹੀਆਂ ਨੇ। ਆਖਰੀ ਗੱਲਬਾਤ ਕਰਦੇ ਹਾਂ, ਜਿਵੇਂ ਖਾਣ ਪੀਣ ਦੀ ਗੱਲ ਸ਼ੁਰੂ ਹੋਈ ਸੀ ਤੇ ਬੱਚਿਆਂ ਦੇ ਜੋ ਹਾਲਾਤ ਨੇ ਖਾਣ ਪੀਣ ਦੇ ਸੰਬੰਧ ਦੇ ਵਿੱਚ ਇੱਕ ਸੰਖੇਪ ਦੇ ਵਿੱਚ ਰਿਪੋਰਟ ਸਾਂਝੀ ਕਰਦੇ ਹਾਂ। ਬੱਚਿਆਂ ਦੇ ਨਖਰਿਆਂ ਨੇ ਵਧਾਈ ਹੈ ਪਰੇਸ਼ਾਨੀ ਤੇ ਮਾਤਾ ਪਿਤਾ ਸਾਲਾਨਾ 432 ਘੰਟੇ ਕਰ ਰਹੇ ਹੈ ਖਾਣੇ ਦੀ ਪਲੈਨਿੰਗ ਉਹਨਾਂ ਦੇ ਲਈ ਵੀ ਕੀ ਖਿਲਾਇਆ ਜਾਵੇ। ਬੱਚਿਆਂ ਦੀ ਪਸੰਦ ਨਾ ਪਸੰਦ ਤੇ ਖਾਣ ਦੇ ਨਖਰਿਆਂ ਦੇ ਮਾਤਾ ਪਿਤਾ ਦੀ ਰਸੋਈ ਦੀ ਮੁਸ਼ਕਤ ਵਧਾਤੀ ਹੈ। ਕੋਈ ਸਬਜ਼ੀ ਨਹੀਂ ਖਾਂਦਾ ਤੇ ਕਿਸੇ ਨੂੰ ਮਸਾਲੇ ਪਸੰਦ ਨਹੀਂ, ਜਦਕਿ ਕਈ ਬੱਚੇ ਰੋਜ਼ ਨਵਾਂ ਸਵਾਦ ਚਾਹੁੰਦੇ ਹੈ। ਅਜਿਹੇ ਦੇ ਵਿੱਚ ਬੱਚਿਆਂ ਨੂੰ ਪੌਸ਼ਟਿਕ ਖਾਣਾ ਖਵਾਉਣ ਅਤੇ ਉਹਨਾਂ ਦੀ ਪਸੰਦ ਦਾ ਟਿਫਨ ਤਿਆਰ ਕਰਨ ਦੀ ਕਵਾਇਦ ਜਿਹੜੀ ਆ ਮਾਤਾ ਪਿਤਾ ਦੇ ਲਈ ਕਿਸੇ ਫੁੱਲ ਟਾਈਮ ਨੌਕਰੀ ਤੋਂ ਘੱਟ ਨਹੀਂ ਰਹਿ ਗਈ ਹੈ। ਇੱਕ ਨਵੇਂ ਸਰਵੇਖਣ ਸਰਵੇ ਦੇ ਮੁਤਾਬਕ ਸਕੂਲ ਦੇ ਪੂਰੇ ਸੈਸ਼ਨ ਦੇ ਦੌਰਾਨ ਮਾਤਾ ਪਿਤਾ ਸਾਲਾਨਾ ਔਸਤਨ 432 ਘੰਟੇ ਇਹ ਤੈਅ ਕਰਨ ਦੇ ਵਿੱਚ ਲਾ ਦਿੰਦੇ ਹੈ ਕਿ ਬੱਚਿਆਂ ਨੂੰ ਆਖਰ ਕੀ ਖਵਾਇਆ ਜਾਵੇ। 71% ਮਾਤਾ ਪਿਤਾ ਨੇ ਬੱਚਿਆਂ ਦੇ ਖਾਣੇ ਦੇ ਵਿੱਚ ਨਖਰੇ ਦੀ ਗੱਲ ਮੰਨੀ ਹੈ, ਜਦਕਿ 56% ਨੂੰ ਉਹਨਾਂ ਦੀ ਪਸੰਦ ਦੇ ਮੁਤਾਬਕ ਭੋਜਨ ਦੇ ਵਿੱਚ ਬਦਲਾਅ ਕਰਨਾ ਪੈਂਦਾ ਹੈ। 20,000 ਪਰਿਵਾਰਾਂ ਦੇ ਉੱਤੇ ਸਰਵੇ ਕੀਤਾ ਗਿਆ ਤੇ ਅਮਰੀਕੀ ਕੰਪਨੀ ਟੋਕਰ ਰਿਸਰਚ ਦੇ ਵੱਲੋਂ ਕੀਤੇ ਗਏ ਇਸ ਸਰਵੇ ਦੇ ਵਿੱਚ 5 ਤੋਂ 17 ਸਾਲ ਦੀ ਉਮਰ ਵਾਲੇ ਲਗਭਗ 20,000 ਸਕੂਲੀ ਬੱਚਿਆਂ ਦੇ ਮਾਤਾ ਪਿਤਾ ਤੋਂ ਸਵਾਲ ਪੁੱਛੇ ਗਏ ਹੈ। ਮਾਤਾ ਪਿਤਾ ਹਰ ਹਫ਼ਤੇ ਔਸਤਨ 12 ਘੰਟੇ ਬੱਚਿਆਂ ਅਤੇ ਪਰਿਵਾਰ ਦੇ ਭੋਜਨ ਦੀ ਤਿਆਰੀ ਦੇ ਵਿੱਚ ਖਰਚ ਕਰਦੇ ਹੈ। ਇਨ੍ਹਾਂ ਦੇ ਵਿੱਚ ਲਗਭਗ 3 ਘੰਟੇ ਭੋਜਨ ਦੀ ਯੋਜਨਾ ਬਣਾਉਣ, 3 ਘੰਟੇ ਰਾਸ਼ਨ ਖਰੀਦਣ, 4 ਘੰਟੇ ਸਕੂਲ ਦੇ ਦਿਨਾਂ ਦੇ ਵਿੱਚ ਖਾਣਾ ਪਕਾਉਣ ਤੇ 2 ਘੰਟੇ ਬੱਚਿਆਂ ਦੇ ਲਈ ਲੰਚ ਪੈਕ ਕਰਨ ਦੇ ਵਿੱਚ ਚਲੇ ਜਾਂਦੇ ਹੈ। ਪਸੰਦ ਦਾ ਖਾਣਾ ਲੱਭਣਾ ਔਖਾ ਹੋ ਗਿਆ। ਰਿਪੋਰਟ ਦੇ ਮੁਤਾਬਕ 58% ਮਾਤਾ ਪਿਤਾ ਦੇ ਲਈ ਅਜਿਹਾ ਭੋਜਨ ਲੱਭਣਾ ਸਭ ਤੋਂ ਔਖਾ ਕੰਮ ਹੈ ਜਿਸ ਨੂੰ ਪੂਰਾ ਪਰਿਵਾਰ ਜਿਹੜਾ ਇੱਕੋ ਹੀ ਡਿਸ਼ ਨੂੰ ਜਿਹੜਾ ਖਾ ਸਕੇ, ਪਸੰਦ ਕਰਦਾ ਹੋਵੇ। ਇਸ ਤੋਂ ਇਲਾਵਾ 34% ਨੇ ਬੱਚਿਆਂ ਦੀ ਪਸੰਦ ਦਾ ਜਿਹੜਾ ਖਾਣਾ ਲੱਭਣਾ ਚੁਣੌਤੀਪੂਰਨ ਦੱਸਿਆ, ਜਦਕਿ 31% ਲਈ ਰੋਜ਼ਾਨਾ ਲੰਚ ਨੂੰ ਨਵਾਂ ਅਤੇ ਦਿਲਚਸਪ ਬਣਾਏ ਰੱਖਣਾ ਜਿਹੜਾ ਮੁਸ਼ਕਲ ਹੋ ਗਿਆ। ਪੌਸ਼ਟਿਕ ਭੋਜਨ ਤੇ ਵੀ ਜ਼ੋਰ ਜਿਹੜਾ ਵਧਿਆ। ਬੱਚਿਆਂ ਦੇ ਭੋਜਨ ਨੂੰ ਲੈ ਕੇ ਮਾਤਾ ਪਿਤਾ ਦੀ ਚਿੰਤਾ ਸਿਰਫ ਸਵਾਦ ਤੱਕ ਸੀਮਤ ਨਹੀਂ, ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਖਾਣਾ ਤਿਆਰ ਕਰਦੇ ਸਮੇਂ ਉਸਦੇ ਪੌਸ਼ਟਿਕ ਤੱਤਾਂ ਦੇ ਉੱਤੇ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦੇ ਰਹੇ ਨੇ। ਬੱਚਿਆਂ ਦੀ ਪਸੰਦ ਤੇ ਸਿਹਤ ਵਿਚਕਾਰ ਸੰਤੁਲਨ ਬਣਾਉਣ ਦੇ ਵਿੱਚ ਉਹਨਾਂ ਦਾ ਕਾਫ਼ੀ ਸਮਾਂ ਖਰਚ ਹੋ ਰਿਹਾ। ਸੈਂਡਵਿਚ ਨੇ ਸੰਭਾਲੀ ਹੈ ਪੈਰਟਸ ਦੀ ਜਿਹੜੀ ਮੁਸ਼ਕਲ ਹੈ ਸਰਵੇ ਦੇ ਵਿੱਚ ਸੈਂਡਵਿਚ ਨੂੰ ਮਾਤਾ ਪਿਤਾ ਦਾ ਸਭ ਤੋਂ ਆਸਾਨ ਬਦਲ ਦੱਸਿਆ ਹੈ ਤੇ ਲਗਭਗ 80% ਨੇ ਮੰਨਿਆ ਕਿ ਬੱਚੇ ਜਿਹੜੇ ਨੇ ਸੈਂਡਵਿਚ ਨੂੰ ਬਿਨਾਂ ਜ਼ਿਆਦਾ ਨਖਰੇ ਦੇ ਖਾ ਲੈਂਦੇ ਆ। ਲਗਭਗ 60% ਨੇ ਜਿਹੜਾ ਚੀਜ਼ ਪਨੀਰ ਅਤੇ 45% ਨੇ ਸਲਾਦ ਦੇ ਪੱਤਿਆਂ ਨੂੰ ਲੋਕ ਪ੍ਰਿਯ ਜਿਹੜਾ ਟੋਪਿੰਗ ਦੱਸਿਆ। ਭਾਰਤ ਦੇ ਵਿੱਚ ਪਰੌਂਠਾ, ਪੂੜੀ ਸਬਜ਼ੀ, ਪਾਸਤਾ, ਪੋਹਾ ਤੇ ਇਡਲੀ ਵਰਗੇ ਘਰੇਲੂ ਬਦਲ ਹੁਣ ਵੀ ਜਿਹੜਾ ਟਿਫਨ ਦੇ ਵਿੱਚ ਮਾਤਾ ਪਿਤਾ ਦੀ ਪਹਿਲੀ ਪਸੰਦ ਬਣੇ ਹੋਏ ਨੇ। ਭਾਰਤ ਦੇ ਵਿੱਚ ਰਸੋਈ ਦੇ ਵਿੱਚ ਜੋ ਵੀ ਜਾਂਦਾ ਹੈ ਸਭ ਤੋਂ

0: ਕੁਝ ਐਸੇ ਲੋਕ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਦਾ ਮਤਲਬ ਕਿ ਅਹਿਸਾਸ ਨਹੀਂ ਹੁੰਦਾ ਕਿ ਕਿੱਡਾ ਵੱਡਾ ਜਿਹੜਾ ਕੰਮ ਹੈ ਇਹ, ਜਿਹੜਾ ਕਿ ਬੱਚਿਆਂ ਦੇ ਲਈ ਸਵੇਰ ਤੋਂ ਲੈ ਕੇ ਆਪਣਾ ਖਾਣਾ ਵੀ ਤਿਆਰ ਕਰਨਾ, ਬੱਚਿਆਂ ਨੂੰ ਸਕੂਲੇ ਭੇਜਣ ਲਈ ਕਰਨਾ, ਸਾਰੇ ਦਿਨ ਦਾ ਦੇਖਣਾ, ਫਿਰ ਆ ਕੇ ਉਹਨਾਂ ਦਾ ਦੇਖਣਾ। ਪਰ ਕੁਝ ਲੋਕ ਉਹਨਾਂ ਦੇ ਵਿੱਚ ਵੀ ਨੁਕਤਾਚੀਨੀਆਂ ਜਿਹੜੀਆਂ ਕੱਢੀ ਜਾ ਰਹੇ ਨੇ। ਕਿਲੋ ਆਪਣੇ ਨਾਲ ਜੁੜੇ ਨੇ ਗੱਲਬਾਤ ਕਰਨ ਦੇ ਲਈ ਬਖਸ਼ੀ ਜੀ, ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੱਕ ਦੋ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਜਿਸ ਦੇ ਵਿੱਚ ਗੱਲ ਕਰਾਂਗੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਉਹਨਾਂ ਦੀ, ਤੇ ਉਹਨਾਂ ਦਾ ਜ਼ਿਕਰ ਕਰਦੇ ਹਾਂ। ਤੇ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਇੱਕ ਜ਼ਿਕਰ ਹੋਰ ਕਰਾਂਗੇ ਤੁਹਾਡੇ ਨਾਲ ਇਸੇ ਲੜੀ ਦੇ ਵਿੱਚ, ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਆਪਣੇ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਦੁਬਈ ਤੋਂ।
1: ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਸਦੇ ਰਹੋ। ਤੇ ਭਾਈ ਮਾਨ ਮਤੇ ਸੋਚੇ ਵੀ ਜਿਹੜੇ ਐਸ ਉਹਦੇ ਮੌਜੂਦ ਹੈ ਰੇਡੀਓ ਦੁਆਬਾ ਤੇ,
0: ਸਤਿ ਸ੍ਰੀ ਅਕਾਲ
1: ਵੀ ਜਿੰਦੇ ਵਸਦੇ।
0: ਥੈਂਕ ਯੂ ਜੀ, ਥੈਂਕ ਯੂ।
1: ਤੇ ਆਵਾਜ਼ ਠੀਕ ਆ ਰਹੀ ਹੈ ਨਾ ਵੀਰ ਭੁਪਿੰਦਰ ਜੀ? ਆਵਾਜ਼ ਠੀਕ ਹੈ ਨਾ?
0: ਥੋੜੀ ਜੀ ਦਿੱਕਤ ਆ ਰਹੀ ਹੈ, ਕੱਲ ਪਰਸੋਂ ਦੀ ਤੁਹਾਡੇ ਦਿੱਕ ਮਾੜਾ ਜਿਹਾ ਚੈੱਕ ਕਰਿਓ, ਵਿੱਚ ਟੁੱਟ ਜਾਂਦੀ ਹੈ ਆਵਾਜ਼ ਕਈ ਵਾਰੀ।
1: ਅੱਛਾ, ਇਹ ਨਹੀਂ ਮੇਰਾ ਮਤਲਬ ਹੁਣ ਹੁਣ ਦੇਖਿਓ ਹੁਣ ਠੀਕ ਹੈ?
0: ਹਾਂ ਹੁਣ ਠੀਕ ਹੈ ਜੀ, ਹਾਂ ਜੀ ਠੀਕ ਹੈ, ਹੁਣ ਠੀਕ ਹੈ।
1: ਅੱਛਾ, ਚਲੋ ਮੈਂ ਉੱਥੇ ਕੋ ਮਰ ਕੇ ਕਹਿੰਦੇ ਸੈਟਿੰਗ ਕਰ ਲਈ ਨਾ ਜਿੱਥੇ ਕੋਈ ਸਹੀ ਹੈ
0: ਜੀ,
1: ਤੇ ਜੇ ਇੱਥੇ ਸਹੀ ਹੈ ਤਾਂ ਫਿਰ ਮੈਂ ਇਸ ਤੋਂ
0: ਕੱਟ ਹੋਣ ਲੱਗ ਗਿਆ ਜੀ, ਵਿੱਚ ਕੱਟ ਹੋਣ ਲੱਗ ਗਈ ਹੁਣ।
1: ਹਾਂ ਹੁਣ ਹੁਣ ਦੇਖਿਓ ਹੁਣ ਠੀਕ ਹੈ?
0: ਹਾਂ ਜੀ ਹੁਣ ਠੀਕ ਹੈ, ਹੁਣ ਠੀਕ ਹੈ ਜੀ, ਹਾਂ ਜੀ
1: ਹੁਣ ਠੀਕ। ਯਾਨੀ ਥੋੜੀ ਜਿਹੀ ਦੂਰੀ ਬਣਾਈ ਹੈ ਤਾਂ ਹੁਣ ਫਿਰ ਇਹਦਾ।
0: ਹਾਂ ਜੀ ਬਿਲਕੁਲ
1: ਜੀ ਜੀ ਜੀ, ਮੈਂ ਗੱਲ ਕਰਦਾ ਪਿਆ ਸੀ ਵੀਰ ਭੁਪਿੰਦਰ ਦੀ, ਗੱਲਾਂ ਬਾਤਾਂ ਚੱਲ ਰਹੀਆਂ ਸੀ, ਲੈ ਕੇ ਖੇਤ ਨੂੰ ਲੈ ਕੇ ਵੀ ਚੱਲ ਰਹੀਆਂ ਜਿਹੜਾ ਚੀਜ਼ਾਂ ਯੂਜ਼ ਕਰ, ਪਿਓਰਿਟੀ ਜਿਹੜੀ ਹੈ
0: ਜੀ,
1: ਕੋਈ ਪਿਓਰ ਹੈ ਜਿਹੜੀ ਆ, ਪਿਓਰ ਹੈ ਇਸ ਵਾਸਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਖਾਂਦੇ ਹਾਂ, ਲਾਜ਼ਮ ਹੋਣ ਵਾਲਾ ਹੈਗਾ ਤੁਹਾਨੂੰ ਜਿਹੜੀ ਚਾਹੀਦੀ ਆ
0: ਜੀ,
1: ਬਹੁਤ ਜ਼ਰੂਰੀ ਹੈਗਾ। ਲੇਕਿਨ ਫਿਰ ਕੀ ਕਿਹਾ, ਜਿੰਨਾ ਮਰਜ਼ੀ ਕਰੀ ਭੁਪਿੰਦਰ ਜੀ, ਮਿਕਸ ਹੋਣਾ ਸ਼ੁਰੂ ਹੋ ਗਿਆ, ਮਿਲਾਵਟ ਜਿਹੜੀ ਆ ਬੰਦਾ ਜ਼ੋਰਾਂ
0: ਬਿਲਕੁਲ ਹੈ ਜੀ।
1: ਵਜ੍ਹਾ ਬਿਜ਼ਨਸ ਹੈਗਾ, ਲਾਲਚ ਕਹਿ ਲੋ, ਬਿਜ਼ਨਸ ਲੋਕਾਂ ਨੇ ਲਾਲਚ ਨੇ ਇੰਨਾ ਮਤ ਮਤ ਪਈ ਆ, ਇਹ ਵੀ ਨੀ ਦੇਖਦੇ ਯਾਰ ਅਸੀਂ ਜਿਹੜਾ ਹੈਗਾ ਇਨਸਾਨੀਅਤ ਦਾ ਕਰ ਰਹੇ ਇਨਸਾਨਾਂ ਦੀ, ਇਹਦੇ ਨਾਲ ਅਸੀਂ ਖੇਡਦੇ ਪਏ ਹਨਾ
0: ਜੀ,
1: ਨਹੀਂ ਕਰਨਾ ਚਾਹੀਦਾ
0: ਜੀ।
1: ਹਾਂ ਮਤਲਬ ਕਿ ਬਹੁਤ ਜ਼ਰੂਰੀ ਹੈ ਜਿਹੜਾ ਹੈਗਾ, ਤੁਸੀਂ ਆਪਣਾ ਮੁੱਲ ਲਵੋ, ਤੁਹਾਡਾ ਬੰਦਾ ਵੀ ਕਨੇਡੀਆਂ ਵੀ ਕੁਛ ਕੀਤਾ ਹੈਗਾ, ਮਾੜੀਆਂ ਚੀਜ਼ਾਂ ਜਿੱਥੇ ਹੈਗੀਆਂ ਜਿਹੜੀਆਂ ਉਹ ਵੰਡ ਕੇ ਲੋਕਾਂ ਨੂੰ, ਉਹਨਾਂ ਦੀ ਸਿਹਤ ਖਰਾਬ
0: ਜੀ ਬਿਲਕੁਲ ਜੀ।
1: ਤੇ ਮੈਂ ਅੱਜ ਜਿਹੜਾ ਹੈਗਾ ਸੂਫੀ ਜਿਹੜਾ ਹੈਗਾ, ਜੋ ਸੂਫੀ ਕਲਾਮ ਹੈ ਛੋਟੇ ਛੋਟੇ,
0: ਜ਼ਰੂਰ
1: ਹੈਗਾ ਨਵੇਂ ਸਾਹ ਨਾਲ ਹੀ ਵਿਵਸਥਾ ਹੈਗਾ, ਲੇਕਿਨ ਕਹਿਣਾ ਮਤਲਬ ਉਹਦੇ ਵਿੱਚ ਉਹਦੇ ਵਿੱਚ ਮੋਟੀ ਮੋਟੀ ਪੁਆਇੰਟ ਆ, ਕਰਕੇ ਮੈਂ ਤੁਹਾਨੂੰ ਗਿਣਾ ਦੇ
0: ਜ਼ਰੂਰ।
1: ਚਲੋ ਜੀ ਵੀਰ ਭੁਪਿੰਦਰ ਜੀ, ਸ਼ੁਰੂ ਕਰਦੇ ਹਾਂ ਆਪਣਾ ਸੂਫੀ ਕਲਾਮ ਤੋਂ, ਸੂਫੀ ਕਲਾਮ ਨੰਬਰ 1
0: ਜੀ।
1: ਰੱਬਾ ਮੇਰੇ ਹਾਥ ਦਾ ਮਿਹਰਮ, ਦਿਲ ਮੇਰੇ ਦਾ ਮਿਹਰਮ, ਰੱਬਾ ਤੂੰ ਹਾਥ ਮੇਰੇ ਦਾ ਮਿਹਰਮ, ਦਿਲਦਾਰਾ ਹੱਸ ਦੇ ਚਿਹਰੇ ਸੱਜਣਾ, ਕਿੰਨੇ ਦਰਦ ਪਾਏ ਨੇ ਲੋਕਾਂ ਅੱਗੇ ਉੱਪਰ ਰਹਿੰਦਾ, ਅੰਦਰ ਸ਼ੋਰ ਆਏ ਰਾਤ ਦੇ ਵੇਲੇ ਲੱਗਦੀ, ਦਿਲ ਬਸ ਤੈਨੂੰ ਸੱਜਦਾ। ਲਓ ਜੀ ਅਸੀਂ ਸੂਫੀ ਕਲਾਮ ਨੰਬਰ 1, ਸੂਫੀ ਕਲਾਮ ਨੰਬਰ 2
0: ਜੀ।
1: ਨਫ਼ਰਤ ਦੇ ਸ਼ਹਿਰ ਅੰਦਰ ਵੀ ਇੱਕ ਪਿਆਰ ਛੁਪਿਆ ਰਹਿੰਦਾ, ਨਫ਼ਰਤ ਦੇ ਸ਼ਹਿਰ ਅੰਦਰ ਵੀ ਇੱਕ ਪਿਆਰ ਛੁਪਿਆ ਰਹਿੰਦਾ, ਟੁੱਟੇ ਹੋਏ ਦਿਲਾਂ ਦੇ ਅੰਦਰ ਵੀ ਇੱਕ ਨੂਰ ਜਗਦਾ ਰਹਿੰਦਾ।

0: ਹੋਏ ਦਿਲਾਂ ਦੇ ਅੰਦਰ ਇੱਕ ਨੂਰ ਜਗਦਾ ਰਹਿੰਦਾ ਏ, ਲੋਕਾਂ ਨੇ ਨੂੰ ਪੱਥਰ ਮਾਰੇ, ਮੈਂ ਫਿਰ ਵੀ ਦੁਆ ਦਿੱਤੀ ਏ, ਜਿੱਥੇ ਦਰਦ ਨੇ ਉੱਥੇ ਇਸ਼ਕ ਨੇ ਪਾਰੇ, ਨਫ਼ਰਤ ਵਿੱਚ ਲੱਭ ਲੈ ਮਜਬੂਰਾਂ, ਨਫ਼ਰਤ ਵਿੱਚ ਇੱਕ ਲੱਭ ਲੈ ਪੁਰਾਣਾ, ਜਿਹੜਾ ਰੂਹ ਤੋਂ ਪਿਆਰ ਕਰੇ ਉਹਦਾ ਬੁਢਾ ਦੀਵਾਨਾ, ਉਹਦਾ ਬੁਢਾ ਦੀਵਾਨਾ।
1: ਵਾਹ
0: ਜੀ ਵੀਰ, ਭੁਪਿੰਦਰ ਜੀ ਸੌਂਗ ਹੈਗਾ
1: ਜੀ,
0: ਨਵੇਂ ਸਾਲ ਨਾਲ ਵਾਪਸ ਦੇ ਵਿੱਚ ਮੋਟੀਵੇਸ਼ਨਲ ਪੁਆਇੰਟ ਹੈਗਾ। ਨਵਾਂ ਸਾਲ ਮੁਬਾਰਕ ਸਾਰਿਆਂ ਨੂੰ, ਰੱਬ ਦੇ ਬੰਦੇ ਸਾਰਿਆਂ ਨੂੰ, ਨਵਾਂ ਸਾਲ ਮੁਬਾਰਕ ਸਾਰਿਆਂ ਨੂੰ, ਰੱਬ ਦੇ ਬੰਦੇ ਤਾਰਿਆਂ ਨੂੰ, ਸਿੱਖਣ ਦਾ ਮੌਕਾ ਮਿਲਿਆ ਏ, ਸਿੱਖਣ ਦਾ ਮੌਕਾ ਮਿਲਿਆ ਏ, ਇੱਕ ਗੱਲਾਂ ਪਾਤਾਂ ਨਵੀਆਂ ਨੂੰ, ਇੱਕ ਸਾਥ ਖੁਦਾ ਨੇ ਹੋਰ ਦਿੱਤਾ
1: ਜੀ,
0: ਇੱਕ ਸਾਥ ਖੁਦਾ ਨੇ ਹੋਰ ਦਿੱਤਾ, ਸਾਨੂੰ
1: ਜੀ
0: ਇੱਕ ਸਾਲ ਖੁਦਾ ਨੇ ਹੋਰ ਦਿੱਤਾ, ਸਾਨੂੰ ਹੁਣ ਸਰ ਭੁੱਲ ਗਿਆ ਜੋ,
1: ਕੋਈ ਗੱਲ ਨੀ ਕੋਈ ਗੱਲ ਨੀ,
0: ਇੱਕ ਸਾਲ ਖੁਦਾ ਨੇ ਹੋਰ ਦਿੱਤਾ, ਆਪਣੇ ਆਪ ਨੂੰ ਸਦਾ ਮੈਨੂੰ, ਇੱਕ ਹੋਰ ਸਾਲ ਸਾਲ ਸਾਨੂੰ ਖੁਦਾ ਨੇ ਹੋਰ ਦਿੱਤਾ, ਸਾਨੂੰ ਆਪਣੇ ਆਪ ਨੂੰ ਸਿੱਖਣ ਦਾ ਮੌਕਾ ਮਿਲਿਆ, ਕੁਝ ਗੱਲਾਂ ਨਵੀਆਂ ਨੂੰ ਇੱਕ ਸਾਲ ਖੁਦਾ ਨੇ ਦਿੱਤਾ, ਸਾਨੂੰ ਆਪਣੇ ਆਪ ਨੂੰ ਇੱਕ ਸਾਲ ਖੁਦਾ ਨੇ ਸਾਨੂੰ ਦੂਰ ਕਰਨ ਲਈ,
1: ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮੁਹੰਮਦ ਜੀ, ਸ਼ੁਕਰੀਆ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਮੁਹੰਮਦ ਜੀ ਆਪਣਾ ਗੀਤ ਤੇ ਗੱਲਬਾਤ ਕਰਕੇ ਗਏ ਨੇ, ਤੇ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਪ੍ਰੇਮ ਸਿੰਘ ਬਾਈ ਜੀ ਜੁੜੇ ਹੋਏ ਨੇ ਔਜਲਾ ਸਾਹਿਬ ਨੂੰ, ਉਹਨਾਂ ਦੀ ਗੱਲਬਾਤ ਨੂੰ ਜਿਹੜਾ ਸਹੀ ਗੱਲਬਾਤ ਕਹਿੰਦੇ ਨੇ ਜੀ, ਤੇ ਐਪਰੀਸ਼ੀਏਟ ਕਰਦੇ ਨੇ। ਤੇ ਲੋ ਦੋਸਤੋ, ਆਖਰ ਦੇ ਵਿੱਚ ਗੱਲਬਾਤ ਕਰਦੇ ਹਾਂ ਡਾਕਟਰ ਗੋਪਾਲ ਸਿੰਘ ਬੁੱਟਰ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ, ਤੇ ਉਹਦਾ ਜ਼ਿਕਰ ਕਰਨ ਲੱਗਿਆ ਮੈਂ, ਕੀ ਲਿਖਦੇ ਹੈ ਆਪਣੇ ਡਾਕਟਰ ਗੋਪਾਲ ਸਿੰਘ ਬੁੱਟਰ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਤੇ ਇਹ ਗੱਲਬਾਤ ਹੈ ਜੀ ਆਪਣੀ ਸ਼ਹੀਦੀ ਦਿਨ ਦੇ ਉੱਤੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਹੁਣਾਂ ਦੀ, ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਭਾਈ ਕਰਮ ਸਿੰਘ ਦੌਲਤਪੁਰ ਕੈਨੇਡਾ ਦੇ ਉੱਘੇ ਗਦਰੀ ਦੇਸ਼ ਭਗਤ ਸਨ, ਜਿਹੜੇ ਦੂਸਰੇ ਗਦਰੀ ਬਾਬਿਆਂ ਵਾਂਗ ਵਿਕਸਿਤ ਦੇਸ਼ ਦੇ ਖੁਸ਼ਹਾਲ ਜੀਵਨ, ਜਿਸ ਦੇ ਵਿੱਚ ਘਰ ਬਾਰ ਜ਼ਮੀਨ ਜਾਇਦਾਦ ਸ਼ਾਮਲ ਸਨ, ਦਾ ਮੋਹ ਤਿਆਗ ਕੇ 1914 ਨੂੰ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੇ ਲਈ ਵਤਨ ਵਾਪਸ ਆ ਕੇ ਹਥਿਆਰਬੰਦ ਇਨਕਲਾਬ ਦੇ ਸੰਘਰਸ਼ ਦੇ ਵਿੱਚ ਕੁੱਦ ਪੈਂਦੇ ਹੈ। ਕਰਮ ਸਿੰਘ ਦੌਲਤਪੁਰ ਦਾ ਜਨਮ 1880 ਨੂੰ ਨਵਾਂ ਸ਼ਹਿਰ ਦੇ ਪਿੰਡ ਦੌਲਤਪੁਰ ਵਿਖੇ ਨੱਥਾ ਸਿੰਘ ਥਾਂਦੀ ਦੇ ਘਰ ਮਾਤਾ ਦੁੱਲੀ ਦੀ ਕੁੱਖੋਂ ਹੁੰਦਾ ਹੈ। ਉਹਨਾਂ ਨੇ 8 ਸਾਲ ਦੇ ਕਰੀਬ ਫੌਜ ਦੇ ਵਿੱਚ ਨੌਕਰੀ ਜਿਹੜੀ ਕੀਤੀ। ਨੌਕਰੀ ਕਰਨ ਦੇ ਉਪਰੰਤ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਪ੍ਰਭਾਵ ਦੇ ਸਦਕਾ ਹੀ ਉਹ ਪਿੰਡ ਦੇ ਵਿੱਚ ਹੀ ਭੋਰਾ ਪੁੱਟ ਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿਣ ਲੱਗ ਪਏ ਸੀ ਤੇ ਉਹਨਾਂ ਦੀ ਇਸ ਰੁਚੀ ਦੇ ਬਾਰੇ ਜਾਣ ਕੇ ਉਹਨਾਂ ਦੇ ਕੈਨੇਡਾ ਰਹਿੰਦੇ ਚਾਚਾ ਵਰਿਆਮ ਸਿੰਘ ਤੇ ਭਰਾ ਹਰੀ ਸਿੰਘ ਨੇ ਆਪਣੇ ਕੋਲ ਵੈਂਕੂਵਰ ਦੇ ਨਜ਼ਦੀਕ ਐਪਸਟਫੋਰਡ ਉਹਨਾਂ ਨੂੰ ਬੁਲਾ ਲਿਆ ਤੇ ਇੱਥੇ ਉਹ ਸੰਤ ਤੇਜਾ ਸਿੰਘ ਦੀ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਵਿੱਚ ਹਿੱਸੇਦਾਰ ਸਨ। ਕੈਨੇਡਾ ਦੇ ਵਿੱਚ ਭਾਈ ਕਰਮ ਸਿੰਘ ਨਸਲੀ ਵਿਤਕਰਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਭਾਰਤੀਆਂ ਦੇ ਨਾਲ ਜੁੜ ਗਏ। 1913 ਦੇ ਵਿੱਚ ਗੱਦਰ ਪਾਰਟੀ ਦਾ ਗਠਨ ਹੋਇਆ ਤਾਂ ਦੌਲਤਪੁਰ ਨੇ ਵੀ ਵੈਂਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨਾਲ ਇਸਦਾ ਹਿੱਸਾ ਜਿਹੜਾ ਬਣ ਕੇ ਸਰਗਰਮੀ ਦੇ ਨਾਲ ਕੰਮ ਆਰੰਭ ਦਿੱਤਾ। 1914 ਦੇ ਵਿੱਚ ਦੂਸਰੇ ਗਦਰੀ ਆਗੂਆਂ ਸਣੇ ਜਿਹੜਾ ਸੀ ਭਾਰਤ ਪਰਤ ਆਉਂਦੇ ਹੈ ਤੇ ਖੁਫੀਆ ਰਿਪੋਰਟ ਦੇ ਆਧਾਰ ਦੇ ਉੱਤੇ ਸਰਕਾਰ ਨੇ ਉਹਨਾਂ ਨੂੰ ਪਿੰਡ ਦੌਲਤਪੁਰ ਦੇ ਵਿੱਚ 1918 ਤੱਕ ਜੂਹ ਬੰਦ ਕਰੀ ਰੱਖਿਆ। ਜਾਣੀ ਕਿ ਪਿੰਡ ਦੀ ਜੂਹ ਜਿਹੜੀ ਹੈ ਜਾਂ ਬਾਉਂਡਰਿੰਗ ਜਿਹੜੀ ਹੈ ਲਾਈਨ ਹੈ ਆਪਣੀ ਹੱਦ ਹੈ ਜਿਹੜੀ ਉਹ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਪਿੰਡ ਚੋਂ। ਜੂਹਬੰਦੀ ਖਤਮ ਹੋਣ ਦੇ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਨਨਕਾਣਾ ਸਾਹਿਬ ਗਏ ਜਿੱਥੇ ਸਰਕਾਰ ਦੀ ਸ਼ਹਿ ਦੇ ਉੱਤੇ ਮਹੰਤ ਨਰਾਇਣ ਦਾਸ ਨੇ ਸ਼ਰਧਾਲੂ ਸੰਗਤਾਂ ਦੇ ਉੱਤੇ ਸਿੱਖ ਆਗੂ ਭਾਈ ਲਛਮਣ ਸਿੰਘ ਨੂੰ ਘੇਰ ਕੇ ਕਤਲ ਕਰਤਾ ਸੀ। ਜਿਸ ਭਿਅੰਕਰ ਘਟਨਾ ਨੂੰ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਇੱਥੇ ਭਾਈ ਸਾਹਿਬ ਨੇ ਜਿਹੜਾ ਅੰਮ੍ਰਿਤ ਛੱਕ ਕੇ ਆਪਣਾ ਨਾਂ ਨਰਾਇਣ ਸਿੰਘ ਤੋਂ ਕਰਮ ਸਿੰਘ ਰੱਖ ਲਿਆ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ ਗਿਆ। ਗੁਰੂ ਕੇ ਬਾਗ ਦੇ ਵਿੱਚ ਸ਼ਾਂਤਮਈ ਅਕਾਲੀ ਅੰਦੋਲਨ ਦੇ ਉੱਤੇ ਹੋਏ ਸਰਕਾਰੀ ਜ਼ੁਲਮ ਨੂੰ ਦੇਖ ਕੇ ਉਹਨਾਂ ਹਥਿਆਰਬੰਦ ਸੰਘਰਸ਼ ਕਰਨ ਦਾ ਰਸਤਾ ਜਿਹੜਾ ਅਖਤਿਆਰ ਕਰ ਲਿਆ। ਉਸ ਸਮੇਂ ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਇਨਕਲਾਬੀ ਦੇਸ਼ ਭਗਤਾਂ ਨੇ ਚੱਕਰਵਰਤੀ ਜੱਥਾ ਬਣਾ ਕੇ ਜਲੰਧਰ ਇਲਾਕੇ ਦੇ ਵਿੱਚ ਬਰਤਾਨਵੀ ਸਰਕਾਰ ਤੇ ਉਸਦੇ ਹੱਥ ਠੋਕ ਕੇ ਸਰਕਾਰ ਪ੍ਰਸਤਾਂ ਦੇ ਵਿਰੁੱਧ ਸੰਘਰਸ਼ ਆਰੰਭ ਕੀਤਾ ਹੋਇਆ ਸੀ। ਭਾਈ ਕਰਮ ਸਿੰਘ ਉਹਨਾਂ ਨੇ ਆਪਣੇ ਕੈਨੇਡਾ ਤੋਂ ਆਏ ਆਸਾ ਸਿੰਘ ਭੁੱਕੜੂਦੀ, ਹਰੀ ਸਿੰਘ ਸੁੰਡ ਤੇ ਕਰਮ ਸਿੰਘ ਝਿੰਗੜ ਤੇ ਹੋਰ ਸਾਥੀਆਂ ਨਾਲ ਮਿਲ ਕੇ ਇਹ ਸੰਘਰਸ਼ ਜਿਹੜਾ ਸੀ ਬੰਗਾ, ਨਵਾਂ ਸ਼ਹਿਰ ਤੇ ਮਾਹਲਪੁਰ ਦੇ ਇਲਾਕਿਆਂ ਦੇ ਵਿੱਚ ਵਿੱਢਿਆ ਹੋਇਆ ਸੀ। ਕਰਮ ਸਿੰਘ ਨੇ ਆਪਣੇ ਸੰਘਰਸ਼ ਦੇ ਪ੍ਰਚਾਰ ਦੇ ਲਈ ਗਦਰ ਪਾਰਟੀ ਦੇ ਪਰਚੇ ਗਦਰ ਦੀ ਤਰਜ ਦੇ ਉੱਤੇ ਇੱਕ ਅਖਬਾਰ ਜਿਹੜਾ ਸੀ ਬੱਬਰ ਅਕਾਲੀ ਦੁਆਬਾ ਪ੍ਰਕਾਸ਼ਿਤ ਕਰਨਾ ਆਰੰਭ ਕਰਤਾ, ਜਿਸ ਨੂੰ ਪਹਿਲਾਂ ਸਫਰੀ ਤੇ ਬਾਅਦ ਦੇ ਵਿੱਚ ਅਡਾਰੂ ਪ੍ਰੈਸ ਨਾਮ ਦੇ ਤਹਿਤ ਛਾਪਦੇ ਰਹੇ। ਕਰਮ ਸਿੰਘ ਨੇ ਪਰਚੇ ਦੇ ਪ੍ਰਕਾਸ਼ਨ ਦੇ ਲਈ ਪਿੰਡ ਜਿਹੜਾ ਸੀ ਬਛੋੜੀ ਦੇ ਨੰਬਰਦਾਰ ਰਾਮ ਦਿੱਤਾ ਤੋਂ ਜਿਹੜਾ ਸਰਕਾਰੀ ਮਾਲੀਏ ਦੇ ਪੈਸੇ ਖੋਹ ਕੇ ਸਾਈਕਲੋ ਸਟਾਈਲ ਮਸ਼ੀਨ ਜਿਹੜੀ ਖਰੀਦੀ, ਟਾਈਪਿੰਗ ਮਸ਼ੀਨ, ਤੇ 22 ਅਗਸਤ 1922 ਨੂੰ ਪਹਿਲਾ ਅੰਕ ਜਿਹੜਾ ਪ੍ਰਕਾਸ਼ਿਤ ਕਰਕੇ ਦੇਸ਼ ਭਗਤਾਂ ਦੀ ਮੁਖਬਰੀ ਕਰਨ ਵਾਲੇ ਝੋਲੀ ਚੁੱਕਾਂ ਨੂੰ ਵਰਜਦਿਆਂ ਹੋਇਆਂ ਲਿਖ ਕੇ ਅੱਗੇ ਤੋਂ ਇਸ ਕੁਕਰਮ ਦੀ ਸਜ਼ਾ ਮੌਤ ਹੋਵੇਗੀ ਦੱਸਿਆ। ਪਰਚੇ ਦੇ ਮਈ 1923 ਤੱਕ 15 ਅੰਕ ਪ੍ਰਕਾਸ਼ਿਤ ਹੋਏ। ਭਾਈ ਸਾਹਿਬ ਦੇ ਇਸ ਸ਼ਕਤੀਸ਼ਾਲੀ ਪ੍ਰਚਾਰ ਮਾਧਿਅਮ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਮਿਲ ਕੇ ਸਾਂਝੇ ਸੰਘਰਸ਼ ਦੀ ਵਿਉਤਬੰਦੀ ਜਿਹੜੀ ਸੀ ਕਰਨ ਦਾ ਮਨ ਬਣ ਗਿਆ। ਭਾਈ ਸਾਹਿਬ ਦੇ ਸਾਥੀ ਆਸਾ ਸਿੰਘ ਜਿਹੜੇ ਸਨ ਭੁੱਕੜੂਦੀ ਨੇ ਗੜਗੱਜ ਦੀ ਇਸ ਇੱਛਾ ਦੇ ਉੱਤੇ ਉਹਨਾਂ ਨੂੰ ਕਰਮ ਸਿੰਘ ਦੇ ਨਾਲ ਮਿਲਾਇਆ ਤੇ ਚੱਕਰਵਰਤੀ ਜੱਥਾ ਭਾਈ ਦੌਲਤਪੁਰ ਦੀ ਲਹਿਰ ਦੇ ਵਿੱਚ ਮਿਲਾ ਕੇ ਇਸਦਾ ਨਾਂ ਬੱਬਰ ਅਕਾਲੀ ਜੱਥਾ ਰੱਖ ਦਿੱਤਾ ਗਿਆ। ਬੱਬਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਿਆਂ ਨੂੰ ਵੱਡੇ ਵੱਡੇ ਲਾਲਚਾਂ ਤੋਂ ਪੇਸ਼ਕਸ਼ ਦੇ ਵਿੱਚ ਅਨੂਪ ਸਿੰਘ ਫਸ ਗਿਆ ਤੇ ਉਸਨੇ 31 ਅਗਸਤ ਤੇ 1 ਸਤੰਬਰ ਅੱਜ ਦੇ ਦਿਹਾੜੇ ਤੇ 1923 ਵਿਚਲੀ ਰਾਤ ਨੂੰ ਭਾਈ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਗੜ ਝੁੰਗੀਆਂ, ਬਿਸ਼ਨ ਸਿੰਘ ਮਾਂਗਟ ਤੇ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਖ਼ਬਰ ਪੁਲਿਸ ਨੂੰ ਪਹੁੰਚਾ ਕੇ ਉਹਨਾਂ ਨੂੰ ਘੇਰਾ ਪਵਾ ਦਿੱਤਾ ਤੇ 1 ਸਤੰਬਰ ਨੂੰ ਅੱਜ ਦੇ ਦਿਹਾੜੇ ਤੇ ਸਵੇਰੇ ਤੜਕੇ ਇਹ ਚਾਰੇ ਦੇਸ਼ ਭਗਤ ਮੁਕਾਬਲਾ ਕਰਦੇ ਹੋਏ ਫਗਵਾੜੇ ਦੇ ਕੋਲ, ਬਬੇਲੀ ਪਿੰਡ ਹੈ, ਬਹੁਤ ਮਸ਼ਹੂਰ ਹੈ, ਆਪਣੇ ਆਰਟੀਕਲ ਵੀ ਲਿਖਦੇ ਆ ਬਬੇਲੀ ਜੀ, ਬਹੁਤ ਵਧੀਆ ਸ਼ਖਸੀਅਤ ਨੇ, ਉਹਨਾਂ ਦਾ ਪਿੰਡ ਹੈ ਬਬੇਲੀ। ਪਿੰਡ ਦੇ ਵਿੱਚ ਸ਼ਹਾਦਤ ਜਿਹੜਾ ਸੀ ਜਾਮ ਪੀ ਲਿਆ ਤੇ ਸ਼ਹਾਦਤਾਂ ਪਾ ਗਏ ਜੀ। ਦੋਸਤੋ, ਇਹ ਹੈ ਜੀ ਗੱਲਬਾਤ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਉਹਨਾਂ ਦੀ। ਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਖਰ ਦੇ ਵਿੱਚ ਫਿਰ ਗੱਲਬਾਤ ਜਿਹੜੇ ਸੁਨੇਹੇ ਮੈਂ ਸਾਂਝੇ ਨਹੀਂ ਕਰ ਪਾਇਆ ਉਹਨਾਂ ਨੂੰ ਨਾਲ ਜੋੜ ਕੇ ਤੇ ਆਖਰ ਦੇ ਵਿੱਚ ਸਮਾਪਤੀ ਕਰਦੇ ਹਾਂ। ਵੈਸੇ ਮਾਨਤਾ ਸੀ ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਵੀ ਜ਼ਿਕਰ ਕਰੀਏ, ਚਲੋ ਕਿਸੇ ਹੋਰ ਦਿਨ ਸਹੀ ਜਾਂ ਕਰ ਲਈਏ, ਛੋਟਾ ਜਿਹਾ ਹੀ ਹੈ, ਚਲੋ ਜਾਂਦੇ ਜਾਂਦੇ ਕਰ ਹੀ ਜਾਂਦੇ ਹਾਂ, ਫਿਰ ਰਹਿੰਦਾ ਰਹਿ ਜਾਂਦਾ ਹੈ ਜੀ। ਤੇ ਗੱਲ ਤੁਹਾਡੇ ਨਾਲ ਸੁਣਾਉਂਦੇ ਹਾਂ ਕਰਦੇ ਹਾਂ ਅੱਜ ਦੇ ਦੁਨੀਆਂ ਦੇ ਵਿੱਚ ਜੋ ਹਾਲਾਤ ਨੇ, ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ। ਸੰਜੀਵ ਪ੍ਰਾਸ਼ਰ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਅੱਜ ਦੇ ਯੁੱਗ ਦੇ ਵਿੱਚ ਸੂਚਨਾਵਾਂ ਦਾ ਹੜ੍ਹ ਆ ਚੁੱਕਿਆ ਹੈ, ਪਰ ਪਲ ਸਾਡੇ ਸਾਹਮਣੇ ਖ਼ਬਰਾਂ, ਵੀਡੀਓਜ਼, ਸੋਸ਼ਲ ਮੀਡੀਆ ਪੋਸਟਾਂ ਤੇ ਵਿਚਾਰ ਆਉਂਦੇ ਰਹਿੰਦੇ ਨੇ। ਪਰ ਤਰਾਸਦੀ ਇਹ ਵੀ ਹੈ ਕਿ ਜਿੰਨੀ ਜਾਣਕਾਰੀ ਵੱਧ ਰਹੀ ਹੈ, ਸੱਚ ਦੀ ਪਛਾਣ ਓਨੀ ਹੀ ਔਖੀ ਹੁੰਦੀ ਜਾ ਰਹੀ ਹੈ। ਸਵਾਲ ਇਹ ਹੈ ਕਿ ਜੋ ਕੁਝ ਅਸੀਂ ਰੋਜ਼ਾਨਾ ਦੇਖਦੇ ਹਾਂ, ਸੁਣਦੇ ਹਾਂ ਜਾਂ ਮੰਨਦੇ ਹਾਂ, ਕੀ ਉਹ ਹੀ ਅਸਲੀਅਤ ਹੈ? ਇਹੋ ਹੀ ਸਵਾਲ ਲਗਭਗ 2400 ਸਾਲ ਪਹਿਲਾਂ, ਯਾਨੀ ਕਿ 2400 ਸਾਲ ਪਹਿਲਾਂ ਯੂਨਾਨੀ ਦਾਰਸ਼ਨਿਕ ਪਲੈਟੋ ਨੇ ਗੁਫਾ ਦੀ ਉਪਮਾ ਸਿਧਾਂਤ ਦੇ ਰਾਹੀਂ ਉਠਾਇਆ ਸੀ। ਅੱਜ ਤੋਂ 2400 ਸਾਲ ਪਹਿਲਾਂ ਵੀ ਇਹੀ ਸਵਾਲ ਸੀ ਤੇ ਅੱਜ ਵੀ ਅਸੀਂ ਉੱਥੇ ਦੇ ਉੱਥੇ ਖੜੇ ਹਾਂ, ਕੁਝ ਤਬਦੀਲੀ ਨਹੀਂ ਆਈ। ਉਸਨੇ ਇੱਕ ਹਨੇਰੀ ਗੁਫਾ ਦੀ ਕਲਪਨਾ ਕੀਤੀ ਜਿੱਥੇ ਕੁਝ ਮਨੁੱਖ ਜਨਮ ਤੋਂ ਹੀ ਜੰਜੀਰਾਂ ਦੇ ਨਾਲ ਬੱਝੇ ਹੋਏ ਨੇ, ਸਿਰਫ ਸਾਹਮਣੇ ਵਾਲੀ ਕੰਧ ਦੇ ਉੱਤੇ ਪੈਂਦੇ ਪਰਛਾਵੇ ਨੂੰ ਹੀ ਦੇਖ ਸਕਦੇ ਨੇ। ਉਹਨਾਂ ਦੇ ਲਈ ਇਹੀ ਪਰਛਾਵੇ ਸੰਸਾਰ ਦੀ ਸੰਪੂਰਨ ਸੱਚਾਈ ਬਣ ਜਾਂਦੇ ਨੇ। ਜਦੋਂ ਕੋਈ ਇੱਕ ਵਿਅਕਤੀ ਜੰਜੀਰਾਂ ਤੋੜ ਕੇ ਗੁਫਾ ਤੋਂ ਬਾਹਰ ਨਿਕਲਦਾ ਹੈ ਤਾਂ ਪਹਿਲਾਂ ਤੇਜ਼ ਰੋਸ਼ਨੀ ਉਸਦੀਆਂ ਅੱਖਾਂ ਨੂੰ ਚੁੱਭਦੀ ਹੈ, ਪਰ ਹੌਲੀ ਹੌਲੀ ਉਸਨੂੰ ਅਹਿਸਾਸ ਹੁੰਦਾ ਜਾਂਦਾ ਹੈ ਕਿ ਅਸਲੀ ਦੁਨੀਆਂ ਤਾਂ ਗੁਫਾ ਤੋਂ ਬਾਹਰ ਹੀ ਹੈ, ਗੁਫਾ ਦੇ ਅੰਦਰ ਨਹੀਂ। ਜਦੋਂ ਵਾਪਸ ਜਾ ਕੇ ਬਾਕੀਆਂ ਦੇ ਨਾਲ ਇਹ ਸੱਚ ਜਿਹੜਾ ਸਾਂਝਾ ਕਰਦਾ ਹੈ ਤਾਂ ਉਹ ਉਸਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਨੇ, ਨਹੀਂ ਭਾਈ ਤੂੰ ਤਾਂ ਐਵੇਂ ਰੋਲਾ ਪਾਈ ਜਾਂਦਾ, ਕਹਿੰਦੇ ਕੁਛ ਨਹੀਂ ਹੈ ਬਾਹਰ। ਇਹੀ ਉਪਮਾ ਸਿਰਫ ਪ੍ਰਾਚੀਨ ਦਰਸ਼ਨ ਦਾ ਹਿੱਸਾ ਨਹੀਂ, ਸਗੋਂ ਹਰ ਯੁੱਗ ਦੀ ਸਮਾਜਿਕ ਹਕੀਕਤ ਦਾ ਸ਼ੀਸ਼ਾ ਵੀ ਹੈ ਤੇ ਸ਼ਾਇਦ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਇਹ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਸੰਗਕ ਹੈ। ਅੱਜ ਸਾਡੀ ਗੁਫਾ ਸਾਡੇ ਹੱਥਾਂ ਦੇ ਵਿੱਚ ਹੀ ਹੈ, ਜਾਣੀ ਮੋਬਾਈਲ ਫੋਨ, ਮੋਬਾਈਲ ਦੀ ਸਕਰੀਨ ਦੇ ਰੂਪ ਦੇ ਵਿੱਚ, ਜਿਸਦੀ ਕੰਧ ਦੇ ਉੱਤੇ ਸੋਸ਼ਲ ਮੀਡੀਆ ਦੇ ਐਲਗੋਰਿਦਮ ਦਿਨ ਰਾਤ ਪਰਛਾਵੇਂ ਦਿਖਾਉਂਦੇ ਰਹਿੰਦੇ ਹੈ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਵਟਸਐਪ ਵਰਗੇ ਪਲੇਟਫਾਰਮਾਂ ਦੇ ਐਲਗੋਰਿਦਮ ਸਾਨੂੰ ਉਹੀ ਕੁਝ ਦਿਖਾਉਂਦੇ ਨੇ ਜਿਸਦੇ ਉੱਤੇ ਅਸੀਂ ਪਹਿਲਾਂ ਲਾਈਕ ਜਾਂ ਕਲਿੱਕ ਕੀਤਾ ਹੁੰਦਾ ਹੈ। ਹੌਲੀ ਹੌਲੀ ਸਾਡੇ ਆਲੇ ਦੁਆਲੇ ਇੱਕ ਅਜਿਹਾ ਇਕੋ ਚੈਂਬਰ ਬਣ ਜਾਂਦਾ ਹੈ ਜਿੱਥੇ ਸਿਰਫ ਸਾਡੀ ਆਪਣੀ ਸੋਚ ਹੀ ਵਾਰ ਵਾਰ ਗੂੰਜਦੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਵੀ ਇਹੋ ਹੀ ਸੋਚਦੀ ਹੈ ਜੋ ਅਸੀਂ ਸੋਚਦੇ ਹਾਂ। ਬਿਨਾਂ ਤਸਦੀਕ ਕੀਤੀਆਂ ਖ਼ਬਰਾਂ, ਅੱਧੇ ਅਧੂਰੇ ਵੀਡੀਓ ਕਲਿੱਪ, ਭੜਕਾਊ ਸਿਰਲੇਖ ਅਕਸਰ ਸਾਡਾ ਸੱਚ ਬਣ ਜਾਂਦੇ ਹੈ, ਭਾਵੇਂ ਉਹਨਾਂ ਪਿੱਛੇ ਕੋਈ ਠੋਸ ਆਧਾਰ ਨਾ ਵੀ ਹੋਵੇ। ਇਹੀ ਗੱਲ ਆਨਲਾਈਨ ਖਰੀਦਦਾਰੀ ਦੇ ਉੱਤੇ ਵੀ ਜਿਹੜੀ ਹੈ ਢੁਕਦੀ ਹੈ। ਜਦੋਂ ਅਸੀਂ ਕਿਸੇ ਵਸਤੂ ਬਾਰੇ ਇੱਕ ਵਾਰ ਖੋਜ ਕਰਦੇ ਹਾਂ ਤਾਂ ਉਸੇ ਵਸਤੂ ਦੇ ਇਸ਼ਤਿਹਾਰ ਹਰ ਐਪ ਦੇ ਉੱਤੇ ਸਾਡਾ ਪਿੱਛਾ ਕਰਨ ਲੱਗ ਪੈਂਦੇ ਹੈ। ਸੀਮਤ ਸਟਾਕ ਅਤੇ ਅੱਜ ਹੀ 70% ਛੋਟ ਵਰਗੇ ਸੁਨੇਹੇ ਸਾਡੇ ਅੰਦਰ ਇੱਕ ਨਕਲੀ ਕਾਹਲ ਪੈਦਾ ਕਰਦੇ ਹੈ। ਅਸੀਂ ਬਿਨਾਂ ਸੋਚੇ ਸਮਝੇ ਖਰੀਦ ਕਰ ਬੈਠਦੇ ਹਾਂ। ਨਕਲੀ ਰੇਟਿੰਗਾਂ, ਜਿਹੜਾ ਪ੍ਰਯੋਜਿਤ, ਜਿਹੜਾ ਸਪੋਂਸਰਡ ਸਮੀਖਿਆਵਾਂ ਤੇ ਇਨਫਲੂਐਂਸਰਾਂ ਦੀਆਂ ਸਿਫਾਰਸ਼ਾਂ, ਇਹ ਸਭ ਵੀ ਉਹੀ ਪਰਛਾਵੇਂ ਨੇ ਜਿਨ੍ਹਾਂ ਨੂੰ ਅਸਲੀਅਤ ਸਮਝ ਕੇ ਭਰੋਸਾ ਕਰ ਲੈਂਦੇ ਹਾਂ। ਇਸ ਤਰ੍ਹਾਂ ਗੂਗਲ ਦੇ ਉੱਤੇ ਖੋਜ ਕਰਦੇ ਸਮੇਂ ਵੀ ਸਾਹਮਣੇ ਆਉਣ ਵਾਲੇ ਪਹਿਲੇ ਕੁਝ ਨਤੀਜੇ ਹੀ ਸਾਡੇ ਲਈ ਪੂਰੀ ਸੱਚਾਈ ਬਣ ਜਾਂਦੇ ਹੈ, ਭਾਵੇਂ ਉਹ ਭਰੋਸੇਯੋਗ ਸਰੋਤ ਹੋਣ ਜਾਂ ਨਾ। ਮਸਨੂਈ ਬੁੱਧੀ, ਆਰਟੀਫਿਸ਼ਲ ਇੰਟੈਲੀਜੈਂਸੀ AI ਨਾਲ ਬਣੀਆਂ ਤਸਵੀਰਾਂ, ਡੀਪ ਫੇਕ ਵੀਡੀਓਜ਼ ਤੇ ਫਰਜ਼ੀ ਖ਼ਬਰਾਂ ਦੇ ਇਸ ਦੌਰ ਦੇ ਵਿੱਚ ਗੁਫਾ ਦੀਆਂ ਕੰਧਾਂ ਹੋਰ ਵੀ ਮਜ਼ਬੂਤ ਹੋ ਗਈਆਂ। ਪਰਛਾਵਿਆਂ ਤੇ ਹਕੀਕਤ ਵਿਚਲਾ ਫਰਕ ਪਛਾਣਨਾ ਪਹਿਲਾਂ ਨਾਲੋਂ ਵੀ ਕਿਤੇ ਵੱਧ ਮੁਸ਼ਕਲ ਹੋ ਨਿਬੜਿਆ। ਸੱਚ ਦੀ ਖੋਜ ਕਦੇ ਵੀ ਸੌਖਾ ਰਾਹ ਨਹੀਂ ਰਿਹਾ, ਇਹ ਸਾਨੂੰ ਆਪਣੇ ਵਿਸ਼ਵਾਸ ਦੀ ਪਰਖ ਕਰਨ, ਗਲਤੀਆਂ ਮੰਨਣ ਤੇ ਨਵੀਆਂ ਗੱਲਾਂ ਸਿੱਖਣ ਦੇ ਲਈ ਪ੍ਰੇਰਿਤ ਕਰਦੀ ਹੈ। ਸ਼ਾਇਦ ਇਸੇ ਕਰਕੇ ਹਰ ਯੁੱਗ ਦੇ ਵਿੱਚ ਨਵੇਂ ਵਿਚਾਰਾਂ ਦਾ ਵਿਰੋਧ ਹੁੰਦਾ ਰਿਹਾ। ਇਤਿਹਾਸ ਗਵਾਹ ਹੈ ਕਿ ਕਈ ਮਹਾਨ ਵਿਗਿਆਨੀਆਂ, ਦਾਰਸ਼ਨਿਕਾਂ ਤੇ ਸਮਾਜ ਸੁਧਾਰਕਾਂ ਨੂੰ ਪਹਿਲਾਂ ਨਕਾਰਿਆ ਗਿਆ, ਪਰ ਸਮੇਂ ਨੇ ਹੀ ਜਿਹੜਾ ਉਹਨਾਂ ਦੇ ਵਿਚਾਰਾਂ ਨੂੰ ਸੱਚ ਸਾਬਤ ਕਰ ਦਿਖਾਇਆ। ਸਿੱਖਿਆ ਦਾ ਅਸਲ ਮਕਸਦ ਸਿਰਫ ਜਾਣਕਾਰੀ ਇਕੱਠੀ ਕਰਨਾ ਨਹੀਂ, ਸਗੋਂ ਸੋਚਣ ਦੀ ਸਮਰੱਥਾ ਦਾ ਆਪਣਾ ਵਿਕਾਸ ਕਰਨਾ ਹੈ। ਇੱਕ ਪੜ੍ਹਿਆ ਲਿਖਿਆ ਵਿਅਕਤੀ ਉਹ ਨਹੀਂ ਜੋ ਹਰ ਜਵਾਬ ਜਾਣਦਾ ਹੋਵੇ, ਸਗੋਂ ਉਹ ਹੈ ਜੋ ਸਹੀ ਸਵਾਲ ਪੁੱਛਣਾ ਜਾਣਦਾ ਹੋਵੇ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹੀ ਹੈ ਕਿ ਅਸੀਂ ਕਿਸੇ ਵੀ ਆਨਲਾਈਨ ਜਾਣਕਾਰੀ, ਪੋਸਟ ਜਾਂ ਇਸ਼ਤਿਹਾਰ ਨੂੰ ਬਿਨਾਂ ਪਰਖੇ ਸਵੀਕਾਰ ਨਾ ਕਰੀਏ। ਕੋਈ ਖ਼ਬਰ ਅੱਗੇ ਭੇਜਣ ਜਾਂ ਸਾਂਝੀ ਕਰਨ ਤੋਂ ਪਹਿਲਾਂ ਉਸਦੇ ਸਰੋਤ ਦੀ ਜਾਂਚ ਕਰ ਲਈਏ। ਕਿਸੇ ਵਸਤੂ ਦੀ ਖਰੀਦ ਤੋਂ ਪਹਿਲਾਂ ਅਸਲ ਸਮੀਖਿਆਵਾਂ ਤੇ ਭਰੋਸੇਯੋਗ ਵੈਬਸਾਈਟਾਂ ਦੇ ਉੱਤੇ ਨਜ਼ਰ ਮਾਰ ਲਈਏ। ਵੱਖ ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝੀਏ ਤੇ ਆਪਣੀ ਰਾਏ ਜਿਹੜੀ ਹੈ ਖੁਦ ਤਰਕ ਦੇ ਆਧਾਰ ਦੇ ਉੱਤੇ ਬਣਾਈਏ, ਨਾ ਕਿ ਸਿਰਫ ਸਕਰੀਨ ਤੇ ਸਭ ਤੋਂ ਵੱਧ ਵਾਰ ਦਿਖਾਈ ਦੇਣ ਵਾਲੀ ਗੱਲ ਦੇ ਉੱਤੇ ਆਧਾਰ ਤੇ। ਇਹੀ ਇੱਕ ਜਾਗਰੂਕ ਡਿਜੀਟਲ ਨਾਗਰਿਕ ਦੀ ਜਿਹੜੀ ਪਛਾਣ ਹੋ ਸਕਦੀ ਹੈ। ਪਲੈਟੋ ਦੀ ਗੁਫਾ ਦੀ ਉਪਮਾ ਸਾਨੂੰ ਇਹ ਯਾਦ ਜ਼ਰੂਰ ਦਿਵਾਉਂਦੀ ਹੈ ਕਿ ਮਨੁੱਖ ਦੀ ਸਭ ਤੋਂ ਵੱਡੀ ਕੈਦ ਲੋਹੇ ਦੀਆਂ ਜੰਜੀਰਾਂ ਨਹੀਂ, ਸਗੋਂ ਮਨ ਦੀਆਂ ਜੰਜੀਰਾਂ ਨੇ। ਡਰ, ਪੱਖਪਾਤ ਤੇ ਅਗਿਆਨਤਾ ਤੋਂ ਮੁਕਤ ਹੋ ਕੇ ਹੀ ਅਸੀਂ ਸੱਚ ਦੀ ਖੋਜ ਦੇ ਵੱਲ ਵੱਧ ਸਕਦੇ ਹਾਂ ਤੇ ਤਦੋਂ ਹੀ ਜਿਹੜਾ ਅਸਲ ਆਜ਼ਾਦੀ ਪ੍ਰਾਪਤ ਹੁੰਦੀ ਹੈ। ਅਗਲੀ ਵਾਰ ਜਦੋਂ ਅਸੀਂ ਆਪਣੇ ਫੋਨ ਦੀ ਸਕਰੀਨ ਦੇ ਉੱਤੇ ਕੋਈ ਖ਼ਬਰ, ਵੀਡੀਓ ਜਾਂ ਇਸ਼ਤਿਹਾਰ ਦੇਖੀਏ ਤਾਂ ਇੱਕ ਪਲ ਰੁਕ ਕੇ ਆਪਣੇ ਆਪ ਦੇ ਉੱਤੋਂ ਪੁੱਛੀਏ ਕਿ ਮੈਂ ਹਕੀਕਤ ਦੇਖ ਰਿਹਾ ਜਾਂ ਸਿਰਫ ਕੰਪਿਊਟਰ ਐਲਗੋਰਿਦਮ ਦੇ ਵੱਲੋਂ ਦਿਖਾਏ ਜਾ ਰਹੇ ਉਸਦੇ ਪਰਛਾਵਿਆਂ ਨੂੰ। ਜੇ ਸਵਾਲ ਸਾਡੇ ਅੰਦਰ ਜਾਗ ਪਵੇ ਨਾ ਤਾਂ ਸਮਝ ਲਵੋ ਕਿ ਅਸੀਂ ਵੀ ਡਿਜੀਟਲ ਗੁਫਾ ਤੋਂ ਬਾਹਰ ਨਿਕਲਣ ਦਾ ਜਿਹੜਾ ਪਹਿਲਾ ਕਦਮ ਜਿਹੜਾ ਪੁੱਟ ਲਿਆ ਤੇ ਝੁੱਕ ਲਿਆ ਹੈ। ਜੀ ਦੋਸਤੋ, ਬਾਕਮਾਲ ਤਰੀਕੇ ਦੇ ਨਾਲ ਸਮਝਾਉਣ ਦੀ ਗੱਲ ਕੀਤੀ ਹੈ ਡਿਪਟੀ ਡਾਇਰੈਕਟਰ ਪ੍ਰੋਟੈਕਸ਼ਨ ਐਂਡ ਟੈਸਟਿੰਗ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੰਡੀਗੜ੍ਹ ਤੋਂ ਜਿਹੜੀ ਹੈ ਗੱਲਬਾਤ ਲਿਖੀ ਹੈ, ਸਲਾਹੁਣ ਯੋਗ ਹੈ। ਇਹ ਗੱਲਬਾਤ ਸੀ ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ, ਸੰਜੀਵ ਪਰਾਸ਼ਰ ਉਹਨਾਂ ਦੀ ਕਲਮ ਦੇ ਵਿੱਚੋਂ, ਤੇ ਉਹਨਾਂ ਦਾ ਸੰਪਰਕ ਨੰਬਰ ਹੈ 90411-17282। ਚੰਗੀ ਗੱਲਬਾਤ ਜ਼ਰੂਰ ਅੱਗੇ ਤੋਂ ਅੱਗੇ ਦੋਸਤੋ ਸਾਂਝੀ ਕਰਿਆ ਕਰੋ। ਲੋ ਫਿਰ ਇਸ ਦੇ ਨਾਲ ਹੀ ਆਪਾਂ ਅੱਜ ਸਮਾਪਤੀ ਕਰਦੇ ਹਾਂ ਤੇ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵੱਧਦੇ ਹਾਂ, ਜਿਹਦੇ ਵਿੱਚ ਬਾਤ ਪਾਉਂਦੇ ਹਾਂ ਕੀ ਕਹਿੰਦੇ ਨੇ ਤੁਹਾਡੇ ਸੁਨੇਹੇ, ਕੁਝ ਸੁਨੇਹੇ ਜਿਹੜੇ ਰਹਿ ਗਏ ਤੇ ਸਭ ਦੋਸਤਾਂ ਦਾ ਸ਼ੁਕਰੀਆ, ਤਕਰੀਬਨ ਸਾਂਝੇ ਕਰ ਹੀ ਦਿੱਤੇ, ਨਾਲ ਦੀ ਨਾਲ ਕੁਝ ਸੁਨੇਹੇ ਵੀ ਰਹਿ ਨਹੀਂ ਗਏ ਲੱਗਦੇ, ਪਰ ਜੇ ਕਿਸੇ ਵੀ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਤੇ ਦੋਸਤੋ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਉਮੀਦ ਹੈ ਕਿ ਸਮਰਜੀਤ ਸਿੰਘ ਸ਼ਮੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕੁਝ ਨਾ ਕੁਝ ਮੁੱਦਾ ਲੈ ਕੇ, ਤੇ ਥੋੜਾ ਜਿਹਾ ਸਿਆਸਤ ਨੂੰ ਪਿੱਛੇ ਕਰਾਂਗੇ ਤੇ ਕੱਲ੍ਹ ਨੂੰ ਆਪਾਂ ਵਿਚਾਰ ਚਰਚਾ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਚੱਲੇਗੀ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਜ 9:30 ਵਜੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਤੇ ਦੋਸਤੋ, ਮਿਲਦੇ ਹਾਂ ਕੱਲ੍ਹ ਨੂੰ 9:30 ਵਜੇ ਭਾਰਤੀ ਸਮੇਂ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ।

0: ದ್ವಾಪ ರೇಡಿಯೋ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਲਾਈਵ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਤਕਰੀਬਨ 2 ਸਵਾ 2 ਘੰਟੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ ਦੇਸ਼ ਤੇ ਦੀਆਂ ਖਬਰਾਂ ਦੇ ਨਾਲ ਨਾਲ ਅੱਜ ਦਾ ਵਿਚਾਰ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦਾ ਜ਼ਿਕਰ ਕਰਾਂਗੇ। ਸਮਾਂ ਤੇ ਸਥਿਤੀ ਦੋਸਤੋ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟ ਲਈ 7:09 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 9 ਮਿੰਟ ਹੋਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:09 ਦਾ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 9:00 ਘੜੀਆਂ ਦੇ ਉੱਤੇ 9 ਮਿੰਟ ਦਾ ਸਮਾਂ ਹੈ। ਯੂਰਪੀਅਨ ਘੰਟੀਆਂ ਮੁਤਾਬਕ ਇਸ ਵਕਤ ਸ਼ਾਮ ਦੇ 9:06 ਤੇ ਭਾਰਤ ਦੇ ਵਿੱਚ 9:39 ਦਾ ਸਮਾਂ ਹੋ ਚੁੱਕਿਆ ਹੈ। ਚਲੋ ਦੋਸਤੋ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸੇ ਤਰ੍ਹਾਂ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਹੀ ਹੋਵੇਗੀ ਤੇ ਕਰਦੇ ਹਾਂ ਸੋਮਵਾਰ ਦਾ ਆਗਾਜ਼ ਤੁਹਾਡੇ ਨਾਲ 31 ਅਗਸਤ 2026 ਦਾ ਦਿਹਾੜਾ ਹੈ ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਖਾਂ ਨੂੰ ਵੇਖਣ ਲਈ ਸਾਡੇ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਸਾਡੇ ਦਿਮਾਗ ਨੂੰ ਜਿਹੜਾ ਸਮਝਣ ਦੇ ਲਈ ਵੀ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ। ਅੱਜ ਦੇ ਵਿਚਾਰ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ 1919 ਦੇ ਵਿੱਚ ਸ਼ਿਕਾਗੋ ਦੇ ਵਿੱਚ ਕਮਿਊਨਿਸਟ ਪਾਰਟੀ ਬਣੀ ਸੀ ਤੇ 1919 ਦੇ ਵਿੱਚ ਹੀ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਉਹਨਾਂ ਦਾ ਜਨਮ ਹੁੰਦਾ ਹੈ। 1995 ਦੇ ਵਿੱਚ ਦਿਲਾਵਰ ਸਿੰਘ ਉਹਨਾਂ ਨੇ ਮਨੁੱਖੀ ਬੰਬ ਦੇ ਨਾਲ ਮੁੱਖ ਮੰਤਰੀ ਬੇਅੰਤ ਸਿੰਘ ਉਹਨਾਂ ਦੀ ਹੱਤਿਆ ਕੀਤੀ ਤੇ ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਬਣ ਗਏ। 1997 ਦੇ ਵਿੱਚ ਇੰਗਲੈਂਡ ਦੀ ਸ਼ਹਿਜ਼ਾਦੀ ਡਿਆਇਨਾ ਦੀ ਜਿਹੜੀ ਹਾਦਸੇ ਦੇ ਵਿੱਚ ਮੌਤ ਹੋਈ ਜਿਸ ਦੇ ਵਿੱਚ ਗੁੱਝੇ ਭੇਦ ਅਜੇ ਵੀ ਜਿਹੜੇ ਬਰਕਰਾਰ ਨੇ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰਦੇ ਹਾਂ ਤੇਜ਼ ਦਿਮਾਗ ਵਾਲੀ ਔਰਤ ਦੀ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਇਨਸਾਨ ਜਿਹੜਾ ਬਹੁਤ ਹੀ ਜਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਸਮੇਂ ਸਮੇਂ ਤੇ, ਚਾਹੇ ਉਹ ਘਰੇਲੂ ਸਮੱਸਿਆਵਾਂ ਹੋਣ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਹੋਵੇ। ਕਿਸੇ ਵਿਅਕਤੀ ਦੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਦੂਸਰਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਵਿੱਚ ਉਲਝਣਾ ਨਹੀਂ ਉਹਨਾਂ ਨੂੰ ਉਲਝਣਾਂ ਨੂੰ ਜਿਹੜਾ ਸੁਲਝਾ ਸਕੇ। ਪਰ ਇੱਕ ਸ਼ਖਸੀਅਤ ਇਹੋ ਜਿਹੀ ਵੀ ਸੀ ਜੋ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਦੂਸਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਅਜਿਹੀ ਸ਼ਖਸੀਅਤ ਸੀ ਮਾਰਲਿਨ ਵੋਸ ਸੇਵੰਟ, ਜਿਹਦਾ ਜਨਮ 11 ਅਗਸਤ 1946 ਨੂੰ ਹੁੰਦਾ ਹੈ ਅਮਰੀਕਾ ਦੇ ਵਿੱਚ ਤੇ ਉਸਦਾ ਨਾਂ ਜਿਹੜਾ ਸੀ ਗਿਨੀਜ਼ ਬੁੱਕ ਦੇ ਵਿੱਚ ਵਿਸ਼ਵ ਦੀ ਸਭ ਤੋਂ ਤੇਜ਼ ਦਿਮਾਗ ਜਿਹੜੀ ਸੀ ਔਰਤ ਦੇ ਵਜੋਂ ਦਰਜ ਹੋਇਆ। ਵਾਸ਼ਿੰਗਟਨ ਯੂਨੀਵਰਸਿਟੀ ਤੋਂ ਫਿਲਾਸਫੀ ਕਰਨ ਦੇ ਬਾਅਦ ਆਪਣੇ ਪਿਤਾ ਦੇ ਜਨਰਲ ਸਟੋਰ ਦੇ ਉੱਤੇ ਕੰਮ ਕਰਦੀ ਰਹੀ ਤੇ ਅਖ਼ਬਾਰਾਂ ਦੇ ਲਈ ਲੇਖ ਲਿਖਦੀ ਸੀ। ਉਹਦਾ ਪਹਿਲਾ ਵਿਆਹ 16 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਜੋ 4 ਸਾਲ ਚੱਲਿਆ ਤੇ ਦੂਜਾ ਵਿਆਹ 15 ਸਾਲ ਚੱਲਿਆ। 1980 ਦੇ ਦਹਾਕੇ ਦੇ ਵਿੱਚ ਆਪਣੇ ਤੀਜੇ ਪਤੀ ਰੋਬਰਟ ਜਾਰਵਿਕ ਦੇ ਨਾਲ ਨਿਊਯਾਰਕ ਜਿਹੜੀ ਚਲੇ ਜਾਂਦੀ ਹੈ। ਉੱਥੇ ਉਹਨੇ ਪਤੀ ਦੇ ਨਾਲ ਕਾਰਡੀਓ ਵਸਕੂਲਰ ਨਾਮੀ ਬਿਮਾਰੀ ਦੀ ਖੋਜ ਜਿਹੜੀ ਸੀ ਉਹਦੇ ਵਿੱਚ ਸ਼ਾਮਲ ਹੋਈ ਤੇ 1986 ਦੇ ਵਿੱਚ ਪਰੇਡੇ ਮੈਗਜ਼ੀਨ ਦੇ ਜਿਹੜਾ ਸੀ ਹਫ਼ਤਾਵਾਰੀ ਕਾਲਮ ਆਸਕ ਮਾਰਲਿਨ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਮਦਦ ਕਰਦੀ ਸੀ, ਜਿਵੇਂ ਕਿ ਅੱਜ ਕੱਲ੍ਹ ਚੈਟ ਚੱਲਦੀ ਹੈ। ਬਹੁਤ ਸਾਰੇ ਸਵਾਲ ਤੁਸੀਂ ਬਲੌਗਾਂ ਦੇ ਵਿੱਚ ਥੱਲੇ ਕਰ ਦਿੰਦੇ ਹੋ ਤੇ ਅਗਲੇ ਸਮੇਂ ਦੇ ਵਿੱਚ ਆ ਕੇ ਜਦੋਂ ਨਵੀਂ ਵੀਡੀਓ ਬਣਦੀ ਹੈ ਉਹ ਕੁਐਸਚਨਾਂ ਦੇ ਆਨਸਰ ਦਿੰਦੇ ਆ। ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਇੰਟਰਨੈਟ ਦਾ ਸਾਰਾ ਸਿਲਸਿਲਾ ਨਹੀਂ ਸੀ ਤੇ ਪ੍ਰੈਡੇ ਮੈਗਜ਼ੀਨ ਚੱਲਦੀ ਸੀ ਤੇ ਉਹਦੇ ਵਿੱਚ ਉਹ ਸਵਾਲ ਲੋਕ ਕਰਦੇ ਸਨ ਤੇ ਉਹਦੇ ਵਿੱਚ ਇੱਕ ਅੰਕ ਚੱਲਦਾ ਸੀ ਆਸਕ ਮਾਰਲਿਨ, ਉਸਦੇ ਵਿੱਚ ਉਹ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੁੰਦੀ ਸੀ। ਹਰ ਵਿਸ਼ੇ ਦੀ ਮਾਹਰ ਮਾਰਲਿਨ ਨਵੇਂ ਸ਼ਬਦਾਂ ਦੇ ਨਾਲ ਜਾਣਕਾਰੀ ਦਿੰਦੀ ਤੇ 1986 ਤੋਂ 1999 ਤੱਕ ਗਿਨੀਜ਼ ਬੁੱਕ ਦੇ ਐਡੀਸ਼ਨ ਦੇ ਵਿੱਚ ਹਰ ਸਾਲ ਉਹਦਾ ਨਾਂ ਆਉਂਦਾ ਰਿਹਾ। ਉਹਨੇ ਨਾਮ ਦਰਜ ਕਰਵਾਉਣ ਦੇ ਲਈ 2 ਟੈਸਟ ਪਾਸ ਕੀਤੇ, ਸਟੈਨਫੋਰਡ ਬਿਨੇਟ ਤੇ ਮੈਗਾ ਟੈਸਟ, ਜੋ ਕਿ 22 ਸਾਲ 10 ਮਹੀਨੇ ਦੀ ਉਮਰ ਦੇ ਵਿੱਚ ਪਹਿਲੇ ਟੈਸਟ ਦੇ ਵਿੱਚ ਉਹਨੇ 228 ਨੰਬਰ ਹਾਸਲ ਕੀਤੇ ਸੀ। ਉਸਦੇ ਪ੍ਰਕਾਸ਼ਨਾਂ ਦੇ ਵਿੱਚ ਉਮਨੀ ਆਈ ਕਿਊ ਕੰਟੈਸਟ, ਮੋਰ ਮਾਰਲਿਨ ਸਮ ਲਾਈਕ ਇਟ ਬ੍ਰਾਈਟ, ਬ੍ਰੇਨ ਬਿਲਡਿੰਗ ਐਕਸਰਸਾਈਜ਼ਿੰਗ ਯੂਅਰ ਸੈਲਫ, ਗਰੋਇੰਗ ਅਪ ਏ ਕਲਾਸੀਕਲ ਅਮੈਰੀਕਨ ਚਾਈਲਡਹੁੱਡ ਮੁੱਖ ਨੇ। ਉਹਨੇ ਨਾਟਕ, ਨਾਵਲ ਤੇ ਛੋਟੀਆਂ ਕਹਾਣੀਆਂ ਵੀ ਲਿਖੀਆਂ ਤੇ ਪੋਪਾਸਵਿਲ ਉਸਦੇ ਪ੍ਰਸਿੱਧ ਨਾਟਕਾਂ ਦੇ ਵਿੱਚੋਂ ਇੱਕ ਸੀ। ਮਾਰਲੀ ਵੋਸ ਸੇਵੰਟ ਇੱਕ ਅਜਿਹੀ ਔਰਤ ਰਹੀ ਹੈ ਜਿਹਨੇ ਕਦੇ ਵੀ ਹਾਰ ਨਹੀਂ ਸੀ ਮੰਨੀ ਤੇ ਸਗੋਂ ਹਮੇਸ਼ਾ ਅੱਗੇ ਵਧਦੀ ਗਈ ਹੈ। ਦੂਸਰੇ ਪਾਸੇ ਦੂਰ ਅੰਦੇਸ਼ ਦੀ ਗੱਲ ਆਉਂਦੀ ਹੈ ਜਾਂ ਦੂਰ ਤੱਕ ਦੇਖਣ ਦੀ ਸਕੋਪੀ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਦੂਰਬੀਨ ਦੀ ਅੱਜ ਗੱਲ ਕਰਦੇ ਹਾਂ ਥੋੜੀ ਜਿਹੀ। ਕਹਿੰਦੇ ਅੱਜ ਧਰਤੀ ਤੋਂ ਲੱਖਾਂ ਕਿਲੋਮੀਟਰ ਦੀ ਦੂਰੀ ਦੇ ਉੱਤੇ ਵੀ ਸਥਿਤ ਜਿਹੜੇ ਗ੍ਰਹਿ ਨੇ, ਤਾਰਿਆਂ ਤੇ ਹੋਰ ਆਕਾਸ਼ੀ ਉਲਕਾ ਪਿੰਡ ਜਿਹੜੇ ਨੇ, ਉਹਨਾਂ ਦੀ ਖੋਜ ਦੇ ਵਿੱਚ ਦੂਰਬੀਨਾਂ ਦੀ ਵਰਤੋਂ ਬਹੁਤ ਵੱਧ ਗਈ ਹੈ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਇੰਟ ਦੂਰਬੀਨ ਜਿਹੜੀ ਹੈ ਸਥਾਪਿਤ ਕੀਤੀ ਹੈ ਤੇ ਵਿਗਿਆਨੀਆਂ ਨੇ ਪੁਲਾੜ ਦੇ ਵਿੱਚ ਦੂਰ ਤੱਕ ਵੇਖਣ ਦੇ ਲਈ ਦੂਰਬੀਨ ਲਾਈ ਗਈ ਹੈ, ਜਿਵੇਂ ਕਿ ਹਬਲ ਸਪੇਸ ਟੈਲੀਸਕੋਪ, ਸਪਿਟਜ਼ਰ ਸਪੇਸ ਟੈਲੀਸਕੋਪ, ਫਰਮੀ ਗਾਮਾ ਰੇ ਦੂਰਬੀਨ ਆਦਿ ਜਿਹੜੇ ਸ਼ਾਮਲ ਨੇ। ਹਾਲਾਂਕਿ ਅੱਜ ਦੇ ਵਿਸ਼ਾਲ ਤੇ ਟੈਕਨੋਲੋਜੀਕਲ ਤੌਰ ਦੇ ਉੱਤੇ ਐਡਵਾਂਸਡ ਦੂਰਬੀਨ ਦੀ ਤੁਲਨਾ ਦੁਨੀਆਂ ਦੇ ਸਭ ਤੋਂ ਪਹਿਲੇ ਟੈਲੀਸਕੋਪਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ। ਦੁਨੀਆਂ ਦਾ ਸਭ ਤੋਂ ਪਹਿਲਾ ਜਿਹੜਾ ਦੂਰਬੀਨ ਸੀ 1608 ਦੇ ਵਿੱਚ ਨੀਦਰਲੈਂਡ ਦੇ ਰਹਿਣ ਵਾਲੇ ਹੰਸ ਲਿਪਰਸੀ ਨੇ ਜਿਹੜਾ ਬਣਾਈ ਸੀ। ਲਿਪਰਸੀ ਨੇ ਜਿਹੜਾ ਸੀ ਉਸਦਾ ਨਾਮ ਕਿਜ਼ਕਰ ਰੱਖਿਆ ਤੇ ਕਿਜ਼ਕਰ ਇੱਕ ਡੱਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਵੇਖਣ ਵਾਲਾ। ਉਸਦੀ ਦੂਰਬੀਨ ਤੋਂ ਕੋਈ ਵੀ ਵਸਤੂ ਨੂੰ 2 ਤੋਂ 3 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਲਿਪਰਸੀ ਦੇ ਦੁਆਰਾ ਬਣਾਈ ਗਈ ਦੂਰਬੀਨ 2 ਲੈਂਸ ਜਿਹੜੇ ਸਨ ਉਹਨਾਂ ਦੀ ਬਣੀ ਹੋਈ ਸੀ। ਲੇਸ ਨੂੰ ਲੰਬੀ ਪਾਈਪ ਦੇ ਦੋਵੇਂ ਹੀ ਪਾਸੇ ਲਾਇਆ ਗਿਆ ਤੇ ਇਹਨੇ ਕੰਪੀਟ ਲੈਸ ਨੂੰ ਆਈਪੀਸ ਅਤੇ ਕੋਵੈਕਸ ਲੈਸ ਨੂੰ ਉਦੇਸ਼ ਮਹੱਤਵ ਦੇ ਵਜੋਂ ਵਰਤਿਆ ਗਿਆ ਸੀ। ਉਸੇ ਸਾਲ ਹੀ ਹੈਂਜ ਲਿਪਰਸੀ ਨੇ ਇਸ ਦੇ ਵਿੱਚ ਖੋਜ ਦਾ ਪੂਰਾ ਅਧਿਕਾਰ ਲਈ ਜਿਹੜਾ ਸੀ ਨੀਦਰਲੈਂਡ ਸਰਕਾਰ ਨੂੰ ਬਿਨੈ ਪੱਤਰ ਭੇਜ ਦਿੱਤਾ, ਜਿਸ ਨੂੰ ਸਰਕਾਰ ਨੇ ਜਲਦੀ ਸਵੀਕਾਰ ਕਰ ਲਿਆ ਤੇ ਇਸ ਦੀ ਉਪਯੋਗਤਾ ਨੂੰ ਵੇਖਦਿਆਂ ਉਸਨੇ 900 ਫਲੋਰੀਨ ਨੀਦਰਲੈਂਡ ਤੋਂ ਮਿਲਿਆ ਕਰੰਸੀ ਜਿਹੜੀ ਸੀ ਉਸ ਸਮੇਂ ਦੇ ਵਿੱਚ ਉਹ ਵੀ ਜਿਹੜਾ ਦਿੱਤੀ ਗਈ ਉਹਨੂੰ ਤੇ 1608 ਦੇ ਅੰਤ ਤੱਕ ਜਿਵੇਂ ਕਿ ਦੂਰਬੀਨ ਦੀ ਪ੍ਰਸਿੱਧੀ ਵਧਦੀ ਗਈ ਇਹ ਫਰਾਂਸ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਈ। ਉਨੀ ਦਿਨੀ ਹੀ ਜਿਹੜਾ ਸੀ ਬੋਵੇਡੇਰ, ਮਸ਼ਹੂਰ ਖਗੋਲ ਵਿਗਿਆਨੀ ਹੈ, ਗਲੈਲੀਓ ਗਲੀਲੀ ਦਾ ਸਾਥੀ, ਫਰਾਂਸ ਦੇ ਵਿੱਚ ਰਹਿੰਦਾ ਸੀ। ਇਸ ਦੇ ਲਈ ਉਹ ਜਦੋਂ ਵੀ ਉਸਨੂੰ ਜਿਹੜਾ ਹੈਂਜ ਲਿਪਰਸੀ ਦੀ ਇਸ ਨਵੀਂ ਖੋਜ ਦੇ ਬਾਰੇ ਪਤਾ ਚੱਲਿਆ ਤਾਂ ਉਹਨੇ ਤੁਰੰਤ ਜਿਹੜਾ ਸੀ ਗਲੀਲੀਓ ਨੂੰ ਚਿੱਠੀ ਰਾਹੀਂ ਇਸ ਦੀ ਜਾਣਕਾਰੀ ਦਿੱਤੀ। 1609 ਦੇ ਵਿੱਚ ਜਦੋਂ ਗਲੀਲੀਓ ਲਿਪਰਸੀ ਦੀ ਦੂਰਬੀਨ ਦੇ ਬਾਰੇ ਜਾਣੂ ਹੋ ਗਿਆ, ਫਿਰ ਉਹਨਾਂ ਨੇ ਜਲਦੀ ਹੀ ਦੂਰਬੀਨ ਦੇ ਮਾਡਲ ਨੂੰ ਵੇਖੇ ਬਗੈਰ ਆਪਣੀ ਦੂਰਬੀਨ ਬਣਾਉਣੀ ਸ਼ੁਰੂ ਕਰਤੀ। ਕੁਝ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਗਲੀਲੀਓ ਅਰਥਪੂਰਨ ਤਬਦੀਲੀਆਂ ਦੇ ਨਾਲ ਦੂਰਦਰਸ਼ਨ ਬਣਾਉਣ ਦੇ ਵਿੱਚ ਜਿਹੜਾ ਸੀ ਸਫਲ ਹੋ ਗਿਆ ਤੇ ਹੁਣ ਕੁਝ ਵੀ ਉਸਦੇ ਦੂਰਬੀਨ ਦੇ ਨਾਲੋਂ 20 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਇਸ ਪ੍ਰਾਪਤੀ ਤੋਂ ਉਤਸ਼ਾਹਿਤ ਗਲੀਲੀਓ ਨੇ ਉਸਨੂੰ 24 ਅਗਸਤ 1609 ਨੂੰ ਵੇਨਿਸ ਦੀ ਸੈਨੇਟ ਦੇ ਵਿੱਚ ਪੇਸ਼ ਕਰ ਦਿੱਤਾ। ਸੈਨੇਟ ਉਸਦੀ ਦੂਰਬੀਨ ਤੇ ਸੈਨਾ ਦੇ ਲਾਭਾਂ ਦੇ ਬਾਰੇ ਜਾਣ ਕੇ ਬਹੁਤ ਖੁਸ਼ ਸੀ ਤੇ ਉਹਨੂੰ ਉਮਰ ਭਰ ਇਟਲੀ ਦੀ ਪਦੂਆ ਯੂਨੀਵਰਸਿਟੀ ਦਾ ਲੈਕਚਰਾਰ ਬਣਾਇਆ ਗਿਆ। ਗੈਲੀਲੀਓ ਬਾਅਦ ਦੇ ਵਿੱਚ ਦੁਨੀਆਂ ਦਾ ਪਹਿਲਾ ਵਿਅਕਤੀ ਬਣ ਗਿਆ ਜਿਹਨੇ ਦੂਰਬੀਨ ਦੀ ਵਰਤੋਂ ਦੇ ਨਾਲ ਖਗੋਲ ਵਿਗਿਆਨ ਦੀ ਖੋਜ ਕੀਤੀ ਤੇ ਆਪਣੇ ਦੂਰਬੀਨ ਨੂੰ ਵੇਖਦਿਆਂ ਹੋਇਆਂ ਉਸਨੇ ਚੰਦਰਮਾ ਦੀ ਸਤ੍ਹਾ ਅਤੇ ਚੰਦ ਦੇ ਵੱਖ ਵੱਖ ਪੜਾਵਾਂ ਦੇ ਉੱਤੇ ਖੁਰਦ ਦੀ ਵਿਸਥਾਰ ਪੂਰਵਕ ਜਿਹੜੀ ਸੀ ਤਸਵੀਰ ਬਣਾਈ ਤੇ 1610 ਦੇ ਵਿੱਚ ਜੁਪੀਟਰ ਦੇ 4 ਚੰਦਰਮਾ ਤੇ ਸ਼ਨੀ ਗ੍ਰਹਿ ਦੇ ਛੱਲਿਆਂ ਦੀ ਵੀ ਖੋਜ ਕਰ ਸੁੱਟੀ। ਜੀ ਦੋਸਤੋ, ਇਹ ਸਨ ਲੋਕ ਜਿਹਨਾਂ ਨੇ ਕੁਝ ਨਾ ਕੁਝ ਕਰ ਦਿਖਾਇਆ। ਅਗਲੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦਿਆਂ ਕਰਦਿਆਂ ਤੇ ਲਾਈਨਾਂ ਤੁਹਾਡੇ ਲਈ ਦੋਸਤੋ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ ਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਲਵਾਂਗੇ ਤੇ ਕਾਲਾਂ ਲਵਾਂਗੇ ਤੇ ਨਾਲ ਨਾਲ ਗੱਲਾਂ ਕਰਾਂਗੇ। ਸਟੂਡੀਓ ਦਾ ਨੰਬਰ +352 44 976 1920 ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਭਾਈ ਆ ਜਾ ਤੈਨੂੰ ਫਿਲਮ ਵਿਖਾਈਏ, ਯੂਨੀਵਰਸਿਟੀ ਦੇ ਵਿੱਚ ਕਮਲ ਖਿਲਾਈਏ ਤੇ ਅਕਾਲੀ ਭਾਜਪਾ ਮੇਲ ਕਰਾਈਏ। ਫਸ ਗਿਆ ਬੜਿੰਗ, ਦੇਖਦੇ ਹਾਂ। ਕਿਹਦੇ ਨਿਕਲਦੇ ਨੇ ਤੜਿੰਗ। ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ, ਦੁਨੀਆਂ ਤਾਂ ਬਦਲ ਰਹੀ ਹੈ ਪਰ ਕੀ ਅਸੀਂ ਵੀ ਬਦਲ ਰਹੇ ਹਾਂ ਨਾਲ? ਨੇਪਾਲ ਦੇ ਭਿਆਨਕ ਹੜ੍ਹਾਂ ਦੇ ਵਿੱਚ ਸੈਂਕੜੇ ਜਾਨਾਂ ਨੁਕਸਾਨੀਆਂ ਗਈਆਂ ਨੇ, ਪਰ ਇੱਕ ਅਧਿਆਪਕ ਦੇ ਵੱਲੋਂ ਸਮੇਂ ਸਿਰ ਜਿਹੜਾ ਆਪਣਾ ਐਕਸ਼ਨ ਕਰਨ ਦੇ ਉੱਤੇ 900 ਤੋਂ ਵੱਧ ਬੱਚਿਆਂ ਦੀ ਜਾਨ ਬਚਾ ਲਈ ਗਈ ਹੈ, ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਜੀਵਨ ਦੇ ਉੱਤੇ ਬਣੀ ਡਾਕੂਮੈਂਟਰੀ ਦੇ ਨਾਲ ਨਾਲ ਭਾਜਪਾ ਦੀ ਵਿਰੋਧੀ ਫਿਲਮ ਵੀ ਜਿਹੜੀ ਹੈ ਚੱਲ ਪਈ ਹੈ। VIP ਕਲਚਰ ਖਤਮ ਕਰਨ ਦੇ ਦਾਅਵੇ ਨੇ, ਰਾਜਾ ਵੜਿੰਗ ਦੇ ਖਿਲਾਫ਼ SC ਕਮਿਸ਼ਨ ਦੀ ਕਾਰਵਾਈ, ਬੇਅੰਤ ਸਿੰਘ ਕਤਲਕਾਂਡ ਦੇ ਨਾਲ ਜੁੜਿਆ ਪੰਥਕ ਮੁੱਦਾ ਮੁੜ ਸਿਆਸੀ ਕੇਂਦਰ ਦੇ ਵਿੱਚ ਬਣ ਗਿਆ, ਤੇ ਮੁਲਾਜ਼ਮਾਂ ਦੇ DA ਦੇ ਬਕਾਏ ਤੇ ਸਰਕਾਰ ਦੇ ਸਤਾਏ ਕਿਸਾਨ ਸੜਕਾਂ ਦੇ ਉੱਤੇ ਨੇ। ਪੰਜਾਬ ਦੀ 2027 ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਹਲਚਲ, ਇਹ ਸਭ ਆਖਰ ਪੰਜਾਬ ਦੇ ਭਵਿੱਖ ਦੇ ਬਾਰੇ ਕੀ ਸੰਕੇਤ ਦੇ ਰਿਹਾ? ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜੇ ਨੇ। ਅਮਰੀਕਾ ਕੈਨੇਡਾ ਵਪਾਰਕ ਤਣਾਅ, ਕੈਨੇਡਾ ਦੇ ਵੱਲੋਂ ਅਮਰੀਕੀ ਉਤਪਾਦਾਂ ਦਾ ਬਾਈਕਾਟ, ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਪੁੱਤਰ ਦੀ ਸੁਰੱਖਿਆ ਦੇ ਕਾਰਨ ਵਾਪਸੀ, ਟਰੰਪ ਦਾ ਤੀਜੇ ਕਾਰਜਕਾਲ ਦੇ ਵੱਲ ਇਸ਼ਾਰਾ, ਕਹਿੰਦਾ ਕਿ ਭਾਈ ਤੀਸਰੀ ਟਰਮ ਵੀ ਮੈਨੂੰ ਦੇ ਦਿਓ। ਵੈਸੇ ਅਮਰੀਕਨ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਹੋਇਆ ਨਹੀਂ, ਕਿਉਂਕਿ ਦੋ ਹੀ ਟਰਮਾਂ ਨੇ ਉੱਥੇ। ਤੀਸਰੀ ਵਾਰੀ ਪ੍ਰੈਜ਼ੀਡੈਂਟ ਜਿਹੜਾ ਨਹੀਂ ਬਣ ਸਕਦਾ ਕੋਈ ਵੀ ਵਿਅਕਤੀ ਲੜੀਵਾਰਤਾ ਦੇ ਵਿੱਚ, ਇਹ ਕਿਹੜਾ ਇੰਡੀਆ ਹੈ। ਦੂਸਰੇ ਪਾਸੇ ਆਈਸਲੈਂਡ ਦਾ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ, ਤੇ ਭਾਰਤ ਉਜ਼ਬੇਕਿਸਤਾਨ ਦੀ ਰਣਨੀਤਿਕ ਭਾਈਵਾਲੀ ਵਧੀ ਹੈ। ਨਾਲੇ ਇੱਕ ਬੁਨਿਆਦੀ ਸਵਾਲ ਵੀ ਹੈ ਕਿ ਆਜ਼ਾਦੀ ਸਿਰਫ ਸੰਵਿਧਾਨ ਦੇ ਵਿੱਚ ਦਰਜ ਹੱਕ ਹੈ ਜਾਂ ਹਰ ਨਾਗਰਿਕ ਦੀ ਇੱਕ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਣ ਵਾਲਾ ਨਿਆਂ ਵੀ ਹੈ। ਤੇ ਪਲੈਟੋ ਦੀ ਗੁਫਾ ਤੋਂ ਅੱਜ ਦੇ ਡਿਜੀਟਲ ਯੁੱਗ ਤੱਕ ਅਸੀਂ ਜੋ ਦੇਖ ਰਹੇ ਹਾਂ ਕਿ ਉਹ ਸੱਚ ਹੈ ਜਾਂ ਸਿਰਫ ਦਿਖਾਇਆ ਜਾ ਰਿਹਾ ਕੁਝ ਹੋਰ ਨਜ਼ਰ ਆਉਂਦਾ ਹੈ। ਤੇ ਲੋ ਫਿਰ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਨੇਪਾਲ ਦੇ ਵਿੱਚ ਜੋ ਦੁਰਘਟਨਾ ਵਾਪਰੀ ਹੈ ਉਹਦੇ ਬਾਰੇ ਅੱਧੇ ਕੁ ਮਿੰਟ ਦੇ ਲਈ ਉਹਨਾਂ ਨੂੰ ਯਾਦ ਕਰਦੇ ਹਾਂ। ਨੇਪਾਲ ਦੇ ਵਿੱਚ ਅਚਾਨਕ ਆਏ ਹੜ੍ਹਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 903 ਤੋਂ ਉੱਪਰ ਹੋ ਗਈ ਹੈ, ਤੇ ਹੁਣ ਵੀ ਕਰੀਬ 4,250 ਲੋਕ ਲਾਪਤਾ ਦੱਸੇ ਜਾ ਰਹੇ ਨੇ, ਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਇੱਕ ਪਾਸੇ ਤਾਂ ਲੋਕ ਉੱਥੇ ਮੌਤ ਤੇ ਜ਼ਿੰਦਗੀ ਦੇ ਮੂੰਹ ਦੇ ਵਿੱਚ ਨੇ ਲੜ ਰਹੇ ਨੇ, ਪਰ ਜਿਨ੍ਹਾਂ ਨੇ ਕਮਾਈ ਕਰਨੀ ਹੈ ਉਹ ਚਾਹੇ ਫੇਕ ਜਿਹੜੀਆਂ ਨੇ ਵੀਡੀਓ ਬਣਾ ਕੇ ਜਾਂ AI ਦਾ ਸਹਾਰਾ ਲੈ ਕੇ ਉਹਦਾ ਮਿਸਯੂਜ਼ ਕਰਨਾ ਉਹ ਕਰੀ ਜਾ ਰਹੇ ਨੇ। ਕਾਫ਼ੀ ਇੱਦਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਵੀ ਆਈਆਂ ਨੇ, ਪਰ ਕਹਿ ਸਕਦੇ ਹਾਂ ਦੁੱਖ ਹੁੰਦਾ ਹੈ ਕਿਸੇ ਦੇ, ਕੁਝ ਲੋਕ ਜਿਹੜੇ ਦੁੱਖ ਦੇ ਵਿੱਚ ਹੁੰਦੇ ਆ, ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਲੋਕ ਨੇ। ਤੇ ਦੂਸਰੇ ਪਾਸੇ ਇੱਕ ਸਕੂਲ ਦੇ ਹੈੱਡ ਟੀਚਰ ਨੇ ਸਮੇਂ ਸਿਰ ਕਰੀਬ 900 ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾ ਦਿੱਤਾ ਹੈ। ਹੈੱਡ ਟੀਚਰ ਯਾਨੀ ਕਿ ਪ੍ਰਿੰਸੀਪਲ ਰਜਿੰਦਰ ਦਵਾੜੀ ਦੇ ਮੁਤਾਬਕ ਉਹਨਾਂ ਨੂੰ ਹੜ੍ਹ ਦੇ ਖਤਰੇ ਬਾਰੇ ਕੁਝ ਹੀ ਮਿੰਟਾਂ ਦੇ ਅੰਦਰ ਅੰਦਰ 3 ਤੋਂ 4 ਕਾਲਾਂ ਆਈਆਂ, ਤੇ ਲੋਕਾਂ ਦੇ ਵੱਲੋਂ 4 ਫੋਨ ਕਾਲਾਂ ਆਈਆਂ ਦੱਸੀਆਂ ਜਾਂਦੀਆਂ ਨੇ। ਤੇ ਇਨ੍ਹਾਂ ਚੇਤਾਵਨੀਆਂ ਤੋਂ ਬਾਅਦ ਉਹਨਾਂ ਨੇ ਬਿਨਾਂ ਦੇਰੀ ਕੀਤੇ ਹੋਏ ਸਕੂਲ ਸਾਰਾ ਹੀ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ। ਤੇ ਰਜਿੰਦਰ ਦਵਾੜੀ ਨੋਵਾਕੋਟ ਦੇ ਸਥਿਤ ਤ੍ਰਿਭੁਵਨ ਤ੍ਰਿਸ਼ਲੀ ਸੈਕੰਡਰੀ ਸਕੂਲ ਦੇ ਹੈੱਡ ਟੀਚਰ ਨੇ, ਤੇ ਸਕੂਲ ਦੇ ਵਿੱਚ ਕੁੱਲ 1600 ਜਿਹੜੇ ਵਿਦਿਆਰਥੀ ਪੜ੍ਹਦੇ ਨੇ, ਤਾਂ ਉਹਨਾਂ ਨੇ 900 ਤੋਂ ਉੱਤੇ ਜਿਹੜੇ ਨੇ ਉਸ ਸਮੇਂ ਦੇ ਵਿੱਚ ਜੋ ਵਿਦਿਆਰਥੀ ਸਕੂਲ ਦੇ ਵਿੱਚ ਸਨ ਉਹਨਾਂ ਦੀਆਂ ਜਾਨਾਂ ਬਚਾਈਆਂ ਨੇ, ਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸਲੂਟ ਹੈ ਜੀ ਇਸ ਤਰ੍ਹਾਂ ਦੀ ਸੋਚ ਨੂੰ ਵੀ। ਦੂਸਰੇ ਪਾਸੇ ਭਗਵੰਤ ਮਾਨ ਪੰਜਾਬ ਦੀ ਗੱਲ ਕਰਦੇ ਹਾਂ। ਭਗਵੰਤ ਮਾਨ ਦੇ ਜੀਵਨ ਦੇ ਉੱਤੇ ਆਧਾਰਿਤ ਦਸਤਾਵੇਜ਼ ਸਤੋਜ ਤੋਂ ਸੰਸਦ ਤੱਕ ਰਿਲੀਜ਼ ਹੋ ਗਈ ਹੈ, ਤੇ ਦੇਖਦੇ ਹੁਣ ਕਿਸਾਨ ਤੇ ਮੁਲਾਜ਼ਮ ਸਤੋਜ ਤੋਂ ਹੁਣ ਕਿੱਥੇ ਜਾ ਕੇ ਛੱਡ ਕੇ ਆਉਂਦੇ ਨੇ ਇਹਨਾਂ ਨੂੰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ ਤੇ ਆਧਾਰਿਤ ਫਿਲਮ ਸਤੋਜ ਤੋਂ ਸੰਸਦ ਤੱਕ ਅੱਜ ਸ਼ਾਮ ਰਿਲੀਜ਼ ਕੀਤੀ ਗਈ ਹੈ, ਤੇ ਡਿਸਕਵਰੀ ਚੈਨਲ ਇੰਡੀਆ ਨੇ ਇਹ 45 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ 7 ਵੱਖ ਵੱਖ ਭਾਸ਼ਾਵਾਂ ਚ ਤਿਆਰ ਕੀਤੀ ਹੈ। ਇਸ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਸਤੋਜ ਦੇ ਆਮ ਘਰ ਤੋਂ ਉੱਠ ਕੇ ਕਲਾਕਾਰ ਵਜੋਂ ਪਛਾਣ ਬਣਾਉਣ, ਸੰਸਦ ਮੈਂਬਰ ਬਣਨ ਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜਣ ਦਾ ਸਫ਼ਰ ਦਰਸਾਇਆ ਗਿਆ। ਇਸ ਫਿਲਮ ਦੇ ਰਾਹੀਂ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਉਹਨਾਂ ਦੇ ਬਚਪਨ ਦੀਆਂ ਅਹਿਮ ਯਾਦਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖੁਦ ਖੇਤਾਂ ਦੇ ਵਿੱਚ ਕੰਮ ਕਰਨ, ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਤੇ ਪੰਜਾਬ ਦੇ ਹਾਲਾਤ ਨੇੜਿਓਂ ਦੇਖਣ ਦੇ ਆਪਣੇ ਤਜਰਬੇ ਬਿਆਨ ਕੀਤੇ ਹੈ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਫਿਲਮ ਦੇ ਵਿੱਚ ਪੰਜਾਬ ਦੀ ਭਲਾਈ ਪ੍ਰਤੀ ਉਹਨਾਂ ਦੀ ਸੋਚ ਦਾ ਜ਼ਿਕਰ ਕਰ ਮਾਰਿਆ। ਇਸੇ ਤਰ੍ਹਾਂ ਅਦਾਕਾਰ ਬਿਨੂ ਢਿੱਲੋਂ, ਕਰਮਜੀਤ ਅਨਮੋਲ ਤੇ ਗਾਇਕ ਮੁਹੰਮਦ ਸਦੀਕ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਮਾਨ ਨੇ ਵਿਅੰਗਕਾਰ ਦੇ ਵਜੋਂ ਲੋਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਉਭਾਰ ਕੇ ਕੌਮਾਂਤਰੀ ਪੱਧਰ ਦੇ ਉੱਤੇ ਨਾਮ ਨਾਲ ਜਿਹੜਾ ਖੱਟਿਆ ਦੱਸਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਇਹ ਸਾਰੀਆਂ ਜ਼ਮੀਨੀ ਜੋ ਸਮੱਸਿਆਵਾਂ ਸਨ ਉਹਨਾਂ ਦੇ 5 ਸਾਲਾਂ ਦੇ ਵਿੱਚ ਆਉਣ ਦੇ ਨਾਲ ਹੱਲ ਹੋਈਆਂ ਕਿ ਨਹੀਂ ਹੋਈਆਂ, ਬਹੁਤ ਵੱਡਾ ਸਵਾਲ ਹੈ। ਇਹੀ ਤਾਂ ਅਸੀਂ ਹਰ ਵੇਲੇ ਜਤਾਉਂਦੇ ਹਾਂ, ਗੱਲ ਕਰਦੇ ਹਾਂ ਕਿ ਭਾਈ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਦੀ ਸਥਿਤੀ, ਪਿੰਡਾਂ ਦੀ ਸਥਿਤੀ ਜਾਂ ਸਮੱਸਿਆ ਦੇ ਬਾਰੇ ਕੌਣ ਜਾਣਕਾਰੀ ਰੱਖ ਸਕਦਾ ਹੈ। ਪਰ ਅਫਸੋਸ, ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਫਿਰ ਕਹਿੰਦੇ ਨੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ ਫਿਲਮ ਜਾਰੀ ਕੀਤੀ ਹੈ। ਪੰਜਾਬ ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ 1 ਘੰਟੇ ਦੀ ਫਿਲਮ ਜਾਰੀ ਕਰ ਦਿੱਤੀ ਤੇ ਇਸ ਫਿਲਮ ਦੇ ਰਾਹੀਂ ਭਗਵੰਤ ਮਾਨ ਦੇ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਅਤੇ ਸੱਤਾ ਦੇ ਵਿੱਚ ਆਉਣ ਮਗਰੋਂ ਬਦਲੇ ਰਵੱਈਏ ਨੂੰ ਪੇਸ਼ ਕੀਤਾ। ਫਿਲਮ ਦੇ ਵਿੱਚ ਦਰਸਾਇਆ ਗਿਆ ਕਿ ਕਿਵੇਂ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਹੁਣ ਆਪਣੇ ਹੱਕ ਮੰਗਦੇ ਲੋਕਾਂ ਤੇ ਲਾਠੀਚਾਰਜ ਕਰਵਾ ਰਹੀ ਹੈ ਤੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਨਸ਼ਿਆਂ ਦੇ ਮੌਜੂਦਾ ਹਾਲਾਤ ਅਤੇ ਹੋਰ ਮੁੱਦਿਆਂ ਦੇ ਉੱਤੇ ਵੀ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮੋਂ ਫਿਲਮੀ ਕੰਮ ਹੋ ਗਿਆ ਜੀ ਕਿੱਕਲੀ ਤੋਂ। ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਵੀ VIP ਕਲਚਰ ਜਿਹੜਾ ਖਤਮ ਕਰੇਗੀ ਭਾਜਪਾ ਦਾਅਵਾ ਕਰ ਰਹੀ ਹੈ। ਪੰਜਾਬ ਭਾਜਪਾ ਨੇ ਹੁਣ ਸੂਬੇ ਦੇ ਵਿੱਚੋਂ ਵੀ ਜਿਹੜਾ VIP ਕਲਚਰ ਖਤਮ ਕਰਨ ਵੱਲ ਨੂੰ ਇਸ਼ਾਰਾ ਕੀਤਾ ਹੈ। ਭਾਜਪਾ ਦੇ ਨਵੇਂ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅੱਜ ਇਸ ਦੀ ਨੀਂਹ ਰੱਖ ਦਿੱਤੀ। ਦੇਖਣਾ ਹੋਏਗਾ ਕਿ ਪੰਜਾਬ ਭਾਜਪਾ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ VIP ਕਲਚਰ ਦੇ ਖਾਤਮੇ ਨੂੰ ਇੱਕ ਏਜੰਡੇ ਦੇ ਵਜੋਂ ਹਿੱਸਾ ਬਣਾਉਂਦੀ ਹੈ ਜਾਂ ਨਹੀਂ। ਡਾਕਟਰ ਸਤੀਸ਼ ਪੁਨੀਆ ਨੇ ਪੰਜਾਬ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਜਾਰੀ ਕੀਤੀ ਜੋ VIP ਕਲਚਰ ਤੋਂ ਕਿਨਾਰਾ ਕਰਨ ਦੇ ਨਾਲ ਸੰਬੰਧਿਤ ਹੈ। ਪੰਜਾਬ ਭਾਜਪਾ ਦੇ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਵਾਗਤ ਦੇ ਵਿੱਚ ਕੋਈ ਵੀ ਗੁਲਦਸਤੇ ਭੇਟ ਨਾ ਕੀਤੇ ਜਾਣ ਤੇ ਨਾ ਹੀ ਕਿਸੇ ਕਿਸਮ ਦਾ ਤੋਹਫਾ ਦਿੱਤਾ ਜਾਵੇ। ਸਮਾਗਮ ਵੀ ਜਿਹੜਾ ਸਧਾਰਨ ਰੱਖੇ ਜਾਣ ਤੇ ਉਹ ਮਹਿੰਗੇ ਤੋਹਫਿਆਂ ਤੋਂ ਪਰਹੇਜ਼ ਕਰਨਗੇ। ਵੈਸੇ ਤੁਸੀਂ ਭਾਈ ਓਫੀਸ਼ੀਅਲ ਤੌਰ ਦੇ ਉੱਤੇ ਲੈ ਵੀ ਨਹੀਂ ਸਕਦੇ ਤੋਹਫੇ ਤਾਂ। ਪੁਨੀਆ ਨੇ ਕਿਹਾ ਕਿ ਚੰਗਾ ਹੋਵੇ ਕਿ ਇਸ ਕਲਚਰ ਤੋਂ ਲਾਂਭੇ ਹੋ ਕੇ ਕਿਸੇ ਗਰੀਬ ਬੱਚੇ ਦੀ ਮਦਦ ਕੀਤੀ ਜਾਵੇ ਤੇ ਅੰਗਹੀਣ ਜਾਂ ਅਨਾਥ ਆਸ਼ਰਮ ਦੇ ਵਿੱਚ ਭਲਾਈ ਦਾ ਕੰਮ ਕੀਤਾ ਜਾਵੇ। ਗੁਲਦਸਤੇ ਦੀ ਥਾਂ ਉਨ੍ਹਾਂ ਨੂੰ ਸਿਰਫ਼ ਇੱਕ ਫੁੱਲ ਹੀ ਦਿੱਤਾ ਜਾਵੇ। ਅੱਜ ਜਦੋਂ ਡਾਕਟਰ ਪੁਨੀਆ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਤੇ ਪਹੁੰਚੇ ਹੈ ਤਾਂ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਵਾਗਤ ਕਰਨ ਵਾਲਿਆਂ ਦੇ ਹੱਥਾਂ ਦੇ ਵਿੱਚ ਗੁਲਦਸਤੇ ਨਹੀਂ ਬਲਕਿ ਇੱਕ ਇੱਕ ਫੁੱਲ ਸਨ, ਜਿਸ ਕਰਕੇ ਡਾਕਟਰ ਪੁਨੀਆ ਦੀ ਅਪੀਲ ਦਾ ਅਸਰ ਵੀ ਸਵਾਗਤੀ ਪ੍ਰੋਗਰਾਮ ਦੇ ਵਿੱਚ ਦਿਖ ਰਿਹਾ ਸੀ। ਭਾਜਪਾ ਦਫ਼ਤਰ ਦੇ ਵਿੱਚ ਡਾਕਟਰ ਪੁਨੀਆ ਦੇ ਕੇਸਰੀ ਦਸਤਾਰ ਵੀ ਜਿਹੜੀ ਸਜਾਈ ਗਈ ਤੇ ਆਮ ਆਦਮੀ ਪਾਰਟੀ ਦਾ ਤਾਂ ਆਪਣਾ ਏਜੰਡਾ ਹੀ ਕਹਿੰਦੇ VIP ਕਲਚਰ ਖਤਮ ਕਰਨ ਦਾ ਸੀ ਤੇ ਲਾਲ ਬੱਤੀ ਕਲਚਰ, ਤੋਹਫਾ ਕਲਚਰ, ਗਨਮੈਨ ਕਲਚਰ ਆਦਿ ਸਭ ਨੂੰ ਆਪ ਨੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਕਿੱਥੇ ਹੈ। ਆਪ ਸਰਕਾਰ ਨੇ ਦਸੰਬਰ 2022 ਦੇ ਵਿੱਚ ਪੱਤਰ ਜਾਰੀ ਕਰਕੇ ਸਰਕਟ ਹਾਊਸਾਂ ਦੇ ਵਿੱਚ ਵੀ VIP ਪੀਸ ਦੇ ਜਿਹੜੇ ਠਹਿਰਨ ਦੀ ਗੱਲ ਕੀਤੀ ਸੀ, ਪਰ ਮਗਰੋਂ ਸਾਰੇ VIPs ਦੇ ਨੇ ਸਰਕਟ ਹਾਊਸਾਂ ਦੇ ਵੱਲ ਮੂੰਹ ਹੀ ਨਹੀਂ ਕੀਤਾ। ਕਹਿੰਦੇ ਆਪ ਦੀਆਂ ਅਹਿਮ ਹਸਤੀਆਂ ਨੇ ਪੰਜਾਬ ਦੇ 5 ਤਾਰਾ ਹੋਟਲਾਂ ਦੇ ਵਿੱਚ ਠਹਿਰ ਕੀਤੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਕਾਰਜਕਾਲ ਦੇ ਦੌਰਾਨ ਸਰਕਟ ਹਾਊਸ ਦੇ ਵਿੱਚ ਠਹਿਰਦੇ ਹੁੰਦੇ ਸਨ ਤੇ ਅਮਰਿੰਦਰ ਸਿੰਘ ਨੇ ਵੀ ਪਹਿਲੀ ਕੈਬਨਿਟ ਦੇ ਵਿੱਚ 18 ਮਾਰਚ 2017 ਨੂੰ ਲਾਲ ਬੱਤੀ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਸਮੇਂ ਦੇ ਵਿੱਚ ਵਿਗਾਰ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਤੇ ਅਮਰਿੰਦਰ ਸਰਕਾਰ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਮਗਰੋਂ ਵਿਧਾਇਕਾਂ ਅਤੇ ਮੰਤਰੀਆਂ ਦੀ ਜਾਇਦਾਦ ਦੇ ਵੇਰਵੇ ਹਰ ਸਾਲ ਜਨਤਕ ਕਰਨ ਦਾ ਐਲਾਨ ਕੀਤਾ ਸੀ। ਇਹੋ ਹੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੁਹਰਾਈ। ਕੋਈ ਵੀ ਸਰਕਾਰ ਵੀ ਜਿਹੜੀ ਸੀ VIP ਕਲਚਰ ਨੂੰ ਖਤਮ ਨਹੀਂ ਕਰ ਰਹੀ ਹੈ ਤੇ VIPs ਦੇ ਦੌਰਿਆਂ ਮੌਕੇ ਅੱਜ ਵੀ ਪੰਜਾਬ ਦੇ ਵਿੱਚ ਪੁਲਿਸ ਰੂਟ ਜਿਹੜੇ ਲੱਗਦੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਦੇਖਦੇ ਹਾਂ ਕੀ ਕੁਝ ਕਰਦੇ ਹੈ। ਕੌਮੀ ਕਮਿਸ਼ਨ ਦੇ ਵੱਲੋਂ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਹੋ ਗਏ ਹੈ। ਮਰਹੂਮ ਬੂਟਾ ਸਿੰਘ ਦੇ ਖਿਲਾਫ਼ ਟਿੱਪਣੀਆਂ ਵੜਿੰਗ ਦੇ ਉੱਤੇ ਪੈ ਸਕਦੀਆਂ ਨੇ ਭਾਰੂ ਤੇ ਦੇਖਦੇ ਹਾਂ ਕਿਹੜੇ ਪੱਤਣ ਦਾ ਤਾਰੂ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 5 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕੀਤੇ ਜਾਣ ਦੇ ਹੁਕਮ ਸੁਣਾਏ ਨੇ, ਜਿਸ ਦੇ ਨਾਲ ਹੁਣ ਵੜਿੰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਮਾਮਲਾ ਤਰਨ ਤਾਰਨ ਦੇ ਵਿਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿਰੁੱਧ ਕਥਿਤ ਤੌਰ ਦੇ ਉਤੇ ਮੰਦੀ ਸ਼ਬਦਾਵਲੀ ਵਰਤਣ ਦਾ ਹੈ। ਰਾਜਾ ਵੜਿੰਗ ਨੇ ਤਰਨ ਤਾਰਨ ਦੀ ਜ਼ਮੀਨੀ ਚੋਣ ਦੇ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਖਿਲਾਫ਼ ਕਥਿਤ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਤੇ ਵੜਿੰਗ ਜੋ ਪਹਿਲਾਂ ਹੀ ਕਾਂਗਰਸ ਦੀ ਅੰਦਰੂਨੀ ਜੰਗ ਦੇ ਵਿਚ ਉਲਝੇ ਹੋਏ ਨੇ, ਉਨ੍ਹਾਂ ਦੇ ਲਈ ਕੌਮੀ ਕਮਿਸ਼ਨ ਦਾ ਫੈਸਲਾ ਨਵੀਂ ਚੁਣੌਤੀ ਬਣੇਗਾ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਅੱਜ ਇਸ ਉਪਰੋਕਤ ਮਾਮਲੇ ਦੀ ਸੁਣਵਾਈ ਕੀਤੀ ਹੈ ਤੇ ਇਸ ਮੌਕੇ ਪੰਜਾਬ ਪੁਲਿਸ ਦੇ ਤਰਫੋਂ DSP ਹਰਪ੍ਰੀਤ ਸਿੰਘ ਤੇ DSP ਜਿਹੜੇ ਨੇ EO ਅਤੇ ਸਾਈਬਰ ਕ੍ਰਾਈਮ ਗੁਲਜ਼ਾਰ ਸਿੰਘ ਪੇਸ਼ ਹੋਏ ਹੈ। ਇਸ ਮੌਕੇ ਪਟੀਸ਼ਨਰ ਸਰਬਜੋਤ ਸਿੰਘ ਜੋ ਕਿ ਮਰਹੂਮ ਬੂਟਾ ਸਿੰਘ ਦੇ ਸਪੁੱਤਰ ਨੇ ਉਹ ਵੀ ਹਾਜ਼ਰ ਸਨ ਤੇ ਕੌਮੀ ਕਮਿਸ਼ਨ ਨੇ ਪੰਜਾਬ ਪੁਲਿਸ ਦੀ ਜਿਹੜੀ ਹੈ ਢਿੱਲੀ ਕਾਰਜਗੁਜ਼ਾਰੀ ਦੇ ਉੱਤੇ ਉਂਗਲ ਉਠਾਈ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਐਕਸ਼ਨ ਟੇਕਨ ਰਿਪੋਰਟ ਸੌਂਪਣ ਦੇ ਵਿਚ ਹੋ ਰਹੀ ਦੇਰੀ ਦੇ ਉੱਤੇ ਗੰਭੀਰ ਚਿੰਤਾ ਜਿਹੜੀ ਪ੍ਰਗਟ ਕੀਤੀ ਹੈ। ਕੌਮੀ ਕਮਿਸ਼ਨ ਨੇ 5 ਮਈ 2026 ਨੂੰ ਹੋਈ ਸੁਣਵਾਈ ਦੇ ਦੌਰਾਨ ਨਿਯਮਾਂ ਦੇ ਅਨੁਸਾਰ ਤੈਅ ਸਮੇਂ ਦੇ ਅੰਦਰ ਜਾਂਚ ਪੂਰੀ ਕਰਨ ਦੀ ਸਿਫਾਰਿਸ਼ ਕੀਤੀ ਸੀ। ਕੌਮੀ ਕਮਿਸ਼ਨ ਨੇ ਪਟੀਸ਼ਨ ਨਰ ਜਿਹੜਾ ਸੀਗਾ ਸਰਬਜੋਤ ਸਿੰਘ ਦੀ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਕਥਿਤ ਮੁਲਜ਼ਮਾਂ ਦੇ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਨੇ। ਇਸ ਤੋਂ ਇਲਾਵਾ 30 ਦਿਨਾਂ ਦੇ ਅੰਦਰ ਅੰਦਰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਕੌਮੀ ਕਮਿਸ਼ਨ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਦੇ ਅਨੁਸਾਰ ਇਸ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਲਈ ਜ਼ਰੂਰੀ ਕਦਮ ਚੁੱਕਣ ਤੇ 5 ਦਿਨਾਂ ਦੇ ਅੰਦਰ ਅੰਦਰ ਇਸ ਕਾਰਵਾਈ ਦੀ ਸਥਿਤੀ ਕਮਿਸ਼ਨ ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਨੇ ਜਾਂਚ ਜਲਦੀ ਤੋਂ ਜਲਦੀ ਪੂਰੀ ਕਰਨ ਤੋਂ ਇਲਾਵਾ ਬਿਨਾਂ ਕਿਸੇ ਦੇਰੀ ਦੇ ਸਮਰਥਨ ਅਦਾਲਤ ਦੇ ਵਿਚ ਚਾਰਜਸ਼ੀਟ ਦਾਖਲ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ। ਅੱਜ ਬੇਅੰਤ ਸਿੰਘ ਕਤਲਕਾਂਡ ਨੂੰ ਜਿਹੜੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਨੇ। 31 ਸਾਲਾਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿਚ ਫਿਰ ਗਰਮਾਇਆ ਹੈ ਪੰਥਕ ਮੁੱਦਾ। ਰਾਜੋਆਣਾ ਦੇ ਵੱਲੋਂ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਭੈਣ ਰਾਹੀਂ ਇਸ਼ਤਿਹਾਰ ਜਾਰੀ ਕਰਕੇ ਰਾਜੋਆਣਾ ਨੇ ਸਪਸ਼ਟ ਕੀਤਾ ਆਪਣਾ ਸਟੈਂਡ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਣਾਂ ਦੇ ਕਤਲ ਦੇ ਕਰੀਬ 31 ਸਾਲਾਂ ਦੇ ਬਾਅਦ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਭੈਣ ਦੇ ਰਾਹੀਂ ਅਖਬਾਰੀ ਇਸ਼ਤਿਹਾਰ ਦੇ ਕੇ ਆਪਣੇ ਸਾਥੀ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਦੇਣ ਦੇ ਮਾਮਲੇ ਨੇ ਪੰਜਾਬ ਦੇ ਇਤਿਹਾਸਕ ਤੇ ਗੰਭੀਰ ਪੰਥਕ ਮੁੱਦਿਆਂ ਨੂੰ ਇਕ ਵਾਰ ਫਿਰ ਸਿਆਸੀ ਕੇਂਦਰ ਵਿਚ ਜਿਹੜਾ ਲਿਆ ਕੇ ਖੜਾ ਕਰ ਦਿੱਤਾ ਹੈ। ਪਟਿਆਲਾ ਸੈਂਟਰਲ ਜੇਲ੍ਹ ਦੇ ਵਿਚ ਬੰਦ ਰਾਜੋਆਣਾ ਨੂੰ 1995 ਦੇ ਬੇਅੰਤ ਸਿੰਘ ਕਤਲ ਕੇਸ ਦੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਦੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੇ ਵਜੋਂ ਭੂਮਿਕਾ ਨਿਭਾਈ ਸੀ। ਰਾਜੋਆਣਾ ਦਾ ਇਹ ਸੁਨੇਹਾ ਅਜਿਹੇ ਸਮੇਂ ਆਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ LGPC ਵੱਲੋਂ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹਦੇ ਲਈ ਯਤਨ ਤੇਜ਼ ਕੀਤੇ ਨੇ ਤੇ 2 ਦਿਨ ਪਹਿਲਾਂ ਹੀ ਪੰਜਾਬ ਭਰ ਦੇ ਗੁਰਦੁਆਰਿਆਂ ਦੇ ਵਿਚ ਰਿਹਾਈ ਦੇ ਲਈ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੀ ਸਜ਼ਾ ਦੇ ਵਿਚ ਦੇਰੀ ਦੇ ਆਧਾਰ ਦੇ ਉੱਤੇ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਲਈ ਸਹਿਮਤ ਹੋਈ ਹੈ। ਇਹ ਸ਼ਰਧਾਂਜਲੀ ਸਿਰਫ਼ ਇਕ ਸਾਲਾਨਾ ਬਿਆਨ ਨਹੀਂ ਸਗੋਂ ਰਾਜੋਆਣਾ ਦੇ ਉਸ ਪੁਰਾਣੇ ਸਟੈਂਡ ਦੀ ਪੁਸ਼ਟੀ ਹੈ ਜਿਸ ਦੇ ਉੱਤੇ ਉਹ ਅੱਜ ਵੀ ਕਾਇਮ ਨੇ। ਇਹ ਬਿਆਨ ਉਸ ਸਮੇਂ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸੇ ਕੇਸ ਦੇ ਇਕ ਹੋਰ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਅਤੇ ਬਿਮਾਰ ਮਾਤਾ ਦੀ ਹਾਲਤ ਦਾ ਹਵਾਲਾ ਦਿੰਦਿਆਂ 10 ਦਿਨਾਂ ਦੀ ਪੈਰੋਲ ਦੇ ਲਈ ਪਹਿਲਕਦਮੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਇਸ ਕਦਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਯਤਨ ਦੇ ਵਜੋਂ ਦੇਖਿਆ ਜਾ ਰਿਹਾ ਹੈ ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹੀ ਪੈਰੋਲ ਦੇ ਮੁਕਾਬਲੇ ਬੰਦੀ ਸਿੰਘਾਂ ਦੀ ਲੰਮੀ ਹਿਰਾਸਤ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਸਮਾਨ ਵਿਹਾਰ ਜਿਹੜਾ ਹੈ ਇੱਕ ਮਤਲਬ ਕਿ ਬਰਾਬਰ ਦਾ ਵਿਹਾਰ ਦੇ ਲਾਏ ਜਾ ਰਹੇ ਦੋਸ਼ਾਂ ਨੇ ਇਸ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਤੇ ਇੱਕ ਪਾਸੇ ਚਲੋ ਇਹ ਜਿਤਾਇਆ ਵੀ ਜਾ ਰਿਹਾ ਹੋਰ ਸਾਰੀਆਂ ਚੀਜ਼ਾਂ ਸਾਡੇ ਉਹ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ ਇਹੀ ਤਾਂ ਫਰਕ ਹੈ ਜੀ ਚਲੋ ਜੋ ਸਮਿਆਂ ਦੇ ਹਾਲਾਤਾਂ ਦੇ ਵਿੱਚ ਹੋਇਆ ਹੋਇਆ ਪਰ ਉਹਨੂੰ ਦੁਬਾਰਾ ਦੁਹਰਾਉਣਾ ਇਹ ਵੀ ਚੰਗੇ ਕੰਮ ਨਹੀਂ ਹੈ। ਦੂਸਰੇ ਪਾਸੇ ਜੇ ਕਹਿੰਦੇ ਪੰਜਾਬ ਦੇ ਮੁਲਾਜ਼ਮ ਸੰਪਰਕ ਕਰਨਗੇ ਤਾਂ ਸਰਕਾਰ ਦੇ ਨਾਲ ਗੱਲਬਾਤ ਕਰਾਂਗਾ। ਗੁਲਾਬ ਸਿੰਘ ਜਿਹੜੇ ਨੇ ਕਟਾਰੀਆ ਹੁਣਾਂ ਨੇ ਸੰਕੇਤ ਦੇ ਦਿੱਤਾ ਹੈ ਅੱਜ ਮੁਲਾਜ਼ਮਾਂ ਨੂੰ। ਪੰਜਾਬ ਦੇ ਵਿੱਚ ਮੁਲਾਜ਼ਮ ਡੀਏ ਦੇ ਉੱਤੇ ਹੋਰ ਮਸਲੇ ਹੱਲ ਨਾ ਹੋਣ ਦੇ ਉੱਤੇ ਸੰਘਰਸ਼ ਕਰ ਰਿਹਾ। ਇਸ ਦੇ ਦੌਰਾਨ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੇ ਇਸ ਮਾਮਲੇ ਦੇ ਉੱਤੇ ਕਿਹਾ ਕਿ ਇਹ ਮਾਮਲਾ ਸੂਬਾ ਸਰਕਾਰ ਤੇ ਮੁਲਾਜ਼ਮਾਂ ਦਾ ਹੈ, ਪਰ ਜੇਕਰ ਪ੍ਰਦਰਸ਼ਨ ਕਰ ਰਹੇ ਜਿਹੜੇ ਮੁਲਾਜ਼ਮ ਹੈ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਮੇਰੇ ਕੋਲ ਜਾਂ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰਦੇ ਰਹੇ ਤਾਂ ਉਹ ਇਸ ਦੇ ਬਾਰੇ ਜ਼ਰੂਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਮੰਨਿਆ ਕਿ ਚੋਣਾਂ ਦੇ ਨੇੜੇ ਆਉਂਦਿਆਂ ਅਜਿਹੇ ਹਾਲਾਤ ਅਤੇ ਵਿਰੋਧ ਪ੍ਰਦਰਸ਼ਨ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਹੈ। ਲੁਧਿਆਣਾ ਦੇ PAU ਵਿਖੇ ਇੱਕ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਰਾਜਪਾਲ ਨੇ ਇਹ ਸ਼ਬਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਹੈ। ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਲੰਬਤ ਮਹਿੰਗਾਈ ਭੱਤੇ DA ਦੀਆਂ ਕਿਸ਼ਤਾਂ ਜਾਰੀ ਕਰਨਾ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ DA DR ਦੀਆਂ ਜਿਹੜੀਆਂ ਕਿਸ਼ਤਾਂ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਭੁਗਤਾਨ ਨਾ ਹੋਣ ਕਾਰਨ ਜਿਹੜਾ ਹੈ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਤੇ ਜਿਹੜਾ ਕਰ ਦਿੱਤਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਮੈਦਾਨ ਦੇ ਵਿੱਚ ਘੁੱਦ ਪਿਆ। ਭਾਰਤੀ ਜਨਤਾ ਪਾਰਟੀ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗੱਠਜੋੜ ਹੋਣ ਦੀਆਂ ਚੱਲ ਰਹੀਆਂ ਅਟਕਲਾਂ ਦਰਮਿਆਨ ਅਕਾਲੀ ਦਲ ਦਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਸਿਆਸੀ ਸਮੀਕਰਨਾਂ ਦੇ ਵਿੱਚ ਆਪਣਾ ਹਿੱਸਾ ਬਣਾਉਣ ਦੇ ਲਈ ਸਰਗਰਮ ਹੋ ਗਿਆ। ਪ੍ਰਧਾਨ ਮੰਤਰੀ ਦਫ਼ਤਰ ਜਿਹੜਾ PMO ਨਾਲ ਆਪਣੀ ਨੇੜਤਾ ਦਿਖਾਉਣ ਦੇ ਇੱਕ ਵੱਡੇ ਕਦਮ ਦੇ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਜੋ ਬਾਅਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜ ਦਿੱਤਾ ਗਿਆ ਤੇ ਇਸ ਪੱਤਰ ਦੇ ਵਿੱਚ ਬੱਬਰ ਖਾਲਸਾ ਦੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਨਾਜ਼ੁਕ ਹਾਲਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਪੈਰੋਲ ਦੀ ਮੰਗ ਵੀ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਗੇ 2 ਵਾਰ ਬੇਨਤੀ ਪੱਤਰ ਭੇਜ ਕੇ ਹਵਾਰਾ ਦੀ ਪੈਰੋਲ ਦੀ ਸਿਫਾਰਿਸ਼ ਕੀਤੀ ਸੀ। ਸ਼ਨੀਵਾਰ ਨੂੰ ਹਵਾਰਾ ਦੀ ਭੈਣ ਨੇ ਵੀ ਇਸੇ ਮੰਗ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਚੰਦੂ ਮਾਜਰਾ ਦੇ ਇਸ ਕਦਮ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਚਾਨਕ ਸੂਬੇ ਦੀ ਰਾਜਨੀਤੀ ਦੇ ਕੇਂਦਰ ਦੇ ਵਿੱਚ ਲਿਆ ਕੇ ਖੜਾ ਕੀਤਾ। ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਹਲਕਾ ਇੰਚਾਰਜ ਕੋਆਰਡੀਨੇਟਰ ਤਾਇਨਾਤ ਕਰ ਦਿੱਤੇ ਹੈ ਤੇ ਇਸ ਤੋਂ ਪਹਿਲਾਂ ਪਾਰਟੀ ਮੁਖੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਭਾਜਪਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਜੇਕਰ ਗੱਠਜੋੜ ਹੁੰਦਾ ਹੈ ਤਾਂ ਇਹ ਸਪਸ਼ਟ ਏਜੰਡੇ ਦੇ ਆਧਾਰ ਦੇ ਉੱਤੇ ਹੀ ਹੋਵੇਗਾ। ਇਹ ਸਿਆਸੀ ਘਟਨਾਕ੍ਰਮ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਰਣਨੀਤੀਕਾਰ CR ਪਟੇਲ ਵਿਚਾਲੇ ਹੋਏ ਮੁਲਾਕਾਤ ਤੋਂ ਤੁਰੰਤ ਬਾਅਦ ਸਾਹਮਣੇ ਆਏ ਹੈ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਜਪਾ ਵੱਲੋਂ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਇਸੇ ਤਰ੍ਹਾਂ ਇੰਡੀਆ ਦੇ DNA ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਹੈ। ਮੋਹਨ ਭਾਗਵਤ ਇਹ ਕਹਿੰਦੇ ਆ ਭਾਈ ਨਿਊਯਾਰਕ ਦੇ ਵਿੱਚ ਕਹਿੰਦੇ ਨੇ ਕਿ ਭਾਈ ਰਾਸ਼ਟਰੀ ਸਵੈ ਸੇਵਕ ਸੰਘ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੇ DNA ਦੇ ਵਿੱਚ ਜਿਹੜੀ ਹੈ ਅਨੇਕਤਾ ਦੇ ਵਿੱਚ ਏਕਤਾ ਹੈ। ਉਨ੍ਹਾਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਤੇ ਇਸ ਨੂੰ ਸਤਿਕਾਰਿਆ ਅਤੇ ਸਵੀਕਾਰ ਕੀਤਾ ਜਾਣਾ ਚਾਹੀਦਾ। ਮੈਡੀਸਨ ਸਕੁਆਇਰ ਗਾਰਡਨ ਦੇ ਪ੍ਰਸਿੱਧ ਇਨਫੋਰਸਿਸ ਥੀਏਟਰ ਦੇ ਵਿੱਚ ਰੈਲੀ ਦੇ ਦੌਰਾਨ ਭਾਰਤੀ ਅਮਰੀਕੀ ਭਾਈਚਾਰੇ ਦੇ 6,000 ਤੋਂ ਵੱਧ ਮੈਂਬਰਾਂ ਤੇ ਅੰਤਰ ਧਰਮ ਆਗੂਆਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਵੰਨ ਸੁਵੰਨਤਾ ਨੂੰ ਅਪਣਾਉਣ ਅਤੇ ਭਾਈਚਾਰਿਆਂ ਦੀ ਹਮਾਇਤ ਕਰਨ ਦਾ ਜਿਹੜਾ ਹੈ ਉਹਨੂੰ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ। ਅਮੈਰੀਕਨ ਹਿੰਦੂਜ਼ ਫਾਰ ਅਗੇਜਮੈਂਟ ਐਂਡ ਡਾਇਲੋਗ AHEAD ਫੋਰਮ ਦੇ ਵੱਲੋਂ ਕਰਵਾਏ ਗਏ ਯੂਨੀਵਰਸਲ ਵਨੈਂਸ ਸੈਲੀਬ੍ਰੇਸ਼ਨ ਦੇ ਵਿੱਚ ਹਾਜ਼ਰੀਨ ਦੀਆਂ ਤਾੜੀਆਂ ਦਰਮਿਆਨ ਕਿਹਾ ਜਦੋਂ ਅਸੀਂ ਅਮਰੀਕਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਹਿੰਦੇ ਹਾਂ ਤਾਂ ਕਹਿੰਦੇ ਇੱਕ ਸ਼ਬਦ ਦੇ ਉੱਤੇ ਅਕਸਰ ਚਰਚਾ ਕੀਤੀ ਜਾਂਦੀ ਹੈ ਉਹ ਹੈ ਬਹੁਲਤਾਵਾਦ ਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ ਤਾਂ ਇੱਕ ਹੋਰ ਮੁਹਾਵਰੇ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਅਨੇਕਤਾ ਦੇ ਵਿੱਚ ਏਕਤਾ। ਸਵਾਮੀ ਵਿਵੇਕਾਨੰਦ ਦੇ ਉਸ ਸੁਨੇਹੇ ਦਾ ਹਵਾਲਾ ਦਿੰਦਿਆਂ ਕਿਹਾ ਉਹਨਾਂ ਕਿ ਰਾਸ਼ਟਰ ਦੇ ਲਈ ਪੂਰੀ ਕਰਨ ਵਾਸਤੇ ਇੱਕ ਮਿਸ਼ਨ ਅਤੇ ਇੱਕ ਮੰਜ਼ਿਲ ਹੁੰਦੀ ਹੈ ਤੇ ਉਹਨਾਂ ਕਿਹਾ ਕਿ ਭਾਰਤ ਦੇ ਲਈ ਇਹ ਏਕਤਾ ਤੇ ਵੰਨ ਸੁਵੰਨਤਾ ਦੋਵੇਂ DNA ਦੇ ਵਿੱਚ ਨੇ। ਵਿਰੋਧੀ ਧਿਰ ਨੇ ਅੱਜ RSS ਮੁਖੀ ਮੋਹਨ ਭਾਗਵਤ ਦੇ ਉੱਤੇ ਅਮਰੀਕਾ ਦੇ ਵਿੱਚ ਵੰਨ ਸੁਵੰਨਤਾ ਬਾਰੇ ਉਨ੍ਹਾਂ ਦੇ ਬਿਆਨਾਂ ਦੇ ਉੱਤੇ ਦੋਹਰੀ ਬੋਲੀ ਬੋਲਾਂ ਦਾ ਦੋਸ਼ ਲਾ ਦਿੱਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਭਾਗਵਤ ਨੂੰ ਇਹ ਗੱਲ ਭਾਜਪਾ ਆਗੂਆਂ ਤੇ ਉਨ੍ਹਾਂ ਸੰਸਥਾਵਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਜੋ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚ ਨਫ਼ਰਤ ਜੜੀਆਂ ਫੈਲਾਉਂਦੀਆਂ ਨੇ। ਲੋ ਦੋਸਤੋ, ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਅੱਗੇ ਚੱਲਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਆਪਣੇ ਸਹਿਯੋਗੀ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਅੱਗੇ ਆਪਾਂ ਵੱਧਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਵਧੀਆ ਜੀ।
1: ਜੀ, ਕੀ ਕਰਾਈ ਜਾਂਦੇ ਹੋ?
2: ਭਾਰਤ ਸਾਹਿਬ, ਗੱਲ ਏਦਾਂ ਹੈਗੀ, ਜਿਹੜਾ ਸਿਆਸਤਦਾਨ ਹੁੰਦਾ ਨਾ
1: ਜੀ,
2: ਉਹ ਸੋਚਦਾ ਆ ਕਿ ਮੇਰੀ ਪੂਜਾ ਹੋਵੇ।
1: ਬਿਲਕੁਲ ਜੀ,
2: ਤੁਸੀਂ ਦੇਖੋ ਇਤਿਹਾਸ ਗਵਾਹ ਆ ਕਿ ਅਕਬਰ ਨਾ ਆਪਣੇ ਰਾਜ ਤੋਂ ਸੈਟਿਸਫਾਈ ਨਹੀਂ ਸੀ ਵੀ ਮੈਨੂੰ ਜਿੰਨੀ ਕ ਮਤਲਬ ਜਿਹੜਾ ਹੈਗਾ ਆ ਰਿਸਪੈਕਟ ਮਿਲਦੀ ਆ
1: ਜੀ,
2: ਉਹਦੇ ਨਾਲੋਂ ਰਿਸਪੈਕਟ ਜ਼ਿਆਦਾ ਤਾਂ ਲੋਕੀ ਜਿਹੜਾ ਹੈਗਾ ਰਿਲੀਜੀਅਸ ਜਿਹੜੇ ਹੈਗੇ ਆ ਪੌਂਟਿਫ ਆ ਜਾਂ ਗੁਰੂ ਆ ਉਹਨਾਂ ਦੀ ਕਰਦੇ ਆ।
1: ਬਿਲਕੁਲ ਆ ਜੀ,
2: ਉਹਨੇ ਕਿ ਮੇਰੀ ਪੂਜਾ ਕਿਉਂ ਨੀ ਹੁੰਦੀ, ਇਸ ਕਰਕੇ ਉਹਨੇ ਜਿਹੜਾ ਆ ਧਰਮ ਹੀ ਨਵਾਂ ਚਲਾ ਤਾ ਸੀ ਦੀਨੇ ਅਲਾਹੀ
1: ਜੀ।
2: ਵੱਖਰੀ ਗੱਲ ਆ ਕਿ ਉਹਦੇ ਬਹੁਤ ਨੇੜੇ ਜਿਹੜਾ ਹੈਗਾ ਸੀ ਰਹਿਮਾਨ, ਜਿਹਦੇ ਦੋਹੇ ਵੀ ਆਉਂਦੇ ਹੈਗੇ ਆ, ਹਾਂਜੀ ਰਹਿਮਾਨ ਦਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟੇ ਸੇ ਫਿਰ ਨਾ ਮਿਲੇ ਮਿਲੇ ਗਾਂਠ ਪੜ ਜਾਏ,
1: ਹਾਂਜੀ
2: ਔਰ ਹੀ ਉਹਨੇ ਨਾ ਉਹ ਫਿਰ ਮਤਲਬ ਜਿਹੜਾ ਆ ਉਹਨੂੰ ਇਨਕਾਰ ਕਰ ਦਿੱਤਾ ਮੰਨਣ ਤੋਂ
1: ਜੀ।
2: ਉਹਨੂੰ ਇਸ ਚੀਜ਼ ਦੀ ਬੜੀ ਸੱਟ ਲੱਗੀ, ਪਰ ਉਹ ਆ ਵੀ ਉਹਨੇ ਉਹਨੂੰ ਦੇਸ਼ ਨਿਕਾਲਾ ਦੇ ਤਾ, ਪਰ ਉਹਦਾ ਧਰਮ ਜਿਹੜਾ ਦੀਨੇ ਇਲਾਹੀ ਆ ਉਹ ਨਹੀਂ ਚੱਲ ਸਕਿਆ ਸੀ ਇਸੇ ਕਰਕੇ
1: ਜੀ,
2: ਕਿਉਂਕਿ ਉਹਨੂੰ ਉਹਦੇ ਸਾਹਮਣੇ ਹੀ ਕਿਸੇ ਨੇ ਕਹਿ ਤਾ ਸੀ ਵੀ ਤੁਸੀਂ ਜਿਹੜਾ ਹੈਗਾ ਆ ਵੀ ਭਾਈ ਤੂੰ ਹੋ ਸਕਦਾ ਆ ਵੀ ਤੂੰ ਇੱਕ ਰਾਜਾ ਤਾਂ ਹੋ ਸਕਦਾ ਆ, ਪਰ ਤੂੰ ਜੇ ਕਹੀ ਕਿ ਮੈਂ ਰੱਬ ਹੋ ਗਿਆ ਉਹ ਨੀ ਆ
1: ਜੀ।
2: ਸਿਆਸਤਦਾਨ ਨੂੰ ਏਦਾਂ ਹੁੰਦਾ ਹੈਗਾ ਆ ਕਿ ਮੈਨੂੰ ਨਾ ਲੋਕੀ ਰੱਬ ਵਾਂਗੂ ਪੂਜਣ
1: ਜੀ।
2: ਅਸੀਂ ਦੇਖਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਨਰਸਿਮਹਾ ਰਾਓ ਦੀ ਜਦੋਂ ਸਰਕਾਰ ਸੀ
1: ਜੀ,
2: ਪੜ੍ਹਦੇ ਹੁੰਦਿਆਂ ਦੀ ਗੱਲ ਆ, ਤੇ ਉਹ ਜਦੋਂ ਸਰਕਾਰ ਜਿਹੜੀ ਹੈਗੀ ਇਲੈਕਸ਼ਨ ਆਉਣ ਲੱਗੇ ਤੇ ਟੀਵੀ ਤੇ ਮਸ਼ਹੂਰੀ ਆਇਆ ਕਰਨੀ, ਤੇ ਮਸ਼ਹੂਰੀ ਦੇ ਵਿੱਚ ਦੇਖਣਾ ਕਿ ਇੱਕ ਜਨਾਨੀ ਨਰਸਿਮਹਾ ਰਾਓ ਦੀ ਫੋਟੋ ਦੇ ਅੱਗੇ ਅਗਰਬੱਤੀ ਕਰਦੀ ਪਈ ਧੂਫ ਲਗਾ ਰਹੀ ਆ
1: ਜੀ,
2: ਹਾਂਜੀ
1: ਜੀ।
2: ਤੋ ਇਸ ਕਰਕੇ ਸਿਆਸਤਦਾਨ ਦੀ ਟੈਂਡੈਂਸੀ ਆ,
1: ਮੂਰਤੀ ਤਾਂ ਆਪਣੇ ਮੋਦੀ ਸਾਹਿਬ ਦੀ ਵੀ ਬਣ ਚੁੱਕੀ ਹੈ, ਬਣ ਰਹੀ ਹੈ ਜੀ,
2: ਉਹ ਸਾਰਿਆਂ ਦੀ ਆ, ਸਾਰਿਆਂ ਦੀ ਆ ਜੀ, ਸਾਰਿਆਂ ਦੀ ਆ
1: ਜੀ।
2: ਤਦੇ ਤਾਂ ਉਹਨਾਂ ਦੇ ਮੂੰਹੋਂ ਨਾ ਚਾਹੁੰਦੇ ਹੋਏ ਵੀ ਇਹਨਾਂ ਦੇ ਮੂੰਹ ਇਹ ਨਿਕਲਦਾ, ਕਿਉਂਕਿ ਜਿਹੜਾ ਆਲਾ ਦੁਆਲਾ ਹੈਗਾ ਆ ਵੀ ਉਹ ਮਾਹੌਲ ਏਦਾਂ ਦਾ ਹੁੰਦਾ ਆ ਵੀ ਹਰ ਇੱਕ ਬੰਦੇ ਨੇ ਆ ਕੇ ਤੇ ਸੇਫਟੀ ਕਰਨੀ ਹੈ, ਜਿਹੜੇ ਆਲੇ ਹੁੰਦੇ ਇਹਨਾਂ ਦੇ ਅੱਖਾਂ ਕੰਨ ਹੁੰਦੇ ਉਹਨਾਂ ਨੇ ਤਾਂ ਜਿਹੜੇ ਆ ਇਹਨਾਂ ਨੂੰ ਆਪ ਤਾਂ ਇਹਨਾਂ ਨੇ ਪਬਲਿਕ ਦੇ ਵਿੱਚ ਵਿਚਰਨਾ ਘੱਟ ਹੁੰਦਾ ਆ
1: ਜੀ, ਬਿਲਕੁਲ
2: ਲੋਕਾਂ ਦੀ ਗੱਲ ਤਾਂ ਇਹਨਾਂ ਕੋਲ ਜਿਹੜੀ ਆ ਕਿਤੇ ਪਹੁੰਚਣੀ ਹੁੰਦੀ ਜੀ
1: ਜੀ, ਬਿਲਕੁਲ ਹੈ ਜੀ,
2: ਬਾਕੀ ਤਾਂ ਇਹਨਾਂ ਨੇ ਲੋਕਾਂ ਤੇ ਜਿਹੜਾ ਹੈਗਾ ਆ ਇਹ ਹੁੰਦਾ ਇਹਨਾਂ ਨੂੰ ਕਿ ਬਈ ਤੁਸੀਂ ਬਹੁਤ ਕਰ ਰਹੇ ਜੀ ਦੇਸ਼ ਵਾਸਤੇ, ਤੁਸੀਂ ਬਹੁਤ ਕੁਛ ਕਰ ਰਹੇ ਹੈਗੇ ਆ ਜੀ, ਤੁਹਾਡਾ ਤਿਆਗ ਹੈ ਜੀ। ਤੁਸੀਂ ਦੇਖੋ ਨਾ ਕਈ ਜਗ੍ਹਾ ਦੇ ਉੱਤੇ ਜਿਹੜੇ ਆ ਪੋਡਕਾਸਟ ਹੁੰਦੇ ਹੈਗੇ ਆ ਤੇ ਮੋਦੀ ਬਾਰੇ ਜਦੋਂ ਕੋਈ ਚਰਚਾ ਬੀਜੇਪੀ ਦੇ ਲੀਡਰਾਂ ਨਾਲ ਕੀਤੀ ਜਾਂਦੀ ਹੈਗੀ ਆ, ਉਹਨੂੰ ਨਾ ਬਈ ਅਬਵ ਦੈਨ ਮੈਨਹੁੱਡ ਦੱਸਣ ਦੀ ਕੋਸ਼ਿਸ਼ ਕਰਦੇ ਕਰਦੇ ਕਈ ਵਾਰੀ ਹਾਸੇ ਦਾ ਮਜ਼ਾਕ ਦਾ ਪਾਤਰ ਬਣ ਜਾਂਦੇ ਆ ਜੀ।
1: ਬਿਲਕੁਲ ਬਣਦੇ ਆ ਜੀ,
2: ਹਾਂਜੀ। ਇੱਕ ਅਮਿਤ ਸ਼ਾਹ ਦੀ ਚੱਲਦੀ ਹੈਗੀ ਸੀ ਵੀ ਉਹ ਕਹਿੰਦੇ ਤੁਸੀਂ ਮਤਲਬ ਮੋਦੀ ਸਾਹਿਬ ਦਾ ਮਤਲਬ ਜਿਹੜਾ ਆ ਵੀ ਉਹਨਾਂ ਦੀ ਰੀਸ ਨੀ ਕੋਈ ਕਰ ਸਕਦਾ ਵੀ ਉਹ ਜਦੋਂ ਸਾਡੀ 3 ਦਿਨ ਕਾਰਨੀ ਕਾਰਨੀ ਦੀ ਬੈਠਕ ਹੁੰਦੀ ਹੈਗੀ ਆ ਉਹਦੇ ਵਿੱਚ ਉਹ 3 ਦਿਨ ਜਿਹੜਾ ਹੈਗਾ ਆ ਜਿੱਥੇ ਬੈਠੇ ਉੱਥੇ ਹੀ ਬੈਠੇ ਸੁਣਦੇ ਰਹਿੰਦੇ ਹੈਗੇ, ਇੱਥੇ ਤੱਕ ਕਿ ਵਾਸ਼ਰੂਮ ਵੀ ਨੀ ਜਾਂਦੇ ਜੀ
1: ਜੀ।
2: ਉਹਦੇ ਨਾਲ ਫਿਰ ਮਜ਼ਾਕ ਦੇ ਪਾਤਰ ਬਣੇ ਹੈਂਜੀ। ਸੋ ਇਸੇ ਤਰੀਕੇ ਨਾਲ ਮਾਨ ਸਾਹਿਬ ਦੀ ਟੈਂਡੈਂਸੀ ਇਹ ਹੈਗੀ ਆ ਵੀ ਹੁਣ ਉਹਨਾਂ ਨੇ ਆਪਣੀ ਜਿਹੜੀ ਆ ਵੀ ਆਪ ਹੀ ਫਿਲਮ ਬਣਵਾ ਲਈ
1: ਜੀ,
2: ਵੀ ਜਿਹਦੇ ਵਿੱਚ ਆਪਣੀਆਂ ਨੋ ਡਾਊਟ ਉਹਦੇ ਵਿੱਚ ਉਹਦਾ ਕੋਈ ਵੀਕ ਪੁਆਇੰਟ ਥੋੜਾ ਦੱਸਿਆ ਹੋਊਗਾ
1: ਹੈਂਜੀ।
2: ਉਹਦੇ ਵਿੱਚ ਤਾਂ ਸਾਰੀਆਂ ਕੰਮ ਕਰਦੇ ਸੀ ਜੀ।

0: ਖਾਬ ਜਿਹੜੇ ਨੇ, ਸੁਪਨੇ ਜਿਹੜੇ ਨੇ ਉਹ ਪੂਰੇ ਕਰਨ ਦੇ ਲਈ, ਤਰੱਕੀ ਕਰਨ ਦੇ ਲਈ, ਆਪਣਾ ਨਾਮ ਜਿਹੜਾ ਪੀੜ੍ਹੀ ਦਰ ਪੀੜ੍ਹੀ ਬਣਾਉਣ ਦੇ ਲਈ, ਜਾਂ ਆਪਣਾ ਨਾਮ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਕਿ ਦੁਨੀਆਂ ਸਾਡੀ ਜਿਹੜੀ ਹੈ, ਚਾਹੇ ਪਰਿਵਾਰ ਹੈ, ਦਾਦੇ ਪੜਦਾਦੇ ਨੇ, ਉਹਨਾਂ ਦਾ ਨਾਮ ਰਵੇ, ਸਾਡਾ ਅੱਗੇ ਨਾਮ ਰਵੇ, ਇਹੀ ਜੱਦੋਜਹਿਦ ਦੇ ਵਿੱਚ ਸਾਰੇ ਨੇ। ਪਰ ਇਹਦੇ ਵਿੱਚ ਵੱਖਰਾ ਕੀ ਦੇਖਦੇ ਹੋ ਵੀ ਇਹ ਕੀ ਜ਼ਰੂਰਤ ਪੈ ਗਈ ਕਿ ਫਿਲਮ ਬਣਾਉਣੀ ਪੈ ਗਈ? ਇਹ ਤਾਂ ਵੱਖਰੀ ਗੱਲ ਹੈ ਜੇ ਕਿ ਅਮੈਰੀਕਨ ਕਨੇਡੀ ਜਿਹੜਾ ਸੀ ਉਹ ਲੋਕਾਂ ਦੀ ਗੱਲ ਕਰਦਾ ਸੀ ਤਾਂ ਉਹ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ, ਜਾਂ ਹੋਰ ਜਿਹੜੇ ਸੀ ਵੱਡੇ ਵੱਡੇ ਲੋਕ ਜਿਨ੍ਹਾਂ ਨੇ ਜਦੋਂ ਪੂਰਾ ਜੰਗਲ ਰਾਜ ਹੀ ਕਹਿ ਲਓ ਇੱਕ ਤਰ੍ਹਾਂ ਦਾ ਹੁੰਦਾ ਸੀ, ਤਾਂ ਲੋਕਾਂ ਨੂੰ ਲਿਆ ਕੇ ਉਹਨਾਂ ਤੋਂ ਜਿਹੜਾ ਸੀ ਉਹਨਾਂ ਨੂੰ ਜੰਜੀਰਾਂ ਪਾ ਕੇ ਪੈਰਾਂ ਦੇ ਵਿੱਚ, ਤਾਂ ਉਹਨਾਂ ਤੋਂ ਕਪਾਹ ਜਿਹੜੀ ਸੀ ਅਮਰੀਕਾ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜਾ ਸਾਰੇ ਕੰਮ ਕਰਾਏ ਜਾਂਦੇ ਸੀ, ਗੁਲਾਮ ਬਣਾਇਆ ਜਾਂਦਾ ਸੀ, ਜਾਂ ਤਾਂ ਉਹਨਾਂ ਦੇ ਲਈ ਜਾਂ ਫਰੀਡਮ ਫਾਈਟਰ ਨੇ, ਉਹਨਾਂ ਦੇ ਉੱਤੇ ਤਾਂ ਫਿਲਮ ਨਹੀਂ ਬਣ ਸਕੀ। ਪਰ ਕੀ ਜ਼ਰੂਰਤ ਪੈ ਗਈ ਸਤੋਸ ਸਾਹਿਬ ਨੂੰ ਕਿ ਭਾਈ ਸਾਡੀ ਫਿਲਮ ਬਣਨੀ ਚਾਹੀਦੀ ਹੈ, ਡਾਕੂਮੈਂਟਰੀ ਬਣਨੀ ਚਾਹੀਦੀ, ਉਹ ਵੀ ਡਿਸਕਵਰੀ ਦੇ ਵਿੱਚ ਬਣੀ ਹੈ?
1: ਗੱਲ ਏਦਾਂ ਹੁੰਦੀ ਹੈ ਨਾ ਜੀ ਕਿ ਜਦੋਂ ਇਹਦਾ ਅੰਦਰ ਦੀ ਮਾਨਸਿਕ ਕਮਜ਼ੋਰੀ ਦੀਆਂ ਨਿਸ਼ਾਨੀਆਂ ਹੁੰਦੀਆਂ ਕਿ ਇਹ ਜਦੋਂ ਪਤਾ ਹੋਵੇ ਕਿ ਮੇਰੇ ਨਾਂ ਦੇ ਨਾਲ ਜਿਹੜੇ ਚਰਚੇ ਆ ਨਾ ਉਹ ਹੋਰ ਤਰ੍ਹਾਂ ਦੇ ਵੀ ਹੈਗੇ ਆ, ਹੈਂਜੀ, ਫੇਰ ਬੰਦਾ ਕਾਂਟ ਛਾਂਟ ਕਰਦਾ ਆ ਵੀ ਇਹਦੇ ਵਿੱਚੋਂ ਚੰਗੀਆਂ ਚੰਗੀਆਂ ਰੱਖ ਲਵਾਂ ਤੇ ਮਾੜੀਆਂ ਮਾੜੀਆਂ ਛੱਡ ਦਿਆਂ, ਫਿਰ ਜ਼ਿੰਦਗੀ ਜ਼ਿੰਦਗੀ ਹੁੰਦੀ ਆ, ਇਹ ਰੀਲ ਤਾਂ ਹੈ ਨੀ ਜੀ, ਉਹਨੂੰ ਫਿਰ ਲਾਈਫ ਨੂੰ ਨਾ ਰਿਐਲਿਟੀ ਨੂੰ ਵੀ ਰੀਲ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ
0: ਜੀ।
1: ਕੀ ਇਹਨਾਂ ਦੀ ਡਾਕੂਮੈਂਟਰੀ ਦੇ ਵਿੱਚ ਦਿਖਾਇਆ ਹੋਊਗਾ ਕਿ ਮਤਲਬ ਇਹਨਾਂ ਦੀ ਜਿਹੜੀਆਂ ਬੈਡ ਹੈਬਿਟਸ ਸੀਗੀਆਂ ਉਹਦੇ ਕਰਕੇ ਇਹਨਾਂ ਦੇ ਘਰ ਕਲੇਸ਼ ਹੁੰਦਾ ਸੀ, ਜਾਂ ਉਹਦੇ ਕਰਕੇ ਜਿਹੜਾ ਆ ਵਾਈਫ ਨੂੰ ਮਤਲਬ ਸ਼ੀ ਵਾਸ ਕੰਪੈਲਡ ਟੂ ਟੇਕ ਏ ਡਾਈਵੋਰਸ, ਹੈਂਜੀ, ਕੀ ਉਹਦੇ ਵਿੱਚ ਦਿਖਾਇਆ ਹੋਊਗਾ ਕਿ ਇਹਨਾਂ ਨੇ ਫਿਰ ਜਿਹੜਾ ਹੈਗਾ ਆ ਇੱਕ ਦਿਨ ਇੰਨਾ ਤੰਗ ਆ ਗਿਆ ਕਿ ਇਹਨਾਂ ਨੇ ਆਪਣੇ ਮਾਂ ਦੇ ਸਿਰ ਦੀ ਸਹੁੰ ਖਾ ਲਈ, ਫਿਰ ਉਸੇ ਆਪਣੇ ਆਪ ਗੁਣ ਤੋਂ ਇੰਨੇ ਮਜਬੂਰ ਹੋਏ ਕਿ ਮੁੜ ਕੇ ਜਿਹੜਾ ਆ ਫਿਰ ਇਹੀ ਕੰਮ ਕੀਤਾ, ਕਈ ਜਗ੍ਹਾ ਦੇ ਉੱਤੇ ਜਿਹੜਾ ਤਿਰਸਕਾਰ ਹੋਇਆ ਇਸੇ ਕਰਕੇ ਵੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਮਤਲਬ ਖਾ ਪੀ ਕੇ ਚੱਲ ਗਏ ਸੀ, ਸੋ ਇਸ ਕਰਕੇ ਇਹ ਚੀਜ਼ਾਂ ਤਾਂ ਨੀ ਦੱਸੀਆਂ ਹੋਣਗੀਆਂ ਉਸ ਡਾਕੂਮੈਂਟਰੀ ਚ,
0: ਬਿਲਕੁਲ,
1: ਹਾਂਜੀ। ਹੁੰਦਾ ਕੀ ਆ ਸਰ, ਮੈਨ ਜਿਹੜਾ ਹੈਗਾ ਨਾ ਬੰਦਾ ਜਿਹੜਾ ਹੈਗਾ ਆ ਇਹ ਗੁਣਾ ਤੇ ਅਵਗੁਣਾ ਦਾ ਕੰਬੀਨੇਸ਼ਨ ਹੁੰਦਾ ਜੀ,
0: ਪੁਤਲਾ ਹੈ ਜੀ, ਬਿਲਕੁਲ ਬਿਲਕੁਲ,
1: ਹਾਂਜੀ, ਠੀਕ ਆ। ਕੁਦਰਤ ਨੇ ਉਹਨਾਂ ਨੂੰ ਇੱਕ ਫਨ ਨਾਲ ਨਵਾਜਿਆ ਸੀਗਾ, ਉਸ ਫਨ ਦੀ ਮਤਲਬ ਜਿਹੜਾ ਹੈਗਾ ਆ ਉਹਨੂੰ ਕੈਸ਼ ਕਰਦੇ ਹੋਏ ਇਹਨਾਂ ਨੇ ਮਤਲਬ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਆ ਇਹਨਾਂ ਨੂੰ ਇਹਨਾਂ ਦਾ ਨਾਮ ਬਣ ਗਿਆ ਸੀ, ਇਹਨਾਂ ਦੀ ਪ੍ਰਸਿੱਧੀ ਹੋ ਗਈ ਸੀ, ਠੀਕ ਆ ਜੀ। ਉਹ ਤੋਂ ਬਾਅਦ ਹੁੰਦਾ ਆ, ਉਹ ਤੋਂ ਬਾਅਦ ਹੁੰਦਾ ਬੰਦੇ ਨੂੰ ਰਸਤੇ ਜਿਹੜੇ ਆ ਕੁਦਰਤ ਨੇ ਜਿਸ ਕਿਸੇ ਨੂੰ ਪਹੁੰਚਾਉਣਾ ਹੁੰਦਾ ਨਾ, ਅੰਬੀਸ਼ਨ ਵੀ ਬੰਦਾ ਤਾਂ ਹੀ ਧਾਰਨ ਕਰਦਾ ਹੈਗਾ ਆ, ਇਹਨੂੰ ਮਤਲਬ ਕੌਣ ਕਹਿੰਦਾ ਮੈਂ ਮਾੜਾ ਰਵਾਂ ਜੀ, ਹਰ ਕੋਈ ਕਹਿੰਦਾ ਮੈਂ ਚੰਗਾ ਬਣਾ, ਪਰ ਇਹ ਕੁਦਰਤ ਤੇ ਆ ਉਹਨੇ ਕਿਸੇ ਨੇ ਬਲੈਸਿੰਗ ਦੇਤੀ ਆ ਜੀ, ਤੇ ਉਹਦੇ ਨਾਲ ਬੰਦਾ ਉਸੇ ਜੀ। ਸਵਾਲ ਤਾਂ ਇਹ ਹੈ ਕਿ ਜਿਸ ਅਹੁਦੇ ਤੇ ਮੈਂ ਬੈਠਾ ਆ ਕੀ ਮੈਂ ਉਹਦੇ ਨਾਲ ਜਸਟਿਸ ਕਰ ਰਿਹਾ, ਕੀ ਮੈਂ ਉਹਦੇ ਨਾਲ ਇਨਸਾਫ ਕਰ ਰਿਹਾ
0: ਜੀ।
1: ਹੁਣ ਸਵਾਲ ਇੰਨੀਆਂ ਸਮੱਸਿਆਵਾਂ ਦਾ ਜੇ ਉਹਨਾਂ ਨੂੰ ਪਤਾ ਸੀ, ਸਾਰਾ ਕੁਛ ਪਤਾ ਸੀ, ਤੇ ਫੇਰ ਜਿਹੜਾ ਹੈਗਾ ਆ ਅੱਜ ਪੰਜਾਬ ਦੇ ਹਾਲਾਤ ਇਹ ਕਿਉਂ ਆ ਜੀ,
0: ਇਸ
1: ਜਿਸ ਕਰ
0: ਹਾਲਤ ਦੇ ਵਿੱਚ ਕਿਉਂ ਖੜੇ ਆ ਜੀ, ਬਿਲਕੁਲ ਬਹੁਤ ਵੱਡਾ ਸਵਾਲ ਹੈ,
1: ਹਾਂਜੀ, ਜਿਸ ਕਰਜ਼ੇ ਦੇ ਉੱਤੇ ਵਿਅੰਗ ਕਰਦੇ ਉਹ ਇੱਥੇ ਤੱਕ ਪਹੁੰਚੇ, ਜਿਹੜੀਆਂ ਸਪੈਸ਼ਲੀਆਂ ਸਰਕਾਰਾਂ ਤੇ ਵਿਅੰਗ ਕਰਦੇ ਉਹ ਜੀ ਕਰਜ਼ੇ ਨਾਲ ਸਾਨੂੰ ਅਸੀਂ ਕਰਜ਼ਾਈ ਕਰ ਦਿੱਤਾ, ਕਿਹੜੀ ਰੈਲੀ ਹੈ ਜਿੱਥੇ ਇਹਨਾਂ ਨੇ ਜਦੋਂ ਉਹ ਨਹੀਂ ਸੀ ਬੋਲਦੇ ਹੁੰਦੇ ਜੀ, ਉਸ ਉਹ ਕਰਜ਼ੇ ਦਾ ਰਿਕਾਰਡ ਤੋੜ ਕਰਜ਼ਾ ਲੈ ਲਿਆ ਜੀ, ਜਿੱਥੇ 2,70,000 ਕਰੋੜ ਦਾ ਕਰਜ਼ਾਈ ਸੀ ਪੰਜਾਬ ਜਦੋਂ ਇਹਨਾਂ ਦੇ ਹੱਥ ਚ ਸੌਂਪਿਆ ਗਿਆ, ਅਸੀਂ ਤਾਂ ਸੋਚਦੇ ਸੀਗੇ ਵੀ ਲਾ ਦੇਣਗੇ ਜੀ 1,00,000 ਕਰੋੜ ਹੀ ਜਿਹੜਾ ਲਾ ਕੇ ਤੇ ਮਤਲਬ ਕੋਈ ਪਿੱਛੇ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਉਹ ਇਸ ਵੇਲੇ ਜਦੋਂ ਇਹਨਾਂ ਨੇ ਛੱਡ ਕੇ ਜਾਣਾ ਆ 5,00,000 ਤੋਂ ਉੱਤੇ ਪਹੁੰਚ ਜਾਣਾ ਹੈਗਾ ਜੀ, ਫੇਰ ਕੀ ਕਰਾਂਗੇ?
0: ਬਿਲਕੁਲ,
1: ਸਟੇਟ ਤਾਂ ਡੁੱਬ ਗਈ ਨਾ ਜੀ, ਅਲਟੀਮੇਟਲੀ ਕੀ ਜਦੋਂ ਰਿਸੋਰਸ ਹੀ ਨਾ ਰਹੇ ਜੀ, ਹੁਣ ਇਮੀਡੀਏਟਲੀ ਪਤਾ ਆ ਵੀ ਅਗਲੀ ਸਰਕਾਰ ਦੇ ਆਉਂਦਿਆਂ ਨਾਲ ਹੀ PSPCL ਵਿਕ ਜਾਣੀ ਆ, ਪ੍ਰਾਈਵੇਟ ਹੱਥਾਂ ਚ ਚੱਲ ਜਾਣੀ ਆ, ਸਾਰੀਆਂ ਸਬਸਿਡੀਆਂ ਖਤਮ ਹੋ ਜਾਣੀਆਂ, ਮਜਬੂਰ ਪ੍ਰਾਈਵੇਟ ਵਾਲਾ ਕਿਉਂ ਦਏਗਾ ਜੀ, ਅਗਲੇ ਨੇ ਤਾਂ ਪੈਸੇ ਲੈਣੇ ਹੈਗੇ, ਉਹ ਉੱਥੇ ਮੀਟਰ ਵੀ ਉਹ ਲੱਗਣਗੇ ਜੀ ਵੀ ਠੀਕ ਹੈ ਜੀ ਪਹਿਲਾਂ ਪੈਸੇ ਦਿਓ, ਬਾਅਦ ਚ ਤੁਹਾਨੂੰ ਜਿੱਦਾਂ ਜਿਹੜਾ ਫੋਨ ਦੇ ਵਿੱਚ ਆਪਾਂ ਟੈਰਿਫ ਪਵਾਉਣੇ ਹੈਗੇ ਓਦਾਂ ਜਿਹੜਾ ਆ ਵੀ ਹਾਂ ਠੀਕ ਹੈ ਉਹਦੇ ਵਿੱਚ
0: ਅੰਗਰੇਜ਼ ਸੀਗੇ ਚਾਹੇ ਉਹ ਮੁਗਲ ਸੀਗੇ ਚਾਹੇ ਸਿੱਖ ਰਾਜ ਵੀ ਸੀਗਾ ਜਾਂ ਹੋਰ ਸਾਰੀਆਂ ਚੀਜ਼ਾਂ ਸੀ, ਜਿਹਨੂੰ ਜਿੱਦਾਂ ਸੂਤ ਆਉਂਦਾ ਹੈ ਉਹ ਆਪਣੇ ਪੱਖ ਦੇ ਵਿੱਚ ਜੋ ਲਿਖਵਾਉਣਾ ਚਾਹੁੰਦਾ ਉਹ ਲਿਖਣਾ ਪੈਂਦਾ, ਜਾਂ ਅੱਜ ਦੇਖਣ ਤੇ ਦਿਖਾਉਣ ਦੀ ਗੱਲ

0: ਹੈ ਉਹ ਅੱਜ ਉਹ ਦਿਖਾਉਣਾ ਪੈ ਰਿਹਾ ਜੀ।
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਨਾ ਜੀ, ਹੁਣ ਇਹਨਾਂ ਦੇ ਰਾਜ ਦੇ ਵਿੱਚ ਹੀ ਦੇਖੋ ਤੁਸੀਂ ਵੀ ਕਿੰਨਾ ਪੈਸਾ ਜਿਹੜਾ ਆ ਸਟੇਟ ਤੋਂ ਬਾਹਰ ਗਿਆ ਜੀ।
0: ਜੀ
1: ਜਦੋਂ ਅੰਗਰੇਜ਼ ਇੱਥੋਂ ਕਹਿੰਦੇ ਗਏ ਨਾ ਜੀ, ਤੇ ਉਹਨਾਂ ਨੇ ਮਤਲਬ ਜਿੰਨੇ ਇੱਥੇ ਮੁਲਾਜ਼ਮ ਸੀ ਨਾ, ਉਹਨਾਂ ਨੂੰ ਮੁੜ ਕੇ ਉੱਥੇ ਜੋਬ ਨਹੀਂ ਸੀ ਦਿੱਤੀ ਹੈਗੀ।
0: ਜੀ
1: ਉਹਨਾਂ ਨੇ ਇੱਥੇ ਹੀ ਜਿਹੜਾ ਹੈਗਾ ਉਹਨਾਂ ਦੀ ਬਣਦੀ ਲਾਈਫ ਦੀ ਜਿਹੜੀ ਹੈਗੀ ਨਾ ਜੀ, ਉਹ ਰਿਟਾਇਰਮੈਂਟ ਬੈਨੀਫਿਟਸ ਸਾਰਾ, ਉਹਨਾਂ ਦੀ ਸੈਲਰੀ ਬਕਾਇਆ ਦੀ, ਉਹ
0: ਜੀ
1: ਸਾਰਾ ਜਿਹੜਾ ਆ ਇੰਡੀਆ ਤੋਂ ਰਿਕਵਰ ਕਰਕੇ ਤੇ ਉਹਨਾਂ ਬੰਦਿਆਂ ਨੂੰ ਰਿਟਾਇਰਮੈਂਟ ਹੀ ਦੇ ਦਿੱਤੀ ਸੀ।
0: ਜੀ
1: ਕਿਉਂਕਿ ਇੱਥੇ ਦਾ ਕਲਚਰ ਜਿਸ ਤਰੀਕੇ ਦਾ ਹੈਗਾ ਸੀਗਾ, ਉਹਨਾਂ ਨੇ ਸੋਚਿਆ ਜੇ ਸਾਡੇ ਦੇਸ਼ ਦੇ ਵਿੱਚ ਆ ਕੇ ਇਹ ਜਿਹੜੇ ਹੈਗੇ ਆ ਉੱਥੇ ਮਤਲਬ ਜਿਹੜਾ ਆ ਉਸੇ ਤਰੀਕੇ ਨਾਲ ਜਿਹੜਾ ਆ ਅਫਸਰ ਜਿਹੜਾ ਆ ਐਡਮਿਨਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਨਗੇ
0: ਜੀ,
1: ਤੇ ਇੱਥੇ ਤਾਂ ਜਿਹੜਾ ਹੈਗਾ ਆ ਇਹ ਵਿਗਾੜ ਕਰ ਦੇਣਗੇ
0: ਭਾਰਤ
1: ਤੇ
0: ਤੋਂ ਪਾ
1: ਇੱਥੇ ਦਾ
0: ਜਾਣਗੇ
1: ਸਿਸਟਮ ਖਰਾਬ ਕਰ ਦੇਣਗੇ
0: ਜਿੱਦਾਂ ਕੈਨੇਡਾ ਚ ਬਣਿਆ ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਉਸੇ ਇੱਥੋਂ ਰਿਟਾਇਰ ਕਰਕੇ ਹੀ ਭੇਜੇ ਤੇ ਰਿਟਾਇਰਮੈਂਟ ਬੈਨੀਫਿਟ ਦੇ ਕੇ ਹੀ ਭੇਜੇ ਸਾਰੇ।
0: ਜੀ ਬਿਲਕੁਲ ਹੈ ਜੀ।
1: ਹਾਂਜੀ, ਉਦੋਂ ਵੀ ਭਾਰਤ ਲੁੱਟਿਆ ਗਿਆ ਸੀ, ਹੁਣ ਪੰਜਾਬ ਲੁੱਟਿਆ ਗਿਆ ਹੈਗਾ ਆ ਜੀ। ਆ ਜਿਹੜੇ ਆਏ ਆ ਢਾਈ ਢਾਈ ਤਾਂ 3-3 ਲੱਖ ਰੁਪਏ ਦੀਆਂ ਸੈਲਰੀਆਂ ਦੇ ਉੱਤੇ ਪ੍ਰਾਈਵੇਟਲੀ ਹਾਇਰ ਕੀਤੇ ਹੈਗੇ, ਸੈਕਟਰੀਏਟ ਦੇ ਵਿੱਚ ਜਾਓ ਤੁਸੀਂ, ਮੰਤਰੀਆਂ ਦੇ ਜਗ੍ਹਾ ਤੇ ਉੱਤੇ ਬੈਠੇ ਹੈਗੇ, ਨਾਲ ਸਾਰਾ ਕੰਮ ਸੁਪਰਵਿਜ਼ਨ ਚ ਹੋ ਰਿਹਾ ਜੀ।
0: ਜੀ
1: ਪੋਲਿਸੀ ਕੀ ਬਣਦੀ ਆ ਹੁਣ ਪਤਾ ਨੀ ਇਹਨਾਂ ਦੇ ਕੀ ਦਿਮਾਗ ਦੇ ਵਿੱਚ ਆ, ਵੀ ਪੰਜਾਬੀਆਂ ਨੂੰ ਤਾਂ ਦੇਣਾ ਹੀ ਕੁਛ ਨਹੀਂ ਗਾ ਜੀ।
0: ਜੀ
1: ਮੁਲਾਜ਼ਮ ਵੀ ਇਸੇ ਕਰਕੇ ਦੁਖੀ ਆ ਜੀ।
0: ਬਿਲਕੁਲ,
1: ਸੋ ਇਹਨਾਂ ਨੇ ਤਾਂ ਬਣਾਈ ਜੀ ਇੱਕ ਫਿਲਮ, ਹੁਣ ਇਹਦੇ ਤੇ ਭਾਜਪਾ ਨੇ ਫਿਰ ਕਾਊਂਟਰ ਫਿਲਮ ਬਣਾ ਤੀ, ਉਹਨਾਂ ਨੇ ਉਹਦੇ ਵਿੱਚ ਉਹ ਇਨਕਲੂਡ ਕਰ ਲਿਆ ਜੋ ਇਹ ਪਿਛਲੀਆਂ ਰੈਲੀਆਂ ਚ ਕਹਿੰਦੇ ਸੀ, ਤੇ ਅੱਜ ਜੋ ਇਹਨਾਂ ਦਾ ਪ੍ਰੈਕਟੀਕਲੀ ਜਿਹੜਾ ਆ ਕਰ ਰਹੇ ਹੈਗੇ ਆ ਜੀ, ਉਹੀ VIP ਕਲਚਰ ਦੀ ਗੱਲ ਕਰਦੇ ਹੈਗੇ ਜੀ। ਐਕਚੁਅਲੀ ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਸੀ ਨਾ ਜੀ, ਇੱਕ ਹੁੰਦਾ ਸਿਗਨੇਚਰ ਸਟੈਪ ਕਿਸੇ ਦਾ, ਉਹ ਸਿਗਨੇਚਰ ਸਟੈਪ ਜੇ ਅਗਲਾ ਭੁੱਲ ਜਾਏ ਤੇ ਦੂਜਾ ਉਹਨੂੰ ਫੋਲੋ ਕਰ ਲੈਂਦਾ ਹੈਗਾ ਵੀ ਹਾਂ ਠੀਕ ਹੈ, ਇਸ ਸਿਗਨੇਚਰ ਸਟੈਪ ਨਾਲ ਜਿਹੜਾ ਆ ਵੀ ਸੱਤਾ ਮਿਲ ਸਕਦੀ ਆ ਤੇ ਲੋਕ ਇਹਨੂੰ ਪਸੰਦ ਕਰਦੇ ਆ ਜੀ।
0: ਜੀ
1: ਦੇਖੋ ਇਹਨਾਂ ਨੇ ਤਾਂ ਮਤਲਬ ਜਿਹੜਾ ਆ ਬਾਕੀ ਪਾਰਟੀਆਂ ਨਾਲੋਂ ਐਜ ਇਹਨਾਂ ਨੂੰ ਇਸ ਕਰਕੇ ਮਿਲਿਆ ਸੀ ਕਿ ਇਹਨਾਂ ਨੇ ਸਿਰਫ ਫ੍ਰੀ ਵੀਜ ਦੀ ਗੱਲ ਨਹੀਂ ਸੀ ਕੀਤੀ, ਇਹਨਾਂ ਨੇ ਨਾਲ ਸਿਸਟਮ ਨੂੰ ਸੁਧਾਰਨ ਦੀ ਵੀ ਗੱਲ ਕੀਤੀ ਸੀ, ਤੇ ਇੱਕ ਰੋਡ ਮੈਪ ਵੀ ਹਲਕਾ ਹਲਕਾ ਦਿੱਤਾ ਸੀਗਾ ਵੀ ਅਸੀਂ ਇੰਨੇ ਪੈਸੇ ਜਿਹੜੇ ਹੈਗੇ ਆ ਮਾਈਨਿੰਗ ਚੋਂ ਕੱਢਾਂਗੇ, ਇੰਨੇ ਪੈਸੇ ਜਿਹੜੇ ਆ ਇੱਥੇ ਚੋਰੀ ਹੁੰਦੀ ਆ ਉਹ ਟੈਕਸ ਦੀ ਉਹਦੇ ਵਿੱਚੋਂ ਕੱਢਾਂਗੇ ਜੀ। ਉਹ ਲੋਕਾਂ ਨੇ ਜਿਹੜੇ ਸੰਜੀਦਾ ਲੋਕ ਸੀ ਉਹ ਵੀ ਜਿਹੜੇ ਹੈਗੇ ਆ ਇਸ ਵੱਲੋਂ ਪ੍ਰਭਾਵਿਤ ਹੋਏ ਕਿ ਹਾਂ ਬਿਲਕੁਲ ਠੀਕ ਆ, ਇਹ ਕੱਲਾ ਜਿਹੜਾ ਹੈਗਾ ਗੱਲਾਂ ਹੀ ਨਹੀਂ ਕਰਦੇ, ਇਹ ਰੋਡ ਮੈਪ ਵੀ ਦੇ ਰਹੇ ਆ।
0: ਬਿਲਕੁਲ ਜੀ,
1: ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਇਹਨਾਂ ਨੇ ਪਤਾ ਨੀ ਉਹ ਆਪਣੇ ਭਾਸ਼ਣ ਜਿਹੜੇ ਹੈਗੇ ਖਰੇ ਇਹਨਾਂ ਨੇ ਭੁੱਲ ਗਏ, ਤੇ ਜਾਂ ਇਹਨਾਂ ਨੇ ਕਿਤੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹ ਤੋਂ ਬਾਅਦ ਤਾਂ ਫਿਰ ਈਜ਼ੀ ਮਨੀ ਜਿੱਦਾਂ ਆ ਜਾਂਦੀ ਹੈਗੀ ਆ ਬੰਦੇ ਕੋਲ, ਤੇ ਫਿਰ ਉਹ ਈਜ਼ੀ ਲਾਈਫ ਹੋ ਜਾਂਦੀ ਹੈ ਨਾ ਜੀ। ਉਦਾਂ ਹੀ ਜਿਹੜਾ ਆ ਇਹਨਾਂ ਦਾ ਸੀਗਾ ਜੀ, ਇਹਨਾਂ ਨੂੰ ਅਹੁਦੇ ਮਿਲ ਗਏ ਤੇ ਕੁਆਲੀਫਿਕੇਸ਼ਨਾਂ ਇੰਨੀਆਂ ਹੈ ਨੀ ਸੀ ਜੀ, ਅਹੁਦਿਆਂ ਦੇ ਹਾਣ ਦੇ ਹੈ ਨੀ ਸੀਗੇ, ਉਹਦਾ ਸਾਰੀ ਪਾਵਰ ਦਾ ਜਿਹੜਾ ਆ ਮਿਸਯੂਜ਼ ਮਤਲਬ ਹੋਇਆ ਜੀ।
0: ਬਿਲਕੁਲ ਹੈ ਜੀ,
1: ਪਹਿਲਾਂ ਵੀ ਕਦੀ ਇੱਕ ਦਿਨ ਮੈਂ ਕਿਸੇ ਸਿਆਣੇ ਨੂੰ ਮਤਲਬ ਜਿਹੜਾ ਆ ਦੇਖਿਆ, ਉਹ ਕਹਿੰਦੇ ਜੀ ਵੀ ਬੰਦਾ ਬੜਾ ਪੋਲਾਈਟ ਆ, ਕਹਿੰਦਾ ਪੋਲਾਈਟ ਇਸ ਕਰਕੇ ਆ ਕਿ ਅਜੇ ਤੱਕ ਉਹਦੇ ਕੋਲ ਪਾਵਰ ਹੈ ਨੀ ਗੀ। ਹਾਂਜੀ, ਜਦੋਂ ਪਾਵਰ ਆ ਗਈ ਉਦੋਂ ਦੇਖਾਂਗੇ ਕਿ ਹਾਂ ਜੀ ਉਹ ਪੋਲਾਈਟ ਰਹਿੰਦਾ ਕਿ ਨਹੀਂ ਰਹਿੰਦਾ,
0: ਸਾਰਿਆਂ ਨੂੰ ਪੋਲਾਈਟ ਕਰਦਾ
1: ਅਸੀਂ। ਹਾਂਜੀ, ਅਸਲੀ ਬੰਦੇ ਦੀ ਕਰੈਕਟਰਿਸਟਿਕਸ ਦੀ ਪਹਿਚਾਣ ਹੀ ਉਦੋਂ ਹੁੰਦੀ ਆ ਕਿ ਜਦੋਂ ਉਹਨੂੰ ਕੋਲ ਸੱਤਾ ਜਾਂ ਪਾਵਰ ਆ ਜਾਂਦੀ ਆ ਕਿ ਫਿਰ ਦੇਖੋ ਕਿ ਉਹ ਬੰਦੇ ਦਾ ਅਸਲੀ ਰੰਗ ਬਾਹਰ ਆਉਂਦਾ ਕਿ ਨਹੀਂ ਆਉਂਦਾ।
0: ਪਰ ਸਾਹਿਬ ਕਈ ਵਾਰੀ ਇਹ ਵੀ ਮਨ ਚ ਆਉਂਦਾ ਕਿ ਅਸੀਂ ਕੁਝ ਵਿਅਕਤੀਆਂ ਤੋਂ ਜਾਂ ਜਿਹੜਾ ਆਵਾਮ ਹੈ ਉਹ ਉਮੀਦਾਂ ਹੀ ਜ਼ਿਆਦੀਆਂ ਲਾ ਲੈਂਦਾ ਜੀ, ਉਨਾ ਉਹਦੇ ਤੋਂ ਹੋ ਵੀ ਨਹੀਂ ਸਕਦਾ। ਚਾਹੇ ਉਹ ਮਨਮੋਹਨ ਸਿੰਘ ਸੀਗੇ ਕੇਂਦਰ ਦੇ ਵਿੱਚ, ਉਹਦੇ ਤੋਂ ਵੀ ਉਮੀਦਾਂ ਵੱਧ ਸੀ ਕਿ ਹੁਣ ਪੰਜਾਬ ਦਾ ਭਲਾ ਕਰਨਗੇ, ਪਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇੱਕ ਏਜੰਡੇ ਦੇ ਵਿੱਚ ਰਹਿ ਕੇ ਜਾਂ ਇੱਕ ਪ੍ਰੋਟੋਕੋਲ ਦੇ ਵਿੱਚ ਰਹਿ ਕੇ ਜਾਂ ਉਹਨਾਂ ਚੀਜ਼ਾਂ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਤੋਂ ਬਾਹਰ ਨਹੀਂ ਉਹ ਕਦਮ ਚੱਕ ਸਕਦੇ ਹੈ। ਪਰ ਕਿੱਦਾਂ ਕਿਸੇ ਵੀ ਚਾਹੇ ਉਹ ਕਿਸੇ ਵੀ ਆਪਣੇ ਪਾਰਟੀ ਦੀ ਸਰਕਾਰ ਹੋਵੇ, ਇੱਦਾਂ ਬੋਲਡ ਕਦਮ ਕਿੰਨੇ ਕੁ ਚੱਕ ਸਕਦੇ ਆ ਜੀ, ਕਿ ਲੋਕ ਹੀ ਇੱਥੇ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਜੇ ਸਮਝਣ ਕਿ ਅਸੀਂ ਉਮੀਦਾਂ ਜ਼ਿਆਦੀਆਂ ਵੱਧ ਲਾ ਲੈਂਦੇ ਹਾਂ ਹਰ ਕਿਸੇ ਤੋਂ ਆਪਣਾ ਸਮਝ ਕੇ।
1: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਫ੍ਰੀ ਇਲੈਕਟ੍ਰਿਸਿਟੀ ਦੀ ਮੰਗ ਕਿਸੇ ਨੇ ਕੀਤੀ ਸੀ?
0: ਨਾ,
1: ਕਿਸੇ ਨੇ ਨਹੀਂ ਸੀ ਕੀਤੀ। ਹਾਂਜੀ, ਲੋਕ ਤਾਂ ਸਸਤੀ ਬਿਜਲੀ ਕਹਿੰਦੇ ਸੀ ਤੇ 24 ਘੰਟੇ ਬਿਜਲੀ ਕਹਿੰਦੇ ਸੀ
0: ਜੀ।
1: ਇਹਨਾਂ ਨੇ ਆਪਣੀ ਮਤਲਬ ਜਿਹੜਾ ਵੋਟ ਬੈਂਕ ਨੂੰ ਅਟਰੈਕਟ ਕਰਨ ਵਾਸਤੇ ਜਿਹੜਾ ਆ ਉਹ ਚੀਜ਼ਾਂ ਐਲਾਨ ਕੀਤੀਆਂ ਨਾ ਜੀ। ਆ ਵਿਛੇ ਜੇ ਜਖੋ ਇਹਨਾਂ ਨੇ ਕਰ ਦਿੱਤਾ ਸੀਗਾ ਜੀ ਵੀ ਤੁਹਾਨੂੰ ਜਿਹੜਾ ਇਹ ਕਣਕ ਪਸਾਉਣੀ ਵੀ ਨੀ ਪਊ, ਆਟਾ ਬਣ ਕੇ ਆਊ ਜੀ, ਹਾਂਜੀ ਘਰ ਘਰ ਕੇ ਆਟਾ ਆਊਗੀ ਜੀ। ਉਹ ਇੱਕ ਦੋ ਮਹੀਨੇ ਚੱਲਿਆ, ਕੰਮ ਮੁੜ ਕੇ ਚੱਲਿਆ ਹੀ ਨਹੀਂ ਜੀ। ਉਹ ਵੀ ਵਿਚਾਰੇ ਜਿਹੜੇ ਹੈਗੇ ਆ ਉਹਨਾਂ ਦੇ ਵੀ ਪੈਸੇ ਨਹੀਂ ਦਿੱਤੇ, ਜਿਹੜੇ ਬੰਦੇ ਘਰ ਘਰ ਆਟਾ ਪਚਾ ਰਹੇ ਸੀ।
0: ਜੀ
1: ਹਾਂਜੀ, ਇਸੇ ਤਰੀਕੇ ਨਾਲ ਇਹੋ ਜਿਹੀਆਂ ਯੋਜਨਾਵਾਂ ਜਿਹੜੀਆਂ ਸਟੇਟ ਤਾਂ ਅੱਗੇ ਬੀਅਰ ਕਰ ਨਹੀਂ ਸਕਦੀ ਹੈਗੀ ਖਰਚਾ ਜੀ,
0: ਜੀ
1: ਐਕਸਪਲਾਇਟੇਸ਼ਨ। ਫਿਰ ਸਾਡੇ ਨਾ ਇੱਕ ਟੈਂਡੈਂਸੀ ਹੋਰ ਵੀ ਹੈਗੀ ਹੈ ਜੀ ਸਰਕਾਰਾਂ ਦੀ, ਉਹ ਇਹ ਆ ਕਿ ਜੇ ਇੱਕ ਸਰਕਾਰ ਕੋਈ ਅੱਛਾ ਕੰਮ ਕਰਕੇ ਗਈ ਆ ਨਾ, ਦੂਜੀ ਨੇ ਆ ਕੇ ਉਹਨੂੰ ਕੰਟੀਨਿਊ ਨਹੀਂ ਕਰਨਾ, ਉਹਦੇ ਤੇ ਮਿੱਟੀ ਪਾਣੀ ਹੈ ਜੀ, ਉਹਨੇ ਮਿੱਟੀ ਪਾਣੀ ਜੀ। ਤੁਸੀਂ ਦੇਖੋ ਕਈ ਬੱਸ ਅੱਡੇ ਬਣਾਏ ਅਕਾਲੀ ਸਰਕਾਰ ਨੇ ਬਣਾਏ ਜਾਂ ਕਾਂਗਰਸ ਸਰਕਾਰ ਨੇ ਬਣਾਏ, ਉਹ ਇਹਨਾਂ ਦੇ ਟੈਨਿਊਰ ਦੇ ਵਿੱਚ ਇਹਨਾਂ ਨੇ ਉਹਨੂੰ ਡਿਵੈਲਪ ਹੀ ਨਹੀਂ ਕੀਤਾ ਅੱਗੇ ਫਰਦਰ। ਉੱਥੇ ਉਹ ਸਾਰੇ ਜਿਹੜੇ ਹੈਗੇ ਆ ਪਸ਼ੂਆਂ ਦੇ ਜਿਹੜੇ ਆ ਅੱਡੇ ਬਣ ਗਏ ਜੇ, ਜਾਂ ਮਤਲਬ ਜਿਹੜੇ ਆ ਨਸ਼ੇੜੀਆਂ ਦੀਆਂ ਅੱਡੇ ਬਣ ਗਏ ਜੀ,
0: ਜਿਹੜੇ ਸੁਵਿਧਾ ਕੇਂਦਰ ਬਣਾਏ ਸੀ ਉਹਨਾਂ ਦੇ ਉੱਤੇ ਵੀ ਦੇਖੋ
1: ਸੁਵਿਧਾ ਕੇਂਦਰ ਬਣਾਏ, ਉਹ ਦੇਖੋ ਜਿਹੜਾ ਹੈਗਾ ਆ ਵੀ ਉਹਦੇ ਵਿੱਚ ਲੋੜ ਤਾਂ ਸੀਗੀ ਕਿ ਉੱਥੇ ਜਿਹੜਾ ਆ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਦਿੱਤਾ ਜਾਂਦਾ, ਵਾਈਫਾਈ ਦੀ ਸਹੂਲਤ, ਲੋਕੀ ਉਹਨਾਂ ਦੇ ਵਿੱਚ ਜਾਂਦੇ ਸੀ ਆਪਣੇ ਉਹਨਾਂ ਦੇ ਕੰਮ ਹੁੰਦੇ ਸੀ। ਉਹ ਹੁਣ ਲਿਆ ਕਿ ਥੋੜਾ ਜਿਹਾ ਵਿੱਚ ਮਤਲਬ ਨਾ ਵਾਈਫਾਈ ਦੀ ਨੈਟਵਰਕ ਦੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੇ ਫਿਰ ਸ਼ਹਿਰ ਨੂੰ ਪ੍ਰੈਫਰ ਕਰਨਾ ਸ਼ੁਰੂ ਕੀਤਾ ਜੀ। ਹੋਣਾ ਤਾਂ ਚਾਹੀਦਾ ਸੀ ਕਿ ਉੱਥੇ ਜਿਹੜਾ ਆ ਕਿ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਂਦਾ, ਉਹਨਾਂ ਨੂੰ ਡਿਵੈਲਪ ਕੀਤਾ ਜਾਂਦਾ, ਉਹ ਸਾਰੇ ਜਿਹੜੇ ਹੈਗੇ ਬੰਦੇ ਕੱਢ ਦਿੱਤੇ ਜੀ, ਉਹ ਕੈਪਟਨ ਨੇ ਕੱਢ ਦਿੱਤੇ ਸੀ। ਮੁੜ ਕੇ ਜਿਹੜਾ ਹੈਗਾ ਉਹ ਬਿਲਡਿੰਗਾਂ ਜਿਹੜੀਆਂ ਓਦਾਂ ਹੀ ਗਈਆਂ ਜੀ, ਖੰਡਰ ਬਣ ਗਏ ਜਦੋਂ ਦੇਖਿਆ ਨੀ ਕਿਸੇ ਨੇ ਜਿੱਦਾਂ ਮਰਜ਼ੀ। ਸੋ ਇਸ ਕਰਕੇ ਜਿਹੜਾ ਆ ਪਬਲਿਕ ਦੇ ਪੈਸੇ ਨੂੰ ਜਿਹੜਾ ਆ ਉਹਨੂੰ ਆਪਣਾ ਪੈਸਾ ਸਮਝਦਾ ਹੀ ਕੋਈ ਨੀ ਜੀ। ਉਹ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਡਿਵੈਲਪਮੈਂਟ ਦੇ ਨਾਂ ਤੇ ਵੀ ਬਰਬਾਦ ਹੀ ਹੁੰਦਾ ਆ ਜੀ ਇੱਥੇ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਹਾਂਜੀ,
0: ਸਮਾਂ ਕੇ ਉਹ ਚੀਜ਼ ਨੂੰ ਜਿਹੜਾ ਜਿੱਥੇ ਤੱਕ ਸਰਕਾਰ ਕੋਈ ਵੀ ਪਿਛਲੀ ਕਰ ਗਈ ਆ, ਉਹ ਤੋਂ ਸਮਾਂ ਕੇ ਜਿਹੜੀ ਅਗਲੀ ਨਵੀਂ ਸਰਕਾਰ ਜਿੱਥੇ ਉਹ ਕੰਟੀਨਿਊ ਕਰਦੀ ਆ ਠੀਕ ਹੈ, ਜੇ ਉਹ ਕੰਟੀਨਿਊ ਨਹੀਂ ਕਰਦੀ ਤਾਂ ਜਿੱਥੇ ਤੱਕ ਉਹ ਕੰਮ ਹੋਇਆ ਸਮਾਂ ਕੇ ਤੁਸੀਂ ਅੱਗੇ ਉਸ ਚੀਜ਼ ਨੂੰ ਵਧਾਓ, ਕੰਟੀਨਿਊ ਕਰੋ, ਨਾ ਕਿ ਉਹਨੂੰ ਤੋੜੋ ਮਰੋੜੋ ਜਾਂ ਲੇਪਾ ਪੂਚੀ ਕਰਕੇ ਤਾਂ ਉਹਨੂੰ ਮਤਲਬ ਕਿ ਆਪਣੇ ਨਾਂ ਜਾਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੋ। ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਕਿਹੜੇ ਸਰਕਾਰ ਦੇ ਵਿੱਚ ਕੀ ਹੋਇਆ ਜੀ, ਕਿਹਨੇ ਕੀ ਕੀਤਾ ਹੈ ਜੀ।
1: ਬਿਲਕੁਲ ਜੀ ਬਿਲਕੁਲ। ਸੋ ਇਸ ਕਰਕੇ ਅੱਜ ਦਾ ਜਿਹੜਾ ਟਾਈਟਲ ਦਿੱਤਾ ਸੀ ਆਜਾ ਤੈਨੂੰ ਫਿਲਮ ਦਿਖਾਈਏ, ਉਹ ਫਿਲਮ ਅਸੀਂ ਤੁਹਾਨੂੰ ਦੋਨੇ ਪੱਖ ਦਿਖਾਤੇ ਆ ਜੀ। ਇੱਕ ਪੱਖ ਜਿਹੜਾ ਮਾਨ ਸਾਹਿਬ ਲੋਕਾਂ ਨੂੰ ਕੋਈ ਆਵਾਜ਼ਾਂ ਮਾਰਦੇ ਹੈਗੇ ਆ ਵੀ ਆਓ ਜੀ ਮੇਰੀ ਫਿਲਮ ਦੇਖੋ, ਆਓ ਜੀ ਮੇਰੀ ਫਿਲਮ ਦੇਖੋ ਜਿਹਦੇ ਵਿੱਚ ਮੈਂ ਚੰਗਾ ਹੀ ਚੰਗਾ, ਮੈਂ ਚੰਗਾ ਹੀ ਚੰਗਾ, ਹਾਂਜੀ। ਤੇ ਇੱਕ ਪਾਸਾ ਉਹ ਹੈਗਾ ਆ ਕਿ ਜਿਹੜਾ ਸਾਨੂੰ ਵੀ ਪਤਾ ਆ ਤੇ ਤੁਹਾਨੂੰ ਵੀ ਪਤਾ ਆ, ਤੇ ਜਿਹੜਾ ਜਿਹੜਾ ਆ ਪੰਜਾਬ ਦੇ ਹਰ ਬੱਚੇ ਨੂੰ ਪਤਾ ਆ, ਤੇ ਨਹੀਂ ਪਤਾ ਤੇ ਹੋ ਸਕਦਾ ਮਾਨ ਸਾਹਿਬ ਭੁੱਲ ਗਏ ਹੋਣਗੇ ਜੀ, ਤੇ ਉਹ ਰਹਿੰਦਾ ਖੁਦਾ ਬੀਜੇਪੀ ਯਾਦ ਕਰਾ ਰਹੀ ਹੈਗੀ ਆ। ਉਹ ਕਹਿੰਦੇ ਕੋਈ ਗੱਲ ਨੀ, ਤੁਸੀਂ ਜਿਹੜਾ ਸਦੋਂ ਤੁਹਾਡੇ ਕੋਲ ਸੱਤਾ ਹੈ ਨੀ ਸੀ ਉਦੋਂ ਤੁਸੀਂ ਕੀ ਭਾਸ਼ਣ ਕਰਦੇ ਸੀ, ਤੇ ਬਾਅਦ ਦੇ ਵਿੱਚ ਜਿਹੜਾ ਆ ਅੱਜ ਜੋ ਤੁਹਾਡੇ ਕੋਲ ਸੱਤਾ ਆ ਤੇ ਕੀ ਤੁਸੀਂ ਉਹ ਤੇ ਅਮਲ ਕੀਤਾ। ਹਾਂਜੀ, ਉਹ ਬੀਜੇਪੀ ਦਿਖਾਲੂਗੀ ਇਹਨਾਂ ਦੀ 45 ਮਿੰਟ ਦੀ ਆ, ਤੇ ਦੱਸਦੇ ਆ ਕਿ 3 ਕਰੋੜ ਰੁਪਇਆ ਖਰਚ ਹੋਇਆ ਜੀ। ਹੁਣ ਇਹ ਨੀ ਪਤਾ ਉਹ ਪੈਸੇ ਕਿੱਥੋਂ ਆਏ ਤੇ ਕਿਹਨੇ ਦਿੱਤੇ ਤੇ ਕਿਹੜੇ ਖਾਤੇ ਚੋਂ ਕੱਢੇ ਜੀ। ਤੇ ਜਿਹੜੇ ਹੁਣ ਬੀਜੇਪੀ ਨੇ ਵੀ ਜਿਹੜੀ ਦਿੱਤੀ ਹੈਗੀ ਆ ਜੀ, ਆ ਜਾਊਗੀ ਜੀ ਉਹ 1 ਘੰਟੇ ਦੀ ਆ ਕਹਿੰਦੇ
0: ਜੀ।
1: ਤੇ ਤੀਜਾ ਹੈਗਾ ਮੁਲਾਜ਼ਮ, ਮੁਲਾਜ਼ਮਾਂ ਨੂੰ ਇਹਨਾਂ ਨੇ ਤਾਂ ਮਨ ਬਣਾ ਲਿਆ ਜਾਂ ਕਿ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਜੀ, ਅਪੀਲ ਕਰਾਂਗੇ, ਦੇਣਾ ਇਹਨਾਂ ਨੇ ਹੈ ਨੀ ਕੁਛ ਵੀ ਉਹਨਾਂ ਨੂੰ।
0: ਬਿਲਕੁਲ ਹੈ ਜੀ,
1: ਰਹਿੰਦਾ ਖੁੰਦਾ ਉਹਨਾਂ ਨੂੰ ਹਰਾਸਮੈਂਟ ਕਰਨ ਵਾਸਤੇ, ਉਹਨਾਂ ਦੀਆਂ ਟ੍ਰਾਂਸਫਰ ਵਗੈਰਾ ਕੀਤੀਆਂ ਜਾ ਰਹੀਆਂ ਇੱਧਰ ਉੱਧਰ, ਤਾਂ ਕਿ ਉਹ ਜਦੋਂ ਡਿਊਟੀ ਰਿਜ਼ਿਊਮ ਕਰਨਗੇ ਤੇ ਉਹਨਾਂ ਨੂੰ ਕੁਛ ਨਾ ਕੁਛ ਤਾਂ ਉੱਥੇ ਕਰਨਾ ਹੀ ਪਊਗਾ ਜੀ। ਤੇ ਆਪਾਂ ਦੱਸ ਦਿਆਂਗੇ ਕਿ ਹੜਤਾਲ ਜਿਹੜੀ ਹੈਗੀ ਉਹਨਾਂ ਦੀ ਬ੍ਰੇਕ ਹੋ ਗਈ ਜੀ।
0: ਹਾਂਜੀ, ਆ ਖਹਿਰਾ ਨੂੰ ਸੁਖਚੈਨ ਸਿੰਘ ਖਹਿਰਾ ਜਿਹੜਾ ਪ੍ਰਮੁੱਖ ਮੁਲਾਜ਼ਮ ਆਗੂ ਨੇ ਉਹਨਾਂ ਦੀ ਤਬਾਦਲਾ ਕਰ ਦਿੱਤਾ ਹੈ ਜੀ। ਬਿਲਕੁਲ ਹੈ ਜੀ,
1: ਹਾਂਜੀ ਹਾਂਜੀ, ਏਦਾਂ ਦੀਆਂ ਖਬਰਾਂ ਆਉਣੀਆਂ ਜੀ, ਅਜੇ ਹੋਰ ਹੋਣੀਆਂ ਜੀ ਇਹ
0: ਜੀ। ਪਰ ਸੈਣ ਸਾਹਿਬ, ਇੱਕ ਇੱਕ ਪਾਸੇ ਇਸ ਚੀਜ਼ ਨੂੰ ਵੀ ਨਾਲ ਜੋੜ ਕੇ ਦੇਖੀਏ ਤਾਂ ਜਿਵੇਂ ਕਿ ਗੁਲਾਬ ਚੰਦ ਕਟਾਰੀਆ ਹੁਣੇ ਅੱਜ ਬੇਅੰਤ ਸਿੰਘ ਉਹਨਾਂ ਦੇ ਉੱਥੇ ਸ਼ਰਧਾਂਜਲੀ ਸਮਾਗਮ ਤੇ ਪਹੁੰਚੇ ਹੈ, ਤਾਂ ਉਹਨਾਂ ਨੇ ਇੱਕ ਸੰਕੇਤ ਦਿੱਤਾ ਕਿ ਜੇ ਮੁਲਾਜ਼ਮ ਮੇਰੇ ਨਾਲ ਸੰਪਰਕ ਕਰਦੇ ਆ ਤਾਂ ਮੈਂ ਗੱਲ ਤੋਰ ਸਕਦਾ।
1: ਸੰਪਰਕ ਕਰਨ ਦੀ ਕੀ ਲੋੜ ਹੈਗੀ ਆ ਜੇ ਉਹਨਾਂ ਨੂੰ ਦਿਸਦਾ ਪਿਆ ਹੈਗਾ ਆ ਜੀ, ਉਹ ਤਾਂ ਟੋਟਲ ਰਾਜਨੀਤੀ ਕਰ ਰਹੇ,
0: ਗਵਰਨਰ ਸਾਹਿਬ ਵੀ ਤਾਂ
1: ਰਾਜਨੀਤੀ ਕਰ ਰਹੇ ਜੀ। ਹਾਂਜੀ, ਤੇ ਤੁਸੀਂ ਜਿਹੜਾ ਆ, ਜੇ ਤੁਹਾਨੂੰ ਪਤਾ ਆ ਕਿ ਤੁਹਾਡੇ ਰਾਜ ਦੇ ਵਿੱਚ ਜਿਹੜਾ ਆ ਕਿ ਮੁਲਾਜ਼ਮ ਦੁਖੀ ਹੈਗੇ ਆ, ਉਹਨਾਂ ਦੀਆਂ ਜੈਨੂਅਨ ਡਿਮਾਂਡਸ ਪੂਰੀਆਂ ਨਹੀਂ ਹੋ ਰਹੀਆਂ, ਜਿਹਦੇ ਬਾਰੇ ਕਿ ਹਾਈ ਕੋਰਟ ਦਾ ਫੈਸਲਾ ਵੀ ਆ ਚੁੱਕਾ ਆ, ਉਹ ਵੀ ਡਬਲ ਬੈਂਚ ਦਾ। ਹਾਂਜੀ, ਤੇ ਤੁਸੀਂ ਮਤਲਬ ਉਹਨੂੰ ਜੇ ਲਾਗੂ ਕਰਾਉਣਾ ਆ ਤੇ ਸਰਕਾਰ ਨੂੰ ਵੈਸੇ ਹੀ ਆਪਣੇ ਲੈਵਲ ਤੇ ਲਿਖਣੀ ਤਾਂ ਤੁਸੀਂ ਚਿੱਠੀ ਆ, ਹੋਰ ਤੁਸੀਂ ਸਰਕਾਰ ਨੂੰ ਕੀ ਕਰ ਲੈਣਾ ਜੀ।
0: ਬਿਲਕੁਲ,
1: ਤੇ ਸਿਰਫ ਏਦਾਂ ਆ ਕਿ ਟੂ ਵਿਨ ਓਵਰ ਦਾ ਸੈਂਥੀ ਆਫ ਦਾ ਇੰਪਲਾਈਜ਼, ਉਹਨਾਂ ਨੇ ਆਹ ਗੱਲ ਕਹੀ ਆ ਜੀ, ਅਦਰਵਾਈਜ਼ ਜਿਹੜਾ ਆ ਹੋਰ ਮੈਂ ਤੈਨੂੰ ਟੋਟਲ ਰਾਜਨੀਤੀ ਹੀ ਕਹੂੰਗਾ ਜੀ, ਮੈਂ ਮਤਲਬ ਹੋਰ
0: ਬਿਲਕੁਲ ਹੈ ਜੀ,
1: ਹਾਂਜੀ, ਕਿਉਂਕਿ ਨਹੀਂ ਤਾਂ ਸਭ ਕੁਛ ਤਾਂ ਤੁਹਾਡੇ ਸਾਹਮਣੇ ਹੈਗਾ ਆ ਜੀ, ਮੁਲਾਜ਼ਮਾਂ ਨੂੰ ਉਹ ਹਰਾਸ ਕਰ ਰਹੇ ਹੈਗੇ ਆ, ਉਹਨਾਂ ਦੇ ਲੀਡਰਸ ਨੂੰ ਹਰਾਸ ਕਰ ਰਹੇ ਹੈਗੇ, ਇਸੇ ਕਰਕੇ ਸਰ ਗੱਲ ਨਿਬੜਨੀ ਨੀ ਕਿਸੇ ਗੱਲ ਦੇ ਉੱਤੇ, ਜਦੋਂ ਸਟੇਟ ਕੋਲ ਜਿਹੜਾ ਹੈਗਾ ਆ ਪੈਸਾ ਹੀ ਹੈ ਨੀ, 21,000 ਕਰੋੜ ਰੁਪਇਆ ਜਿਹੜਾ ਆ ਉਹ ਕੀ ਕਰੋਗੇ, ਕਿੱਥੋਂ ਲਿਆਉਣਾ ਜੀ?
0: ਬਿਲਕੁਲ
1: ਇਹਨਾਂ ਨੇ ਜਾਣਾ ਕੰਟੀਨਿਊਟੀ ਦੇ ਵਿੱਚ ਦਿੱਤਾ ਹੀ ਨੀ ਸਾਢੇ 4 ਸਾਲ ਹੁੰਦਾ ਆ ਜੀ, ਕੋਈ ਨਾ ਕੋਈ ਜਦ ਲੇਟ ਹੋ ਜਾਂਦੇ ਹੈਗੇ ਆ, ਉਹ ਤਾਂ ਬੈਂਕ ਦੀ ਕਿਸ਼ਤ ਟੁੱਟ ਜਾਏ ਤੇ 2-4 ਕਿਸ਼ਤਾਂ ਟੁੱਟ ਜਾਂਦੇ, ਮੁੜ ਕੇ ਬੰਦਾ
0: ਫੱਟੀ ਪੋਚ ਦਿੱਤੀ ਆ।
1: ਬਿਲਕੁਲ ਜੀ
0: ਜੀ,
1: ਫੇਰ ਬੰਦਾ ਬੈਂਕ ਦੀ ਕਿਸ਼ਤ ਟੁੱਟ ਗਿਆ ਤਾਂ ਨੀ ਤਾਬੇ ਆਉਂਦਾ ਮੁੜ ਕੇ, ਇਹ ਤਾਂ ਫੇਰ ਜਿਹੜਾ ਹੈਗਾ ਤੁਸੀਂ ਸਾਰੇ ਮੁਲਾਜ਼ਮਾਂ ਦਾ ਡੀਏ ਖਾਂਦੇ ਰਹੇ ਜੀ,
0: ਅਰਬਾਂ ਰੁਪਈਆ ਜੀ। ਬਿਲਕੁਲ ਹੈ ਜੀ,
1: ਹਾਂਜੀ, ਪਰ ਅੱਛਾ ਕੀ ਕਰਨਾ ਹੈਗਾ, ਇਹਨਾਂ ਨੇ ਲੈਵਿਸ਼ਲੀ ਖਰਚ ਕੀਤਾ ਆਪਣੀ ਮਸ਼ਹੂਰੀ ਪ੍ਰਚਾਰ ਤੇ। ਮਸ਼ਹੂਰੀ ਪ੍ਰਚਾਰ ਅੱਜ ਵੀ ਗੁਜਰਾਤ ਦੇ ਵਿੱਚ, ਗੋਆ ਦੇ ਵਿੱਚ ਹੁੰਦਾ ਪਿਆ ਜੀ,
0: ਜੀ ਬਿਲਕੁਲ,
1: ਪੰਜਾਬ ਦੇ ਪੈਸੇ ਤੇ ਹੁੰਦਾ ਪਿਆ ਜੀ,
0: ਤੇ
1: ਉਹ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੁਛ ਨੀ ਜੀ, ਅਜੇ ਆਸ ਲਾਉਂਦੇ ਹੈਗੇ ਆ ਕਿ ਹਾਂ ਜੀ ਅਸੀਂ ਸੈਕੰਡ ਟਰਮ ਵੀ ਆਵਾਂਗੇ
0: ਜੀ।
1: ਉਹ ਕੁਲਤਾਰ ਸਿੰਘ ਸੰਧਵਾ ਕਹਿੰਦੇ ਸਾਰੀਆਂ ਗਰੰਟੀਆਂ ਪੂਰੀ ਕਰ ਦਿੱਤੀ, ਇੱਕ ਚਿੱਟੀ ਵਾਲੀ ਗਰੰਟੀ ਵੀ ਪੂਰੀ ਹੋਈ ਸਾਡੇ ਕੋਲ, ਮੰਨ ਗਏ, ਚਲੋ ਮੰਨੇ ਹੈ ਕਿ ਜਿੱਦਾਂ ਮਰਜ਼ੀ, ਨਾਲ ਉਹਨਾਂ ਨੇ ਜਸਟੀਫਾਈ ਕਰ ਦਿੱਤਾ, ਪਹਿਲਾਂ ਰੋਂਦੀ ਮਾਂ ਆ ਜਾਂਦੀ ਹੈਗੀ ਆ, ਫੇਰ ਪਿੱਛੇ ਜਮਾਨਤਾਂ ਕਰਾਉਣ ਵਾਲੇ, ਮੈਂ ਹੋਰ ਤਾਂ ਕੁਛ ਨੀ ਕਰ ਸਕਦਾ, ਮੈਂ ਜਮਾਨਤਾਂ ਵਾਲਿਆਂ ਦੇ ਨਾਂ ਚੌਂਕ ਚ ਬੋਲੂਗਾ। ਹਾਂਜੀ, ਕਿਆ ਬਚਕਾਨਾ ਗੱਲਾਂ ਕਰਦੇ ਹੋ ਤੁਸੀਂ, ਐਡਮਿਨਿਸਟ੍ਰੇਸ਼ਨ ਤੁਸੀਂ ਚਲਾਉਣੀ ਹੈਗੀ ਆ, ਇਟ ਮੀਨਸ ਮਾਂ ਰੋਂਦੀ ਜਾਂਦੀ ਤੇ ਫੇਰ ਤੁਸੀਂ ਛੱਡ ਦਿੰਦੇ ਹੈਗੇ, ਤੁਸੀਂ ਸਿਫਾਰਿਸ਼ ਕਰਦੇ ਹੋ ਪੁਲਿਸ ਨੂੰ, ਪੁਲਿਸ ਦੇ ਕੰਮ ਚ ਇੰਟਰਫੇਰੈਂਸ ਕਰਦੇ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ ਇਹ ਤਾਂ ਗੱਲਾਂ ਕਹਿਣ ਦੀਆਂ ਸਰ
0: ਜੀ,
1: ਤੇ ਸੈਣੀ ਸਰ ਇਸ ਕਰਕੇ ਦੋਨੇ ਦੋਨੇ ਫਿਲਮਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਜੀ, ਹਾਂਜੀ, ਤੇ ਨਾਲ ਮੁਲਾਜ਼ਮਾਂ ਦਾ ਵੀ ਜਿਹੜਾ ਹੈਗਾ ਆ ਉਹ ਵੀ ਦੱਸ ਦਿੱਤਾ ਜੀ। ਅੱਗੇ ਹੁਣ ਆਪਾਂ ਰਾਜਾ ਬੜਿੰਗ ਤੇ ਨਾ ਚੱਲ ਚੱਲੀਏ,
0: ਪਹਿਲਾਂ ਆਪਾਂ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ, ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਾਂ ਚੰਦੂ ਮਾਜਰਾ ਹੁਣਾਂ ਦਾ ਖੱਤ, ਪਰ ਇੱਕ ਚੀਜ਼ ਇਹਦੇ ਨਾਲ ਹੋਰ ਸੈਣੀ ਸਾਹਿਬ, ਜਗਤਾਰ ਸਿੰਘ ਹਵਾਰਾ ਦਾ ਮਾਮਲਾ ਹੈ। ਮੈਂ 3-4 ਐਂਗਲਾਂ ਤੋਂ ਇੱਕੋ ਹੀ ਖਬਰ ਨੂੰ ਦੇਖਣਾ ਚਾਹੁੰਦਾ, ਦੇਖ ਰਿਹਾ ਹਾਂ ਕਿ ਇਹ ਹੋ ਕੀ ਰਿਹਾ ਜੀ। ਇੱਕ ਪਾਸੇ ਸਿੱਖ ਸਿਆਸਤ ਹੋ ਰਹੀ ਹੈ, ਦੂਸਰੇ ਪਾਸੇ ਗੱਠਜੋੜ ਦੀ ਗੱਲ ਹੋ ਰਹੀ ਹੈ, ਇੱਕ ਪਾਸੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਤੇ ਰਾਜੋਆਣਾ ਸਾਹਿਬ ਇਸ਼ਤਿਹਾਰ ਦਿੰਦੇ ਨੇ, ਤੇ ਇੱਕ ਪਾਸੇ ਤਾਂ ਉਹ ਕਹਿੰਦੇ ਸਾਨੂੰ ਰਿਹਾਈ ਜਾਂ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾਣ, ਪੈਰੋਲ ਦਿੱਤੀ ਜਾਵੇ, ਪਰ ਦੂਸਰੇ ਪਾਸਾ ਦੇਖਿਆ ਜਾਵੇ ਤਾਂ ਉਹ ਇਸ ਚੀਜ਼ ਨੂੰ ਪ੍ਰਾਊਡ ਵੀ ਕਰ ਰਹੇ ਨੇ ਤੇ ਇਸ਼ਤਿਹਾਰ ਵੀ ਦੇ ਰਹੇ ਨੇ ਚੀਜ਼ਾਂ ਦਾ।
1: ਭਾਰੇ ਸਾਹਿਬ, ਇੱਕ ਚਿੱਠੀ ਤੁਸੀਂ ਜਿਹੜਾ ਹੈਗਾ ਆ ਜੇ ਮੋਦੀ ਨੂੰ ਲਿਖ ਦਿਓਗੇ ਨਾ,
0: ਤੇ
1: ਮੋਦੀ ਕੰਸਰਨਡ ਡਿਪਾਰਟਮੈਂਟ ਨੂੰ, ਜਿਸ ਡਿਪਾਰਟਮੈਂਟ ਦਾ ਮੁੱਦਾ ਆ ਉਹਨੂੰ ਭੇਜ ਦਊਗਾ।
0: ਬਿਲਕੁਲ,
1: ਉਹ ਚਾਹੇ ਚਿੱਠੀ ਤੁਸੀਂ ਲਿਖ ਦਿਓ ਚਾਹੇ ਮੈਂ ਲਿਖ ਦਿਆਂ ਜੀ,
0: ਜੀ
1: ਇਹਨਾਂ ਦਾ ਤਾਂ ਇੰਨਾ ਕੁ ਹੈਗਾ ਆ, ਔਰ ਉਹਦੇ ਤੇ ਮੈਂ ਪਿੱਠ ਥਪਥ ਪਾਉਣ ਲੱਗ ਪਵਾਂ ਹੈਗੀ, ਜਾਂ ਤਾਂ ਉਹਦੇ ਵਿੱਚ ਕੋਈ ਆਊਟਪੁੱਟ ਨਿਕਲੀ ਹੋਵੇ। ਚੰਦੂ ਮਾਜਰੇ ਹੁਣਾਂ ਨੇ ਚਿੱਠੀ ਲਿਖੀ ਹੈਗੀ ਪ੍ਰਧਾਨ ਮੰਤਰੀ ਨੂੰ ਹਵਾਰੇ ਹੋਣਾ ਬਾਰੇ ਜੀ, ਉਹਨਾਂ ਨੇ ਹੋਮ ਮਿਨਿਸਟਰੀ ਨੂੰ ਲਿਖ ਦਿੱਤੀ ਜੀ, ਉੱਥੇ ਤਾਂ ਗੱਲ ਪਹਿਲਾਂ ਹੀ ਚੱਲਦੀ ਪਈ ਹੈਗੀ ਜੀ। ਜਿੱਦਾਂ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ ਮੈਂ ਕ੍ਰੈਡਿਟ ਤੋਂ ਵਾਂਝਾ ਨਾ ਰਹਿ ਜਾ, ਪੈਰੋਲ ਮਿਲਣ ਲੱਗੀ ਆ,
0: ਹੈਂਜੀ
1: ਸਾਰੇ ਜਾਣੇ ਕ੍ਰੈਡਿਟ ਲੈਣ ਨੂੰ ਤੁਰ ਪਏ, ਇਹ ਦੇਖਿਆ ਨੀ ਵੀ ਭਾਈ ਜਿਹਦਾ ਇਸ਼ੂ ਹੈਗਾ ਆ ਉਹ ਇਸ਼ੂ ਦੱਬ ਗਿਆ, ਉਲਟਾ ਜਿਹੜਾ ਹੈਗਾ ਲਾਲਾ ਲਾਲਾ ਜਿਆਦਾ ਹੋ ਗਈ ਜੀ, ਹਰ ਕੋਈ ਪਿੱਛੇ ਨੀ ਸੀ ਰਹਿਣਾ ਚਾਹੁੰਦਾ। ਹਾਂਜੀ, ਵਾਰਸ ਪੰਜਾਬ ਵਾਲੇ ਹੈਗੇ ਆ ਉਹ ਚੰਡੀਗੜ੍ਹ ਹੀ ਜਾ ਪਹੁੰਚੇ ਜੀ ਰਿਹਾਇਸ਼ ਘੇਰਨ ਵਾਸਤੇ, ਤੋ ਅਗਲਾ ਉਹ ਤਾਂ ਚਿੱਠੀ ਲਿਖਦਾ ਪਿਆ ਆ, ਉਹਦੀ ਰਿਹਾਇਸ਼ ਕਾਹਦੇ ਲਈ ਘੇਰਨੀ ਸੀ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਇਹ ਸੰਜੀਦਾ ਮੁੱਦੇ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਆ, ਹੁਣ ਜਿੱਥੇ ਤੱਕ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਆ ਜੀ, ਉਹਨੂੰ ਵੀ ਮਤਲਬ ਜਿਹੜਾ ਆ ਵੀ ਪੰਜਾਬ ਦੇ ਸੰਜੀਦਾ ਲੋਕ ਦੋ ਐਂਗਲਸ ਨਾਲ ਦੇਖ ਰਹੇ ਆ ਜੀ।
0: ਜੀ,
1: ਇੱਕ ਤਾਂ ਕਹਿ ਰਹੇ ਹੈਗੇ ਆ ਕਿ ਭਾਜਪਾ ਦੇ ਐਟੀਚਿਊਡ ਤੋਂ, ਉਹਨਾਂ ਦੇ ਲੀਡਰ ਦੇ ਐਟੀਚਿਊਡ ਤੋਂ, ਤੇ ਉਧਰੋਂ ਅਕਾਲੀਆਂ ਦੇ ਐਟੀਚਿਊਡ ਤੋਂ
0: ਜੀ,
1: ਲੋਕੀ ਕਹਿੰਦੇ ਹੈਗੇ ਆ ਵੀ ਤੁਹਾਨੂੰ ਹੋ ਕੀ ਗਿਆ ਹੈਗਾ, ਤੁਸੀਂ ਤਾਂ ਛਾਲਾ ਮਾਰਨ ਲੱਗ ਪਏ, ਇੱਕ ਮੁਲਾਕਾਤ ਉਹਨੇ ਕਾਹਦੀ ਦੇਤੀ ਤੁਹਾਨੂੰ
0: ਜੀ,
1: ਹਾਂਜੀ ਜਾਂ ਤਾਂ ਬਰਾਬਰ ਤੇ ਉਹਨਾਂ ਵੱਲੋਂ ਵੀ ਕੋਈ ਸਟੇਟਮੈਂਟ ਆਉਂਦੀ ਜੀ ਕਿ ਹਾਂ ਠੀਕ ਹੈ ਜੀ ਵੀ ਅਸੀਂ ਇਹਦੇ ਬਾਰੇ ਗੱਲਬਾਤ ਕਰ ਰਹੇ ਹੈਗੇ ਆ, ਫਾਈਨਲ ਫੈਸਲਾ ਬਾਅਦ ਦੇ ਵਿੱਚ ਹੋ ਜਾਊਗਾ
0: ਜੀ,
1: ਤੁਹਾਨੂੰ ਕੋਈ ਅਕਨੋਲਜ, ਆਪਾਂ ਕਿਸੇ ਨੂੰ ਮਤਲਬ ਰਜਿਸਟਰੀ ਭੇਜਦੇ ਹੈਗੇ ਤੇ ਨਾਲ ਅਕਨੋਲਜਮੈਂਟ ਨੀ ਲਾਉਂਦੇ ਸੀ
0: ਬਿਲਕੁਲ,
1: ਹਾਂਜੀ ਠੀਕ ਹੈ ਜੀ ਪਤਾ ਲੱਗ ਜਾਏ ਵੀ ਮਿਲ ਗਈ, ਕੋਈ ਅਕਨੋਲਜ ਤਾਂ ਕਰੋ ਹਾਂਜੀ, ਕਿਤੇ ਜਿਹੜਾ ਹੈਗਾ ਐਕਨੋਲਜਮੈਂਟ ਆਉਂਦੀ ਨੀ ਹੈਗੀ, ਪਤਾ ਕਿੱਦਾਂ ਲੱਗੂਗਾ ਵੀ ਹਾਂ ਜੀ ਗੱਲਬਾਤ ਚੱਲਦੀ।
0: ਜੀ
1: ਉਹਨਾਂ ਦਾ ਤਾਂ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਅਗਲੇ ਕਹਿੰਦੇ 117 ਦੀਆਂ 117 ਲੜਾਂਗੇ ਜੀ।
0: ਜੀ
1: ਤੇ ਇਹਨਾਂ ਨੇ ਜਿਹੜਾ ਹੈਗਾ ਆ, ਦੂਜੇ ਪਾਸੇ ਅੰਦਰ ਦੀ ਗੱਲ ਇਹ ਕਹਿੰਦੇ ਹੈਗੇ ਆ ਵੀ 60-57 ਤੇ ਸਮਝੌਤਾ ਹੋਇਆ ਆ, ਭਾਜਪਾ 60 ਲੜ ਰਹੀ ਆ ਤੇ 57 ਜਿਹੜਾ ਆ ਤੇ ਇਹ ਅਕਾਲੀ ਦਲ ਲੜ ਰਿਹਾ ਆ ਜੀ।
0: ਜੀ
1: ਹੁਣ ਪਤਾ ਨੀ ਆ ਕਿ ਭਾਜਪਾ ਵਾਲੀ ਗੱਲ ਜਿਹੜੀ ਹੈਗੀ, ਜੇ ਭਾਜਪਾ 60 ਤੇ ਗਈ ਹੈਗੀ ਆ ਤੇ ਹੋ ਸਕਦਾ ਹੈਗਾ ਜਿਹੜੇ ਦੂਜੇ ਉਹਨਾਂ ਦੀ ਸ਼ਰਨ ਚ ਜਾਣ ਨੂੰ ਤਿਆਰ ਬੈਠੇ ਆ। ਹਾਂਜੀ,
0: ਉਹਨਾਂ ਨੇ ਤਾਂ 30 ਵਿਧਾਨ ਸਭਾ
1: ਉਹਨਾਂ
0: ਹਲਕਿਆਂ
1: ਨੂੰ
0: ਦੇ
1: ਵੀ
0: ਲਈ
1: ਕੁਛ,
0: ਸੈਣੀ
1: ਉਹਨਾਂ
0: ਸਾਹਿਬ
1: ਨੂੰ ਵੀ ਕੋਈ
0: ਪਹਿਲੀ ਸੂਚੀ ਜਾਰੀ ਕਰ ਦਿੱਤੀ ਆ ਜੀ, ਇਹ ਕਿੱਧਰ ਨੂੰ ਇਸ਼ਾਰਾ ਜਾਂਦਾ ਫਿਰ
1: ਸਰ? ਉਹਨਾਂ ਦੀ ਕੱਲ ਦੀ ਸਟੇਟਮੈਂਟ ਤੋਂ ਬਾਅਦ ਕਿਰਕਰੀ ਬੜੀ ਹੋਈ ਸੀ ਜੀ, ਪਰਸੋਂ ਦੀ ਸਟੇਟਮੈਂਟ
0: ਹਾਂਜੀ
1: ਤੋਂ ਬਾਅਦ
0: ਹਾਂਜੀ ਬਿਲਕੁਲ, ਜਿੱਤੀਏ ਨਾ
1: ਸਾਰੇ ਜਿਹੜੇ ਹੈਗੇ ਆ ਲੋਕੀ ਕਹਿੰਦੇ ਹੈਗੇ ਉਹ ਤੁਹਾਨੂੰ ਕੋਈ ਬੀਜੇਪੀ ਤੁਹਾਨੂੰ ਕਿਸੇ ਨੂੰ ਗੱਲ ਨਾ ਲਾਉਂਦੀ ਨੀ, ਤੁਸੀਂ ਤਾਂ ਉਲਟੋ ਪਹਿਲਾਂ ਜਿਹੜਾ ਕੁੱਛੜ ਚੜ੍ਹਨ ਨੂੰ ਤਿਆਰ ਹੈਗੇ ਉਹ ਤੁਹਾਡੇ ਤੋਂ ਪਹਿਲਾਂ ਕੁੱਛੜ ਚੜ੍ਹਨ ਨੂੰ ਤਿਆਰ ਹੈਗੇ ਆ ਜੀ।
0: ਜੀ
1: ਤੇ ਤੁਸੀਂ ਜਿਹੜਾ ਉਹ ਇਸ ਕਰਕੇ ਜਿਹੜਾ ਇਹ ਆ ਵੀ ਹਾਂ ਜੀ ਉਹ ਜ਼ਿਲ੍ਹਾ ਉਹਦੇ ਵਿੱਚ ਕਿਹੜੀ ਹੈ ਅਹੁਦੇ ਦੇ ਤੇ ਹੈਗੇ ਜੀ, ਤੇ ਕੀ ਉਹਨਾਂ ਨੇ ਕੋਈ MLA ਦੇ ਕੈਂਡੀਡੇਟ ਥੋੜਾ ਡਿਕਲੇਅਰ ਕਰ ਦਿੱਤੇ
0: ਜੀ?
1: ਜ਼ਿਲ੍ਹਾ ਦੇਖੋ ਹਲਕਾ ਇੰਚਾਰਜ ਲਾ ਦੇਣਾ ਜਿਹੜਾ ਹੈਗਾ, ਦੈਟ ਡਜ਼ ਨਾਟ ਮੀਨ ਕਿ ਤੁਹਾਡੇ ਜਿਹੜਾ ਹੈਗਾ ਆ ਕੰਪਰੋਮਾਈਜ਼ ਦੇ ਉੱਤੇ ਜਾਂ ਗੱਠਜੋੜ ਦੇ ਉੱਤੇ ਕੋਈ ਬਾਰ ਆ
0: ਜੀ,
1: ਉਹ ਤੇ ਕਾਨੂੰਨੀ ਪਾਬੰਦੀ ਹੈਗੀ ਆ ਜਾਂ ਤੁਸੀਂ ਨਹੀਂ ਕਰ ਸਕਦੇ। ਅਲਾਇੰਸ ਤਾਂ ਕਿਸੇ ਚੀਜ਼ ਤੇ ਵੀ ਤੁਸੀਂ ਕਰ ਲਓਗੇ, ਤੁਸੀਂ ਤਾਂ ਆਪਣੀ ਵਿਲਿੰਗਨੈਸ ਦੱਸੀ ਜਾਂਦੇ ਵੀ ਜੇ ਭਾਜਪਾ ਨਾਲ ਅਲਾਇੰਸ ਹੋਇਆ ਤੇ ਇੱਦਾਂ ਹੋਊ, ਭਾਜਪਾ ਨਾਲ ਅਲਾਇੰਸ ਹੋਇਆ। ਭਾਜਪਾ ਨੇ ਅੱਜ ਤੱਕ ਤੁਹਾਨੂੰ ਇੱਕ ਵਾਰੀ ਵੀ ਨੀ ਕਿਹਾ ਵੀ ਹਾਂਜੀ ਆਸਮਾਨ ਦੇ ਸਾਰੇ ਹੀ ਹੈਗੇ ਆ ਜੀ, ਲੋੜਾਂ ਵੀ ਸਾਰਿਆਂ ਦੀਆਂ ਹੈਗੀਆਂ ਜੀ।
0: ਸੈਣੀ ਸਾਹਿਬ ਚਲੋ ਅਕਾਲੀ ਦਲ ਦਾ ਤਾਂ ਸ਼ੁਰੂ ਤੋਂ ਹੀ ਚੱਲਦਾ ਕਿ ਅਲਾਇੰਸ ਹੋਣਾ ਜਾਂ ਨਹੀਂ ਹੋਣਾ ਵੱਖਰੀ ਗੱਲ ਆ, ਪਰ ਦੂਸਰੇ ਪਾਸੇ ਹੈਰਾਨਗੀ ਇਹ ਵੀ ਹੈ ਕਿ ਜਦੋਂ ਚੁੱਲ੍ਹੇ ਇਕੱਠੇ ਕਰਨ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਧੜਾ ਹੈ ਉਹ ਵੀ ਪੱਬਾਂ ਭਾਰ ਹੋਇਆ ਪਿਆ ਹੈ, ਤੇ ਇਸੇ ਤਰ੍ਹਾਂ ਅੰਮ੍ਰਿਤਪਾਲ ਉਹਨਾਂ ਦਾ ਧੜਾ ਉਹ ਵੀ ਪੱਬਾਂ ਭਾਰ ਹੈ, ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਹੜਾ ਉਹਨੇ 30 ਵਿਧਾਨ ਸਭਾ ਹਲਕਿਆਂ ਦੇ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਚੰਦੂ ਮਾਜਰਾ ਸਾਹਿਬ ਉਹਨਾਂ ਦਾ ਨਾਂ, ਹੋਰ ਸਾਰੀਆਂ, ਕਿਤੇ ਨਾ ਕਿਤੇ ਇਹਨਾਂ ਨੂੰ ਡਰ ਹੈ ਕਿ ਜੇ ਕਿਤੇ ਗੱਠਜੋੜ ਹੋ ਜਾਂਦਾ ਹੈ ਤਾਂ ਹੋ ਸਕਦਾ ਕਿ ਘਰ ਵਾਪਸੀ ਅਕਾਲੀ ਦਲ ਦੇ ਵਿੱਚ ਕਰ ਸਕਦੇ ਨੇ ਸਾਰੇ ਨੁਮਾਇੰਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜਿਹੜੀਆਂ ਸੂਚੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਨੇ।
1: ਸਰ ਹਰ ਨਦੀ ਦੀ ਜਿਹੜੀ ਹੈਗੀ ਆ ਨਾ ਪ੍ਰਵਾਹ ਸਾਗਰ ਚ ਮਿਲਣ ਵਾਸਤੇ ਹੁੰਦਾ, ਸਮੁੰਦਰ ਚ ਮਿਲਣ ਵਾਸਤੇ ਹੁੰਦਾ ਹਨਾ ਜੀ, ਪਰ ਹੁੰਦਾ ਕੀ ਆ ਜਦੋਂ ਨਦੀ ਉੱਥੇ ਪਹੁੰਚ ਕੇ ਸਮੁੰਦਰ ਚ ਰਲਦੀ ਹੈਗੀ ਆ ਤੇ ਉਹਦੀ ਆਪਣੀ ਆਈਡੈਂਟੀ ਖਤਮ ਹੋ ਜਾਂਦੀ ਆ
0: ਜੀ।
1: ਹੁਣ ਉਹ ਸੈਂਟਰ ਦੀ ਪਾਰਟੀ ਆ, ਉਹਦਾ ਭਾਰਤ ਦੇ ਉੱਤੇ ਜਿਹੜਾ ਹੈਗਾ ਆ ਰੂਲ ਹੈਗਾ ਜੀ, ਇਹ ਲੱਗੇ ਹੈਗੇ ਆ ਇਹਨਾਂ ਦੀ ਆਪਣੀ ਆਈਡੈਂਟੀ ਖਤਮ ਹੋਣ ਦਾ ਟਾਈਮ ਆ ਗਿਆ ਆ ਜੀ, ਹੋਰ ਤਾਂ ਕੋਈ ਨੀ, ਜਾਂ ਤਾਂ ਚਲਾ ਲੈਂਦੇ ਜਿਹੜਾ ਹੈਗਾ। ਸਰ ਜੇ ਮੰਨ ਲੈਂਦੇ ਹੈਗੇ ਆ ਵੀ ਅਲਾਇੰਸ ਦੇ ਨਾਲ ਜਿਹੜਾ ਆ ਕਿ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕੁਛ ਮਿਲਦਾ ਆ, ਉਹ ਤਾਂ ਹੀ ਮਿਲੂਗਾ ਨਾ ਜੀ ਜੇ ਕੋਈ ਰੋਡ ਮੈਪ ਦੇਣਗੇ
0: ਜੀ।
1: ਰੋਡ ਮੈਪ ਤਾਂ ਬੀਜੇਪੀ ਵੀ ਨੀ ਦੇ ਰਹੀ, ਕੋਈ ਅਕਾਲੀ ਦਲ ਵੀ ਕੋਈ ਨੀ ਦੇ ਰਿਹਾ ਹੈਗਾ, ਪੁਨਰ ਸੁਰਜੀਤ ਵੀ ਕੋਈ ਨੀ ਦੇ ਰਿਹਾ, ਕਾਂਗਰਸ ਦਾ ਤਾਂ ਕਿਆ ਕਹਿਣੇ ਆ ਜੀ,
0: ਵਾਰਸ ਪੰਜਾਬ ਵਾਲੇ।
1: ਕਾਂਗਰਸ ਤਾਂ ਇਸ ਚੀਜ਼ ਨੂੰ ਪਸੰਦ ਹੀ ਨੀ ਕਰਦੀ, ਜੇ ਕੋਈ ਰੋਡ ਮੈਪ ਦੇਵੇ ਨੇ ਤਾਂ ਨਵਜੋਤ ਸਿੰਘ ਸਿੱਧੂ ਕਿਉਂ ਖੁੰਜੇ ਲਾਇਆ ਹੁੰਦਾ
0: ਜੀ।
1: ਉਹ ਇਸ ਕਰਕੇ ਜਿਹੜਾ ਆ ਉਹ ਰੋਡ ਮੈਪ ਕੋਈ ਨੀ ਹੈਗਾ ਯਾਰ, ਸਾਰੇ ਜਣੇ ਕਹਿੰਦੇ ਵੋਟ ਪਾਓ ਸਾਨੂੰ ਇੱਕ ਵਾਰੀ ਸੱਤਾ ਦੇ ਦਿਓ, ਬਾਕੀ ਪੈਸੇ ਅਸੀਂ ਬਦਲੀਆਂ ਬੁਦਲੀਆਂ ਕਰ ਕੁਰ ਕੇ ਇੱਦਾਂ ਹੀ ਕਮਾ ਲੈਣੇ ਆ ਜੀ, ਤੇ ਬਾਕੀ ਜਿਹੜਾ ਰਹਿੰਦਾ ਖੂੰਹਦਾ ਹੈਗਾ ਅਸੀਂ ਵੇਚ ਜਾਵਾਂਗੇ। ਉਹ ਦਿਨ ਦੂਰ ਨੀ ਹੈਗਾ ਯਾ ਕਿ ਜਿੱਦਣ ਪੰਜਾਬੀ ਆਪਣੀ ਕਿਡਨੀ ਵੀ ਬਚਾਇਆ ਕਰਨਗੇ, ਪਤਾ ਨੀ ਕਿਹੜੇ ਵੇਲੇ ਸਰਕਾਰ ਵੇਚਣਾ ਦੇਵੇ ਜੀ। ਅੱਗੇ ਤਾਂ ਐਕੋਜੀਸ਼ਨ ਦੇਖੋ ਨਾ, ਕਈ ਵਾਰੀ ਤਾਂ ਇਹਨਾਂ ਨੇ ਲਿਆਂਦੇ ਆ ਜੀ ਵੀ ਹਾਂ ਜੀ ਜੀ ਐਕੋਜੀਸ਼ਨ ਕਰਨੀ ਹੈਗੀ ਆ ਜੀ। ਸੋ ਇਸ ਕਰਕੇ ਸਰਕਾਰਾਂ ਤੋਂ ਉਮੀਦ ਜਿਹੜੀ ਕਰਨੀ ਆ ਨਾ ਜੀ ਉਹ ਗਲਤ ਹੈਗੀ ਆ ਜੀ। ਤੇ ਦੂਜਾ ਸਾਡੇ ਪੋਲੀਟੀਕਲ ਪਾਰਟੀਆਂ ਤੁਸੀਂ ਕਹਿੰਦੇ ਹੈਗੇ ਬੀਜੇਪੀ ਅਕਾਲੀ ਦਲ ਦਾ ਅਲਾਇੰਸ, ਇਹਨਾਂ ਦਾ ਸਰ ਜਿਹੜੀ ਹੈਗੀ ਕੋਈ ਪ੍ਰੈਡਿਕਸ਼ਨ ਕਰਨੀ ਜਿਹੜੀ ਹੈਗੀ ਆ ਉਹ ਔਖੀ ਆ ਇਸ ਵੇਲੇ, ਕਿਉਂਕਿ ਪਿਆਰ ਤਾਂ ਦੋਨੇ ਪਾਸੇ ਹੋਵੇ ਤਾਂ ਨਿਭਦਾ ਜੀ, ਵਨ ਸਾਈਡਡ ਲਵ ਥੋੜਾ ਨਿਭ ਜੂਗਾ ਹੌਲੀ ਹੌਲੀ। ਹੁਣ ਅਕਾਲੀ ਵੀ ਚੁੱਪ ਹੋਣਾ ਸ਼ੁਰੂ ਹੋ ਗਏ ਵੈਸੇ ਜੀ, ਵੀ ਭਾਈ ਅਸੀਂ ਬੋਲੀ ਜਾਂਦੇ, ਅਸੀਂ ਬੋਲੀ ਜਾਂਦੇ, ਅਸੀਂ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋ ਗਈ ਆ, ਤੇ ਉਹ ਜਿਹੜਾ ਕੱਲੀ ਸਾਡੇ ਤੇ ਥੋੜਾ ਹੋਣੀ ਉਹਨਾਂ ਤੇ ਵੀ ਤਾਂ ਨਾਲ ਹੀ ਹੋਣੀ ਆ, ਪਰ ਜਿਹੜੇ ਹਾਲਾਤਾਂ ਦੇ ਵਿੱਚ ਜਿਸ ਸਟੇਜ ਤੇ ਜਾ ਕੇ ਇਹ ਕਰਨਾ ਚਾਹੁੰਦੇ ਹੈਗੇ ਨਾ ਜੀ, ਵੀ ਬਿਲਕੁਲ ਲਿਲੜੀਆਂ ਕਢਾ ਕੇ, ਉਹਦੇ ਨਾਲ ਨੁਕਸਾਨ ਇਹਨਾਂ ਦਾ ਵੀ ਹੋ ਜਾਊਗਾ, ਫਿਰ ਉਹਦਾ ਅਲਾਇੰਸ ਦਾ ਇੰਨਾ ਬੈਨੀਫਿਟ ਨਹੀਂ ਹੋਊਗਾ ਜਿਸ ਅਲਾਇੰਸ ਨੂੰ ਸਰ. ਉਸ ਤੋਂ ਬਾਅਦ ਤਾਂ ਹੁੰਦਾ ਆ ਕਿ ਇੱਕ ਹਾਰਮੋਨਸਲੀ ਜਿਹੜਾ ਆ ਤੁਸੀਂ ਵੋਟ ਟ੍ਰਾਂਸਫਰ ਕਰਾਉਣਾ ਆ ਇੱਕ ਦੂਜੇ ਦਾ,
0: ਹਾਂਜੀ, ਤੇ ਉਹਦੇ ਵਾਸਤੇ
1: ਇੱਕ ਹਵਾ ਵੀ ਤਾਂ ਬਣਾਉਣੀ ਪੈਂਦੀ ਨਾ ਜੀ. ਉਹ ਪਤਾ ਨੀ ਹੁਣ ਇਹਨਾਂ ਦੇ ਲੀਡਰਾਂ ਦੀ ਕੀ ਸੋਚ ਹੈਗੀ ਆ ਜੀ, ਤੇ ਇਹਦੇ ਤੇ ਪ੍ਰੋਡਿਕਟ ਕਰਨਾ ਬੜਾ ਔਖਾ ਹੈਗਾ ਆ ਜੀ. ਬਟ ਮੀਡੀਆ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਆ ਜੀ, ਤੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਆ ਜਾਂ ਇੰਚਾਰਜ ਆ, ਉਹ ਕਹਿ ਰਹੇ ਅਸੀਂ 117 ਦੀਆਂ 117 ਲੜਨੀਆਂ ਆ ਤੇ ਇਕੱਲੇ ਲੜਨੀਆਂ, ਤੇ ਨਾਲ ਐਟ ਦਾ ਸੇਮ ਟਾਈਮ ਜਿਹੜਾ ਆ ਤੇ ਜਿਹੜੇ ਦਿੱਲੀ ਤੋਂ ਖਬਰਾਂ ਆ ਰਹੀਆਂ ਹੈਗੀਆਂ ਹੋਰ ਉਹ ਆ ਰਹੀਆਂ ਹੈਗੀਆਂ, 57 ਦਾ ਜਿਹੜਾ ਫਾਰਮੂਲਾ ਆ ਉਹਦੇ ਤੇ ਤੈਅ ਹੋ ਰਿਹਾ ਜੀ ਕੰਮ.
0: ਬਿਲਕੁਲ ਆ
1: ਜੀ ਭਰਾ ਸਾਹਿਬ.
0: ਤੇ ਸੈਣੀ ਸਾਹਿਬ, ਯੂਨੀਵਰਸਿਟੀ ਦੇ ਵਿੱਚ ਕਮਲ ਖਿਲ ਗਿਆ, ਤੇ ਇਹ ਵੀ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਸੰਕੇਤ ਹੈ? ਵੈਸੇ ਦੇਖਿਆ ਜਾਵੇ ਤਾਂ ਜਦੋਂ ਵੱਡੇ ਸਿਆਸਤਦਾਨ ਬਣਦੇ ਨੇ, ਹੌਲੀ ਹੌਲੀ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਸੀ ਉਹਦੇ ਵਿੱਚੋਂ ਹੀ ਵੱਡੇ ਵੱਡੇ ਲੀਡਰ ਜਿਹੜੇ ਉੱਠੇ ਨੇ ਜਾਂ ਅੱਜ ਦੇ ਸਮੇਂ ਦੇ ਵਿੱਚ ਵੀ ਦੇਖੇ ਜਾ ਸਕਦੇ ਆ. ਕਿਵੇਂ ਦੇਖਦੇ ਹੋ ਜਿਹੜੀਆਂ ਪੀਜੂ ਦੀਆਂ ਅੱਜ ਹੋਈਆਂ ਨੇ ਚੋਣਾਂ, ਉਹਦੇ ਵਿੱਚ ਕਿਤੇ ਨਾ ਕਿਤੇ ਕਮਲ ਜਿਹੜਾ ਦਿਖਦਾ ਹੈ ਜੀ ਜ਼ਿਆਦਾ ਵੱਡੇ ਪੱਧਰ ਤੇ?
1: ਪਰ ਸਭ ਇੱਕ ਰਾਤ ਪਹਿਲਾਂ ਅਕਾਲੀ ਦਲ ਦਾ ਜਿਹੜਾ ਸੰਗਠਨ ਹੈਗਾ ਸੀਗਾ ਜੀ ਉਹ ਸਮਝੌਤਾ ਕਰਕੇ ਭਾਜਪਾ ਨਾਲ, ਹਾਂਜੀ, ਉਹ ਜਿਹੜਾ ਆ ਵੀ ਸੋਹੀ ਜਿਹੜਾ ਇਹਨਾਂ ਦਾ ਬਣਾਇਆ ਆ ਸੀਗਾ. ਅਦਰਵਾਈਜ਼ ਮੈਂ ਨਾ ਟਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਸੀ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਨਾਲ, ਮੈਂ ਉਹਨੂੰ ਸੁਣਿਆ, ਉਹਨਾਂ ਦਾ ਪ੍ਰੋਗਰਾਮ ਸੁਣਿਆ, ਉਹ ਵੀ ਬਹੁਤ ਮਤਲਬ ਜਿਹੜਾ ਹੈਗਾ ਆ ਵੀ ਡੂੰਘੀ ਗੱਲ ਕਰਦੇ ਆ ਕੁੱਕੀ ਗਿੱਲ ਹੋਣੀ ਵੀ. ਉਹ ਕਹਿੰਦੇ ਵੀ ਪਹਿਲਾਂ ਟਾਈਮ ਦੇ ਉੱਤੇ ਤਾਂ ਹੁੰਦਾ ਸੀਗਾ ਵੀ ਇਹ ਰਾਜਨੀਤੀ ਜਿਹੜੀ ਆ ਵੀ ਉਹ ਵਧੀਆ ਸੀਗੀ ਕਿ ਵਿਦਿਆਰਥੀ ਰਾਜਨੀਤੀ ਦੇ ਵਿੱਚੋਂ ਲੀਡਰ ਨਿਕਲਦੇ ਸੀ ਸਾਰਾ ਕੁਛ ਹੈਗਾ, ਹਾਂਜੀ, ਵੀ ਹੁਣ ਤਾਂ ਜਿਹੜਾ ਹੈਗਾ ਪੋਲੀਟੀਕਲ ਪਾਰਟੀਜ਼ ਨੇ ਜਿਹੜਾ ਹੈਗਾ ਆ ਕਿ ਆਪਣੇ ਜਿਹੜੇ ਆ ਵੀ ਮੁਸਲਮੈਨ ਹੀ ਜਿਹੜੇ ਆ ਉਹ ਬਣਾਏ ਹੈਗੇ ਆ ਕਾਲਜਾਂ ਦੇ ਵਿੱਚ, ਹੋਰ ਤਾਂ ਕੋਈ ਚੱਕਰ ਨਹੀਂ
0: ਜੀ.
1: ਉਹ ਤਾਂ ਹੋਇਆ ਕਿ ਮਤਲਬ ਚਾਹੇ ਕਿਤੇ ਰੈਲੀ ਕਰਨੀ ਕਿਤੇ ਜਿਹੜਾ ਹੈਗਾ ਜੋ ਮਰਜ਼ੀ ਕਰਨਾ ਇਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਆ ਬੰਦ ਨੂੰ ਐਗਜੀਕਿਊਟ ਕਰਵਾਇਆ ਜਾ ਸਕਦਾ ਆ, ਹਾਂਜੀ. ਤੇ ਅਦਰਵਾਈਜ਼ ਜਿਹੜਾ ਆ ਕੋਈ ਕੰਸਟਰਕਟਿਵ ਰਾਜਨੀਤੀ ਜਿਹੜੀ ਆ ਉਹ ਇੱਥੇ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਇਹਨਾਂ ਮਤਲਬ ਚੋਣਾਂ ਰਾਹੀਂ ਤਾਂ ਹੁੰਦੀ ਨੀ ਜੀ,
0: ਜੀ.
1: ਬਟ ਕਿਉਂਕਿ ਦੇਸ਼ ਦੇ ਵਿੱਚ ਭਾਜਪਾ ਰਾਜ ਕਰ ਰਹੀ ਹੈ, ਜਿਹੜੀ ਰਾਜ ਕਰਦੀ ਹੁੰਦੀ ਨਾ ਧਿਰ ਜੀ ਉਹਦਾ ਇਨਫਲੂਐਂਸ ਹੁੰਦਾ ਹੀ ਆ.
0: ਬਿਲਕੁਲ ਹੈ ਜੀ,
1: ਕਿਉਂਕਿ ਦੇਖੋ ਨਾ ਨਹੀਂ ਤਾਂ ਅਦਰਵਾਈਜ਼ ਆਮ ਆਦਮੀ ਪਾਰਟੀ ਦਾ ਕਿਹੜਾ ਵਿੰਗ ਉੱਥੇ ਦੇਖੋ ਜਿਹੜਾ ਆ ਗਿਆ ਜਿਹੜਾ ਦੂਜੇ ਨੰਬਰ ਤੇ ਚੱਲ ਰਿਹਾ ਜੀ,
0: ਜੀ.
1: ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਜੀ ਉੱਥੇ ਭਾਜਪਾ ਦਾ ਜਿਹੜਾ ਆ ਡਿਫਰੈਂਸਿਸ ਕਾਫੀ ਹੈਗੇ ਆ, ਵੀ ਇਹਦਾ ਮਤਲਬ ਡਿਫਰੈਂਸ ਇੰਨਾ ਕੁ ਹੈਗਾ ਆ, ਮਾਰਜਨ ਇੰਨਾ ਕੁ ਹੈਗਾ ਆ
0: ਜੀ
1: ਕਿ ਉੱਥੇ ਕਮਲ ਖਿਲਣ ਦੀ ਪੂਰੀ ਪੂਰੀ ਸੰਭਾਵਨਾ ਆ ਜੀ ਫਾਈਨਲ ਰਿਜ਼ਲਟ ਆਉਣ ਤੱਕ.
0: ਬਿਲਕੁਲ ਹੈ ਜੀ,
1: ਜੀ ਭਾਜਪਾ ਸਾਹਿਬ.
0: ਤੇ ਸੈਣੀ ਸਾਹਿਬ, ਰਾਜਾ ਵੜਿੰਗ ਸਾਹਿਬ ਦਾ ਕੀ ਹੋ ਰਿਹਾ ਜੀ? ਕਿਤੇ ਨਾ ਕਿਤੇ ਇਹਦੇ ਵਿੱਚ ਜਿਵੇਂ ਕਿ ਉਹਨਾਂ ਨੂੰ 5 ਦਿਨਾਂ ਦੇ ਵਿੱਚ ਗ੍ਰਿਫਤਾਰ ਕਰਨ ਜਾਂ ਸਾਰੀ ਚਾਰਜਸ਼ੀਟ ਦਾਖਲ ਕਰਨ ਦੇ ਲਈ ਹੁਕਮ ਹੋ ਗਿਆ SC ਜਿਹੜਾ ਆਪਣਾ ਕਮਿਸ਼ਨ ਹੈ ਕੌਮੀ ਕਮਿਸ਼ਨ ਦੇ ਵੱਲੋਂ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਆਪਣਾ ਚੰਨੀ ਸਾਹਿਬ ਦੇ ਨਾਲ ਪੇਚ ਫਸਿਆ ਹੋਇਆ ਸੀ, ਕਿ ਉਹ ਵੀ ਕਿਤੇ ਨਾ ਕਿਤੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਾਂਗਰਸ ਕਿਤੇ ਕਰ ਜਾਵੇ ਕਿ ਭਾਈ ਤੁਹਾਡੇ ਉਹਦੇ ਐਡੇ ਵੱਡੇ ਇਲਜ਼ਾਮ ਲੱਗ ਗਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੁਸੀਂ ਥੋੜਾ ਚਿਰ ਹੁਣ ਠੰਡੇ ਬੈਠੋ, ਚੰਨੀ ਸਾਹਿਬ ਅੱਗੇ ਆ ਸਕਦੇ ਨੇ, ਕਮਾਨ ਸੰਭਾਲ ਸਕਦੇ ਨੇ ਸੂਬੇ ਦੀ?
1: ਹੋ ਸਕਦਾ ਆ ਜੀ, ਕਾਂਗਰਸ ਇਸ ਵੇਲੇ ਦੁਚਿੱਤੀ ਚ ਤਾਂ ਪੈ ਹੀ ਜਾਊਗੀ ਨਾ ਜੀ,
0: ਵੀ
1: ਸਾਡੀ ਇਸ ਪੰਜਾਬ ਪ੍ਰਧਾਨ ਦੇ ਉੱਤੇ SC ਕਮਿਸ਼ਨ ਵੱਲੋਂ ਉਹਨੂੰ ਅਰੈਸਟ ਕਰਕੇ ਲਿਆਉਣ ਦੀ ਜਿਹੜੀ ਆ ਉਹ ਉਹਨਾਂ ਆਰਡਰ ਹੋਇਆ ਆ ਜੀ, ਹਾਂਜੀ, 5 ਦਿਨਾਂ ਦੇ ਵਿੱਚ
0: ਜੀ.
1: ਨੋ ਡਾਊਟ ਕੰਸਟੀਟਿਊਸ਼ਨਲ ਅਥਾਰਟੀ ਹੈਗੀ ਆ, ਉਹਦੇ ਕੋਈ ਪਾਵਰ ਵੀ ਹੈਗੀ ਆ ਜੀ,
0: ਜੀ.
1: ਬਟ ਐਟ ਦਾ ਸੇਮ ਟਾਈਮ ਜਿਹੜਾ ਆ ਟ੍ਰਾਇਲ ਤਾਂ ਸਰ ਉਸ ਤਰੀਕੇ ਨਾਲ ਹੋਣਾ, ਕਿਉਂਕਿ ਇਹ ਸਰ ਤਰਨ ਤਾਰਨ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਸੀਗੀ ਉਦੋਂ ਇਹਨਾਂ ਨੇ ਸ਼ਬਦ ਬੋਲੇ ਸੀ
0: ਜੀ,
1: ਹੋਮ ਮਿਨਿਸਟਰ ਜਿਹੜੇ ਰਹੇ ਆ ਐਕਸ ਹੋਮ ਮਿਨਿਸਟਰ ਬੂਟਾ ਸਿੰਘ ਉਹਨਾਂ ਬਾਰੇ
0: ਜੀ,
1: ਉਹ ਉਦੋਂ ਵੀ ਬਹੁਤ ਜਿਆਦਾ ਜਿਹੜਾ ਹੈਗਾ ਆ ਕੰਡੈਮ ਹੋਇਆ ਸੀ ਇਸ ਚੀਜ਼ ਦਾ, ਸਾਰਿਆਂ ਨੇ ਕੀਤਾ ਸੀ, ਕਾਂਗਰਸ ਪਾਰਟੀ ਨੇ ਵੀ ਜਿਹੜਾ ਆ ਐਕਚੁਅਲੀ ਤਾਂ ਉਹ ਕਾਂਗਰਸ ਨੂੰ ਵਡਿਆਉਣਾ ਚਾਹੁੰਦੇ ਸੀ ਵੀ ਕਾਂਗਰਸ ਪਾਰਟੀ ਇੱਦਾਂ ਦੀ ਹੈਗੀ ਆ ਜਿਹੜੇ ਡਾਊਨ ਟਰੋਡਨ ਪਰਸਨ ਹੈਗੇ ਆ ਉਹਨਾਂ ਨੂੰ ਵੀ ਕਿੱਥੇ ਤੱਕ ਪਹੁੰਚਾ ਦਿੰਦੀ ਆ ਜੀ। ਬਟ ਉਹ ਮਤਲਬ ਜਦੋਂ ਬੂਟਾ ਸਿੰਘ ਦੀ ਐਗਜ਼ਾਮਪਲ ਦੇ ਕੇ ਦੱਸਣ ਲੱਗੇ ਉਹਨਾਂ ਨੂੰ ਇੰਨਾ ਡੈਰੋਗੇਟਰੀ ਪੇਸ਼ ਕਰ ਗਏ, ਜਦਕਿ ਉਹ ਬੜੇ ਪੜ੍ਹੇ ਲਿਖੇ ਸੀ ਜੀ, ਤੇ ਉਹ ਇਹ ਦੱਸ ਗਏ ਜੀ ਕੁਛ ਹੋਰ ਹੀ ਉਹਨਾਂ ਬਾਰੇ, ਕਿਉਂਕਿ ਰਾਜਾ ਵੜਿੰਗ ਨੂੰ ਇਤਿਹਾਸ ਦੀ ਨਾ ਤਾਂ ਕੋਈ ਬਹੁਤੀ ਜਾਣਕਾਰੀ ਹੈਗੀ, ਨਾ ਕੁਛ ਜਿਹੜਾ ਹੈਗਾ ਆ ਉਹਨਾਂ ਦਾ ਓਵਰਆਲ ਜਿਹੜੀ ਨੌਲੇਜ ਹੈਗੀ,
0: ਉਹਨਾਂ
1: ਬਾਰੇ ਇੱਦਾਂ ਦੀ ਡੈਰੋਗੇਟਰੀ ਭਾਸ਼ਾ ਵਰਤੀ ਜੀ ਕਿ ਉਹਨਾਂ ਦੇ ਵਾਰਸਾਂ ਨੇ ਜਿਹੜਾ ਹੈਗਾ ਆ ਫੇਰ ਨੈਸ਼ਨਲ ਜਿਹੜਾ ਆ ਸ਼ਡਿਊਲ ਕਾਸਟ ਕਮਿਸ਼ਨ ਉੱਥੇ ਜਿਹੜੀ ਆ ਕੰਪਲੇਂਟ ਫਾਈਲ ਕੀਤੀ ਸੀਗੀ। ਉਸ ਕੰਪਲੇਂਟ ਦੇ ਉੱਤੇ ਕੋਗਨੀਜੈਂਸ ਲੈਂਦੇ ਹੋਏ ਉਹਨਾਂ ਨੇ 5 ਦਿਨ ਦੇ ਅੰਦਰ ਅਰੈਸਟ ਕਰਾ ਕੇ ਲੈ ਕੇ ਆਉਣ ਵਾਸਤੇ ਕਿਹਾ ਜੀ। ਇਹਦੀ ਸਰ ਮੇਰੇ ਖਿਆਲ ਰੈਮਡੀ ਜਿਹੜੀ ਹੈਗੀ ਆ ਹਾਈ ਕੋਰਟ ਸਿੱਧੀ ਲਾਈ ਕਰਦੀ ਹੈਗੀ ਆ, ਹਾਈ ਕੋਰਟ ਤੋਂ ਜਾਂ ਮਤਲਬ ਸੁਪਰੀਮ ਕੋਰਟ ਤੋਂ ਬੇਲ ਲੈਣਗੇ ਜੀ, ਤੇ
0: ਪਾਰਟਿਸਪੇਟਰੀ ਲੈ ਲੈਣਗੇ ਜੀ ਜਿਵੇਂ ਪੇਸ਼ ਹੋਈ। ਕਿਤੇ ਨਾ ਕਿਤੇ ਕੋਕਾ ਲੋਨ ਦੇ ਵਿੱਚ ਚੰਨੀ ਸਾਹਿਬ ਕਾਮਯਾਬ ਹੋਏ ਨੇ ਜਾਂ ਕਿਵੇਂ ਦੇਖਦੇ ਹੋ, ਬੈਨੀਫਿਟ ਕਿਤੇ ਨਾ ਕਿਤੇ ਲੈ ਸਕਦੇ ਆ।
1: ਕਾਂਗਰਸ ਦੀ ਮਜਬੂਰੀ ਬਣ ਜਾਣੀ ਹੈ ਜੀ, ਤੇ ਸਾਡਾ ਇੱਕ ਜਿਹੜਾ ਹੈਗਾ ਆ ਵੀ ਇਹ ਇੰਪ੍ਰੈਸ਼ਨ ਚੱਲ ਗਿਆ ਵੀ ਸਾਡਾ ਜੇ ਪ੍ਰਧਾਨ ਜਿਹੜਾ ਆ ਵੀ ਉਹ ਦਲਤਾਂ ਵਿਰੁੱਧ ਆ, ਕਿਤੇ ਇਹ ਇੰਪ੍ਰੈਸ਼ਨ ਨਾ ਚੱਲ ਜਾਏ ਵੀ ਅਸੀਂ ਵੀ ਦਲਤਾਂ ਵਿਰੁੱਧ ਹੈਗੇ ਆ,
0: ਕਿਉਂਕਿ ਪੰਜਾਬ ਦੇ ਵਿੱਚ
1: ਵੀ ਚੰਨੀ ਸਾਹਿਬ ਉਹਨਾਂ ਦੀ ਮਜਬੂਰੀ ਬਣ ਜਾਣ,
0: ਕਿਉਂਕਿ ਦੁਆਬੇ ਦੇ ਵਿੱਚ ਜਾਂ ਹੋਰ ਹਿੱਸਿਆਂ ਦੇ ਵਿੱਚ ਦੇਖਿਆ ਜਾਵੇ ਜਿੱਥੇ ਐਸੀ ਭਾਈਚਾਰੇ ਦੀ ਬਹੁਮਤ ਹੈਗੀ ਆ ਜਾਂ ਵੱਧ ਚੜ ਕੇ ਸੀਟਾਂ, ਖਾਸ ਕਰ ਜਲੰਧਰ ਹੁਸ਼ਿਆਰਪੁਰ ਏਰੀਆ ਦੇਖ ਲਓ, ਤੇ ਕਾਂਗਰਸ ਦੀ ਬੜਤ ਰਹੀ ਹੁੰਦੀ ਆ ਉਸ ਵੇਲੇ ਵੀ ਕਾਫੀ ਜ਼ੋਰ ਦੇ ਵਿੱਚ ਵੀ, ਤਾਂ ਉਹ ਕਿਤੇ ਨਾ ਕਿਤੇ ਸੱਟ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਲੱਗਦੇ ਆ, ਮੈਨੂੰ ਤਾਂ ਲੱਗਦੇ ਆ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਜੀ।
1: ਇਹਦੇ ਵਿੱਚ ਸਰ ਭਾਰਤ ਸਾਹਿਬ ਹੁੰਦਾ ਹੈਗਾ ਆ ਜੀ, ਜਦੋਂ ਮੁੱਦਾ ਏਦਾਂ ਦਾ ਹੁੰਦਾ ਹੈਗਾ ਆ ਤੇ ਐਸੀ ਕਮਿਸ਼ਨ, ਮੈਂ ਸੋਰੀ ਟੂ ਸੇ ਕਿ ਉਹ ਕਿਤੇ ਨਾ ਕਿਤੇ ਐਸੀ ਦੇ ਫੇਵਰ ਦੇ ਵਿੱਚ ਕੁਛ ਨਾ ਕੁਛ ਖੜਦਾ ਹੀ ਆ ਜੀ,
0: ਖੜ ਜਾਂਦਾ
1: ਜਦ ਹੈ ਹੀ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਬਣੇ ਆਏ ਆ, ਤੇ ਉਹ ਉੱਥੇ ਜਿਹੜਾ ਆ ਉਹਨਾਂ ਦੇ ਇੰਟਰਸਟ ਜਰੂਰ ਵਾਚ ਕਰਦਾ ਹੀ ਆ ਜੀ।
0: ਤੇ
1: ਹਾਂਜੀ, ਬੜੇ ਟਾਈਮ ਤੇ ਫੈਸਲਾ ਆਇਆ ਹੈਗਾ ਜੀ, ਵੈਸੇ ਜਿਹੜਾ ਹੈਗਾ ਆ ਸਾਡੇ ਮਤਲਬ ਆਪਣੇ ਪਰਿਵਾਰ ਦੇ ਮੈਂਬਰ ਮੁਕੱਦਰ ਵੀਰ ਜੀ ਹੁਣੀ ਇਹ ਰਾਹੁਲ ਗਾਂਧੀ ਨੂੰ ਸਿਆਣਾ ਕਹਿੰਦੇ, ਮੈਂ ਅੱਜ ਤੱਕ ਨੀ ਉਹਨੂੰ ਸਿਆਣਾ ਸਮਝਿਆ।
0: ਉਹਨਾਂ ਦੇ ਉੱਤੇ ਵੀ ਐਫ ਆਈ ਆਰ ਦਾ ਮੁੱਦਾ ਚੱਲ ਰਿਹਾ ਜੀ, ਕੀ ਮਸਲਾ ਹੋ ਗਿਆ ਸਾਹਿਬ ਸਾਹਿਬ, ਉਹ ਹੈ ਜਾਣਕਾਰੀ
1: ਕਹਦਾ ਜੀ
0: ਆਪਣੇ ਉਹਨਾਂ ਦੇ ਰਾਹੁਲ ਗਾਂਧੀ ਉਹਨਾਂ ਦਾ ਵੀ ਵੀਕਐਂਡ ਦੇ ਵਿੱਚ ਕਾਫੀ ਰੋਲਾ ਰੱਪਾ ਰਿਹਾ, ਐਫ ਆਈ ਆਰ ਦਾ ਮੁੱਦਾ ਚੱਲ ਰਿਹਾ, ਖੜ ਗਏ ਉਹਨਾਂ ਦਾ ਤੇ ਇਹਨਾਂ ਦਾ।
1: ਉਹ ਸਰ ਗੱਲ ਏਦਾਂ ਹੈਗੀ ਆ, ਉਹ ਜਿਹੜੀ ਹੈ ਨਾ ਚੀਜ਼ ਫਾਲਸ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹਨੂੰ ਸਪਰੈਡ ਕਰਨਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਫੈਂਸ ਹੁੰਦਾ ਹੈਗਾ ਆ ਜੀ,
0: ਲੀਕ ਕਰ
1: ਦੋ। ਇਸ ਕਰਕੇ ਉਹ ਕਹਿੰਦੇ ਹੈਗੇ ਆ ਵੀ ਜਾਂ ਤਾਂ ਤੁਸੀਂ ਸਾਬਤ ਕਰੋ ਜਿਹੜੀਆਂ ਤੁਸੀਂ ਐਲੀਗੇਸ਼ਨ ਲਗਾਉਂਦੇ ਹੈਗੇ ਆ ਜੀ,
0: ਜੀ
1: ਤੇ ਉਹਦੇ ਕਰਕੇ ਹੈਗਾ ਜੀ। ਅਦਰਵਾਈਜ਼ ਐਫ ਆਈ ਆਰ ਸਰ ਏਦਾਂ ਦੀਆਂ ਹੁੰਦੀਆਂ ਰਹਿੰਦੀਆਂ ਪੋਲੀਟੀਕਲ ਲੀਡਰਾਂ ਤੇ ਨਾ, ਜਦੋਂ ਵੈਨ ਦੇ ਆਰ ਨਾਟ ਇਨ ਪਾਵਰ ਉਹਨਾਂ ਨੇ ਜਿੱਥੇ ਵੀ ਸੰਘਰਸ਼ ਕਰਨਾ ਉੱਥੇ ਐਫ ਆਈ ਆਰ ਹੋਣੀ ਹੋ ਜਾਣੀ ਹੁੰਦੀ ਆ, ਉਹ ਸਾਰੀਆਂ ਜਦੋਂ ਕਿ ਸੱਤਾ ਆ ਜਾਂਦੀ ਹੈਗੀ ਆਪਣੇ ਆਪ ਹੀ ਵਿਡਰਾ ਹੋ ਜਾਂਦੀਆਂ ਹੁੰਦੀਆਂ, ਖਤਮ ਹੋ ਜਾਂਦੀਆਂ ਹੁੰਦੀਆਂ ਜੀ।
0: ਬਿਲਕੁਲ ਹੈ ਜੀ, ਜੀ
1: ਉਹਦਾ ਕੋਈ ਚੱਕਰ ਨੀ ਹੈਗਾ ਜੀ। ਬਾਕੀ ਤਾਂ ਇਹ ਆ, ਮੈਂ ਤਾਂ ਇਸ ਗੱਲੋਂ ਕਹਿ ਰਿਹਾ ਸੀਗਾ ਕਿ ਪੰਜਾਬ ਦਾ ਬਹੁਤ ਦੇਰ ਪਹਿਲਾਂ ਫੈਸਲਾ ਲੈਣਾ ਚਾਹੀਦਾ ਸੀਗਾ ਜੀ, ਵੀ ਤੁਹਾਨੂੰ ਪਤਾ ਆ ਵੀ ਤੁਹਾਡੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਇੱਕ ਬੰਦਾ ਇੱਕ ਤੁਹਾਡਾ ਪ੍ਰਧਾਨ ਆ ਉਹ ਕੰਪਰੋਮਾਈਜ਼ ਦੇ ਹੈਗਾ ਆ, ਤੁਸੀਂ ਫੇਰ ਉਹ ਤੇ ਰਿਲਾਈ ਅਪੋਨ ਕਰ ਰਹੇ ਆ, ਤੁਸੀਂ ਜਿਹੜਾ ਬੰਦਾ ਤੁਹਾਨੂੰ ਸਟੇਟ ਦੇ ਵਿੱਚ ਦਿਸਦਾ ਪਿਆ ਸੀਗਾ ਖਹਿਰਾ ਸੀਗਾ, ਟੱਕਰ ਲੈ ਰਿਹਾ ਸੀ ਪੂਰਾ ਸਰਕਾਰ ਨੂੰ ਵੀ ਅੱਗ ਲੱਗੀ ਰਹਿੰਦੀ ਸੀ, ਉਹ ਤੋਂ ਹਮੇਸ਼ਾ ਹੀ ਤਕਲੀਫ਼ ਹੁੰਦੀ ਸੀ ਹੈਂਜੀ, ਇਟ ਮੀਨਸ ਹੀ ਵਾਜ ਦਾ ਰਾਈਟ ਮੈਨ ਹੂ ਵਾਜ ਮਤਲਬ ਪਲੇਇੰਗ ਦੀ ਰੋਲ ਆਫ ਆਪੋਜੀਸ਼ਨ ਲੀਡਰ ਹੈਂਜੀ, ਉਹਨੂੰ ਦੇਖਦੇ ਪ੍ਰਧਾਨ ਵਾਸਤੇ, ਪ੍ਰਧਾਨ ਵਾਸਤੇ ਤੁਹਾਨੂੰ ਪਤਾ ਖਹਿਰਾ ਵਾਜ ਨਾਟ ਫਿੱਟ ਕਿਉਂਕਿ ਉਹਦੀ ਗੁਰਜੀਤ ਰਾਣੇ ਨਾਲ ਨਹੀਂ ਨਿਭਣੀ ਸੀ, ਉਹਦੇ ਵਾਸਤੇ ਪ੍ਰਗਟ ਸਿੰਘ ਤੁਹਾਡੇ ਕੋਲ ਰਾਈਟ ਚੋਇਸ ਹੈਗੀ ਸੀ
0: ਜੀ,
1: ਅਸੀਂ ਇੱਥੇ ਬੈਠੇ ਜਿਹੜੇ ਹੈਗੇ ਇਹਨਾਂ ਨੂੰ ਦੱਸ ਸਕਦੇ ਹਾਂ ਜਿਹੜੇ ਕਿ ਰਾਜਨੀਤੀ ਵੀ ਨਹੀਂ ਕਰਦੇ ਇਹਨਾਂ ਦੀ ਪਾਰਟੀ ਬਾਰੇ, ਤੇ ਇਹਨਾਂ ਨੂੰ ਆਪ ਨੂੰ ਨੀ ਉੱਥੇ ਪਤਾ ਲੱਗਦਾ
0: ਜੀ,
1: ਦਰਅਸਲ ਇਹਨਾਂ ਦੀ ਇੱਕ ਕਮਜ਼ੋਰੀ ਆ ਇਹ ਖੁਸ਼ਾਮਦ ਪਸੰਦ ਲੋਕ ਹੈਗੇ ਆ ਜੀ,
0: ਬਿਲਕੁਲ
1: ਇਹਨਾਂ ਨੂੰ ਹਾਂਜੀ, ਤੇ ਉਹ ਜਿਹੜਾ ਬੰਦਾ ਖੁਸ਼ਾਮਦ ਵੱਧ ਕਰਦਾ ਹੈਗਾ ਜੀ ਉਹਦੇ ਤੇ ਜਿਹੜੇ ਆ ਜਿਆਦਾ ਖੁਸ਼ ਹੁੰਦੇ ਹੈਗੇ ਆ ਤੇ ਉਹਨੂੰ ਉਹਦਿਆਂ ਨਾਲ ਨਵਾਜਦੇ ਆ ਜੀ, ਉਹੀ ਰਾਜਾ ਵੜਿੰਗ ਨਾਲ ਹੈਗਾ ਸੀਗਾ ਜੀ। ਚੰਨੀ ਹੁਣੀ ਸਟਰਗਲ ਕਰ ਰਹੇ ਸੀ ਵੀ ਭਾਈ ਆ ਜਿਸ ਹਾਲਾਤ ਦੇ ਵਿੱਚ ਇਹਨੇ ਕਾਂਗਰਸ ਨੂੰ ਲੈ ਆ 12-5-48 ਕਹਿ ਕੇ, ਤੇ ਉਹਦੇ ਤਾਂ ਮੀਮਸ ਬਣੇ ਹੈਗੇ ਆ ਸਾਰੇ ਲੋਕਾਂ ਨੇ, ਤੇ ਇਸ ਕਰਕੇ ਉਸ ਚੀਜ਼ ਨੂੰ ਚੰਨੀ ਸਾਹਿਬ ਹਾਈਲਾਈਟ ਕਰਦੇ ਸੀ
0: ਜੀ,
1: ਤੇ ਐਨੀਵੇ ਹੁਣ ਦੇਖਦੇ ਹੈਗੇ ਆ ਜੀ ਵੀ ਅੱਗੇ ਕਾਂਗਰਸ ਅੱਗੇ ਕੀ ਮਤਲਬ ਕਰਦੀ ਹੈਗੀ ਤੇ ਕਿਹੜਾ ਰੋਡ ਮੈਪ ਜਿਹੜਾ ਆ ਉਹ ਲੈਂਦੀ ਹੈਗੀ ਆ ਜੀ ਭਾਰਤ ਸਾਹਿਬ।
0: ਜੀ ਸੈਣੀ ਸਾਹਿਬ ਬਹੁਤ ਸ਼ੁਕਰੀਆ ਜੀ, ਧੰਨਵਾਦ ਜੁੜਨ
1: ਲਈ, ਗੱਲਬਾਤ ਸਾਂਝੀ ਕਰਨ ਲਈ, ਸ਼ੁਕਰੀਆ
0: ਜੀ
1: ਸਮਾਂ ਦੇਣ ਲਈ, ਧੰਨਵਾਦ ਜੀ, ਗ੍ਰੇਟਫੁਲ ਸਰ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ। ਲਾਈਕ ਨੰਬਰ 9 ਕਹਿੰਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ ਠੀਕ ਕਹਿ ਰਹੇ ਨੇ, ਤੇ ਮੁਲਾਜ਼ਮਤ ਆ ਕਹਿੰਦੇ ਹੁਣ ਭੁੱਲ ਜਾਣ ਜੀ, ਤੇ ਇਸੇ ਤਰ੍ਹਾਂ ਹੀ ਨਾਲ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ, ਸੋਹਣਾ ਪ੍ਰੋਗਰਾਮ ਚੱਲ ਰਿਹਾ ਕਹਿੰਦੇ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਜੀ ਅਨੂ ਜੀ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚਾਲ ਜੀ। ਇਸੇ ਤਰ੍ਹਾਂ ਹੀ ਪਰਮਿੰਦਰ ਜੀ ਬਰਨ ਤੋਂ ਜੁੜੇ ਹੋਏ ਨੇ ਆਪਣੇ ਨਾਲ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਇਸੇ ਤਰ੍ਹਾਂ ਮੁਹੰਮਦ ਜੀ ਤੇ ਆਪਣੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਸੁਰਜੀਤ ਭਾਰਤ ਜੀ, ਸਤਿ ਸ੍ਰੀ ਅਕਾਲ ਦਵਿੰਦਰ ਭਾਰਤ ਜੀ, ਸਤਿ ਸ੍ਰੀ ਅਕਾਲ ਭੇਜ ਰਹੇ ਆ। ਲੋ ਦੋਸਤੋ, ਦੁਬਈ ਚੱਲਦੇ ਹਾਂ, ਤੇ ਦੁਬਈ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਮੈਸੀ ਦੀ ਗੱਲ ਕਰ ਲਈਏ ਖੇਡ ਦੀ ਦੁਨੀਆ ਦੇ ਵਿੱਚ, ਤੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ ਬਖਸ਼ੀ ਜੀ ਦੀ। ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ। ਅੱਜ ਜਿਹੜਾ ਅਰਜਨਟਾਈਨਾ ਦੇ ਮਹਾਨ ਫੁੱਟਬਾਲਰ ਖਿਡਾਰੀ ਜਿਹੜਾ ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਤੇ ਇਹ ਫੈਸਲੇ ਦੇ ਨਾਲ ਫੁੱਟਬਾਲ ਜਗਤ ਦੇ ਇੱਕ ਸੁਨਹਿਰੀ ਜਿਹੜਾ ਦੌਰ ਦਾ ਅੰਤ ਹੋ ਗਿਆ। ਮੈਸੀ ਨੇ ਦੋ ਦਹਾਕਿਆਂ ਤੋਂ ਜਿਹੜਾ ਸੀ ਵੱਧ ਸਮੇਂ ਤੱਕ ਅਰਜਨਟਾਈਨਾ ਦੀ ਰਾਸ਼ਟਰੀ ਟੀਮ ਦੀ ਜਰਸੀ ਦੇ ਵਿੱਚ ਮੈਦਾਨ ਦੇ ਉੱਤੇ ਆਪਣਾ ਜਾਦੂ ਬਖੇਰਿਆ, ਤੇ ਹੁਣ ਉਹ ਅੱਗੇ ਤੋਂ ਨੈਸ਼ਨਲ ਟੀਮ ਦੇ ਲਈ ਖੇਡਦੇ ਨਜ਼ਰ ਨਹੀਂ ਆਉਣਗੇ। ਮੈਸੀ ਨੇ ਆਪਣੇ ਵਿਦਾਈ ਸੰਦੇਸ਼ ਦੇ ਵਿੱਚ ਦੱਸਿਆ ਕਿ ਫੈਸਲਾ ਲੈਣਾ ਉਹਨਾਂ ਦੇ ਲਈ ਬਹੁਤ ਮੁਸ਼ਕਲ ਸੀਗਾ, ਤੇ ਉਹਨਾਂ ਲਿਖਿਆ ਕਿ ਉਹਨਾਂ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਦੇ ਦਿੱਤਾ ਹੈ, ਤੇ ਹੁਣ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਅੱਗੇ ਦੇਣ ਦੇ ਲਈ ਉਹਨਾਂ ਦੇ ਕੋਲ ਕੁਝ ਨਹੀਂ ਬਚਿਆ, ਤੇ ਇਹ ਫੈਸਲਾ ਉਹਨਾਂ ਦੇ ਦਿਲ ਨੂੰ ਡੂੰਘੀ ਸੱਟ ਪਹੁੰਚਾਉਣ ਵਾਲਾ ਸੀਗਾ, ਪਰ ਉਹਨਾਂ ਨੂੰ ਲੱਗਿਆ ਕਿ ਹੁਣ ਇਹੀ ਸਹੀ ਸਮਾਂ ਹੈ। ਉਹਨਾਂ ਨੇ ਆਪਣੇ ਮਨ ਦੇ ਇਹ ਭਾਵ ਸਭ ਤੋਂ ਪਹਿਲਾਂ 21 ਜੁਲਾਈ ਨੂੰ ਲਿਖੇ ਸਨ, ਤੇ ਪਰ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਹੋਈਆਂ ਕੁਝ ਘਟਨਾਵਾਂ ਨੇ ਉਹਨਾਂ ਨੂੰ ਇਸ ਫੈਸਲੇ ਤੇ ਪੂਰੀ ਤਰ੍ਹਾਂ ਨਿਸ਼ਚਿਤ ਜਿਹੜਾ ਕਰ ਦਿੱਤਾ, ਤੇ ਮੈਸੀ ਦਾ ਅੰਤਰਰਾਸ਼ਟਰੀ ਸਫ਼ਰ ਕਈ ਉਤਾਰ ਚੜਾਅ ਦੇ ਵਾਲਾ ਰਿਹਾ ਹੈ, ਤੇ ਪਰ ਉਹਨਾਂ ਨੇ ਹਮੇਸ਼ਾ ਦੇਸ਼ ਨੂੰ ਇਤਿਹਾਸਕ ਜਿੱਤਾਂ ਦਵਾਈਆਂ, ਤੇ ਅਰਜਨਟਾਈਨਾ ਦੇ ਫੁੱਟਬਾਲ ਪ੍ਰਸ਼ੰਸਕਾਂ ਦੀ ਪਛਾਣ ਨੂੰ ਵਿਸ਼ਵ ਪੱਧਰ ਦੇ ਉੱਤੇ ਨਵੀਆਂ ਉਚਾਈਆਂ ਦੇ ਉੱਤੇ ਪਹੁੰਚਾਇਆ। ਲਓ ਜੀ ਦੋਸਤੋ, ਕਰ ਗਿਆ ਅਲਵਿਦਾ ਲਿਓਨ ਮੈਸੀ ਫੁੱਟਬਾਲ ਦੀ ਦੁਨੀਆ ਨਾਲ, ਤੇ ਲੋ ਅਗਲੀ ਗੱਲਬਾਤ ਸੁਣਦੇ ਆ। ਬਖਸ਼ੀ ਜੀ ਦੀ ਸਵਾਗਤ ਹੈ, ਬਖਸ਼ੀ ਜੀ ਜੀ ਅਨੂ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਸਦੇ ਰਹੋ, ਤੇ ਮਾਨ ਮਤੇ ਸੋਰ ਤੇ ਵੀ ਜਿਹੜੇ ਹੈਗੇ ਆ ਪਰਮਾਨ ਜਿੰਦੇ ਵਸਦੇ ਰਹਿਣ
0: ਜੀ।
2: ਰੇਡੀਓ ਦੁਆਬਾ ਜੀ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਨੇ।
0: ਸ਼ੁਕਰੀਆ,
2: ਆਵਾਜ਼ ਬਰਾਬਰ ਆ ਰਹੀ ਆ ਨਾ?
0: ਹਾਂਜੀ, ਥੋੜੀ ਜੀ
2: ਭੁਪਿੰਦਰ ਜੀ ਆਵਾਜ਼
0: ਥੋੜੀ ਜੀ ਗੂੰਜ ਰਹੀ ਹੈ, ਬਾਕੀ ਠੀਕ ਆ ਜੀ, ਥੋੜੀ ਗੂੰਜ ਰਹੀ ਆ ਜੀ।
2: ਅੱਛਾ ਹੁਣ ਦੇਖੋ, ਹੁਣ ਠੀਕ ਹੈ?
0: ਹਾਂਜੀ ਹੁਣ ਠੀਕ ਹੈ ਜੀ, ਜੀ ਕੰਟੀਨਿਊ ਪਲੀਜ਼।
2: ਹਾਂਜੀ ਹਾਂਜੀ, ਤੇ ਮੈਂ ਗੱਲ ਕਰ ਰਿਹਾ ਸੀ, ਦੇਖੋ ਆਪਣਾ ਰਾਜਨ ਸੈਣੀ ਸਾਹਿਬ ਆਏ, ਬੜੇ ਰੋਸ਼ਨ ਖਿਆਲ ਹੁੰਦੇ ਆ ਉਹਨਾਂ ਦੇ, ਔਰ ਬੜੀ ਗੱਲ ਸੁਣਨ ਵਾਲੀ ਹੁੰਦੀ ਆ, ਵਜਨਦਾਰ ਹੁੰਦੀ ਆ। ਬਿਲਕੁਲ ਇਸੇ ਤਰ੍ਹਾਂ ਹੀ ਆ, ਜਦੋਂ ਤਬਾਦਲਾ ਖਿਆਲ ਹੁੰਦਾ ਵਾਲਾ ਬੜਾ ਕੁਛ ਸਾਹਮਣੇ ਹੁੰਦਾ ਹੈਗਾ, ਤੇ ਗੱਲਾਂ ਦੇ ਵਿੱਚੋਂ ਫਿਰ ਗੱਲਾਂ ਵੀ ਨਿਕਲਦੀਆਂ
0: ਜੀ।
2: ਮੌਜੂਦਾ ਸੂਟ ਤੇ ਹਾਲਤ ਜਿਹੜੀ ਹੈਗੀ ਆ, ਉਹਦੇ ਉੱਤੇ ਵੀ ਚਾਨਣਾ ਪਾ ਗਿਆ।
0: ਬਿਲਕੁਲ,
2: ਤੇ ਇਸੇ ਤਰ੍ਹਾਂ ਬਿਲਕੁਲ, ਪਰ ਮਤਲਬ ਵਕਤ ਦੀ ਆਵਾਜ਼ ਹੈ ਆਪਣਾ ਵੀਰ ਭੁਪਿੰਦਰ ਜੀ, ਵਕਤ ਦੀ ਆਵਾਜ਼
0: ਜੀ।
2: ਯਾਨੀ ਇੱਕ ਜਿਹੜਾ ਹੈਗਾ ਰਹਿਬਰ ਕਹਿ ਲਵੋ, ਜਾਂ ਜਿਹੜਾ ਹੈਗਾ ਸਰਕਾਰਾਂ ਜਿਹੜਾ ਅੱਗੇ ਇਲਾਕੇ ਦਾ ਲੀਡਰ ਨੂੰ
0: ਜੀ,
2: ਕੀ ਮਤਲਬ ਸੇਧ ਦੇਣ ਵਾਲਾ, ਜਿਹੜਾ ਸਮਾਜ ਨੂੰ ਸਹੀ ਸੇਧ ਦੇਣ ਵਾਲਾ, ਸਮਾਜ ਦੇ ਹੱਕਾਂ ਦੀ ਕਰਨ ਵਾਲਾ ਚਾਹੀਦਾ
0: ਹਨਾ।
2: ਆਵਾਮ ਜਿਹੜਾ ਹੈਗਾ ਕਿਵੇਂ ਰੋਂਦਾ ਕਰ ਲਾਉਂਦਾ ਹੈਗਾ, ਜਿਹੜਾ ਹੈਗਾ ਕਿੰਨੀਆਂ ਜਿਹੜੇ ਮਸਲੇ ਮਸਾਇਲ ਜਿਹੜੇ ਹੈਗੇ ਅਟਕੇ ਪਏ
0: ਜੀ,
2: ਇਹ ਹੈਗਾ ਕੋਈ ਵੀ ਕੰਮ ਜਿਹੜਾ ਹੈ ਤਰਤੀਬ ਨਾਲ ਕਰੀਏ ਤੇ ਸਾਰੇ ਕੰਮ ਹੋ ਜਾਂਦੇ ਹਨਾ। ਜਦੋਂ ਆਪਾਂ ਤਰਤੀਬ ਨੂੰ, ਹਾਂ ਜਦੋਂ ਆਪਾਂ ਤਰਤੀਬ ਦੇ ਨਾਲ ਕੋਈ ਕੰਮ ਨਹੀਂ ਕਰਦੇ
0: ਜੀ,
2: ਤੇ ਉਹ ਫਿਰ ਨੁਕਸਾਨ ਹੁੰਦਾ ਜਿਹੜਾ ਹੈਗਾ। ਕਈ ਵਾਰੀ ਬਿਨਾਂ ਤਰਤੀਬ ਤੋਂ ਕੰਮ ਹੋ ਜਾਂਦੇ ਆ ਪਰ ਰਿਜ਼ਲਟ ਨਹੀਂ ਮਿਲ
0: ਜੀ,
2: ਕੀ ਹੁੰਦਾ ਰਿਜ਼ਲਟ ਨਹੀਂ ਮਿਲ
0: ਜੀ,
2: ਤੇ ਇਸ ਕਰਕੇ ਜਿਹੜਾ ਸਹੀ ਢੰਗ ਦੇ ਨਾਲ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਸੁਚੇਤੇ ਢੰਗ ਦੇ ਨਾਲ ਕੁਝ ਵੀ ਆਪਾਂ ਕੰਮ ਕਰਦੇ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ, ਕਹਿੰਦੇ ਤਾਂ ਕਰਕੇ ਕਹਿੰਦੇ ਪਲਾਇਨ ਬਣਾਓ
0: ਜੀ।
2: ਤੇ ਪਲਾਨ ਬਣਾ ਕੇ ਚੱਲਣ ਦੇ ਨਾਲ ਜਿਹੜਾ ਹੈਗਾ ਫਿਰ ਰਿਜ਼ਲਟ ਵਧੀਆ ਮਿਲਦਾ, ਪਰ ਅਨਫੋਰਚੂਨੇਟਲੀ ਕਈ ਵਾਰੀ ਪਲਾਨ ਜਿਹੜਾ ਹੈਗਾ ਪਲੇਨ ਹੋ ਜਾਂਦਾ, ਉਹ ਗੱਲ ਅਲੱਗ ਹੁੰਦੀ ਹੋ
0: ਜਾਂਦੀ।
2: ਤੇ ਇੱਕ ਕੱਲ ਨਾ ਹਮਦੋਸਨਾ ਕੀਤੀ ਸੀ ਮੈਂ ਸਮਝ ਕੀਤਾ, ਲੇਕਿਨ ਉਹਨਾਂ ਵਿੱਚ ਕੁਛ ਨੈਟਵਰਕ ਦੀ ਪ੍ਰੋਬਲਮ ਕਰਕੇ ਰਹਿ ਗਿਆ ਸੀ, ਮੈਂ ਕਿਹਾ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ
0: ਜਰੂਰ ਜੀ ਜਰੂਰ
2: ਜੀ। ਹਮਦੋਸਨਾ ਵਾਹਿਗੁਰੂ ਜੀ
0: ਜੀ।
2: ਲਓ ਜੀ ਮੈਂ ਸ਼ੁਰੂ ਕਰ ਵਾਹਿਗੁਰੂ ਜਿਹਨੂੰ ਸੂਰਜ ਸਜਦਾ ਕਰੀ ਤੋਂ ਸਾਗਰ ਮੰਗਦੇ ਪਾਣੀ, ਮੈਂ ਉਸ ਦਾ ਸਿਮਰਨ ਕਰਦੀ ਉਸ ਦੀ ਪੜਦੀ ਬਾਣੀ, ਜਿਹਨੂੰ ਸੂਰਜ ਸਜਦਾ ਕਰਦੀ ਤੋਂ ਸਾਗਰ ਮੰਗਦੇ ਪਾਣੀ, ਮੈਂ ਉਸ ਦਾ ਸਿਮਰਨ ਕਰਦੀ ਉਸ ਦੀ ਪੜਦੀ ਬਾਣੀ, ਉਹ ਮਾਲਿਕ ਉਹ ਖਾਲਿਕ ਉਹ ਸ਼ਾਫੀ ਉਹ ਕਾਫੀ

ਵਾਪੀ ਜਾਣੇ ਸੋਈ ਜਿਹਦਾ ਯਾਦ ਅੰਤ ਨਾ ਕੋਈ ਜਦੋਂ ਹੁਕਮ ਚ ਚਲੇ ਕੋਈ ਕਿਸੇ ਨਾ ਪਾਇਆ

ਸਿੰਤ ਪੁਰਾਣ ਕੀ ਮੈਂ ਉਸਦਾ ਸਿਮਰਨ ਕਰਦੀ ਮੈਂ ਉਸਦੀ ਪੜਦੀ ਬਾਣੀ।

ਮੈਂ ਜੀ ਹਾਂ ਜਿਸ ਨੂੰ ਰੱਬ ਕਹਿੰਦੇ ਬਸ ਕਾਦਰ ਨਾਮ ਉਹੀ ਹੈ ਮੈਨੂੰ ਪੁੱਛਦੇ ਦੁਨੀਆਂ

0: है, जो राहत हक है जिंदगी है सीधी कहानी। मरण कर दी मैं उस दी पड़ दी मारी, सूरज कर दे तू सागर मंग दे पानी। सिमरन कर दी मैं उस दी पड़ दी पानी।
1: बस
0: थैंक यू सो मच।
1: शुक्रिया मोहम्मद जी, इन्ने सोहने बोलां लई बहुत बहुत धन्नवाद, ए रचना सांझी करन ते लई थैंक यू, सत श्री अकाल जी। जी दोस्तो, ए सांझी अपने नाल बख्शी जी मोहम्मद जी जुड़े सी दुबई तो, ते रब दी सिमरन दी गल करके गए है, ते पाणियां दी गल करके गए है, ते कनेडा दी गल करदे इसे तरह ही जो हालात ने, ते भारत दे विच जड़े ने इंदूस जड़ा वाटर टेरिटरी है, कौमांतरी अदालत दे वलों भारत दा फैसला रद्द करता है, ते पाकिस्तान दे नाल सिंध जल संधि बरकरार रखी है। हेग दे विच स्थित स्थाई सालसी अदालत जड़ी है, उन्हें सोमवार नूं फैसला सुनाउंदिया कह दिता है कि भारत नूं पाकिस्तान दे नाल होई उस पाणी दी वंड संधि नूं लागू रखना चाहीदा है, जिस नूं दोवां देशां दे दरमियान तनाव कारण मुअत्तल कर दिता गया सी। इस दे नाल ही अदालत ने कश्मीर खेतर दे विच बन रहे एक पण बिजली प्रोजेक्ट दे उत्ते काम नूं सीमित करन दे आदेश वी जड़े दे दित्ते है। पिछले साल अप्रैल दे विच पहलगाम दहशती हमले दे दौरान 26 लोकां दी मौत होई सी, ते जिस तों बाद भारत ने पाकिस्तान नूं पाणी दी सप्लाई यकीनी बनाउण दे लई वाली जिहड़ी सी इस संधि नूं मुअत्तल करता सी। इह संधि पाकिस्तान दे 80% खेतां नूं पाणी दी सप्लाई जिहड़ी दिंदी है। उधर इस्लामाबाद जिहड़ा उन्हें हमले दे विच किसी भी तरह की शमूलियत तो इनकार किया सी, ते जदों पिछले साल भारत ने कश्मीर खेतर दे विच दो पण बिजली प्रोजेक्टां दे उत्ते जल भंडारण समर्था वधाउण दा काम शुरू किया, ते पाकिस्तान ने कानूनी कार्रवाई की। 1960 तों बाद तीन जंगां ते कई होर टकरावां दे बावजूद दोवां देशां ने इस सिंध जल संधि दा सन्मान किया सी, पर भारत दे वल्लों चुके गए इन्हां कदमां नूं संधि तों बाहर काम करन वल जिहड़ा पहला ठोस कदम मन्निया गया सी। अदालत दे फैसले दे उत्ते भारत दा सख्त जिहड़ा प्रतिक्रम आया है। स्थाई सालसी अदालत ने कहा कि सिंध जल संधि पूरी तरह लागू है, क्योंकि भारत दे कोल इस समझौते नूं खत्म करन जां मुअत्तल करन दा कोई भी जायज आधार नहीं है। अदालत ने कहा कि भारत नूं संधि जिहड़ी है तहत अपने फर्जां दी पालना करनी चाहीदी है, जिस दे विच पछमी दरियावां दे उत्ते अपने पण बिजली प्रोजेक्टां दे डिजाइन अते संचालन दे नाल जुड़े निजम भी जिहड़े शामिल ने। दूजे पासे अदालत दे अधिकारित मैंबर होण दे बावजूद भारत ने इस अदालत दे फैसले नूं ना मन्नण दा ऐलान कीता, ते इस फैसले नूं स्पष्ट तौर दे उत्ते रद्द करता है। भारत दे विदेश मंत्रालय दे इक बयान दे विच कहा कि इस अखौती सालसी अदालत दे कोल भारत दे प्रभु सत्ता वाले फैसलियां उत्ते फैसला सुनाउण दा कोई अधिकार नहीं। इस दीआं टिप्पणियां दा हुण जां भविख दे विच भारत दे वल्लों कीते जा रहे प्रोजेक्टां दे नाल जुड़े कम्मां दे उत्ते कोई भी असर नहीं पवेगा। अदालत ने कहा है कि विश्व बैंक दे वलों निजुकत कीता गया एक निरपक्ष माहर जुलाई 2027 तक यह फैसला करेगा कि हिमालय खेतर दे विच पाण बिजली प्लांटां दी उसारी संधि दे मुताबक है जां नहीं है। पाकिस्तान दी मंग दे नाल सहमति जताउंदिआं अदालत ने यह भी कह दिता कि भारत नूं निरपक्ष माहर दे फैसले तों 90 दिनां दे बाद तक हाइड्रो इलैक्ट्रिक प्लांट दे उत्ते कंध ते पावर इनटेक स्ट्रक्चर जड़ा उन्हों कुछ खास हद्दां तो उत्ते जड़ा बनाउण दी इजाजत नहीं होवेगी। देखदे आं हुण पेच किथे जाके फसदा है, क्योंकि कौमांतरी अदालत दे वल्लों भारत दा फैसला रद्द कीता है, ते पाकिस्तान दे नाल सिंध जल संधि बरकरार रखण दी गल जड़ी कही गई है, ते दूसरे पासे भारत ने इस चीज नूं रद्द कर दिता है, कहिंदे सानूं लई मंजूर है। ਇਸੇ ਤਰ੍ਹਾਂ ਗੱਲ ਕਰਦੇ ਆ ਅਗਲੀਆਂ ਖਬਰਾਂ ਵੱਲ ਨੂੰ, ਕੈਨੇਡਾ ਦੀ ਗੱਲ ਕਰੀਏ ਤੇ ਮਿਸਿੰਗ ਇਨ ਨੇਪਾਲ ਜਿਹੜੇ ਨੇ, ਹੜਾਂ ਦੇ ਕਾਰਨ ਲਾਪਤਾ 32 ਕੈਨੇਡੀਅਨ ਦੇ ਵਿੱਚੋਂ ਇੱਕ ਘਰ ਪਰਤਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ। ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਨੇਪਾਲ 'ਚ ਲਾਪਤਾ ਹੋਏ ਕੈਨੇਡਾ ਦੇ 32 ਨਾਗਰਿਕਾਂ ਦੇ ਵਿੱਚੋਂ ਇੱਕ ਵਿਅਕਤੀ ਤਾਂ ਸੁਰੱਖਿਅਤ ਜਿਹੜਾ ਆਪਣੇ ਘਰ ਪਹੁੰਚ ਗਿਆ, ਪਰ ਉਸਦੇ ਪਰਿਵਾਰ ਦੇ ਜਿਹੜੇ ਬਾਕੀ ਮੈਂਬਰਾਂ ਦਾ ਅਜੇ ਤੱਕ ਕੋਈ ਥੋਹ ਪਤਾ ਨਹੀਂ ਲੱਗ ਸਕਿਆ। ਘਰ ਪਰਤੇ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਜਿਹੜਾ ਬੇਸਬਰੀ ਅਤੇ ਬੇਚੈਨੀ ਦੇ ਨਾਲ ਆਪਣੇ ਲਾਪਤਾ ਜੀਆਂ ਦੀ ਉਡੀਕ ਕਰ ਰਿਹਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਸ਼ਹਿਰ ਜਿਹੜਾ ਹੈ ਪੋਰਟ ਮੁੰਡੀ ਦੇ ਜਿਹੜਾ ਰਹਿਣ ਵਾਲੇ ਕੈਨੇਡੀਅਨ ਨਾਗਰਿਕ ਖੇਵਲ ਸ਼ਾਹ ਦੇ ਅਨੁਸਾਰ ਉਹ ਆਪਣੇ ਵੱਡੇ ਭਰਾ ਧਵਲ ਸ਼ਾਹ ਤੇ ਭਾਬੀ ਮੇਘਾ ਸ਼ਾਹ ਦੀ ਸਲਾਮਤੀ ਨੂੰ ਲੈ ਕੇ ਜਿਹੜਾ ਡਾਢੇ ਹੀ ਚਿੰਤਤ ਨੇ। ਇਹ ਪਰਿਵਾਰ ਧਾਰਮਿਕ ਯਾਤਰਾ ਦੇ ਲਈ ਨੇਪਾਲ ਰਸਤੇ ਮਾਊਂਟ ਕਲੈਸ਼ ਜਿਹੜਾ ਕੈਲਾਸ਼ ਮਾਨਸਰੋਵਰ ਗਿਆ ਸੀਗਾ, ਜਿੱਥੇ ਆਏ ਭਿਆਨਕ ਹੜ੍ਹਾਂ ਦੀ ਲਪੇੜ ਦੇ ਵਿਚ ਆ ਕੇ ਲਾਪਤਾ ਹੋ ਗਿਆ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਜਿਹੜੀ ਹੈ ਉਹਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਪਤਾ ਹੋਏ 32 ਕੈਨੇਡੀਅਨ ਨਾਗਰਿਕ ਅਤੇ ਪੱਕੇ ਰਹਾਇਸ਼ੀਆਂ ਦੇ ਵਿੱਚੋਂ ਹਾਲ ਦੀ ਘੜੀ ਇੱਕੋ ਹੀ ਵਿਅਕਤੀ ਜਿਹੜਾ ਸੁਰੱਖਿਅਤ ਪਰਤਣ ਦੇ ਵਿੱਚ ਸਫਲ ਹੋਇਆ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇਪਾਲ ਸਰਕਾਰ ਦੇ ਨਾਲ ਲਗਾਤਾਰ ਸੰਪਰਕ 'ਚ ਹੈ ਤੇ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਬੀਤੇ ਦਿਨ ਨੇਪਾਲ ਪ੍ਰਸ਼ਾਸਨ ਵੱਲੋਂ ਬਚਾਏ ਗਏ 121 ਵਿਦੇਸ਼ੀ ਨਾਗਰਿਕਾਂ ਦੀ ਜੋ ਸੂਚੀ ਜਾਰੀ ਕੀਤੀ ਸੀ ਉਸਦੇ ਵਿੱਚ ਫਿਲਹਾਲ ਕਿਸੇ ਵੀ ਕੈਨੇਡੀਅਨ ਦਾ ਨਾਂ ਸ਼ਾਮਲ ਨਹੀਂ। ਕੈਨੇਡਾ ਸਰਕਾਰ ਨੇ ਇਸ ਸੰਕਟ ਦੀ ਘੜੀ ਦੇ ਵਿੱਚ ਮਾਨਵਤਾਵਾਦੀ ਮਦਦ ਦੇ ਲਈ ਰੈੱਡ ਕਰਾਸ ਰਾਹੀਂ $50 ਲੱਖ ਦੀ ਰਾਹਤ ਰਾਸ਼ੀ ਨੇਪਾਲ ਭੇਜਣ ਦਾ ਐਲਾਨ ਵੀ ਕੀਤਾ ਹੈ। ਇਸੇ ਤਰ੍ਹਾਂ ਕੈਨੇਡਾ ਤੇ ਯੂਐਸ ਟ੍ਰੇਡ ਵਾਰ ਜਿਹੜੀ ਚੱਲ ਰਹੀ ਹੈ, ਅਮਰੀਕੀ ਟੈਰਫਾਂ ਦੇ ਉੱਤੇ ਬਿਆਨਬਾਜ਼ੀ ਤੋਂ ਖਫਾ ਕੈਨੇਡੀਆਈ ਲੋਕ ਅਮਰੀਕਨ ਉਤਪਾਦਾਂ ਤੋਂ ਮੋੜਨ ਲੱਗ ਪਏ ਨੇ ਮੂੰਹ। ਕੈਨੇਡਾ ਦੇ ਪ੍ਰਮੁੱਖ ਅਦਾਰੇ ਦੇ ਵੱਲੋਂ ਆਪਣੇ ਪਾਠਕਾਂ ਦੇ ਨਾਲ ਫੋਨ ਅਤੇ ਸਵਾਲਾਂ ਦੇ ਹੋਈਆਂ ਟਿੱਪਣੀਆਂ ਰਾਹੀਂ ਕੀਤੇ ਸਰਵੇਖਣ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਟੈਰਫ ਦੇ ਰੋਸ ਵਜੋਂ ਕੈਨੇਡਾ ਦੇ ਲੋਕ ਵੱਡੀ ਗਿਣਤੀ 'ਚ ਅਮਰੀਕੀ ਉਤਪਾਦਾਂ ਤੋਂ ਮੂੰਹ ਮੋੜਨ ਲੱਗ ਪਏ ਹੈ। ਗੱਲ ਸਿਰਫ ਉਤਪਾਦਾਂ ਤੱਕ ਸੀਮਤ ਨਹੀਂ ਰਹੀ, ਸਗੋਂ ਲੋਕ ਅਮਰੀਕਾ ਦੇ ਸੈਰ ਸਪਾਟੇ, ਮਨੋਰੰਜਨ ਤੇ ਉਥੋਂ ਦੀਆਂ ਬਹੁ ਕੌਮੀ ਕੰਪਨੀਆਂ ਨੂੰ ਵੀ ਦਰਕਿਨਾਰ ਕਰਨ ਲੱਗੇ ਨੇ ਤੇ ਹੋਰ ਤਾਂ ਹੋਰ ਕੁਝ ਲੋਕਾਂ ਨੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਬਾਈਕਾਟ ਵੀ ਸ਼ੁਰੂ ਕਰ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ ਅਦਾਰੇ ਨੇ ਕੁਝ ਲੋਕਾਂ ਦੀ ਪਛਾਣ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਕਾਰਵਾਈ ਜਿਹੜੀ ਹੈ ਅਗਾਉਂ ਕਰਵਾਈ ਹੋਈ ਬੁਕਿੰਗ ਜਿਹੜੀ ਆ ਅਗਾਉਂ ਤੋਂ ਹੀ ਇਸ ਕਰਕੇ ਰੱਦ ਕਰਵਾਈ ਹੈ ਤਾਂ ਜੋ ਉਹ ਉਥੋਂ ਦੀ ਅਰਥ ਵਿਵਸਥਾ ਨੂੰ ਢਾਲ ਲਾਉਣ ਦੇ ਵਿੱਚ ਆਪਣਾ ਮਾਮੂਲੀ ਜਿਹਾ ਯੋਗਦਾਨ ਪਾ ਸਕਣ। ਪਰ ਥੋੜੇ ਜਿਹੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕੀ ਵਸਤਾਂ ਦਰਕਿਨਾਰ ਜਿਹੜੀਆਂ ਕਰਕੇ ਉਥੋਂ ਦੀ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਆਪਣੇ ਉਤਪਾਦਕ ਭਰਾਵਾਂ ਨੂੰ ਨਹੀਂ ਦੇਣੀ ਚਾਹੀਦੀ ਹੈ। ਕੁਝ ਲੋਕਾਂ ਨੇ ਕਿਹਾ ਕਿ ਬੇਸ਼ੱਕ ਕੁਝ ਅਮਰੀਕੀ ਜਿਹੜੇ ਨੇ ਉਤਪਾਦ ਹੈ ਕੈਨੇਡਾ ਦੇ ਵਿੱਚ ਸਸਤੇ ਵਿਕਦੇ ਹੈ, ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਤੇ ਕੁਝ ਵੱਧ ਖਰਚਣਾ ਉਨ੍ਹਾਂ ਨੂੰ ਚੁੱਭਦਾ ਨਹੀਂ। ਕੁਝ ਹੋਰਾਂ ਦਾ ਕਹਿਣਾ ਸੀਗਾ ਕਿ ਦੇਸ਼ ਭਗਤੀ ਦੇ ਲਈ ਬਾਈਕਾਟ ਸਮੇਂ ਦੀ ਜ਼ਰੂਰਤ ਹੈ। ਕੁਝ ਨੇ ਵਿਚਾਰ ਪ੍ਰਗਟਾਏ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਪ੍ਰਤੀ ਗੈਰ ਜ਼ਿੰਮੇਵਾਰਨਾ ਰਵੱਈਏ ਤੋਂ ਦੁਖੀ ਨੇ ਤੇ ਅਮਰੀਕੀ ਵਸਤਾਂ ਦਾ ਬਾਈਕਾਟ ਜਿਹੜਾ ਕਰਕੇ ਅਮਰੀਕੀ ਉਤਪਾਦਕਾਂ ਦੇ ਕਾਰੋਬਾਰੀਆਂ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਨੇ ਕਿ ਉਹ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਮੌਕੇ ਕੀਤੀ ਗਲਤੀ ਦੀ ਸਜ਼ਾ ਹੈ। ਕੁਝ ਹੋਰਾਂ ਦਾ ਰੋਸ ਹੈ ਕਿ ਡੋਨਲਡ ਟਰੰਪ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਕੇ ਕੈਨੇਡਾ ਦੇ ਲੋਕਾਂ ਨੂੰ ਬੇਇੱਜ਼ਤ ਜਿਹੜਾ ਕਰ ਰਹੇ ਨੇ ਤੇ ਜਿਸ ਨੂੰ ਸਹਿਣ ਦੀ ਨਹੀਂ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ BC ਦੇ ਧੁਰ ਉੱਤਰ ਦੇ ਵਿੱਚ ਸਥਿਤ ਪਿੰਡ ਹੈ ਇੱਕ ਸਿਮੀ ਕਮੀਨ ਵੈਲੀ ਦੀ ਰਹਿਣ ਵਾਲੀ ਔਰਤ ਸਾਰਾ ਕ੍ਰੋਕੈਟ ਦਾ ਜਿਹੜਾ ਕਹਿਣਾ ਸੀਗਾ ਕਿ ਉਹ ਰਸੋਈ ਦੀ ਕਿਸੇ ਵਸਤੂ ਦੇ ਬਗੈਰ ਗੁਜ਼ਾਰਾ ਕਰ ਲੈਂਦੀ ਹੈ ਪਰ ਕੋਈ ਅਮਰੀਕੀ ਉਤਪਾਦ ਨਹੀਂ ਖਰੀਦਦੀ। ਇੱਕ ਹੋਰ ਔਰਤ ਨੇ ਦੱਸਿਆ ਕਿ ਇੱਕ ਵਾਰ ਉਹ ਸਟੋਰ ਤੋਂ ਗਲਤੀ ਦੇ ਨਾਲ ਅਮਰੀਕੀ ਉਤਪਾਦ ਖਰੀਦ ਲਿਆਈ ਸੀ ਪਰ ਘਰ ਜਾ ਕੇ ਪਤਾ ਲੱਗਣ ਦੇ ਉੱਤੇ ਤੁਰੰਤ ਵਾਪਸ ਕਰਕੇ ਆਈ। ਇੱਕ ਸੰਜੀਦਾ ਜਿਹੇ ਪਾਠਕ ਦਾ ਕਹਿਣਾ ਸੀਗਾ ਕਿ ਅਮਰੀਕੀ ਸਰਕਾਰ ਦੇ ਵਿਹਾਰ ਕਰਕੇ ਉਸਦੇ ਪਰਿਵਾਰ ਨੇ ਆਪਣੇ ਖਾਣ ਪੀਣ ਦੀਆਂ ਆਦਤਾਂ ਹੀ ਬਦਲ ਕੇ ਰੱਖ ਲਈਆਂ ਨੇ। ਪਰ ਦੂਸਰੇ ਪਾਸੇ ਟਰੰਪ ਕਹਿੰਦਾ ਕਿ ਮੈਂ ਹਲੇ ਤਾਂ ਤੀਜੀ ਵਾਰੀ ਵੀ ਆਉਣਾ, ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਰਾਤੋ ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ ਜਿਹੜਾ ਇਵਾਕੁਏਟ, ਜਾਣੀ ਕਿ ਉਹਨੂੰ ਬਚਾਇਆ ਗਿਆ, ਐਵੋਕੇਟ ਕੀਤਾ ਗਿਆ। ਸਮਾਨ ਚੁੱਕਣ ਦਾ ਵੀ ਨਹੀਂ ਸੀ ਮਿਲਿਆ ਟਾਈਮ ਉਹਨੂੰ ਇਹਦੇ ਵਿੱਚ। ਕੁਝ ਦਿਨ ਪਹਿਲਾਂ ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਛੋਟੇ ਪੁੱਤਰ ਬੈਰਨ ਟਰੰਪ ਨੂੰ ਕਤਲ ਦੀ ਸਾਜ਼ਿਸ਼ ਦੇ ਡਰੋਂ ਘਰ ਤੋਂ ਜਿਹੜਾ ਸੀ ਨਿਕਲਣਾ ਬੰਦ ਕਰ ਦਿੱਤਾ ਸੀਗਾ, ਉੱਥੇ ਹੀ ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁੱਤਰ ਯਾਇਰ ਨੇਤਨਯਾਹੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਯਾਇਰ ਨੂੰ ਤੁਰੰਤ ਅਮਰੀਕਾ ਤੋਂ ਇਜ਼ਰਾਈਲ ਵਾਪਸ ਬੁਲਾ ਲਿਆ ਗਿਆ ਤੇ ਇਜ਼ਰਾਈਲ ਦੀ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵੱਡੇ ਪੁੱਤਰ ਯਾਇਰ ਜਿਹੜਾ ਨੇਤਨਯਾਹੂ ਨੂੰ ਅਮਰੀਕਾ ਦੇ ਫਲੋਰੀਡਾ ਤੋਂ ਬਹੁਤ ਹੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਤੁਰੰਤ ਇਜ਼ਰਾਈਲ ਵਾਪਸ ਲਿਆਂਦਾ ਗਿਆ। ਇਹ ਕਦਮ ਉਨ੍ਹਾਂ ਦੀ ਜਾਨ ਨੂੰ ਵੱਡੇ ਖਤਰੇ ਦੀ ਜਾਣਕਾਰੀ ਤੋਂ ਬਾਅਦ ਚੁੱਕਿਆ ਗਿਆ ਦੱਸਿਆ ਗਿਆ। ਇਜ਼ਰਾਈਲੀ ਮੀਡੀਆ ਰਿਪੋਰਟਾਂ ਅਨੁਸਾਰ ਖਤਰੇ ਦਾ ਅੰਦਾਜ਼ਾ ਲਗਾਏ ਜਾਣ ਤੋਂ ਬਾਅਦ ਸ਼ਿਨ ਬੇਟ ਨੇ ਅਮਰੀਕਾ ਦੇ ਵਿਚ ਮੌਜੂਦ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਦੀ ਜਿਹੜੀ ਸੁਰੱਖਿਆ ਟੀਮ ਦੇ ਕੁਝ ਅਧਿਕਾਰੀਆਂ ਨੂੰ ਤੁਰੰਤ ਮਿਆਮੀ ਭੇਜਿਆ ਅਤੇ ਯਾਇਰ ਨੇਤਨਯਾਹੂ ਨੂੰ ਆਪਣਾ ਸਮਾਨ ਚੁੱਕਣ ਦਾ ਵੀ ਸਮਾਂ ਨਾ ਦਿੱਤਾ ਗਿਆ ਅਤੇ ਸੁਰੱਖਿਆ ਘੇਰੇ ਦੇ ਹੇਠ ਰਾਤੋ ਰਾਤ ਫਲੋਰੀਡਾ ਤੋਂ ਏਅਰਪੋਰਟ ਲਿਜਾ ਕੇ ਇਜ਼ਰਾਈਲ ਰਵਾਨਾ ਕਰ ਦਿੱਤਾ ਗਿਆ। ਕੁਝ ਅਮਰੀਕੀ ਅਤੇ ਇਜ਼ਰਾਈਲੀ ਮੀਡੀਆ ਰਿਪੋਰਟਾਂ ਚ ਦਾਅਵਾ ਕੀਤਾ ਗਿਆ ਕਿ ਇਰਾਨੀ ਏਜੰਟ ਫਲੋਰੀਡਾ ਦੇ ਵਿਚ ਯਾਇਰ ਤੇ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਦੇ ਕਤਲ ਦੀ ਸਾਜਿਸ਼ ਰਚ ਰਹੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਇਕ ਟੀਵੀ ਇੰਟਰਵਿਊ ਦੇ ਵਿਚ ਕਿਹਾ ਸੀ ਕਿ ਇਰਾਨ ਨੇ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਟਰੰਪ ਕਹਿੰਦਾ ਕਿ ਭਾਈ ਤੀਜੇ ਕਾਰਜਕਾਲ ਦੇ ਲਈ ਚੋਣ ਲੜਨ ਦੀ ਜਿਤਾਈ ਹੈ ਇੱਛਾ, ਕਹਿੰਦਾ ਭਾਈ ਮੇਰਾ ਮਨ ਹੈ ਜੇ ਤੀਜੀ ਵਾਰ ਆਉਣ ਦਾ ਵੀ। ਡੋਨਲਡ ਟਰੰਪ, ਜਿਸਨੇ ਵਾਰ ਵਾਰ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਤੀਜੀ ਵਾਰ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ, ਉਹਨੇ ਹਾਲ ਹੀ ਦੇ ਵਿਚ ਦਿੱਤੇ ਬਿਆਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਖੁਦ ਇਸ ਸੰਭਾਵਨਾ ਦੇ ਬਾਰੇ ਅਨਿਸ਼ਚਿਤ ਨੇ। ਹਾਲ ਹੀ ਦੇ ਭਾਸ਼ਣਾਂ ਦੇ ਵਿਚ ਰਿਪਬਲਿਕਨ ਨੇਤਾ ਨੇ ਜਨਵਰੀ 2029 ਦੇ ਵਿਚ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਜੀਵਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਘਰ ਬੈਠ ਕੇ ਆਪਣੇ ਉੱਤਰਾਧਿਕਾਰੀ ਨੂੰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਜਿਹੜਾ ਲੈਂਦੇ ਦੇਖਣਾ ਮੁਸ਼ਕਲ ਹੋਏਗਾ। ਟਰੰਪ ਨੇ ਇਸ ਮਹੀਨੇ ਨਿਊਯਾਰਕ ਦੇ ਲੌਗ ਆਈਲੈਂਡ ਦੇ ਵਿਚ ਇਕ ਸਮਾਗਮ ਦੇ ਵਿਚ ਕਿਹਾ ਕਿ ਤੁਹਾਡਾ ਅਗਲਾ ਰਾਸ਼ਟਰਪਤੀ ਕਹੇਗਾ ਮੈਂ ਕਿੰਨਾ ਸ਼ਾਨਦਾਰ ਕੰਮ ਕੀਤਾ ਹੈ। ਇੱਕ ਮੌਜੂਦਾ ਰਾਸ਼ਟਰਪਤੀ ਦੇ ਲਈ ਆਪਣੇ ਸਾਬਕਾ ਰਾਸ਼ਟਰਪਤੀ ਬਣਨ ਦੇ ਬਾਰੇ ਗੱਲ ਕਰਨਾ ਹਮੇਸ਼ਾ ਰਾਜਨੀਤਿਕ ਤੌਰ ਦੇ ਉੱਤੇ ਸੰਵੇਦਨਸ਼ੀਲ ਹੁੰਦਾ ਹੈ, ਪਰ ਮੱਧਕਾਲੀ ਚੋਣਾਂ ਦੇ ਵਿਚ ਸਿਰਫ 9 ਹਫ਼ਤੇ ਬਾਕੀ ਰਹਿੰਦੇ ਹੋਏ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਇਕ ਪੜਾਅ ਦੇ ਵਿਚ ਦਾਖਲ ਹੋ ਰਹੇ ਹੈ, ਜਦੋਂ ਇਹ ਅਟਕਲਾਂ ਵੱਧ ਰਹੀਆਂ ਨੇ ਕਿ ਉਨ੍ਹਾਂ ਦਾ ਪ੍ਰਭਾਵ ਜਲਦੀ ਹੀ ਘਟਦਾ ਜਾਵੇਗਾ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ ਦੀ ਕਲਪਨਾ ਕਰਨ ਦੇ ਟਰੰਪ ਦਾ ਜਿਹੜਾ ਰੁੱਖ ਇਕ ਮਹੱਤਵਪੂਰਨ ਤਬਦੀਲੀ ਹੈ। ਉਹਨੇ ਆਪਣੇ ਪਹਿਲੇ ਕਾਰਜਕਾਲ ਤੋਂ ਲੈ ਕੇ ਅਜੇ ਦੂਜੇ ਕਾਰਜਕਾਲ ਜਿੱਤਣ ਤੋਂ ਤੁਰੰਤ ਜਿਹੜਾ ਬਾਅਦ 8 ਸਾਲਾਂ ਤੋਂ ਵੱਧ ਸਮੇਂ ਤੱਕ ਸੱਤਾ ਦੇ ਵਿਚ ਰਹਿਣ ਦੀ ਸੰਭਾਵਨਾ ਨੂੰ ਖੁੱਲ੍ਹਾ ਜਿਹੜਾ ਰੱਖਿਆ। ਮਿਸ਼ੀਗਨ ਸਟੇਟ ਜਿਹੜੀ ਆ ਯੂਨੀਵਰਸਿਟੀ ਦੇ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਬ੍ਰਾਇਨ ਕਾਲਟ ਨੇ ਕਿਹਾ ਕਿ ਉਹ ਵੱਖੋ ਵੱਖਰੀਆਂ ਗੱਲਾਂ ਕਹਿੰਦੇ ਨੇ ਤੇ ਇਹ ਉਨ੍ਹਾਂ ਨੂੰ ਬਾਅਦ ਦੇ ਵਿਚ ਆਪਣੇ ਬਿਆਨਾਂ ਦਾ ਹਵਾਲਾ ਦੇ ਕੇ ਵਿਰੋਧੀ ਦਾਅਵਿਆਂ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਦਿੰਦਾ ਹੈ। ਕਲਟ ਨੇ ਕਿਹਾ ਕਿ ਟਰੰਪ ਬਾਅਦ ਦੇ ਵਿਚ ਕਹਿ ਸਕਦੇ ਸਨ ਮੈਂ ਸਪਸ਼ਟ ਕਰ ਦਿੱਤਾ ਸੀਗਾ ਕਿ ਮੈਂ ਚੋਣ ਨਹੀਂ ਲੜਾਂਗਾ। ਜੇਕਰ ਉਹ ਹੁਣ ਚੋਣ ਲੜਨ ਦਾ ਫੈਸਲਾ ਕਰਦਾ ਹੈ ਤਾਂ ਉਹ ਇਹ ਵੀ ਕਹਿ ਸਕਦੇ ਸਨ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਨਹੀਂ ਲੜਾਂਗਾ। ਟਰੰਪ ਨੇ ਹਾਲ ਹੀ ਦੇ ਵਿਚ ਪੈਨਸਲਵੇਨੀਆ ਦੇ ਵਿਚ ਵੀ ਇਕ ਰੈਲੀ ਦੇ ਵਿਚ ਕਿਹਾ ਸੀ ਕਿ ਅਗਲਾ ਰਾਸ਼ਟਰਪਤੀ ਜੋ ਵੀ ਹੋਵੇ ਉਹ ਇਸ ਦੇ ਬਾਰੇ ਗੱਲ ਕਰਨ ਜਾ ਰਹੇ ਹਨ ਕਿ ਉਨ੍ਹਾਂ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਤੇ ਮੈਂ ਘਰ ਬੈਠ ਕੇ ਕਹਿਣ ਜਾ ਰਿਹਾ ਇਸ ਬੰਦੇ ਨੂੰ ਦੇਖੋ ਕਿਉਂਕਿ ਅਸੀਂ ਅਸਲ ਕੰਮ ਕੀਤਾ ਹੈ। ਇਹ ਜਿਹੜਾ ਇਕ ਹਫ਼ਤੇ ਬਾਅਦ ਜਾਰਜੀਆ ਦੇ ਵਿਚ ਟਰੰਪ ਨੇ ਕਿਹਾ ਸੀ ਕਿ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਮੈਂ ਘਰ ਬੈਠਣ ਜਾ ਰਿਹਾ। ਉਹਨੇ ਕਿਹਾ ਕਿ ਮੈਂ ਸ਼ਾਇਦ ਰੋ ਰਿਹਾ ਹੋਵਾਂਗਾ। ਟਰੰਪ ਨੇ ਫਿਰ ਮਿਸ਼ੀਗਨ ਦੇ ਵਿਚ ਇਹ ਸੰਕੇਤ ਦੇ ਕੇ ਦੁਬਾਰਾ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਕਿ ਉਹ ਓਵਲ ਦਫ਼ਤਰ ਛੱਡਣ ਅਤੇ ਫਲੋਰੀਡਾ ਵਾਪਸ ਜਾਣ ਦੇ ਲਈ ਤਿਆਰ ਨਹੀਂ ਹੋ ਸਕਦਾ ਜਦੋਂ ਧੱਕੇ ਮਾਰ ਕੇ ਕੱਢਿਆ ਗਿਆ ਸੀ। ਸ਼ਾਇਦ ਸ਼ਬਦ ਦੇ ਉੱਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ 2.5 ਸਾਲਾਂ ਦੇ ਵਿਚ ਤੁਹਾਡੇ ਕੋਲ ਸ਼ਾਇਦ ਇਕ ਹੋਰ ਰਾਸ਼ਟਰਪਤੀ ਹੋਵੇਗਾ ਸ਼ਾਇਦ। ਪਿਛਲੇ ਮਹੀਨੇ ਵਾਈਟ ਹਾਊਸ ਕੋਰਸਪੋਂਡੈਂਟਸ ਐਸੋਸੀਏਸ਼ਨ ਦੇ ਡਿਨਰ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਮਜ਼ਾਕ ਕੀਤਾ ਰਾਸ਼ਟਰਪਤੀ ਦੇ ਵਜੋਂ ਮੇਰੇ ਕਾਰਜਕਾਲ ਵਾਂਗ ਦੂਜਾ ਕਾਰਜਕਾਲ ਹਮੇਸ਼ਾ ਬਿਹਤਰ ਹੁੰਦਾ ਹੈ ਤੇ ਤੀਜਾ ਕਾਰਜਕਾਲ ਹੋਰ ਵੀ ਕਹਿੰਦਾ ਬਿਹਤਰ ਹੋਵੇਗਾ ਮੈਂ ਸਿਰਫ ਮਜ਼ਾਕ ਕਰ ਰਿਹਾ। ਫਿਰ ਉਸਨੇ ਆਪਣੇ ਭਾਸ਼ਣ ਦੇ ਅੰਤ ਦੇ ਵਿਚ 2028 ਲਿਖਿਆ ਹੋਇਆ ਇਕ ਜਿਹੜਾ ਮੁਹਿੰਮ ਟੋਪੀ ਜਿਹੜੀ ਸੀ ਪਹਿਨੀ ਤੇ ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਦੇ ਤਹਿਤ ਕੋਈ ਵੀ ਵਿਅਕਤੀ 2 ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ। ਇਸ ਸੋਧ ਨੂੰ 1951 ਵਿਚ ਪ੍ਰਵਾਨਗੀ ਦਿੱਤੀ ਗਈ ਸੀ ਤੇ ਰਾਸ਼ਟਰਪਤੀ ਫਰੈਂਕਲਿਨ ਡੇਲਾਨੋ ਰੂਜ਼ਵੈਲਟ ਦੇ 4th ਕਾਰਜਕਾਲ ਦੇ ਵਿਚ ਮਰਨ ਤੋਂ 6 ਸਾਲ ਦੇ ਬਾਅਦ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਆਈਸਲੈਂਡ ਨੇ ਖਾਰਜ ਕਰ ਦਿੱਤਾ ਯੂਰਪੀਅਨ ਯੂਨੀਅਨ ਦੇ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ। ਆਈਸਲੈਂਡ ਦੇ ਵਿਚ ਇਕ ਦਹਾਕੇ ਤੋਂ ਸ਼ਾਂਤ ਪਿਆ ਯੂਰਪੀਅਨ ਯੂਨੀਅਨ ਦੇ ਵਿਚ ਸ਼ਾਮਲ ਹੋਣ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ। ਦੇਸ਼ ਦੀ ਜਨਤਾ ਤੋਂ ਜਦੋਂ ਇਕ ਸਿੱਧੇ ਸਵਾਲ ਰਾਹੀਂ ਪੁੱਛਿਆ ਗਿਆ ਕਿ ਆਈਸਲੈਂਡ ਨੂੰ ਫਿਰ ਤੋਂ ਯੂਰਪੀਅਨ ਯੂਨੀਅਨ ਦੇ ਵਿਚ ਸ਼ਾਮਲ ਹੋਣ ਦੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਬਹੁਮਤ ਨੇ ਇਸ ਨੂੰ ਸਾਫ਼ ਤੌਰ ਦੇ ਉੱਤੇ ਖਾਰਜ ਕਰ ਦਿੱਤਾ। ਰਿਪੋਰਟ ਅਨੁਸਾਰ 52.8% ਲੋਕਾਂ ਨੇ ਇਸ ਪ੍ਰਸਤਾਵ ਦੇ ਖਿਲਾਫ਼ ਵੋਟ ਪਾ ਦਿੱਤੀ ਹੈ ਤੇ ਜਦਕਿ 47.2% ਲੋਕਾਂ ਨੇ ਹੀ ਇਸ ਦਾ ਸਮਰਥਨ ਕੀਤਾ। ਹਾਲ ਹੀ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਗੁਆਂਢੀ ਗ੍ਰੀਨਲੈਂਡ ਨੂੰ ਲੈ ਕੇ ਕਈ ਬਿਆਨ ਦਿੱਤੇ ਦਿੱਤੇ ਸਨ ਜਿਸ ਤੋਂ ਬਾਅਦ ਇਹ ਰਾਇਸ਼ੁਮਾਰੀ ਕਰਵਾਈ ਗਈ। ਗੱਲਬਾਤ ਦੇ ਦੌਰਾਨ ਟਰੰਪ ਨੇ ਗਲਤੀ ਦੇ ਨਾਲ 4 ਵਾਰ ਗ੍ਰੀਨਲੈਂਡ ਦੀ ਜਗ੍ਹਾ ਆਈਸਲੈਂਡ ਦਾ ਨਾਂ ਲੈ ਲਿਆ ਸੀ। ਇਸੇ ਬਿਆਨ ਅਤੇ ਸੁਰੱਖਿਆ ਦੀ ਚਿੰਤਾ ਨੂੰ ਦੇਖਦਿਆਂ 2024 ਦੇ ਵਿਚ ਚੁਣੀ ਗਈ ਆਈਸਲੈਂਡ ਦੀ ਖੱਬੇ ਪੱਖੀ ਗਠਜੋੜ ਸਰਕਾਰ ਨੇ ਅਗਲੇ ਸਾਲ ਹੋਣ ਵਾਲੀ ਰਾਇਸ਼ੁਮਾਰੀ ਨੂੰ ਇਸੇ ਸ਼ਨੀਵਾਰ ਨੂੰ ਕਰਵਾਉਣ ਦਾ ਜਿਹੜਾ ਫੈਸਲਾ ਕੀਤਾ ਤੇ ਯੂਰਪੀਅਨ ਯੂਨੀਅਨ ਸਮਰਥਕਾਂ ਦਾ ਮੰਨਣਾ ਸੀ ਕਿ ਨਾਟੋ ਮੈਂਬਰ ਹੋਣ ਦੇ ਬਾਵਜੂਦ ਯੂਰਪੀਅਨ ਯੂਨੀਅਨ ਦੇ ਨਾਲ ਜੁੜਨ ਦੇ ਨਾਲ ਦੇਸ਼ ਨੂੰ ਅਮਰੀਕੀ ਧਮਕੀਆਂ ਤੇ ਸਿਆਸੀ ਦਬਾਅ ਦੇ ਖਿਲਾਫ਼ ਜ਼ਿਆਦਾ ਜਿਹੜਾ ਸੁਰੱਖਿਆ ਮਿਲੇਗੀ। ਵੋਟਾਂ ਦੀ ਗਿਣਤੀ ਦੇ ਵਿਚ ਬਣਿਆ ਸਸਪੈਂਸ ਰਿਹਾ। ਇਹਦੇ ਵਿਚ ਸ਼ਨੀਵਾਰ ਨੂੰ ਜਿਹੜਾ ਬੀਤੇ ਚ ਲਗਭਗ 2,65,000 ਯੋਗ ਵੋਟਰਾਂ ਸਾਹਮਣੇ ਕੇਵਲ ਹਾਂ ਜਾਂ ਨਾਂ ਦਾ ਬਦਲ ਸੀਗਾ, ਹੋਰ ਕੁਝ ਨਹੀਂ। ਸ਼ਨੀਵਾਰ ਰਾਤ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤ ਦੇ ਵਿਚ ਹਾਂ ਪੱਖ ਅੱਗੇ ਚੱਲ ਰਿਹਾ ਸੀ ਤੇ ਪੂਰੇ ਦੇਸ਼ ਦੇ ਵਿਚ ਸਸਪੈਂਸ ਬਣਿਆ ਹੋਇਆ ਸੀ ਕਿ ਕੀ ਬਣੇਗਾ ਤੇ ਤੜਕੇ ਸਵੇਰ ਤੱਕ ਨਾਂ ਕਹਿਣ ਵਾਲੀਆਂ ਵੋਟਾਂ ਦੀ ਗਿਣਤੀ ਵਧਣ ਲੱਗ ਪਈ ਤੇ ਸ਼ੁਰੂਆਤ ਦੇ ਵਿਚ ਦੋਵਾਂ ਪੱਖਾਂ ਦੇ ਵਿਚਕਾਰ ਸਿਰਫ਼ ਕੁਝ 100 ਵੋਟਾਂ ਦਾ ਫਰਕ ਸੀਗਾ, ਪਰ ਜਿਉਂ ਹੀ ਰਾਜਧਾਨੀ ਰਿਕਿਆਵਿਕ ਤੋਂ ਜਿਹੜਾ ਬਾਹਰਲੇ ਇਲਾਕਿਆਂ ਦੀਆਂ ਵੋਟਾਂ ਗਿਣਨੀਆਂ ਸ਼ੁਰੂ ਕੀਤੀਆਂ ਗਈਆਂ, ਵਿਰੋਧੀਆਂ ਦੀ ਲੀਡ ਮਜ਼ਬੂਤ ਹੁੰਦੀ ਚਲੀ ਗਈ। ਆਖਰੀ ਖ਼ਬਰ ਹੈ ਰਣਨੀਤਿਕ ਭਾਈਵਾਲੀ ਦੇ ਲਈ ਜਿਹੜਾ ਰਾਜ਼ੀ ਹੋਇਆ ਉਜ਼ਬੇਕਿਸਤਾਨ ਇੰਡੀਆ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਤੇ ਉਜ਼ਬੇਕਿਸਤਾਨ ਨੇ ਅੱਜ ਆਪਣੇ ਰਿਸ਼ਤਿਆਂ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕਰ ਲਿਆ ਤੇ 2030 ਤੱਕ ਸਾਲਾਨਾ ਵਪਾਰ ਨੂੰ 5 ਅਰਬ ਅਮਰੀਕਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ। ਦੋਵਾਂ ਪੱਖਾਂ ਨੇ ਗੈਰ ਫੌਜੀ ਪਰਮਾਣੂ ਊਰਜਾ ਖੇਤਰ ਦੇ ਵਿਚ ਸਹਿਯੋਗ ਕਰਨ ਦੇ ਮਹੱਤਵ ਦੇ ਨਾਲ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਲੰਮੇ ਸਮੇਂ ਤੱਕ ਸਪਲਾਈ ਕਰਨ ਦੇ ਲਈ ਢਾਂਚਾ ਕਾਇਮ ਕਰਨ ਦੇ ਉੱਤੇ ਵੀ ਸਹਿਮਤੀ ਜਿਹੜੀ ਹੈ ਜਤਾ ਦਿੱਤੀ ਹੈ ਤੇ ਦੋਵਾਂ ਧਿਰਾਂ ਨੇ ਖਣਨ ਤੇ ਸੈਰ ਸਪਾਟੇ ਸਣੇ ਕਈ ਪ੍ਰਮੁੱਖ ਖੇਤਰਾਂ ਚ ਤਾਲਮੇਲ ਮਜ਼ਬੂਤ ਕਰਨ ਲਈ 11 ਸਮਝੌਤਿਆਂ ਦੇ ਉੱਤੇ ਜਿਹੜਾ ਸਹੀ ਪਾ ਦਿੱਤੀ ਹੈ, ਜਾਣੀ ਕਿ

ਹੀ ਜਾਂਦਾ ਹੈ, ਪਰ ਅਸੀਂ ਪਲੈਨਿੰਗ ਦੇ ਨਾਲ ਨਹੀਂ ਚੱਲਦੇ, ਫਿਊਚਰ ਨੂੰ ਨਹੀਂ ਦੇਖਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ, ਤੇ ਸੇਫਟੀ ਜ਼ਰੂਰੀ ਹੈ, ਤਿਆਰ ਰਹਿਣਾ ਜ਼ਰੂਰੀ ਹੈ। ਫਿਨਲੈਂਡ ਵਰਗਾ ਮੁਲਕ ਦੇਖ ਲਓ, ਚਾਹੇ ਕੋਰੋਨਾ ਆਇਆ ਚਾਹੇ ਹੋਰ ਸਾਰੀਆਂ ਚੀਜ਼ਾਂ ਸੀਗੀਆਂ, ਪਹਿਲਾਂ ਹੀ ਉਹਨਾਂ ਕੋਲ ਇੰਨਾ ਕੁ ਚੀਜ਼ਾਂ ਦਾ ਭੰਡਾਰ ਪਿਆ ਸੀਗਾ ਕਿ ਕਿਤੋਂ ਬਾਹਰੋਂ ਮੰਗਵਾਉਣ ਦੀ ਜ਼ਰੂਰਤ ਨਹੀਂ, ਤੇ ਆਪਣੇ ਆਪ ਨੂੰ ਹਰ ਮੁਸੀਬਤ ਜਿੱਦਾਂ ਕਿ ਸੁਨਾਮੀ ਆਈਆਂ ਸੀ ਆਪਣੇ ਪਹਿਲੇ ਸਮਿਆਂ ਦੇ ਵਿੱਚ ਥਾਈਲੈਂਡ ਦੇ ਵਿੱਚ ਜਾਂ ਹੋਰ ਸਾਰੇ ਇਲਾਕਿਆਂ ਦੇ ਵਿੱਚ, ਤਾਂ ਇਹ ਪਹਿਲਾਂ ਹੀ ਸੁਚੇਤ ਸੀਗਾ, ਇਹਨਾਂ ਨੂੰ ਪਹਿਲਾਂ ਹੀ ਫਿਕਰ ਪੈ ਗਿਆ ਕੱਲ੍ਹ ਨੂੰ ਕਿਤੇ ਜੰਗ ਲੱਗਦੀ ਹੈ, ਤੇ ਇਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਹੋਇਆ ਉਹਨਾਂ ਚੀਜ਼ਾਂ ਦੇ ਲਈ ਕਿ ਅਸੀਂ ਕਿੱਥੇ ਜਾ ਕੇ ਲੁਕਣਾ ਹੈ। ਇਹ ਸਾਰੀਆਂ ਚੀਜ਼ਾਂ ਪਲੈਨਿੰਗ ਦੇ ਨਾਲ ਚੱਲਦੀਆਂ ਨੇ, ਪਰ ਅਸੀਂ ਪਲੈਨਿੰਗ ਦੇ ਵਿੱਚ ਬਹੁਤ ਪਿੱਛੇ ਹਾਂ ਜੀ। ਅਸੀਂ ਕਹਿੰਦੇ ਹਾਂ ਭਾਈ ਇੱਦਾਂ ਨਹੀਂ ਹੋ ਸਕਦਾ, ਤੇ ਪਰਮਾਤਮਾ ਭਲੀ ਕਰੇਗਾ, ਸਾਰਾ ਕੁਝ ਪਰਮਾਤਮਾ ਦੇ ਉੱਤੇ ਛੱਡ ਕੇ ਤੇ ਪਰਮਾਤਮਾ ਦਾ ਭਾਣੇ ਦੇ ਵਿੱਚ ਰਹਿਣ ਨੂੰ ਕਹਿੰਦੇ ਹਾਂ, ਪਰ ਜੇ ਉਹ ਪਲੈਨਿੰਗ ਦੇ ਨਾਲ ਸਾਰੀਆਂ ਚੀਜ਼ਾਂ ਕੀਤੀਆਂ ਜਾਣ ਤਾਂ ਇਹਨਾਂ ਚੀਜ਼ਾਂ ਤੋਂ ਬਚਾਅ ਵੀ ਕੀਤਾ ਜਾ ਸਕਦਾ। ਤੇ ਦੋਸਤੋ ਗੱਲ ਕਰਦਾ ਤੁਹਾਡੇ ਨਾਲ ਥੋੜੀ ਜਿਹੀ ਅੱਜ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ, ਅੱਜ ਵੀ ਜਿਹੜਾ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ ਕੌਣ ਨੇ, ਇਹ ਕੀ ਕਰਦੇ ਨੇ, ਉਹਨਾਂ ਦਾ ਜ਼ਿਕਰ ਕਰਦੇ ਆ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਆ। ਇਹਦੇ ਵਿੱਚ ਕੀ ਗੱਲਬਾਤ ਹੈ ਤੇ ਕਿੱਥੇ ਸਾਨੂੰ ਲਿਜਾਂਦੀ ਹੈ। ਦੁਨੀਆ ਚੰਦ ਦੇ ਉੱਤੇ ਪਹੁੰਚਣ ਨੂੰ ਤਿਆਰ ਹੈ, ਪਰ ਸਾਡੇ ਦੇ ਵਿੱਚ ਰੰਗ ਭੇਦ, ਜਾਤ ਪਾਤ, ਕਬੀਲਾਵਾਦ, ਉਸੇ ਤਰ੍ਹਾਂ ਜਿਹੜਾ ਰਾਜਨੀਤਿਕ ਸਿਲਸਿਲੇ ਵੈਰ ਵਿਰੋਧ ਉਸੇ ਤਰ੍ਹਾਂ ਬਰਕਰਾਰ ਨੇ। ਇਹ ਗੱਲਬਾਤ ਦੋਸਤੋ ਆਪਣੇ ਬੂਟਾ ਰਾਮ ਧਨੌਲਾ ਜੀ ਲਿਖਦੇ ਹੈ ਕਿ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ ਕੌਣ ਨੇ, ਇਹਨਾਂ ਦੇ ਬਾਰੇ ਜਾਣਦੇ ਹਾਂ। ਸਾਡੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਤਾ ਜਿਹੜੀ ਹੈ ਉਹਦੇ ਵਿੱਚ ਹਰ ਨਾਗਰਿਕ ਦੇ ਲਈ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਦਾ ਜਿਹੜਾ ਪਵਿੱਤਰ ਵਾਅਦਾ ਕੀਤਾ ਜਾਂਦਾ ਹੈ ਜਾਂ ਗਿਆ ਹੈ। ਸੰਵਿਧਾਨ ਦੀ 42ਵੀਂ ਸੋਧ ਜਿਹੜੀ ਹੈ 1976 ਦੇ ਵਿੱਚ ਉਹਦੇ ਰਾਹੀਂ ਇਸਦੀ ਪ੍ਰਸਤਾਵਨਾ ਦੇ ਵਿੱਚ ਸਮਾਜਵਾਦੀ ਸ਼ਬਦ ਜੋੜਿਆ ਗਿਆ ਸੀ। ਭਾਰਤੀ ਨਿਆਂਪਾਲਿਕਾ ਦੀ ਵਿਆਖਿਆ ਦੇ ਅਨੁਸਾਰ ਸਾਡੇ ਜਿਹੜੇ ਜਮਹੂਰੀ ਸਮਾਜਵਾਦ ਦਾ ਮਤਲਬ ਹਰ ਕਿਸਮ ਦੇ ਸ਼ੋਸ਼ਣ ਤੋਂ ਮੁਕਤੀ, ਗਰੀਬੀ, ਅਗਿਆਨਤਾ, ਬਿਮਾਰੀਆਂ ਤੇ ਮੌਕਿਆਂ ਦੀ ਅਸਮਾਨਤਾ ਦਾ ਖਤਮ ਹੋਣਾ ਹੈ। ਸੰਵਿਧਾਨਕ, ਆਰਥਿਕ ਤੇ ਸਮਾਜਿਕ ਨਿਆਂ ਦਾ ਮੁੱਖ ਮਕਸਦ ਇਹੀ ਹੈ ਕਿ ਅਮੀਰੀ ਤੇ ਗਰੀਬੀ ਦੇ ਪਾੜੇ ਨੂੰ ਮਿਟਾ ਕੇ ਆਰਥਿਕ ਤੇ ਸਮਾਜਿਕ ਅਸਮਾਨਤਾਵਾਂ ਨੂੰ ਘਟਾਉਣ ਦੇ ਇਮਾਨਦਾਰ ਯਤਨ ਕੀਤੇ ਜਾਣ ਤਾਂ ਜੋ ਹਰ ਨਾਗਰਿਕ ਨੂੰ ਤਰੱਕੀ ਦੇ ਉੱਤੇ ਵਿਕਾਸ ਦੇ ਬਰਾਬਰ ਮੌਕੇ ਮਿਲ ਸਕਣ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ, ਜੇ ਲੀਡਰ ਸਾਰੇ ਹੀ ਹਰ ਤਰ੍ਹਾਂ ਦੇ ਕੰਮ ਕਰਦੇ ਹੈ, ਉਹ ਜੇ ਕਹਿ ਤਾਂ ਦਿੰਦੇ ਆਪਾਂ ਕਿ ਉਹ ਕਰਪਟ ਨੇ, ਉਹ ਇਹ ਆ ਉਹ ਆ, ਪਰ ਇਹਦੇ ਵਿੱਚ ਬਰਾਬਰੀ ਦੇ ਉੱਤੇ ਚੱਲਿਆ ਜਾਵੇ ਤਾਂ ਆਵਾਮ ਦੇ ਉੱਤੇ ਵੀ ਇਹ ਦੇਖਣਾ ਪਵੇਗਾ ਕਿ ਸਾਡਾ ਆਵਾਮ ਕਿੰਨਾ ਕੁ ਕਰਪਟ ਹੈ, ਕਿ ਉਹ ਗਲਤ ਕੰਮ ਨਹੀਂ ਕਰਦੇ, ਕਿ ਉਹ ਰਿਸ਼ਵਤ ਨਹੀਂ ਦਿੰਦੇ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਵਾਉਣ ਦੇ ਲਈ ਕਰਦੇ ਨਹੀਂ ਹੈ। ਜੇ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ, ਜਿੰਨਾ ਚਿਰ ਸਮਾਜ ਨਹੀਂ ਸੁਧਰਦਾ ਉਨਾ ਚਿਰ ਇੱਕ ਲੀਡਰ ਨਹੀਂ ਸੁਧਰਨਗੇ। ਤੇ ਮੇਰਾ ਇਹ ਮੰਨਣਾ ਹੈ ਜਿੰਨਾ ਚਿਰ ਸਮਾਜ, ਪਰਿਵਾਰ, ਪਿੰਡ, ਸ਼ਹਿਰ ਇਮਾਨਦਾਰ ਨਹੀਂ ਹੋ ਜਾਂਦੇ ਤੇ ਉਨਾ ਚਿਰ ਲੀਡਰ ਜਿਹੜੇ ਨੇ ਮੁਲਾਜ਼ਮ ਜਾਂ ਉਹ ਚੀਜ਼ਾਂ ਨਹੀਂ ਸੁਧਰ ਸਕਦੀਆਂ ਉਹਨਾਂ ਨੂੰ ਸੁਧਾਰਨ ਦੇ ਲਈ। ਲੋਕ ਜਿਹੜੇ ਨੇ ਬਹੁ ਗਿਣਤੀ ਦੇ ਵਿੱਚ ਨੇ ਤੇ ਮੁਲਾਜ਼ਮ ਵਰਗ ਜਿਹੜਾ ਉਹ ਘੱਟ ਗਿਣਤੀ ਦੇ ਵਿੱਚ ਆ, ਪਰ ਉਹ ਦੇਖਣਾ ਚ ਪੈਣਾ ਹੈ ਤੇ ਦੇਖਣਾ, ਸੋਚਣਾ ਪੈਣਾ, ਵਿਚਾਰਨਾ ਪੈਣਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ 8 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਦੇ ਵਿਮੁਕਤ ਅਤੇ ਘੁਮੰਤੂ ਕਬੀਲੇ ਇਸ ਸੰਵਿਧਾਨਕ ਨਿਆਂ, ਸਮਾਜਵਾਦੀ ਭਾਵਨਾ ਤੇ ਮੌਲਿਕ ਹੱਕਾਂ ਤੋਂ ਵਾਂਝੇ ਨੇ। ਜੇਕਰ ਇਦਾਤੇ ਜਾਣੀ ਕਿ ਕਮਿਸ਼ਨ 2018 ਦੀ ਰਿਪੋਰਟ ਦੇ ਉੱਤੇ ਨਜ਼ਰ ਮਾਰੀਏ ਤਾਂ ਦੇਸ਼ ਦੇ ਵਿੱਚ ਇਹਨਾਂ ਕਬੀਲਿਆਂ ਦੀਆਂ ਸਿਰਫ 33 ਤੋਂ 34 ਫੀਸਦੀ ਹੀ ਜਿਹੜੀਆਂ ਔਰਤਾਂ ਸਿੱਖਿਅਤ ਨੇ, ਮਤਲਬ ਕਿ ਪੜ੍ਹਾਈ ਤੋਂ ਵਾਂਝੀਆਂ ਨੇ। ਇਹਨਾਂ ਦੇ ਹੱਕਾਂ ਦੇ ਪ੍ਰਾਪਤੀ ਦੇ ਵਿੱਚ ਦੇਰੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉੱਚੇ ਸੰਵਿਧਾਨਕ ਜਾਂ ਪ੍ਰਸ਼ਾਸਕੀ ਅਹੁਦਿਆਂ ਦੇ ਉੱਤੇ ਇਹਨਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਆਪਣਾ ਨੁਮਾਇੰਦਾ ਨਾ ਹੋਣ ਦੇ ਕਾਰਨ ਇਸ ਸਮਾਜ ਨੂੰ ਅਫਸਰਸ਼ਾਹੀ ਦੀ ਅਣਦੇਖੀ, ਉਦਾਸੀਨਤਾ ਤੇ ਰਾਜਨੀਤਿਕ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ। ਇਹਨਾਂ ਦੀਆਂ ਮੰਗਾਂ ਤੇ ਹੱਕਾਂ ਦੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਮੇਜ਼ਾਂ ਦੇ ਹੇਠ ਦਬਾ ਕੇ ਰੱਖ ਦਿੱਤਾ ਜਾਂਦਾ ਹੈ। ਜੇਕਰ ਅਸੀਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਦੇਸ਼ ਦੇ ਇਹ ਕਬੀਲੇ ਇਤਿਹਾਸਕ ਤੌਰ ਦੇ ਉੱਤੇ ਰਾਜਪੂਤ ਵੰਸ਼ ਦੇ ਨਾਲ ਸੰਬੰਧਿਤ ਸਨ।
16ਵੀਂ ਸਦੀ ਦੇ ਵਿੱਚ ਮੁਗਲ ਹਮਲਿਆਂ ਦੇ ਦੌਰਾਨ

ਮੇਵਾੜ ਆਦਿ ਖੇਤਰਾਂ ਤੋਂ ਹਿਜਰਤ ਕਰਕੇ ਇਹ ਪੰਜਾਬ ਦੇ ਤੇ ਨਾਲ ਲੱਗਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਆ ਵਸਦੇ ਹੈ। ਜਦੋਂ ਅੰਗਰੇਜ਼ ਹਕੂਮਤ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਤਾਂ ਇਹਨਾਂ ਕਬੀਲਿਆਂ ਦੇ ਪੁਰਖਿਆਂ ਨੇ ਗੁਲਾਮੀ ਸਵੀਕਾਰ ਕਰਨ ਦੀ ਬਜਾਏ ਅੰਗਰੇਜ਼ਾਂ ਦੇ ਵਿਰੁੱਧ ਮੋਹਰੀ ਹੋ ਕੇ ਬਗਾਵਤਾਂ ਕੀਤੀਆਂ। ਇਸੇ ਰੰਜਿਸ਼ ਦੇ ਤਹਿਤ ਅੰਗਰੇਜ਼ੀ ਹਕੂਮਤ ਨੇ 1872 'ਚ ਇੱਕ ਕਾਲਾ ਕਾਨੂੰਨ ਕ੍ਰਿਮੀਨਲ ਜਿਹੜਾ ਸੀਗਾ ਟ੍ਰਾਈਬਸ ਐਕਟ ਲਾਗੂ ਕਰਕੇ ਇਹਨਾਂ ਕਬੀਲਿਆਂ ਦੇ ਪੂਰੇ ਸਮਾਜ ਨੂੰ ਜਨਮਜਾਤ ਅਪਰਾਧੀ ਘੋਸ਼ਿਤ ਕਰ ਦਿੱਤਾ ਸੀਗਾ। ਆਜ਼ਾਦੀ ਤੋਂ ਬਾਅਦ 31 ਅਗਸਤ 1952 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਕੇ ਇਹਨਾਂ ਨੂੰ ਵਿਮੁਕਤ ਜਾਤੀਆਂ ਦਾ ਦਰਜਾ ਤਾਂ ਦੇ ਦਿੱਤਾ ਸੀ ਪਰ ਜੋ ਅਨੁਸੂਚਿਤ ਕਬੀਲੇ ਦੇ ਸੰਵਿਧਾਨਕ ਹੱਕ ਇਹਨਾਂ ਨੂੰ ਮਿਲਣੇ ਚਾਹੀਦੇ ਸਨ ਉਹ ਅੱਜ ਤੱਕ ਨਹੀਂ ਮਿਲ ਸਕੇ। ਅਨੇਕਾਂ ਕਮਿਸ਼ਨਾਂ ਨੇ ਆਪਣੀਆਂ ਸਿਫਾਰਸ਼ਾਂ ਇਹਨਾਂ ਕਬੀਲਿਆਂ ਦੇ ਹੱਕ ਦੇ ਵਿੱਚ ਦਿੱਤੀਆਂ। ਇਹਨਾਂ ਦੀ ਇਹ ਮੰਗ ਕੋਈ ਗੈਰ ਸੰਵਿਧਾਨਕ ਵੀ ਨਹੀਂ ਹੈ। ਦੇਸ਼ ਦੀਆਂ ਅਦਾਲਤਾਂ ਨੇ ਵੀ ਇਹਨਾਂ ਦੀ ਮੰਗ ਦੀ ਤਾਇਦ ਜਿਹੜੀ ਕੀਤੀ ਹੈ ਹਮਾਇਤ ਕੀਤੀ। ਸਾਲ 1982 ਦੇ ਵਿੱਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੇ ਸਿਵਲ ਰਿਟ ਪਟੀਸ਼ਨ ਨੰਬਰ 132/1975 ਬਟਾ ਜਿਹੜੀ ਸੀ ਬੂਟਾ ਸਿੰਘ ਤੇ ਹੋਰ ਬਨਾਮ ਪੰਜਾਬ ਰਾਜ ਦੇ ਵਿੱਚ ਸਪਸ਼ਟ ਤੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਆਖਿਆ ਸੀ ਕਿ ਇਹਨਾਂ ਵਿਮੁਕਤ ਜਾਤੀਆਂ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਦੇ ਵਿੱਚ ਗਲਤ ਸ਼ਾਮਲ ਕੀਤਾ ਗਿਆ ਕਿਉਂਕਿ ਇਹ ਮੂਲ ਰੂਪ ਦੇ ਵਿੱਚ ਕਬੀਲੇ ਨੇ ਤੇ ਅਦਾਲਤ ਨੇ ਕਿਹਾ ਸੀ ਕਿ ਭਾਰਤ ਸਰਕਾਰ ਇਹਨਾਂ ਨੂੰ SC ਸੂਚੀ ਦੇ ਵਿੱਚੋਂ ਕੱਢ ਕੇ ਅਨੁਸੂਚਿਤ ਕਬੀਲੇ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਤੇ ਤੁਰੰਤ ਵਿਚਾਰ ਕਰੇ। ਹਾਈਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਪੱਤਰ ਵਿਹਾਰ ਕੀਤਾ ਗਿਆ। ਸਾਲ 1979, 2006, 2005 ਤੇ 2010 ਦੇ ਸਰਕਾਰੀ ਪੱਤਰਾਂ ਦੇ ਰਾਹੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਜਨ ਜਾਤੀ ਜਿਹੜਾ ਮਾਮਲਿਆਂ ਦੇ ਮੰਤਰਾਲੇ ਨੂੰ ਲਿਖਤੀ ਸਿਫਾਰਿਸ਼ਾਂ ਭੇਜੀਆਂ ਗਈਆਂ ਕਿ ਇਹਨਾਂ ਕਬੀਲਿਆਂ ਨੂੰ ਪੰਜਾਬ ਦੇ ਵਿੱਚ ST ਘੋਸ਼ਿਤ ਕੀਤਾ ਜਾਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਥਨੋਗ੍ਰਾਫਿਕ ਸਟੱਡੀ ਕੀ ਕਹਿੰਦੀ ਹੈ ਦੇ ਬਾਰੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਤੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਦੇ ਵੱਲੋਂ ਇੱਕ ਵਿਗਿਆਨਕ ਐਥਨੋਗ੍ਰਾਫਿਕ ਸਟੱਡੀ ਕਰਵਾਈ ਗਈ ਸੀ। ਇਸ ਰਿਪੋਰਟ ਦੇ ਵਿੱਚ ਠੋਸ ਸਬੂਤਾਂ ਦੇ ਸਮੇਤ ਇਹ ਸਿੱਧ ਹੋਇਆ ਕਿ ਇਹ ਕਬੀਲੇ ਆਪਣੇ ਰਹਿਣ ਸਹਿਣ, ਖਾਣ ਪੀਣ, ਸੱਭਿਆਚਾਰਕ ਤੇ ਨਸਲੀ ਲੱਛਣਾਂ ਦੇ ਕਰਕੇ ST ਸ਼੍ਰੇਣੀ ਦੀਆਂ ਸਾਰੀਆਂ ਕਸੌਟੀਆਂ ਦੇ ਉੱਤੇ ਪੂਰੇ ਉਤਰਦੇ ਨੇ। ਕੇਂਦਰ ਸਰਕਾਰ ਦੇ ਵੱਲੋਂ ਗਠਿਤ ਕੀਤੇ ਗਏ ਉੱਚ ਪੱਧਰੀ ਰਾਸ਼ਟਰੀ ਕਮਿਸ਼ਨਾਂ ਨੇ ਵੀ ਇਹਨਾਂ ਦੀ ਇਸ ਜਿਹੜੀ ਸੀ ਜਾਇਜ਼ ਮੰਗ ਦੇ ਉੱਤੇ ਮੋਹਰ ਲਗਾਈ। ਬਾਲ ਕ੍ਰਿਸ਼ਨ ਬੀ ਰੇਣਕੇ ਬੀ ਦੀ ਅਗਵਾਈ ਹੇਠ ਬਣੇ ਰਾਸ਼ਟਰੀ ਕਮਿਸ਼ਨ 2005 ਨੇ ਸਿਫਾਰਿਸ਼ ਕੀਤੀ ਸੀ ਕਿ ਦੇਸ਼ ਦੇ ਕਰੋੜਾਂ ਘੁਮੰਤੂ ਅਤੇ ਵਿਮੁਕਤ ਕਬੀਲਿਆਂ ਨੂੰ ਅਨੁਸੂਚਿਤ ਕਬੀਲਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਕੇ 10% ਵਿਸ਼ੇਸ਼ ਰਾਖਵਾਂਕਰਨ, ਆਵਾਸ, ਵਿਦਿਅਕ ਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਹ ਦਾਤੇ ਕਮਿਸ਼ਨ ਜਿਹੜਾ ਕੇਂਦਰ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਭੀਖੂ ਰਾਮਜੀ ਇਦਾਤੇ ਦੀ ਪ੍ਰਧਾਨਗੀ ਦੇ ਹੇਠ ਬਣੇ ਰਾਸ਼ਟਰੀ ਕਮਿਸ਼ਨ ਨੇ ਸਾਲ 2018 ਚ ਆਪਣੀ ਰਿਪੋਰਟ ਸੌਂਪਦਿਆਂ ਸਿਫਾਰਿਸ਼ ਕੀਤੀ ਸੀ ਕਿ ਜਿਹੜੇ ਵਿਮੁਕਤ ਅਤੇ ਘੁਮੰਤੂ ਕਬੀਲੇ ਅਜੇ ਤੱਕ ਸਹੀ ਸ਼੍ਰੇਣੀ ਦੇ ਵਿੱਚ ਸ਼ਾਮਲ ਨਹੀਂ ਨੇ ਉਹਨਾਂ ਨੂੰ ਫੌਰੀ ਅਨੁਸੂਚਿਤ ਕਬੀਲੇ ਜਾਂ ਹੋਰ ਬਣਦੇ ਸੰਵਿਧਾਨਕ ਦਾਇਰੇ ਦੇ ਵਿੱਚ ਸ਼ਾਮਲ ਕਰਕੇ ਇਨਸਾਫ਼ ਦਿੱਤਾ ਜਾਵੇ। ਪਰ ਅਫਸੋਸ ਕਿ ਇਹਨਾਂ ਕਬੀਲਿਆਂ ਨੂੰ ਅਜੇ ਤੱਕ ਸੰਵਿਧਾਨਕ ਹੱਕ ਨਸੀਬ ਨਹੀਂ ਹੋਏ। ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗਾਂ ਦੇ ਲਈ ਪ੍ਰਧਾਨ ਮੰਤਰੀ ਨੇ ਬਿਨਾਂ ਮੰਗੇ 2018 ਦੇ ਵਿੱਚ EWS ਕੋਟਾ ਜਿਹੜਾ ਸੀ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗ ਦੇ ਲਈ ਕੋਟਾ ਕਿਹਾ ਜਾਂਦਾ ਹੈ ਦੇਣ ਵਰਗੇ ਕਈ ਇਤਿਹਾਸਕ ਫੈਸਲੇ ਲੈ ਕੇ ਸਮਾਜ ਦੇ ਵੱਖ ਵੱਖ ਹਿੱਸਿਆਂ ਨੂੰ ਬਣਦਾ ਹੱਕ ਦਿੱਤਾ ਪਰ ਇਹ ਵਿਮੁਕਤ ਕਬੀਲੇ ਅਜੇ ਤੱਕ ਕਿਸੇ ਵੀ ਸਰਕਾਰ ਦੀ ਨਜ਼ਰ ਦੇ ਵਿੱਚ ਨਹੀਂ ਆਏ। ਹੁਣ ਸਮਾਂ ਆ ਗਿਆ ਕਿ ਹੋਰ ਵਕਤ ਗੁਆਏ ਬਗੈਰ ਦੇਸ਼ ਦੇ ਕਰੋੜਾਂ ਵਿਮੁਕਤ ਕਬੀਲਿਆਂ ਦੇ ਲੋਕ ਆਪਣੇ ਸੰਵਿਧਾਨਕ ਹੱਕਾਂ ਦੇ ਲਈ ਜ਼ੋਰਦਾਰ ਜਿਹੜੇ ਨੇ ਸੰਘਰਸ਼ ਵਾਸਤੇ ਲਾਮਬੰਦ ਹੋਣ। ਇਹ ਦੋਸਤੋ ਆਰਟੀਕਲ ਤੁਹਾਡੇ ਨਾਲ ਸਾਂਝਾ ਕੀਤਾ ਕਨਵੀਨਰ ਪੰਜ ਆਵ ਵਿਮੁਕਤ ਕਬੀਲੇ ਐਸੋਸੀਏਸ਼ਨ ਰਜਿਸਟਰਡ ਹੈ ਉਹਨਾਂ ਦੇ ਵੱਲੋਂ ਲਿਖਿਆ ਗਿਆ ਆਰਟੀਕਲ ਹੈ ਆਪਣੇ ਬੂਟਾ ਰਾਮ ਧਨੌਲਾ ਜੀ ਦਾ। ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਤੇ ਘੁਮੰਤ ਜਿਹੜੇ ਕਬੀਲੇ ਤੇ ਇੱਕ ਪਾਸੇ ਦਾਅਵੇ ਤੇ ਵਾਅਦੇ ਹੋ ਰਹੇ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਲੋਕ ਜਿਹੜੇ ਨੇ
ਆਪਣੀ ਨਿੱਜੀ ਜਿਹੜੀ ਹੈ ਪ੍ਰਾਇਮਰੀ ਸਿੱਖਿਆ ਤੋਂ ਵੀ ਤਕਰੀਬਨ ਤਕਰੀਬਨ ਕਿੱਡੇ ਵੱਡੇ ਪੱਧਰ ਦੇ ਉੱਤੇ 33-34% ਔਰਤਾਂ ਜਿਹੜੀਆਂ ਨੇ ਸਿੱਖਿਅਤ ਨਹੀਂ ਨੇ। ਲਓ ਦੋਸਤੋ, ਇਹ ਸੀ ਜੀ ਇੱਕ ਗੱਲਬਾਤ ਜੋ ਕਬੀਲਿਆਂ ਦੇ ਨਾਲ ਸੰਬੰਧਿਤ ਸੀ, ਤੇ ਅਗਲੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਸਾਂਝੀ ਕਰਦੇ ਆ ਸਾਰੇ ਪਿਆਰਿਓਂ, ਅੱਜ ਲੇਟ ਹੋ ਗਏ। ਕੁਲਦੀਪ ਬਾਈ ਜੀ ਜੁੜੇ ਹੋਏ ਆ, ਸਿੰਘ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਪਿੰਡ ਤਰਨ ਤਾਰਨ ਰਤਨਗੜ੍ਹ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ। ਤੇ ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਇਹੋ ਸਹੀ ਕਿਹੜਾ ਕੰਮ ਕਰ ਦਿੱਤਾ, ਕਹਿੰਦੇ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ, ਜਿਸ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ। ਹਾਂਜੀ, ਉਹਦੀ ਗੱਲਬਾਤ ਕੀਤੀ ਹੈ ਲੰਬੀ ਜੀ, ਰਾਜਨ ਸੈਣੀ ਸਾਹਿਬ ਦੇ ਨਾਲ ਪੂਰਾ ਗੱਲਬਾਤ ਉਹਨਾਂ ਨਾਲ ਹੋਈ ਹੈ। ਕਹਿੰਦੇ ਮਾੜੀ ਕਿਸਮਤ ਲੋਕਾਂ ਦੀ, ਹੁਣ ਮਜਬੂਰੀ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ, ਕਹਿੰਦੇ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਸਾਹਿਬ ਨਾਲ ਸਾਂਝੀ ਕੀਤੀ ਹੈ ਗੁਰੀਮਾਨ ਜੀ ਨੇ। ਤੇ ਲਓ ਦੋਸਤੋ, ਅੱਗੇ ਵੱਧਦੇ ਹਾਂ ਤੇ ਐਪਰੀਸ਼ੀਏਟ ਕੀਤਾ ਆਪਣੇ ਰਾਜਨ ਸੈਣੀ ਜੀ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਇੱਕ ਗੱਲ ਹੋਰ ਸਾਂਝੀ ਕਰਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਇਹ ਸੀ ਗੱਲਬਾਤ ਆਜ਼ਾਦੀ ਦੇ ਬਾਰੇ, ਤੇ ਸੰਵਿਧਾਨਕ ਨਿਆਂ ਤੋਂ ਸੱਖਣੇ ਨੇ ਕੁਝ ਕਬੀਲਿਆਂ ਦੀ ਗੱਲਬਾਤ, ਤੇ ਇੱਕ ਜਿਹੜਾ ਵਿਰਾਸਤ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ ਤੁਹਾਡੇ ਨਾਲ ਆਖਰ ਦੇ ਵਿੱਚ। ਕਹਿੰਦੇ ਆਖ ਦਮੋਦਰ ਅੱਖੀ ਡਿੱਠਾ, ਅੱਜ ਦੇ ਸਮੇਂ ਦੇ ਉੱਤੇ ਲੱਗਦਾ ਹੈ ਕਿ ਕੁਝ ਨਾ ਕੁਝ ਜਿਹੜੀ ਹੈ ਢੁੱਕਦੀ ਗੱਲ ਹੋ ਸਕਦੀ ਹੈ। ਆਖ ਦਮੋਦਰ ਅੱਖੀ ਡਿੱਠਾ, ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਉਹਦਾ ਬਾਤ ਪਾਉਣ ਜਾ ਰਹੇ ਹਾਂ ਤੁਹਾਡੇ ਨਾਲ। ਇਹ ਲਿਖਤ ਜਿਹੜੀ ਹੈ ਭੋਲਨ ਸਿੰਘ ਸ਼ਮੀਰੀਆ ਉਹਨਾਂ ਦੀ ਕਲਮ ਦੇ ਵਿੱਚੋਂ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਤੇ ਦੁਆਬਾ ਰੇਡੀਓ ਦਾ ਮੰਚ। ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੀਤੇ ਦਾ ਵਰਣਨ, ਕਥਾ, ਕਹਾਣੀ ਆਦਿ ਨੂੰ ਜਿਹੜਾ ਬਿਆਨਣਾ। ਇਸੇ ਤਹਿਤ ਅਰਬੀ ਦੇ ਵਿੱਚ ਲੰਬੀਆਂ ਪ੍ਰੀਤ ਕਹਾਣੀਆਂ ਕਿੱਸਿਆਂ ਦੇ ਰੂਪ ਦੇ ਵਿੱਚ ਆਇਆ। ਇਹਨਾਂ ਰਚਨਾਵਾਂ ਤੋਂ ਫਾਰਸੀ ਸਾਹਿਤ ਜ਼ਰੀਏ ਪ੍ਰੀਤ ਕਹਾਣੀਆਂ ਤੋਂ ਜਿਹੜਾ ਸੀ ਪੰਜਾਬੀ ਵੀ ਜਾਣੂ ਹੋਏ। ਫਾਰਸੀ ਦੇ ਵਿੱਚ ਕਾਵਿ ਰੂਪ ਦੀ ਕਿਸੇ ਲੰਬੀ ਵਨਗੀ ਨੂੰ ਮਸਨਫੀ ਕਹਿੰਦੇ ਨੇ ਤੇ ਫਾਰਸੀ ਮਸਨਵੀਆਂ ਦੇ ਅਧਿਐਨ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਕਿੱਸਾ ਕਾਵਿ ਹੋਂਦ ਦੇ ਵਿੱਚ ਆਉਂਦਾ ਹੈ। ਭਾਵੇਂ ਵਾਰ ਤੇ ਮਹਾਂਕਾਵਿ ਦੀ ਰਚਨਾ ਕਿੱਸਾ ਕਾਵਿ ਤੋਂ ਪਹਿਲਾਂ ਹੋ ਚੁੱਕੀ ਸੀ, ਪਰ ਕਿੱਸੇ ਦਾ ਰੂਪ ਇਹਨਾਂ ਦੋਹਾਂ ਵਿਧਾਵਾਂ ਤੋਂ ਵੱਖਰੀ ਕਿਸਮ ਦਾ ਹੈ। ਵਾਰ ਦੇ ਵਿੱਚ ਕਿੱਸੇ ਯੋਧੇ ਦੀ ਉਸਤਤ ਜਾਂ ਕਿਸੇ ਯੁੱਧ ਦਾ ਵਰਣਨ ਹੁੰਦਾ ਹੈ। ਵਾਰ ਦੀ ਚਾਲ ਤਿੱਖੀ ਤੇ ਜ਼ੋਰਦਾਰ ਹੁੰਦੀ ਹੈ, ਲੂਹ ਕੰਢੇ ਖੜੇ ਕਰਨ ਵਾਲੀ, ਜੋਸ਼ੀਲਾ ਬਣਾਉਣ ਵਾਲੀ, ਜਦੋਂ ਕਿ ਕਿੱਸੇ ਦੀ ਚਾਲ ਜਿਹੜੀ ਹੈ ਧੀਮੀ ਤੇ ਸਹਿਜਤਾ ਵਾਲੀ ਹੁੰਦੀ ਹੈ। ਵਾਰ ਦੇ ਵਿੱਚ ਕਿੱਸਾ ਨਹੀਂ ਬਿਆਨਿਆ ਜਾ ਸਕਦਾ, ਪਰ ਕਿੱਸੇ ਦੇ ਵਿੱਚ ਵਾਰ ਦੇ ਕਿਸੇ ਨਾ ਕਿਸੇ ਰੂਪ ਨੂੰ ਬਿਆਨਿਆ ਜਾ ਸਕਦਾ। ਵਾਰ ਦੇ ਵਿੱਚ ਬੀਰ ਰਸ ਪ੍ਰਦਾਨ ਹੁੰਦਾ ਹੈ, ਜਦੋਂ ਕਿ ਕਿੱਸੇ ਦੇ ਵਿੱਚ ਸ਼ਿੰਗਾਰ ਰਸ। ਇਸੇ ਤਰ੍ਹਾਂ ਮਹਾਂਕਾਵਿ ਦਾ ਘੇਰਾ ਕਿੱਸੇ ਨਾਲੋਂ ਵਿਸ਼ਾਲ ਹੁੰਦਾ ਹੈ। ਕਿੱਸੇ ਦਾ ਸੰਬੰਧ ਸਿਰਫ ਮਨ ਪਰਚਾਵੇ ਦੇ ਨਾਲ ਹੁੰਦਾ, ਜਦੋਂ ਕਿ ਮਹਾਂਕਾਵਿ ਦਾ ਮਨੋਰਥ ਇਤਿਹਾਸਕ ਗਿਆਨ ਦੇਣ ਦੇ ਤੇ ਮਨੁੱਖਤਾ ਨੂੰ ਗਿਆਨਵਾਨ ਬਣਾਉਣ ਦਾ ਹੁੰਦਾ। ਪੰਜਾਬ ਦੀ ਧਰਤੀ ਦੇ ਉੱਤੇ ਪ੍ਰੇਮ ਕਹਾਣੀਆਂ ਨੂੰ ਕਾਵਿ ਰੂਪ ਦੇ ਵਿੱਚ ਲਿਖ ਕੇ ਕਿੱਸਾ ਕਾਵਿ ਦੀ ਵਿਧਾ ਵਿਕਸਿਤ ਹੁੰਦੀ ਹੈ, ਜਿਸ ਦੇ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਦੇ ਇਸ਼ਕ ਨੂੰ ਹਕੀਕੀ ਰੰਗਤ ਦੇਣ ਦੀ ਪਿਰਤ ਜਿਹੜੀ ਸੀ ਰੂਪਮਾਨ ਹੋਈ ਤੇ ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਯੂਸਫ, ਯੁਲੇਖਾ, ਸੋਹਣੀ ਮਹਿਵਾਲ, ਸ਼ੀਰੀ ਫਰਿਆਦ ਆਦਿ ਕਿੱਸੇ ਲਿਖੇ ਗਏ। ਪਰ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਦਮੋਦਰ ਗੁਲਾਟੀ ਨੇ ਲਿਖਿਆ। ਦਮੋਦਰ ਅਕਬਰ ਦਾ ਸਮਕਾਲੀ ਸੀ ਤੇ ਦਮੋਦਰ ਨੇ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਇਸ਼ਕ ਦੇ ਵਜੋਂ ਪ੍ਰਚਾਰਿਆ। ਇਹ ਹਕੀਕੀ ਧਾਰਾ ਇੰਨੀ ਜ਼ੋਰ ਫੜ ਗਈ ਕਿ ਸੰਤਾਂ ਮਹਾਂਪੁਰਸ਼ਾਂ ਨੇ ਵੀ ਇਸ ਗਾਥਾ ਦੇ ਹਕੀਕੀ ਰੰਗ ਦਾ ਆਪਣੀਆਂ ਰਚਨਾਵਾਂ ਦੇ ਵਿੱਚ ਜ਼ਿਕਰ ਕਰ ਦਿੱਤਾ। 16ਵੀਂ ਸਦੀ ਦੇ ਮਹਾਨ ਸੂਫ਼ੀ ਕਵੀ ਸ਼ਾਹ ਹੁਸੈਨ 1560-1600 ਦਾ ਸਮਾਂ ਉਹਨਾਂ ਦਾ, ਉਹਨਾਂ ਨੇ ਹੀਰ ਰਾਂਝੇ ਦੇ ਹਕੀਕੀ ਇਸ਼ਕ ਨੂੰ ਸਵੀਕਾਰ ਕਰਦਿਆਂ ਇਸ ਗਾਥਾ ਦਾ ਆਪਣੀਆਂ ਕਾਫੀਆਂ ਦੇ ਵਿੱਚ ਵਾਰ ਵਾਰ ਜ਼ਿਕਰ ਕੀਤਾ। ਜਿਵੇਂ ਉਹ ਲਿਖਦੇ ਆ ਕਿ ਕਹਿੰਦੇ ਆ ਕਿ ਰਾਂਝਣ ਰਾਂਝਣ ਫਿਰਾਂ ਢੂੰਡਦੀ, ਰਾਂਝਣ ਰਾਂਝਣ ਫਿਰਾਂ ਢੂੰਡਦੀ, ਰਾਂਝਣ ਮੈਂਡੇ ਨਾਲ ਨੀ ਮੈਂ ਕਿਹਨੂੰ ਆਖਾਂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਆਪਣੀ ਇੱਕ ਵਾਰ ਦੇ ਵਿੱਚ ਹੀਰ ਰਾਂਝੇ ਦੇ ਪਿਆਰ ਨੂੰ ਵਡਿਆਉਂਦੇ ਹੋਏ ਲਿਖਦੇ ਆ, ਰਾਂਝਾ ਹੀਰ ਵਖਾਣੀਏ
ਉਹ ਪਿਰਮ ਪਰਾਤੀ। ਮਾਛੀਵਾੜੇ ਦੇ ਜੰਗਲ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਨੂੰ ਇੱਕ ਸੁਨੇਹਾ ਦਿੰਦੇ ਹੋਏ ਹੀਰ ਰਾਂਝੇ ਦੇ ਪਿਆਰ ਨੂੰ ਇੱਕ ਸੰਕੇਤਕ ਚਿੰਨ੍ਹ ਦੇ ਵਜੋਂ ਵਰਤਦੇ ਹੈ। ਉਹ ਲਿਖਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਲਿਖਤਾਂ ਇਸ ਇਸ਼ਕ ਨੂੰ ਹਕੀਕੀ ਹੋਣ ਦਾ ਮਾਣ ਬਖਸ਼ਦੀਆਂ ਨੇ। ਇਹ ਠੀਕ ਹੈ ਕਿ ਦਮੋਦਰ ਨੇ ਹੀਰ ਦਾ ਕਿੱਸਾ ਲਿਖ ਕੇ ਪਹਿਲ ਕਦਮੀ ਜ਼ਰੂਰ ਕਰ ਦਿੱਤੀ, ਪਰ ਇਸ ਕਿੱਸੇ ਨੂੰ ਅੱਖੀ ਡਿੱਠਾ ਲਿਖ ਕੇ ਸਾਹਿਤਕ ਹਲਕਿਆਂ ਦੇ ਵਿੱਚ ਇੱਕ ਨਵੀਂ ਜਿਹੜੀ ਚੁੰਝ ਚਰਚਾ ਛੇੜ ਦਿੱਤੀ। ਹੋ ਸਕਦਾ ਕਿ ਉਨ੍ਹਾਂ ਨੇ ਵਿਸ਼ੇਸ਼ ਨਾਮਨਾ ਖੱਟਣ ਦੀ ਕੋਸ਼ਿਸ਼ ਦੇ ਵਜੋਂ ਅਜਿਹਾ ਕੀਤਾ ਹੋਵੇ। ਦਮੋਦਰ ਆਪਣੇ ਬਾਰੇ ਕਿੱਸੇ ਦੇ ਵਿੱਚ ਦੱਸਦਾ ਹੈ ਕਿ ਉਹ ਜਾਤੀ ਤੌਰ ਦੇ ਉੱਤੇ ਅਰੋੜਾ ਗੁਲਾਟੀ ਹੈ ਤੇ ਝੰਗ ਦਾ ਰਹਿਣ ਵਾਲਾ ਹੈ। ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਉਹ ਕਿਵੇਂ ਨਾ ਕਿਵੇਂ ਸਿਆਲਾਂ ਦੀ ਬਸਤੀ ਦੇ ਵਿੱਚ ਪੁੱਜ ਜਾਂਦਾ ਹੈ ਤੇ ਹੀਰ ਦੇ ਬਾਪ ਦਾ ਵਿਸ਼ਵਾਸ ਜਿੱਤ ਲੈਂਦਾ ਹੈ ਤੇ ਉਸਦੀ ਮਦਦ ਦੇ ਨਾਲ ਉਹ ਉੱਥੇ ਹੱਟੀ ਪਾ ਲੈਂਦਾ ਹੈ। ਬਸ ਇੰਨਾ ਕੁ ਹੀ ਉਸਨੇ ਟਿਕਾਣੇ ਦੇ ਬਾਰੇ ਪਤਾ ਲੱਗਦਾ ਹੈ। ਜਿੱਥੇ ਤੀਕ ਇਸ ਕਿੱਸੇ ਦੇ ਬਾਰੇ ਗੱਲ ਹੈ ਉਹ ਇਹ ਹੈ ਕਿ ਦਮੋਦਰ ਇਸ ਕਿੱਸੇ ਨੂੰ ਅੱਖੀ ਡਿੱਠਾ ਕਹਿ ਕੇ ਇੱਕ ਨਵਾਂ ਭੰਬਲ ਭੂਸਾ ਖੜਾ ਕਰ ਦਿੰਦਾ ਹੈ। ਉਹ ਕਿੱਸੇ ਦੇ ਬਾਰੇ ਲਿਖਦਾ ਹੈ ਕੀ ਕਹਿੰਦਾ ਹੈ, ਕਹਿੰਦਾ ਕਿ ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਕੋਈ, ਅਸਾਂ ਮੂੰਹੋਂ ਅਲਾਇਆ ਹੋਈ ਜੋ ਕੁਝ ਨਜ਼ਰ ਪਿਓਈ। ਉਪਰੋਕਤ ਬੰਦ ਦੇ ਵਿੱਚ ਕਵੀ ਕਹਿੰਦਾ ਹੈ ਕਿ ਉਹ ਕੋਈ ਵਿਦਵਾਨ ਨਹੀਂ, ਉਸਨੇ ਤਾਂ ਸਿਰਫ ਜੋ ਦੇਖਿਆ ਉਹੀ ਲਿਖਿਆ। ਇਹ ਤਾਂ ਦਮੋਦਰ ਦਾ ਵੜੱਪਾ ਸੀਗਾ ਕਿ ਉਹ ਗੁਣੀ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਗੁਣੀ ਨਹੀਂ ਸੀ ਮੰਨਦਾ। ਉਸਨੂੰ ਛੰਦਾਬੰਦੀ ਦਾ ਜਿਹੜਾ ਪੂਰਨ ਇਲਮ ਸੀਗਾ, ਉਸਨੇ ਫਾਰਸੀ ਮਨਸਵੀ ਦੇ ਅਨੁਸਾਰ ਹੀ ਜਿਹੜਾ ਸੀ ਦਵਿਆ ਛੰਦ ਦੀ ਜਿਹੜੀ ਵਰਤੋਂ ਕੀਤੀ ਹੈ। ਦਮੋਦਰ ਦੇ ਅਨੁਸਾਰ ਹੀਰ ਦਾ ਜਨਮ ਉਦੋਂ ਹੋਇਆ ਜਦੋਂ ਚੂਚਕ ਦੇ ਪਿੰਡ ਹੱਟੀ ਕਰਦਾ ਸੀਗਾ ਤੇ ਦਮੋਦਰ ਆਪਣੇ ਕਿੱਸੇ ਦੇ ਵਿੱਚ ਲਿਖਦਾ ਹੈ ਕਿ ਹੀਰ ਦੇ ਪੈਦਾ ਹੋਣ ਤੋਂ ਲੈ ਕੇ ਬੇਲੇ ਦੇ ਵਿੱਚ ਘੁੰਮਣ ਫਿਰਨ ਤੇ ਮੁਟਿਆਰ ਹੋਣ ਤੱਕ ਦੀਆਂ ਸਾਰੀਆਂ ਰਸਮਾਂ ਦਮੋਦਰ ਨੇ ਆਪਣੇ ਅੱਖੀ ਦੇਖਿਆ। ਹੀਰ ਦੇ ਚਾਰ ਭਰਾ ਸਨ, ਖਾਨ, ਪਠਾਨ, ਸੁਲਤਾਨ ਤੇ ਬਹਾਦਰ। ਹੀਰ ਇਨ੍ਹਾਂ ਚਾਰਾਂ ਤੋਂ ਛੋਟੀ ਸੀ ਤੇ ਹੀਰ ਦੇ ਜੰਮਣ ਤੋਂ ਲੈ ਕੇ ਇਸ਼ਕ ਦੇ ਪੂਰ ਚੜ੍ਹਨ ਤੱਕ ਦੀਆਂ ਸਾਰੀਆਂ ਰਸਮਾਂ ਤੇ ਪੜਾਵਾਂ ਦਾ ਜ਼ਿਕਰ ਉਸਨੇ ਆਪਣੀ ਰਚਨਾ ਦੇ ਵਿੱਚ ਇਉਂ ਕੀਤਾ ਹੈ। ਕਹਿੰਦਾ ਕਿ ਇੱਤ ਪੱਤ ਜੰਮੀ, ਇੱਤ ਪੱਤ ਮੰਗੀ, ਇੱਤ ਪੱਤ ਖੇਡੀ ਤਾਈ, ਇੱਤ ਪੱਤ ਬੇੜੀ, ਇੱਤ ਪੱਤ ਖੇਲਾ, ਜੰਮੀ ਪਲੀ ਇਥਾਈ। ਸ਼ੁਰੂ ਦੇ ਵਿੱਚ ਦਮੋਦਰ ਦੱਸਦਾ ਹੈ ਕਿ ਉਹ ਹੀਰ ਦੇ ਪਿੰਡ ਹੱਟੀ ਕਰਦਾ ਸੀ ਤੇ ਉਸਨੇ ਹੀਰ ਨੂੰ ਜੰਮਣ ਤੋਂ ਲੈ ਕੇ ਮੁਟਿਆਰ ਹੋਣ ਤੱਕ ਦੇ ਸਾਰੇ ਪੜਾਵਾਂ ਨੂੰ ਤੱਕਿਆ। ਜਦੋਂ ਕਿ ਇੱਕ ਥਾਂ ਉਹ ਦੱਸਦਾ ਹੈ ਕਿ ਰਾਂਝਾ ਉਸਦਾ ਦੋਸਤ ਸੀ। ਉਹ ਇਕੱਠੇ ਹੀ ਤਖ਼ਤ ਹਜ਼ਾਰੇ ਦੀਆਂ ਗਲੀਆਂ ਦੇ ਵਿੱਚ ਖੇਡਦੇ ਰਹੇ। ਧੀਦੋ ਨੂੰ ਘਰੋਂ ਨੱਸ ਜਾਣ ਦੀ ਸਲਾਹ ਵੀ ਉਸਨੇ ਹੀ ਦਿੱਤੀ ਸੀ। ਜਦੋਂ ਕਿ ਹੀਰ ਦੇ ਪਿੰਡ ਤੇ ਤਖ਼ਤ ਹਜ਼ਾਰੇ ਦਾ ਫਾਸਲਾ ਕੋਈ ਲਗਭਗ 100 ਮੀਲ ਦਾ ਹੈ। ਹੀਰ ਦੇ ਪਿੰਡ ਹੱਟੀ ਕਰਨ ਦੇ ਉੱਤੇ ਤਖ਼ਤ ਹਜ਼ਾਰੇ ਦੀਆਂ ਗਲੀਆਂ ਦੇ ਵਿੱਚ ਖੇਡਣ ਵਾਲੀ ਗੱਲ ਆਪਸ ਦੇ ਵਿੱਚ ਮੇਲ ਖਾਂਦੀ ਨਜ਼ਰ ਨਹੀਂ ਆਉਂਦੀ। ਇਸ ਕਥਨ ਦੀ ਗਵਾਹੀ ਉਹਨਾਂ ਦੀਆਂ ਇਹ ਤੁੱਕਾਂ ਭਰਦੀਆਂ ਨੇ। ਕਹਿੰਦਾ ਕਿ ਅੰਗੁਲ ਜੋੜੀ ਨਾਲ ਧੀਦੋ ਦੇ ਅਸੀਂ ਲੱਗੇ ਫਿਰਹਾਏ, ਗੱਲਾਂ ਸੁਣ ਸੁਣ ਲੋਕਾਂ ਕੋਲੋਂ ਅਸੀਂ ਤਾਮ ਨਾ ਮੂਲ ਗਵਾਹੇ। ਇਸ ਕਿੱਸੇ ਦੇ ਅੱਖੀ ਡਿੱਠੇ ਹੋਣ ਦੀ ਪੋਲ ਇੱਕ ਥਾਂ ਹੋਰ ਖੁੱਲ ਜਾਂਦੀ ਹੈ ਜਦੋਂ ਰਾਂਝਾ ਜੋਗੀ ਦੇ ਭੇਸ ਦੇ ਵਿੱਚ ਹੀਰ ਨੂੰ ਜਾ ਮਿਲਦਾ ਹੈ ਤੇ ਫਿਰ ਸੋਚੀ ਸਮਝੀ ਚਾਲ ਦੇ ਮੁਤਾਬਕ ਉਹ ਦੋਵੇਂ ਰੰਗਪੁਰ ਤੋਂ ਜਿਹੜਾ ਸੀ ਨੱਸ ਜਾਂਦੇ ਨੇ ਤੇ ਖੇੜੇ ਉਹਨਾਂ ਦਾ ਪਿੱਛਾ ਕਰਦੇ ਨੇ। ਹੀਰ ਤੇ ਰਾਂਝਾ ਨਾੜਾਂ ਕੋਲ ਸ਼ਰਨਜਾ ਲੈਂਦੇ ਨੇ ਤੇ ਨਾੜਾਂ ਦੇ ਖੇੜਿਆਂ ਦੇ ਵਿਚਕਾਰ ਘਮਸਾਨ ਦਾ ਯੁੱਧ ਹੁੰਦਾ ਹੈ। ਦਮੋਦਰ ਲਿਖਦਾ ਹੈ ਕਿ ਉਹ ਦੋ ਬੂਟੇ ਤੇ ਇੱਕ ਕਾਹੀ ਦੇ ਪਿੱਛੇ ਲੁੱਕ ਕੇ ਇਹ ਸਾਰਾ ਯੁੱਧ ਦੇਖਦੇ ਰਹੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦਮੋਦਰ ਉਹਨਾਂ ਦੇ ਪਿੱਛੇ ਪਿੱਛੇ ਹੀ ਫਿਰਦਾ ਰਿਹਾ ਸੀ, ਹੱਟੀ ਤੇ ਕਿਹੜੇ ਬਹਿਣਾ ਸੀ? ਉਹਨਾਂ ਦੇ ਘਰੋਂ ਭੱਜ ਜਾਣ ਦਾ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ। ਦਮੋਦਰ ਨੂੰ ਕੀ ਸੁਪਨਾ ਆ ਗਿਆ ਸੀ ਕਿ ਹੁਣ ਲੜਾਈ ਹੋਏਗੀ, ਯੁੱਧ ਲੱਗੇਗਾ, ਛਿੜੇਗਾ, ਮਾਰ ਧਾੜ ਹੋਏਗੀ। ਜੇਕਰ ਉਹ ਰਾਂਝੇ ਦਾ ਯਾਰ ਸੀਗਾ
ਤਾਂ ਉਹ ਲੁੱਕ ਕੇ ਕਿਉਂ ਖੜਾ ਰਿਹਾ? ਫਿਰ ਉਹਦਾ ਸਾਥ ਕਿਉਂ ਨਾ ਦਿੱਤਾ? ਨਾੜਾਂ ਤੇ ਖੇੜਿਆਂ ਦੇ ਯੁੱਧ ਤੋਂ ਬਾਅਦ ਮਾਮਲਾ ਕੋਟ ਕਬੂਲੇ ਦੇ ਅਦਲੀ ਰਾਜੇ ਦੇ ਕੋਲ ਪਹੁੰਚ ਗਿਆ। ਕੋਟ ਕਬੂਲਾ ਲੜਾਈ ਵਾਲੇ ਸਥਾਨ ਤੋਂ ਕੋਈ 22-23 ਕੋਹ ਦੂਰ ਸੀਗਾ। ਹੀਰ ਤੇ ਕਾਜੀ ਦੇ ਵਿੱਚ ਕਾਫ਼ੀ ਤੂੰ ਤੂੰ ਮੈਂ ਮੈਂ ਹੁੰਦੀ ਹੈ ਤੇ ਅਦਲੀ ਰਾਜੇ ਦੇ ਵੱਲੋਂ ਹੀਰ ਖੇੜਿਆਂ ਦੇ ਸਪੁਰਦ ਕੀਤੀ ਗਈ। ਖੇੜਿਆਂ ਨੇ ਹੀਰ ਦੀ ਕਾਫ਼ੀ ਮਾਰ ਕੁਟਾਈ ਕੀਤੀ ਤੇ ਉਸਨੂੰ ਅੱਗੇ ਲਾ ਕੇ ਲੈ ਗਏ। ਕੁਦਰਤ ਦਾ ਭਾਣਾ ਕਿ ਕੋਟ ਕਬੂਲੇ ਨੂੰ ਅੱਗ ਲੱਗ ਜਾਂਦੀ ਹੈ। ਲੋਕਾਂ ਨੂੰ ਸ਼ੱਕ ਪਿਆ ਕਿ ਅਦਲੀ ਰਾਜੇ ਨੇ ਜਿਹੜਾ ਮਤਲਬ ਕਿ ਰਿਸ਼ਵਤ ਲੈ ਕੇ ਵੱਡੀ ਲੈ ਕੇ ਹੀਰ ਨੂੰ ਖੇੜਿਆਂ ਦੇ ਸਪੁਰਦ ਕੀਤਾ। ਅਦਲੀ ਰਾਜਾ ਲੋਕਾਂ ਦੀ ਭਾਖਿਆ ਤੋਂ ਡਰ ਗਿਆ ਤੇ ਉਸਨੇ ਖੇੜਿਆਂ ਨੂੰ ਵਾਪਸ ਬੁਲਾ ਕੇ ਕਿਹਾ ਕਿ ਜੋ ਵੀ ਇਸ ਭਿਆਨਕ ਅੱਗ ਨੂੰ ਬੁਝਾ ਦੇਵੇਗਾ ਹੀਰ ਉਸਨੂੰ ਦਿੱਤੀ ਜਾਏਗੀ। ਰਾਂਝੇ ਨੇ ਉੱਚੀ ਉੱਚੀ ਬੋਲ ਕੇ ਦੁਆ ਮੰਗੀ ਤੇ ਅੱਗ ਬੁੱਝ ਗਈ ਤੇ ਅਦਲੀ ਰਾਜੇ ਦੇ ਵੱਲੋਂ ਹੀਰ ਨੂੰ ਰਾਂਝੇ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਦਮੋਦਰ ਕਿੱਸੇ ਦੇ ਅਖੀਰ ਦੇ ਵਿੱਚ ਇੰਜ ਲਿਖਦਾ ਹੈ, ਕਹਿੰਦਾ ਕਿ 1500 ਅਤੇ 29 ਸੱਬਤ ਬਿਕਰਮ ਰਾਏ ਹੀਰ ਤੇ ਰਾਂਝੇ ਹੋਏ ਇਕੱਠੇ ਝੇੜੇ ਰੱਬ ਮੁਕਾਏ। ਪਾਤਸ਼ਾਹੀ ਜੋ ਅਕਬਰ ਸੱਦੀ ਦਿਨ ਦਿਨ ਚੜੇ ਸਵਾਏ ਆਖ ਦਮੋਦਰ ਮੈਂ ਅੱਖੀ ਡਿੱਠਾ ਜੋ ਲੰਮੀ ਤਰਫ ਸਿਧਾਏ ਆਖ ਦਮੋਦਰ ਜੋ ਛਪੇ ਕਥਾਈ ਗਏ ਸੋ ਫਿਰ ਨਾ ਆਏ। ਕਿੱਸੇ ਦੇ ਅਖੀਰ ਦੇ ਵਿੱਚ ਸਮੁੱਚੀ ਸਥਿਤੀ ਨੂੰ ਸੁਖਾਤ ਦੇ ਵਿੱਚ ਬਦਲਦਾ ਹੋਇਆ ਦਮੋਦਰ ਅਕਬਰ ਦੇ ਰਾਜ ਭਾਗ ਦੀ ਚੜ੍ਹਦੀ ਕਲਾ ਦਾ ਜ਼ਿਕਰ ਵੀ ਕਰ ਜਾਂਦਾ ਹੈ ਤੇ ਆਓ ਆਪਾਂ ਉਪਰੋਕਤ ਬੰਦ ਦੀ ਵੀ ਥੋੜੀ ਜਿਹੀ ਬਹੁਤੀ ਚੀਰਫਾੜ ਜਿਹੀ ਕਰਦੇ ਹਾਂ ਤੇ ਦਮੋਦਰ 1529 ਬਿਕਰਮੀ ਭਾਵ 1472 ਈਸਵੀ ਨੂੰ ਹੀਰ ਤੇ ਰਾਂਝੇ ਦਾ ਪੁਨਰ ਮੇਲ ਕਰਾਉਂਦਾ ਹੈ। ਇਸ ਦੇ ਨਾਲ ਉਹ ਬਾਦਸ਼ਾਹ ਅਕਬਰ ਦੇ ਰਾਜ ਦੀ ਚੜ੍ਹਦੀ ਕਲਾ ਦਾ ਵੀ ਹਵਾਲਾ ਦਿੰਦਾ ਹੈ ਤੇ 1472 ਦਾ ਸਮਾਂ ਜਿਹੜਾ ਸੀ ਅਕਬਰ ਦਾ ਸਮਾਂ ਨਹੀਂ ਸੀਗਾ। ਅਕਬਰ ਦਾ ਰਾਜਕਾਲ 1556 ਤੋਂ ਜਿਹੜਾ ਬਾਅਦ ਸ਼ੁਰੂ ਹੁੰਦਾ ਹੈ ਤੇ ਅਕਬਰ ਦਾ ਸ਼ਾਸਨ ਕਾਲ ਅਦਲੀ ਰਾਜੇ ਦੇ ਫੈਸਲੇ ਤੋਂ 84 ਸਾਲ ਬਾਅਦ ਸ਼ੁਰੂ ਹੋਇਆ। ਇਹ ਸਮਾਂ ਲੋਧੀ ਵੰਸ਼ ਦਾ ਸੀ। ਹੀਰ ਰਾਂਝੇ ਦੇ ਇਸ਼ਕ ਦਾ ਵਰਣਨ ਇਸ ਤੋਂ ਪਹਿਲਾਂ ਹੀ ਜਿਹੜਾ ਸੂਫੀ ਸੰਤ ਸ਼ਾਹ ਹੁਸੈਨ 1539 ਤੋਂ 1600 ਈਸਵੀ ਦੇ ਵਿੱਚ ਜਿਹੜਾ ਕਰ ਚੁੱਕੇ ਨੇ। ਸ਼ਾਹ ਹੁਸੈਨ ਦਾ ਸਮਕਾਲੀ ਭਾਈ ਗੁਰਦਾਸ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਹੀਰ ਰਾਂਝੇ ਦੇ ਹਕੀਕੀ ਇਸ਼ਕ ਦਾ ਜ਼ਿਕਰ ਕਰ ਚੁੱਕੇ ਨੇ। ਇਸ ਤੋਂ ਜਿਹੜਾ ਸਪਸ਼ਟ ਹੁੰਦਾ ਹੈ ਕਿ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਰੰਗ ਦੇ ਵਿੱਚ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ ਤੇ ਇਸ ਕਿੱਸੇ ਦੇ ਵਿੱਚ ਅਵਲ ਫਤਾਹ ਦਾ ਜਿਹੜਾ ਜ਼ਿਕਰ ਵੀ ਆਉਂਦਾ ਹੈ। ਅਵਲ ਫਤਾਹ ਲੋਧੀ ਰਾਜ ਦੇ ਸਮੇਂ ਇੱਕ ਹਾਕਮ ਸੀ। ਲੋਧੀ ਰਾਜ ਦਾ ਸਮਾਂ 1451 ਤੋਂ ਜਿਹੜਾ 1556 ਦਾ ਜਿਹੜਾ ਰਹਿੰਦਾ ਹੈ ਤੇ ਹੁਣ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਦਮੋਦਰ ਨੇ ਇਹ ਕਿੱਸਾ ਅਕਬਰ ਦੇ ਰਾਜ ਸਮੇਂ ਲਿਖਿਆ ਹੈ ਤੇ ਜਦੋਂ ਕਿ ਹੀਰ ਰਾਂਝੇ ਦੇ ਇਸ਼ਕ ਦੀ ਘਟਨਾ ਲੋਧੀ ਵੰਸ਼ ਦੇ ਸਮੇਂ ਦੀ ਹੁੰਦੀ ਹੈ। ਦਮੋਦਰ ਨੇ ਅੱਖੀ ਡਿੱਠਾ ਲਿਖ ਕੇ ਇਸ ਪ੍ਰੀਤ ਕਹਾਣੀ ਨੂੰ ਗੂੜਾ ਹਕੀਕੀ ਤੇ ਸਥਾਈ ਰੰਗ ਦੇਣ ਦੀ ਕੋਸ਼ਿਸ਼ ਕੀਤੀ ਤੇ ਅੱਖੀ ਡਿੱਠੇ ਨੂੰ ਆਪਣੀ ਵਡਿਆਈ ਦਾ ਜਾਂ ਤਕੀਏ ਕਲਾਮ ਦੇ ਵਜੋਂ ਵਰਤਿਆ। ਸੋ ਇਸ ਪ੍ਰੀਤ ਕਹਾਣੀ ਨੂੰ ਦਮੋਦਰ ਨੇ ਅੱਖੀ ਨਹੀਂ ਡਿੱਠਾ ਜੋ ਇਸ ਕਿੱਸੇ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ। ਇਹ ਹੋ ਸਕਦਾ ਹੈ ਕਿ ਜੋ ਸਥਾਨ ਇਸ ਕਿੱਸੇ ਦੇ ਨਾਲ ਸੰਬੰਧਿਤ ਨੇ ਉਹਨਾਂ ਥਾਵਾਂ ਨੂੰ ਦਮੋਦਰ ਨੇ ਬਾਅਦ ਦੇ ਵਿੱਚ ਆਪਣੇ ਅੱਖੀ ਜਾਂ ਦੇਖਿਆ ਹੋਵੇ, ਉਹ ਅੱਖੀ ਦੇਖਣ ਨੂੰ ਉਸਨੇ ਅੱਖੀ ਡਿੱਠਾ ਜਿਹੜਾ ਲਿਖ ਦਿੱਤਾ ਹੋਵੇਗਾ ਜੀ। ਦੋਸਤੋ ਇਹ ਜੀ ਪੁਰਾਣੇ ਕਿੱਸਿਆਂ ਦੀ ਗੱਲਬਾਤ ਹੋਈ ਹੈ, ਆਖ ਦਮੋਦਰ ਅੱਖੀ ਡਿੱਠਾ ਤੇ ਉਹਦੇ ਬਾਰੇ ਜਾਣਕਾਰੀ ਵਿਰਸੇ ਵਿਰਾਸਤ ਦੇ ਵਿੱਚ ਲਓ। ਦੋਸਤੋ ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, ਇੱਕ ਦੋ ਮਿੰਟ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਆਪਣੇ ਸੁਨੇਹੇ ਜਿਹੜੇ ਪਹੁੰਚੇ ਨੇ ਮੇਰੇ ਤੱਕ ਉਹਨਾਂ ਦਾ ਜ਼ਿਕਰ ਕਰ ਲਈਏ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਵੀਰ ਭੁਪਿੰਦਰ ਜੀ ਐਂਡ ਆਲ ਜੀ ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ
ਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪਰਮਿੰਦਰ ਬਾਨੇ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਜੀ, ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਮੁਕੱਦਰ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਪਿਆਰਿਓ ਸਭ ਨੂੰ ਜੀ, ਜੀਆਂ ਨੂੰ ਜੀ, ਮੁਕੱਦਰ ਜੀ ਤੇ ਜੀਆਂ ਨੂੰ ਜੀ, ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਿਖਦੇ ਆ ਤੇ ਫੁੱਲਾਂ ਦੇ ਗੁਲਾਬ ਭੇਜੇ ਨੇ ਨਾਲ, ਸਤਿ ਸ਼੍ਰੀ ਅਕਾਲ ਭੇਜੀ ਆ ਸਤਨਾਮ ਜੀ ਨੇ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਆਪਣੇ ਕੈਲਗਰੀ ਤੋਂ, ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਪਤਝੜ ਦਾ ਮੌਸਮ ਜਿਹੜਾ ਇੰਜੋਏ ਕਰ ਰਹੇ ਨੇ ਚੰਡੀਗੜ੍ਹ ਤੋਂ ਆਪਣੇ ਕੈਲਗਰੀ ਦੇ ਵਿੱਚ, ਬਲਵੀਰ ਸਿੰਘ ਸੈਣੀ ਸਾਹਿਬ। ਮੁਹੰਮਦ ਜੀ ਲਿਖਦੇ ਆ ਦੁਬਈ ਤੋਂ, ਰੇਡੀਓ ਦੁਆਬਾ ਲਾਈਵ, ਖੂਬਸੂਰਤ ਲਾਈਵ ਜੀ ਸਾਰਿਆਂ ਰੰਗ ਕਹਿੰਦੇ ਦੁਆਬਾ ਰੇਡੀਓ ਲਾਈਵ ਕੇ ਸੰਗ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਤੇ ਸੁਰਿੰਦਰ ਮਾਲ ਜੀ 100% ਟਰੂ ਰਾਜਨ ਸੈਣੀ ਜੀ ਦੇ ਨਾਲ ਐਪਰੀਸ਼ੀਏਟ ਕਰਦੇ ਆ। ਤੇ ਸਤਨਾਮ ਸਿੰਘ ਜਾਣੀਆਂ ਚਾਲ ਵੀ ਕਹਿੰਦੇ ਆ ਐਪਰੀਸ਼ੀਏਟ ਕਰਦੇ ਆ, ਬਿਲਕੁਲ ਸਹੀ ਸੈਣੀ ਸਾਹਿਬ ਨੇ ਕਿਹਾ। ਜਾਣੀਆਂ ਚਾਲ ਜੀ ਕਹਿੰਦੇ ਮੁਲਾਜ਼ਮ ਤਾਂ ਕਹਿੰਦੇ ਹੁਣ ਭੁੱਲ ਜਾਣ ਜੀ, ਅੱਗੇ ਮੈਂ ਦੋਸਤੋ ਮਾਫ਼ੀ ਚਾਹੁੰਦਾ, ਪੜ੍ਹ ਨਹੀਂ ਸਕਦਾ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮੁਹੰਮਦ ਜੀ ਕਹਿੰਦੇ ਆ ਰਾਜਨ ਸੈਣੀ ਜੀ ਡਾਇਮੰਡ ਟਾਲਕ ਜੀ, ਸ਼ੁਕਰੀਆ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 9। ਰਾਜਨ ਸੈਣੀ ਸਾਹਿਬ ਲਿਖਦੇ ਆ ਮੁਹੰਮਦ ਬਖਸ਼ੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਆਪਣੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਗੁਰੀਮਾਨ ਜੀ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੁਹੰਮਦ ਜੀ ਨੂੰ ਸ਼ੁਕਰੀਆ ਵੀਰ ਜੀ ਕਹਿੰਦੇ ਆ ਮੁਹੰਮਦ ਜੀ ਆਪਣੇ ਰਾਜਨ ਸੈਣੀ ਜੀ ਦਾ ਕਰਦੇ ਨੇ। ਤੇ ਸੁਰਜੀਤ ਭਾਰਜ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਗੁਰੀਮਾਨ ਜੀ ਕਹਿੰਦੇ ਆ ਜਗਤਾਰ ਭਾਰਜ ਜੀ ਨੂੰ, ਮੁਹੰਮਦ ਵੀਰ ਜੀ ਨੂੰ ਤੇ ਬਲਵੀਰ ਸਿੰਘ ਸੈਣੀ ਸਾਹਿਬ ਨੂੰ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਜੀ ਨੂੰ, ਸਤਨਾਮ ਸਿੰਘ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਸੁਰਿੰਦਰ ਮਾਲ ਜੀ ਨੂੰ, ਹਰਵਿੰਦਰ ਜੋਲ ਭੈਣ ਜੀ ਨੂੰ ਤੇ ਪਰਮਿੰਦਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀਬਾਨ ਜੀ। ਤੇ ਅੱਗੇ ਲਿਖਦੇ ਨੇ ਮਾੜੀ ਕਿਸਮਤ ਲੋਕਾਂ ਦੀ, ਹੁਣ ਮਜਬੂਰੀ ਦੇ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ। ਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ ਕਹਿੰਦੇ, ਜਿਸ ਦੇ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ ਹੈ। ਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ, ਹਾਂਜੀ। ਤੇ ਬਾਈ ਜੀ ਨੇਪਾਲ ਦੇ ਵਿੱਚ ਆਇਆ ਹੜ੍ਹ ਵੇਖ ਮਨ ਡਰ ਗਿਆ, ਕਿਸੇ ਨੂੰ ਭੱਜਣੇ ਦਾ ਵੀ ਕਹਿੰਦੇ ਟਾਈਮ ਨਹੀਂ ਲੱਭਿਆ ਜੀ ਪਾਣੀ ਦੇ ਮੂਹਰੇ। ਤੇ ਬਿਲਕੁਲ ਗੁਰੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਪਿੰਡ ਰਤਨਗੜ੍ਹ ਤੋਂ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਜੀ, ਬਾਈ ਜੀ ਜੀਆਂ ਨੂੰ ਜੀ ਸਵਾਗਤ ਹੈ। ਔਜਲਾ ਸਾਹਿਬ ਲਿਖਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਭੇਜਦੇ ਆ। ਤੇ ਲੋ ਦੋਸਤੋ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ। ਵੱਧ ਘੱਟ ਬੋਲੇ ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਨਾਲ ਹੋਵੇਗੀ ਮੁਲਾਕਾਤ। ਭਾਰਤੀ ਸਮਾਂ 9:30 ਫਿਰ ਮਿਲਾਂਗੇ ਕੁਝ ਨਵਾਂ ਨਵੇਲਾ ਲੈ ਕੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਦੋਸਤੋ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ, ਬਣ ਚੁੱਕਿਆ ਜੀ। ਦੋਸਤੋ, ਅੱਜ 28 ਅਗਸਤ 2026 ਦਾ ਦਿਹਾੜਾ ਹੈ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਰਲ ਮਿਲ ਕੇ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੋਂ ਗੱਲ ਸ਼ੁਰੂਆਤ ਕਰਾਂਗੇ, ਦੇਸ਼ਪੇ ਦੀਆਂ ਖ਼ਬਰਾਂ ਤੇ ਆਖਰ ਦੇ ਵਿੱਚ ਤੁਹਾਡੇ ਨਾਲ ਬਾਤ ਪਾਵਾਂਗੇ ਕਿਤਾਬ ਪੰਜਾਬ ਦੀ। ਕਿਤਾਬ ਪੰਜਾਬ ਜਿਹੜੀ ਹੈ ਬੜੀ ਇੰਟਰਸਟਿੰਗ ਹੈ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਇਹਨੂੰ ਮੈਂ ਆਪਣੀ ਜ਼ੁਬਾਨ ਦੇ ਰਾਹੀਂ ਤੁਹਾਡੇ ਨਾਲ ਪੇਸ਼ ਕਰ ਰਿਹਾ, ਸਾਂਝਾ ਕਰ ਰਿਹਾ ਤੇ ਇਸੇ ਦੇ ਵਿੱਚ ਅਗਲਾ ਚੈਪਟਰ ਖੋਲਾਂਗੇ, ਗੱਲਾਂ ਬਾਤਾਂ ਅੱਗੇ ਵਧਾਵਾਂਗੇ ਉਹਦੇ ਵਿੱਚੋਂ ਵੀ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਨਾਲ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਜਿਹੜਾ ਠੀਕ ਠਾਕ ਚੱਲ ਰਿਹਾ। ਇਸੇ ਤਰ੍ਹਾਂ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਨਾਲ ਦੀ ਨਾਲ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਸ਼ੁਰੂਆਤ ਕਰਦੇ ਹਾਂ ਫਿਰ, ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ। ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ ਜਿਹੜਾ 7:08 ਦਾ ਸਮਾਂ ਹੋ ਚੁੱਕਿਆ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਜਿਹੜੇ ਹੋ ਚੁੱਕੇ ਹੈ। UK ਦੇ ਵਿੱਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:08 ਦਾ। ਇਸ ਦਿਨ ਦੀ ਵੀਕਐਂਡ ਦੀ ਜਿਹੜੀ ਆ ਬੇਸਬਰੀ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਲੋਕ ਜਿਹੜੇ ਨੇ ਵੇਟ ਕਰਦੇ ਆ ਤੇ 2 ਦਿਨ ਜਿਹੜਾ ਆਰਾਮ ਦੇ ਨਾਲ ਜ਼ਿੰਦਗੀ ਜਿਹੜੀ ਹੈ ਬਤੀਤ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਜਿਸ ਦੇ ਵਿੱਚ ਪਰਿਵਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਘਰ ਬਾਰ ਦੇ ਜਿਹੜੇ ਕੰਮ ਕਾਰ ਤੇ ਨਾਲ ਕਿਤੇ ਆਉਣਾ ਜਾਣਾ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਤੇ 5 ਦਿਨ ਚੱਲ ਸੋ ਚੱਲ ਕੰਮ ਜਿਹੜੇ 6 ਦਿਨ ਕਰਦੇ ਆ, 7 ਦਿਨ ਕਰਦੇ ਆ, ਉਹ ਵੀ ਕਰੀ ਜਾਂਦੇ ਆ। ਤੇ ਅੱਜ ਦੇ ਵਿਚਾਰ ਨੂੰ ਚੱਲੀਏ ਤੇ ਦੋਸਤੋ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:09 ਦਾ ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਦਾ ਸਮਾਂ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ ਦਾ ਵਿਚਾਰ ਕੀ ਕਹਿੰਦਾ ਉਹਦੇ ਵੱਲ ਨੂੰ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਜਿੱਥੇ ਵਹਿਮਾਂ ਭਰਮਾਂ ਨੂੰ ਜਿਉਂਦੇ ਰੱਖਣ ਲਈ ਸਮਾਜਿਕ ਆਰਥਿਕ ਕਾਰਨ ਆਧਾਰ ਬਣਦੇ ਨੇ, ਉੱਥੇ ਉਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਧਰਮਾਂ, ਲੋਕ ਵਿਰੋਧੀ ਸਿਆਸਤਦਾਨਾਂ ਤੇ ਪੁਜਾਰੀ ਵਰਗਾਂ ਦਾ ਵੀ ਵੱਡਾ ਰੋਲ ਜਿਹੜਾ ਹੁੰਦਾ ਹੈ। ਯਾਤਰਾਵਾਂ ਦੇਖੋ ਕਿੰਨੀਆਂ ਚੱਲ ਰਹੀਆਂ ਨੇ, ਹਰ ਕਿਤੇ ਨਾ ਕਿਤੇ ਯਾਤਰਾ ਦੇ ਉੱਤੇ ਲੋਕ ਤੋਰੇ ਜਾ ਰਹੇ ਨੇ। ਇਹ ਯੋਗਦਾਨ ਹੈਗਾ ਸਿਆਸਤਦਾਨਾਂ ਦਾ ਵੀ, ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਜਾਗਰੂਕਤਾ ਨਹੀਂ ਮਿਲ ਰਹੀ ਹੈ। ਕਿਤਾਬਾਂ ਦੇ ਨਾਲ ਸਿਹਤ ਦੀ ਗੱਲ ਕਰਦੇ ਹਾਂ, ਆਪਣੀ ਲਈ ਜਿਹੜਾ ਆਪਣੇ ਆਪ ਦੇ ਲਈ ਜਾਗਰੂਕ ਹੋਣਾ, ਆਪਣੇ ਹੱਕਾਂ ਦੀ ਗੱਲ ਕਰਨਾ, ਕਿਤੇ ਨਾ ਕਿਤੇ ਉਹਨਾਂ ਨੂੰ ਉਲਝਣ ਦੇ ਵਿੱਚ, ਚਾਹੇ ਉਹ ਪੁਜਾਰੀਵਾਦ ਢਾਂਚਾ ਹੈ ਤੇ ਚਾਹੇ ਉਹ ਸਿਆਸਤਦਾਨ ਨੇ, ਇਹਨਾਂ ਦੋਵਾਂ ਦਾ ਹਿੱਸਾ। ਕਿਉਂਕਿ ਸਿਆਸਤਦਾਨਾਂ ਨੂੰ ਰਾਜਾ ਮਹਾਰਾਜਿਆਂ ਦੀ ਗੱਲ ਜਦੋਂ ਆਉਂਦੀ ਹੈ ਤੇ ਉਹਨਾਂ ਸਮਿਆਂ ਦੇ ਪੁਜਾਰੀਵਾਦ ਜਿਹੜਾ ਰਿਹਾ ਉਹਨਾਂ ਸਮਿਆਂ 'ਚੋਂ, ਕਿਸੇ ਵੀ ਧਰਮ ਦੀ ਗੱਲ ਕਰ ਲਓ, ਉਹ ਹਰ ਵੇਲੇ ਇਹੀ ਕਹਿੰਦੇ ਰਹੇ ਨੇ ਪ੍ਰਜਾ ਨੂੰ ਕਿ ਭਾਈ ਇਹ ਤਾਂ ਰੱਬ ਦਾ ਰੂਪ ਹੈ ਰਾਜਾ ਜਿਹੜਾ ਹੈ, ਤੇ ਉਹਨੇ ਤੁਹਾਨੂੰ ਉਹ ਤੁਹਾਡੀ ਸਹਾਇਤਾ ਦੇ ਲਈ, ਤੁਹਾਨੂੰ ਦੇਖਭਾਲ ਕਰਨ ਦੇ ਲਈ ਜਿਹੜਾ ਰਾਜੇ ਨੂੰ ਭੇਜਿਆ ਹੋਇਆ ਤੇ ਉਹਦੀ ਜ਼ਿੰਮੇਵਾਰੀ ਲੱਗੀ ਹੈ। ਇਸ ਦੇ ਲਈ ਉਹ ਜੋ ਵੀ ਕਹਿੰਦਾ ਉਹ ਕਰੋ, ਉਹ ਚਾਹੇ ਤੁਸੀਂ ਕਰ ਦੇ ਰੂਪ ਦੇ ਵਿੱਚ, ਚਾਹੇ ਟੈਕਸ ਦੇ ਰੂਪ ਦੇ ਵਿੱਚ ਉਹ ਜੋ ਮੰਗਦਾ ਦਿਓ, ਚਾਹੇ ਉਹ ਦਾਣੇ ਤੁਹਾਡੇ ਖੇਤਾਂ 'ਚੋਂ ਕੱਢ ਕੇ ਲੈ ਜਾਂਦਾ ਉਹ ਦੇਣੇ ਪੈਣੇ ਹੈ। ਉਹ ਸਮੇਂ ਦੇ ਉੱਤੇ ਰੂਪ ਬਦਲ ਗਏ ਨੇ ਤੇ ਅੱਜ ਵੀ ਹਾਲਾਤ ਉੱਥੇ ਦੇ ਉੱਥੇ ਖੜੇ ਨਜ਼ਰ ਆਉਂਦੇ ਹੈ। ਅੱਜ ਦੀ ਗੱਲ ਕਰੀਏ ਤੇ 28 ਅਗਸਤ 1898 ਦੇ ਵਿੱਚ ਜਿਹੜਾ ਸੀਗਾ ਕਲੈਬ ਬ੍ਰੈਡਮ ਨੇ ਸੌਫਟ ਡਰਿੰਕ ਦੀ ਜਿਹੜੀ ਖੋਜ ਕੀਤੀ ਸੀ, ਜਿਹਨੇ ਇਸ ਦੁਨੀਆਂ ਦੇ ਵਿੱਚ ਹੁਣ ਜਿਹੜੀ ਧੜਥੱਲੀ ਮਚਾਈ ਹੋਈ ਹੈ। ਤੇ 1963 ਦੇ ਵਿੱਚ ਮਾਰਟਿਨ ਲੂਥਰ ਕਿੰਗ ਨੇ ਇਤਿਹਾਸਕ ਭਾਸ਼ਣ ਦਿੱਤਾ ਸੀ। 1965 ਦੇ ਵਿੱਚ ਭਾਰਤ ਨੇ ਪਾਕਿਸਤਾਨ ਦੀ ਜਿਹੜੀ ਹਾਜ਼ੀਪੀਰ ਪੋਸਟ ਦੇ ਉੱਤੇ ਕਬਜ਼ਾ ਕੀਤਾ ਤੇ 1973 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਸ਼ਿਮਲਾ ਸਮਝੌਤੇ ਉੱਤੇ ਦਸਤਖਤ ਜਿਹੜੇ ਕੀਤੇ ਗਏ। 1973 ਦੇ ਵਿੱਚ ਆਨੰਦਪੁਰ ਦਾ ਮਤਾ ਪਾਸ ਕੀਤਾ ਗਿਆ ਤੇ 1990 ਦੇ ਵਿੱਚ ਇਰਾਕ ਨੇ ਕੁਵੈਤ ਨੂੰ 19ਵਾਂ ਸੂਬਾ ਐਲਾਨ ਦਿੱਤਾ ਗਿਆ। 1998 ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ
ਸ਼ਰੀਅਤ ਕਾਨੂੰਨ ਜਿਹੜਾ ਸੀ ਲਾਗੂ ਕੀਤਾ ਗਿਆ। ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਦਿਆਂ ਫਿਰ ਗੱਲ ਅੱਗੇ ਤੋਰਦਿਆਂ, ਵੈਸੇ ਅੱਜ ਰੱਖੜੀ ਦਾ ਤਿਉਹਾਰ ਵੀ ਜਿਹੜਾ ਖਾਸ ਕਰ ਇੰਡੀਆ ਦੇ ਵਿੱਚ ਚਲੋ ਸਮਾਪਤ ਹੋ ਗਿਆ, ਪਰ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਸਵੇਰ ਦਾ ਦਿਨ ਚੜਿਆ ਤੇ ਉੱਥੇ ਇਸ ਤਿਉਹਾਰ ਦਾ ਜਿਹੜਾ ਮਨਾਇਆ ਜਾਵੇਗਾ। ਤੇ ਵੈਸੇ ਤਾਂ ਵੀਕਐਂਡ ਦੇ ਵਿੱਚ ਜ਼ਿਆਦਾ ਲੋਕ ਹੋਣਗੇ ਉਹਨਾਂ ਮੁਲਕਾਂ ਦੇ ਵਿੱਚ ਜੋ ਕਰਦੇ ਆ। ਵਹਿਮਾਂ ਭਰਮਾਂ ਦੀ ਗੱਲ ਕਰੀਏ ਤਾਂ ਦਹੀਂ ਖਾ ਕੇ ਕਹਿੰਦੇ ਘਰੋਂ ਤੁਰਨਾ, ਇਮਤਿਹਾਨਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਘਰੋਂ ਦਹੀਂ ਖਾ ਕੇ ਜਾਂਦੇ ਆ ਤਾਂ ਕਿ ਉਹਨਾਂ ਦੇ ਪੇਪਰ ਵਧੀਆ ਹੋਣ, ਜਦਕਿ ਇਹ ਉਹਨਾਂ ਦੇ ਵਡੇਰਿਆਂ ਦਾ ਵਹਿਮ ਹੈ। ਵਿਦਿਆਰਥੀ ਜਿੰਨਾ ਮਰਜ਼ੀ ਦਹੀਂ ਖਾ ਕੇ ਪੇਪਰ ਦੇਣ ਜਾਵੇ, ਜੇ ਪੜ੍ਹਿਆ ਹੀ ਨਾ ਹੋਵੇਗਾ ਤਾਂ ਪਾਸ ਕਿੱਥੋਂ ਹੋਊ। ਅਸਲ ਦੇ ਵਿੱਚ ਦਹੀਂ ਜਾਂ ਮਿੱਠਾ ਖਾ ਕੇ ਘਰੋਂ ਜਾਣਾ ਇੱਕ ਸ਼ਗਨ ਵਜੋਂ ਜਿਹੜਾ ਲਿਆ ਜਾਂਦਾ ਸੀ। ਇਸ ਦੇ ਨਾਲ ਸਫਲਤਾ ਮਿਲਣ ਅਤੇ ਸਫ਼ਰ ਦੇ ਸਾਰਥਿਕ ਹੋਣ ਦਾ ਭਰਮ ਜੁੜਿਆ ਹੈ। ਦਹੀਂ ਖਾਣਾ ਚੰਗਾ ਹੁੰਦਾ ਹੈ ਸਿਹਤ ਦੇ ਲਈ, ਕਹਿ ਕੇ ਇਸ ਨੂੰ ਵਹਿਮ ਬਣਾ ਦਿੱਤਾ ਜਾਂਦਾ ਹੈ। ਵੇਖਿਆ ਜਾਵੇ ਤਾਂ ਮੂੰਹ ਮਿੱਠਾ ਕਰਨ ਦੇ ਨਾਲ ਮਨ ਜਿਹੜਾ ਖਿੜਦਾ ਹੈ, ਐਨਰਜੀ ਆਉਂਦੀ ਹੈ, ਅੱਖਾਂ ਖੋਲਦੀਆਂ ਨੇ, ਮਾਨਸਿਕਤਾ ਆਸ਼ਾਵਾਦੀ ਬਣਦੀ ਹੈ ਤੇ ਖਾਧੇ ਦਹੀਂ ਜਾਂ ਮਿੱਠੇ ਨੂੰ ਕਿਸੇ ਕੰਮ ਦੇ ਬਣਨ ਜਾਂ ਵਿਗੜਨ ਦੇ ਨਾਲ ਜੋੜਨਾ ਅੰਧ ਵਿਸ਼ਵਾਸ ਹੈ। ਜੇ ਕੋਈ ਬਾਹਰ ਜਾਣ ਲੱਗਿਆ ਲੜਕੇ ਜਾਂ ਕੌੜੀ ਚੀਜ਼ ਖਾ ਕੇ ਤੁਰੇ ਤਾਂ ਬੇਸਵਾਦੀ ਹੀ ਨਹੀਂ ਹੁੰਦੀ, ਸਗੋਂ ਸ਼ਕਲ ਵੀ ਜਿਹੜੀ ਭੈੜੀ ਬਣ ਜਾਂਦੀ ਹੈ। ਇਹਦੇ ਲਈ ਹੀ ਕਿਹਾ ਜਾਂਦਾ ਹੈ ਕਿ ਰੋਂਦੂ ਚਿਹਰਿਆਂ ਨੂੰ ਕੋਈ ਪਸੰਦ ਨਹੀਂ ਕਰਦਾ, ਬਣਦੇ ਕੰਮ ਵੀ ਵਿਗੜ ਜਾਂਦੇ ਹੈ। ਦਹੀਂ ਦੇ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ ਤੇ ਇਸ ਦੇ ਨਾਲ ਬੈਕਟੀਰੀਆ ਜਿਹੜਾ ਉਹਦਾ ਮਰ ਜਾਂਦਾ ਹੈ, ਖੰਡ ਪਾ ਕੇ ਇਸ ਕਰਕੇ ਖਾਂਦੇ ਹੈ। ਦੂਸਰੇ ਪਾਸੇ ਝਾੜੂ ਖੜਾ ਕਰਨਾ ਨੁਕਸਾਨ ਹੈ ਇਹ ਵੀ ਜਿਹੜਾ ਮੰਨਿਆ ਜਾਂਦਾ ਹੈ। ਝਾੜੂ ਖੜਾ ਕਰਨ ਦੇ ਨਾਲ ਝਾੜੂ ਨੇ ਤਾਂ ਤੜ ਥੱਲੀ ਮਚਾਈ ਹੋਈ ਹੈ ਜੀ, ਤੇ ਕਹਿੰਦੇ ਉਲਟਾ ਕਰਕੇ ਰੱਖਣਾ ਜਾਣੀ ਕਿ ਝਾੜੂ ਦੇ ਸਫਾਈ ਵਾਲੇ ਪਾਸੇ ਲੱਗੇ ਕੀਟਾਣੂ ਜਿਹੜੇ ਨੇ ਨੀਵੇਂ ਪਾਸੇ ਨੂੰ ਚਲੇ ਜਾਣਗੇ, ਜਾਣੀ ਕਿ ਤੁਹਾਡੇ ਹੱਥ ਨੂੰ ਟੱਚ ਕਰਨਗੇ ਉਹ, ਫਿਰ ਇਸ ਕਰਕੇ ਉਹਨੂੰ ਪੁੱਠਾ ਨਹੀਂ ਰੱਖਿਆ ਜਾਂਦਾ। ਇਹ ਅਸਲ ਦੇ ਵਿੱਚ ਹਾਈਜੈਨਿਕ ਤੌਰ ਦੇ ਉੱਤੇ ਮੰਨਿਆ ਜਾਂਦਾ, ਜਿਵੇਂ ਚਾਹੇ ਇੱਥੇ ਵੱਡੇ ਪੋਚੇ ਵੀ ਆ, ਹੋਰ ਸਾਰੀਆਂ ਚੀਜ਼ਾਂ ਹੈਂਗਰ ਦੇ ਉੱਤੇ ਟੰਗੇ ਜਾਂਦੇ ਆ ਤੇ ਹਮੇਸ਼ਾ ਹੀ ਉਹ ਜਿਹੜਾ ਸਟਿੱਕ ਹੁੰਦੀ ਹੈ ਉਹ ਹੋਲਡ ਹੁੰਦੀ ਹੈ ਤੇ ਬਾਕੀ ਸਾਰਾ ਥੱਲੇ ਲਟਕਿਆ ਹੁੰਦਾ ਹੈ। ਜਿਹੜੇ ਸਫਾਈ ਵੇਲੇ ਸਾਡੇ ਹੱਥਾਂ ਨੂੰ ਲੱਗ ਕੇ ਇਨਫੈਕਸ਼ਨ ਕਰ ਸਕਦੇ ਨੇ ਤੇ ਇਸ ਦੇ ਲਈ ਝਾੜੂ ਉਲਟਾ ਖੜਾ ਕਰਨਾ ਨੁਕਸਾਨਦਾਇਕ ਹੈ ਤੇ ਦੂਜਾ ਘਰ ਦੇ ਵਿੱਚ ਛੋਟੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਵੀ ਜਿਹੜਾ ਉਹ ਕਿਤੇ ਡਿੱਗ ਜਾਣ ਜਾਂ ਸੱਟ ਫੇਟ ਲੱਗ ਸਕਦੀ ਹੈ, ਵੱਜ ਸਕਦਾ ਹੈ, ਕਿਉਂਕਿ ਝਾੜੂ ਦਾ ਸਾਈਜ਼ ਛੋਟੇ ਬੱਚਿਆਂ ਜਿੰਨਾ ਕੋਈ ਹੁੰਦਾ ਹੈ। ਫਿਰ ਗੱਲ ਆਉਂਦੀ ਹੈ ਮੰਜਾ ਟੇਢਾ ਖੜਾ ਕਰਨਾ ਬਦ ਸ਼ਗਨ ਕਹਿੰਦੇ ਹਾਂ, ਬਿਲਕੁਲ ਇਹ ਵੀ ਸੁਣਿਆ ਜੀ। ਜਿਹੜਾ ਹੁੰਦਾ ਸੀ ਆਪਣੇ ਬਾਣ ਵਾਲੇ ਮੰਜੇ ਹੁੰਦੇ ਸੀ ਨਾ ਤੇ ਜਿਸਦੇ ਪਾਸਿਓਂ ਆਪਣੇ ਖਿੱਚ ਪਾਈ ਹੁੰਦੀ ਸੀ ਤਾਂ ਉਹ ਪਾਸਾ ਜਿਹੜਾ ਸੀ ਹਮੇਸ਼ਾ ਥੱਲੇ ਰੱਖਿਆ ਜਾਂਦਾ ਸੀ ਤੇ ਦੂਸਰਾ ਪਾਸਾ ਜਿਹੜਾ ਸੀਗਾ ਜਿਹੜਾ ਬਣਾਈ ਹੁੰਦੀ ਸੀ ਜਿਹਦੇ ਉੱਤੇ ਬੈਠਿਆ ਜਾਂਦਾ ਸੀ ਉਹ ਉੱਪਰਲੇ ਪਾਸੇ ਹੁੰਦਾ ਸੀ। ਪਰ ਕਈ ਜਿਹੜੇ ਨੇ ਸੀ ਥੱਲਲਾ ਪਾਸਾ ਜਿੱਥੇ ਖਿੱਚ ਪਾਈ ਹੁੰਦੀ ਸੀ ਮੰਜੇ ਨੂੰ ਉਹ ਉੱਪਰ ਨੂੰ ਕਰ ਦਿੰਦੇ ਸੀ ਤੇ ਨਾਲ ਦੀ ਨਾਲ ਕਹਿ ਦਿੰਦੇ ਸੀ ਸਿਆਣੇ ਭਾਈ ਮੰਜਾ ਪੁੱਠਾ ਨਹੀਂ ਕਰੀਦਾ ਹੁੰਦਾ। ਮੰਜਾ ਜਿਹੜਾ ਵੱਖੀ ਭਾਰ ਕਰਨ ਦੇ ਨਾਲ ਹੋਰ ਨੁਕਸਾਨ ਕੋਈ ਨਹੀਂ ਹੈ ਪਰ ਵਹਿਮ ਜ਼ਰੂਰ ਹੈ। ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਜਿਹੜਾ ਸੰਸਕਾਰ ਕਰਨ ਜਾਣ ਸਮੇਂ ਜਿਸ ਮੰਜੇ ਦੇ ਉੱਤੇ ਮੁਰਦਾ ਜਿਹੜਾ ਪਾਇਆ ਹੁੰਦਾ ਹੈ ਉਸ ਮੰਜੇ ਨੂੰ ਟੇਢਾ ਜਾਣੀ ਕਿ ਵੱਖੀ ਭਾਰ ਰੱਖ ਦਿੰਦੇ ਨੇ ਤਾਂ ਕੋਈ ਉਸ ਮੰਜੇ ਦੇ ਉੱਤੇ ਬੈਠੇ ਨਾ, ਮਤਲਬ ਕਿ ਉਹਨੂੰ ਸੁੱਚਾ ਮੰਨਿਆ ਜਾਂਦਾ ਵੀ ਉਹਦੇ ਲਈ ਉਹ ਜਿਹੜਾ ਰਿਜ਼ਰਵ ਕਰ ਦਿੱਤਾ ਗਿਆ ਤੇ ਉਹਨੂੰ ਯੂਜ਼ ਨਾ ਕਰੋ। ਹੋ ਸਕਦਾ ਹੈ ਮਰਨ ਵਾਲਾ ਇਨਸਾਨ ਕਿਸੇ ਘਾਤਕ ਬਿਮਾਰੀ ਦੇ ਨਾਲ ਮਰਿਆ ਹੋਵੇ, ਇਸ ਕਰਕੇ ਮੰਜਾ ਟੇਢਾ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਬਿਮਾਰੀ ਕਿਸੇ ਹੋਰ ਨੂੰ ਨਾ ਜਿਹੜੀ ਲੱਗੇ। ਫਿਰ ਗੱਲ ਆ ਜਾਂਦੀ ਹੈ ਨਜ਼ਰ ਵੱਟੂ ਦੀ। ਨਵੇਂ ਬਣੇ ਘਰਾਂ ਅੱਗੇ ਨਜ਼ਰ ਵੱਟੂ ਲਗਾਇਆ ਜਾਂਦੇ ਨੇ ਤਾਂ ਕਿ ਘਰ ਨੂੰ ਮਾੜੀ ਨਜ਼ਰ ਨਾ ਲੱਗੇ, ਪਰ ਇਸ ਨੂੰ ਮਜ਼ਾਕ ਦੇ ਨਾਲ ਵੀ ਦੇਖਿਆ ਜਾਂਦਾ। ਜਦੋਂ ਘਰ ਬਣਾਉਣ ਸਮੇਂ ਬਹੁਤ ਖਰਚ ਹੋ ਜਾਂਦਾ, ਪੰਜਾਬੀ ਦੇ ਵਿੱਚ ਘਰਦਿਆਂ ਦੀ ਜੀਭ ਨਿਕਲ ਜਾਂਦੀ ਹੈ ਕਹਿ ਲਓ, ਤਾਂ ਫਿਰ ਲੋਕਾਂ ਨੂੰ ਦੱਸਣ ਦੇ ਲਈ ਕਹਿੰਦੇ ਨੇ ਨਜ਼ਰ ਵੱਟੂ ਲਗਾਇਆ ਜਾਂਦਾ ਹੈ, ਭਾਈ ਬਸ ਹੋ ਗਈ ਹੱਥ ਖੜੇ ਹੋ ਗਏ ਘਰ ਬਣਾਉਂਦਿਆਂ ਤੇ ਜੀਭ ਨਿਕਲ ਗਈ ਕਹਿੰਦੇ ਨਜ਼ਰ ਲੱਗਣਾ ਨਾ ਲੱਗਣਾ ਕੋਈ ਫਰਕ ਨਹੀਂ ਪੈਂਦਾ। ਜਦ ਅਸੀਂ ਚੰਗੇ ਨਕਸ਼ਾ ਨਵੀਸ ਤੇ ਚੰਗੇ ਮਟੀਰੀਅਲ ਦੇ ਨਾਲ ਮਕਾਨ ਬਣਾਉਂਦੇ ਹਾਂ ਤਾਂ ਅਜਿਹੇ ਨਜ਼ਰ ਵੱਟੂ ਦੀ ਲੋੜ ਨਹੀਂ ਹੁੰਦੀ ਹੈ। ਆਪਣੀ ਸੋਚ ਦਾ ਆਪ ਹੀ ਦਿਵਾਲਾ ਜਿਹੜਾ ਕੱਢਦੇ ਨੇ। ਜਿਨ੍ਹਾਂ ਘਰਾਂ ਦੇ ਅੱਗੇ ਨਜ਼ਰ ਵੱਟੂ ਲੱਗੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਘਰ ਦੇ ਮੈਂਬਰ ਵਹਿਮੀ ਹੋ ਸਕਦੇ ਹੈ। ਆਖਰ ਤੇ ਗੱਲ ਆਉਂਦੀ ਹੈ ਡੇਰੇ ਦੀ।
ਡੇਰੇ ਦੀ ਰਾਖ ਖਾਣਾ, ਨਾਰੀਅਲ ਪਾਣੀ ਨੂੰ ਪਾਣੀ ਦੇ ਵਿੱਚ ਸੁੱਟਣਾ, ਤਵੀਤ ਬੰਨਣੇ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਬਿਮਾਰੀ ਸਮੇਂ ਡੇਰਿਆਂ ਦੀ ਰਾਖ ਜਿਹੜੀ ਹੈ ਸਵਾਹ ਖਾਣਾ, ਦੁਆਬੇ ਦੇ ਵਿੱਚ ਹੈਗਾ ਇੱਕ ਡੇਰਾ ਕਾਫੀ ਮਸ਼ਹੂਰ ਆ, ਨਾਰੀਅਲ ਖਾਣੇ ਨਾਰੀਅਲ ਜਿਹੜਾ ਪਾਣੀ ਦੇ ਵਿੱਚ ਸੁੱਟਣਾ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਸਰੀਰ ਦੇ ਨਾਲ ਤਵੀਤ ਬੰਨਣੇ, ਬਿਮਾਰ ਇਨਸਾਨ ਨੂੰ ਦਿਲਾਸਾ ਦੇਣਾ ਹੀ ਹੁੰਦਾ ਹੈ। ਬਿਮਾਰ ਇਨਸਾਨ ਨੂੰ ਦਿਲਾਸਾ ਦੇਣ ਦੇ ਨਾਲ ਉਸਦੀ ਬਿਮਾਰੀ ਅੱਧੀ ਰਹਿ ਜਾਂਦੀ ਹੈ। ਜਿਵੇਂ ਕਿ ਉਹਨੂੰ ਮੈਸੇਜ ਦੇਣਾ ਹੁੰਦਾ ਮਾਇੰਡ ਨੂੰ, ਜਿਵੇਂ ਵੀ ਆਪਾਂ ਆਪਣੇ ਆਪ ਦੇ ਵਿੱਚ ਸਿਹਤਮੰਦ ਹੋਣ ਦੇ ਲਈ ਜ਼ੋਰ ਆਪ ਲਾਉਂਦੇ ਹਾਂ, ਮੈਡੀਸਨ ਸਾਨੂੰ ਇੱਕ ਜਿਹੜੀ ਹੈ ਸਾਈਕੋਲੋਜੀ ਪੱਖ ਤੋਂ ਜਿਹੜਾ ਸਾਡੇ ਬ੍ਰੇਨ ਨੂੰ ਇੱਕ ਸਿਗਨਲ ਦਿੰਦੀ ਹੈ ਵੀ ਮੇਰਾ ਸਿਰ ਬਹੁਤ ਦੁਖਦਾ, ਤੁਸੀਂ ਗੋਲੀ ਖਾ ਲਓ, ਅਤੇ ਨਾਲ ਦੀ ਨਾਲ ਬ੍ਰੇਨ ਨੂੰ ਚੱਲ ਜਾਂਦਾ ਸਿਗਨਲ ਕਿ ਮੈਂ ਹੁਣ ਠੀਕ ਹੋ ਜਾਣਾ, ਗੋਲੀ ਖਾ ਲਈ ਹੈ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੈਡੀਸਨ ਇੰਨੀ ਨਹੀਂ ਹੁੰਦੀ ਸੀ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਹ ਇੱਕ ਬਸ ਸਿਗਨਲ ਦਿੱਤਾ ਹੁੰਦਾ ਸੀ, ਦੇਣਾ ਹੁੰਦਾ ਸੀ ਦਿਮਾਗ ਨੂੰ। ਗੰਭੀਰ ਬਿਮਾਰੀ ਇਹਨਾਂ ਵਹਿਮਾਂ ਦੇ ਨਾਲ ਹੋਰ ਵੱਧਦੀ ਹੈ। ਹਰ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਦਲੀਆ ਜ਼ਿਆਦਾ ਵੱਡਿਆ ਹੁੰਦਾ ਹੈ, ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ। ਸੰਗਰਾਂਦ ਵਾਲੇ ਦਿਨ ਬੂਹੇ ਤੇਲ ਚੋਣਾ, ਪੁਰਾਣੇ ਜ਼ਮਾਨੇ ਦੇ ਵਿੱਚ ਘਰ ਕੱਚੇ ਦਰਵਾਜ਼ਿਆਂ ਨੂੰ ਕਬਜ਼ੇ ਘੱਟ, ਸਰਦਲ ਜਿਸ ਨੂੰ ਚੁਗਾਹਠ ਆਖਦੇ ਨੇ ਉਹਦੇ ਆਲੇ ਦੁਆਲੇ ਮੋਟਾ ਛੇਕ ਮਾਰ ਕੇ ਉੱਤੇ ਥੱਲੇ ਦਰਵਾਜ਼ੇ ਨੂੰ ਫਿੱਟ ਕੀਤਾ ਜਾਂਦਾ ਸੀ, ਤੇ ਲੱਕੜ ਦੇ ਵਿੱਚ ਲੱਕੜ ਚੱਲਣ ਦੇ ਨਾਲ ਉਸਦੇ ਵਿੱਚੋਂ ਜਿਹੜਾ ਚੀਕਣ ਦੀ ਆਵਾਜ਼ ਆਉਣ ਲੱਗ ਪੈਂਦੀ ਸੀ, ਡਰਾਈ ਹੋ ਜਾਂਦੀ ਸੀ ਜਾਂ ਸਿਆਲ ਨੂੰ ਫੁੱਲ ਜਾਂਦੀ ਸੀ। ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਉਸਦੇ ਵਿੱਚ ਮਹੀਨੇ ਬਾਅਦ ਤੇਲ ਪਾਇਆ ਜਾਂਦਾ ਸੀ, ਤੇ ਉਹੀ ਦਿਨ ਸੰਗਰਾਂਦ ਦੇ ਦਿਨ ਦੀ ਨਿਸ਼ਾਨੀ ਵਜੋਂ ਜੀ ਜਿਹੜਾ ਸੀ ਯਾਦ ਰੱਖਿਆ ਜਾਂਦਾ ਸੀ। ਫਿਰ ਕਾਫੀ ਉਸ ਬਾਅਦ ਦੇ ਵਿੱਚ ਦਰਵਾਜ਼ੇ ਜਿਹੜਾ ਸੀ ਆਵਾਜ਼ ਆਉਣੀ ਬੰਦ ਰਹਿੰਦੀ ਸੀ, ਤੇ ਸੰਗਰਾਂਦ ਵਾਲੇ ਦਿਨ ਅੰਧ ਵਿਸ਼ਵਾਸੀ ਬਾਹਰ ਜਿਹੜੇ ਸੀ ਵਾਂਢੇ ਨਹੀਂ ਸੀ ਜਾਂਦੇ, ਕਿਤੇ ਆਉਣਾ ਜਾਣਾ ਨਹੀਂ ਰਿਸ਼ਤੇਦਾਰੀ ਚ, ਨਾ ਹੀ ਕੋਈ ਚੀਜ਼ ਖਰੀਦਦੇ ਕਿ ਸਾਰਾ ਮਹੀਨਾ ਕਿਤੇ ਨਾ ਕਿਤੇ ਕਹਿੰਦੇ ਜਾਣਾ ਪਵੇਗਾ ਤੇ ਖਰਚ ਹੋਵੇਗਾ। ਇਹ ਸੀ ਦੋਸਤੋ ਅੱਜ ਦਾ ਵਿਚਾਰ, ਤੇ ਜਿਸ ਦੇ ਵਿੱਚ ਵਹਿਮਾਂ ਭਰਮਾਂ ਦੀ ਗੱਲ ਹੋਈ ਹੈ, ਤੇ ਬਹੁਤ ਸਾਰੇ ਮਨੌਤਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤੇ ਲਓ ਫਿਰ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਅੱਜ ਦੀਆਂ ਖ਼ਬਰਾਂ, ਜਿਸ ਦੇ ਵਿੱਚ ਰੱਖੜ ਪੁੰਨਿਆ ਜੋੜਾ, ਸੋਰੀ ਉੱਪਰ ਥੱਲੇ ਹੋਈ ਜਾਂਦਾ, ਅੱਜ ਥੋੜੀ ਜਿਹੀ ਥਕਾਵਟ ਹੈ। ਰੱਖੜ ਪੁੰਨਿਆ ਜੋੜ ਮੇਲਾ 2027 ਦਾ ਖੇਲਾ, ਤੇ ਹੱਥਾਂ ਦੇ ਵਿੱਚ ਗੁਲਾਬ ਦਿਲਾਂ ਦੇ ਵਿੱਚ ਮਲਾਲ ਕਿਉਂ ਹੈ, ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ 2027 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਸਮੀਕਰਨ ਦੇ ਵੱਲ ਵੱਧ ਰਹੀ ਹੈ। ਜਸਵੀਰ ਸਿੰਘ ਗੜੀ ਦਾ SSC ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫਾ, ਚੰਨੀ ਦੀ ਤਾਰੀਫ਼ ਨੂੰ ਲੈ ਕੇ ਕਾਂਗਰਸ ਅੰਦਰ ਚਰਚਾ, ਬਾਬਾ ਬਕਾਲਾ ਦੀ ਰੱਖੜ ਪੁੰਨਿਆ ਤੇ ਸਿਆਸੀ ਸ਼ਕਤੀ ਪ੍ਰਦਰਸ਼ਨ ਹਰ ਪਾਰਟੀ ਦਾ, ਪੰਜਾਬ ਦੇ ਨਸ਼ਿਆਂ ਦਾ ਸੰਕਟ ਤੇ ਵੱਖ ਵੱਖ ਪਾਰਟੀਆਂ ਦੇ ਦਾਅਵੇ, ਇਨ੍ਹਾਂ ਸਭ ਦੇ ਪਿੱਛੇ ਅਸਲ ਸਿਆਸੀ ਖੇਡ ਕੀ ਹੈ, ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਬਦਲਾਅ ਆਉਣ ਵਾਲਾ ਹੈ ਜਾਂ ਫਿਰ ਇਹ ਸਿਰਫ ਚੋਣਾਂ ਤੋਂ ਪਹਿਲਾਂ ਦੀ ਇੱਕ ਸਿਆਸੀ ਬਿਆਨਬਾਜ਼ੀ ਹੈ। ਇਸੇ ਤਰ੍ਹਾਂ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਬਾਤ ਪਾਉਂਦੇ ਹਾਂ ਜਸਵੀਰ ਸਿੰਘ ਗੜੀ ਹੋਣਾ ਦੀ ਪਹਿਲਾਂ, ਜਿਨ੍ਹਾਂ ਨੇ ਸਭ ਨੂੰ ਹੀ ਬੁਲਾਇਆ ਤੇ ਵੀਡੀਓ ਵੀ ਵਾਇਰਲ ਹੋਈਆਂ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਤੇ ਉਸ ਤੋਂ ਬਾਅਦ ਸਿਲਾ ਕੀ ਮਿਲਿਆ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਤਰਫੋਂ ਉਨ੍ਹਾਂ ਨੂੰ 27 ਅਗਸਤ ਨੂੰ ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਬਤੌਰ ਹਲਕਾ ਇੰਚਾਰਜ ਨਿਯੁਕਤੀ ਦੇ ਉੱਤੇ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ ਕਿ ਉਹ ਇੱਕ ਪਾਸੇ ਸੰਵਿਧਾਨਕ ਅਹੁਦੇ ਦੇ ਉੱਤੇ ਨੇ ਤੇ ਦੂਜੇ ਪਾਸੇ ਸਿਆਸੀ ਅਹੁਦੇ ਦੇ ਉੱਤੇ ਨਿਯੁਕਤੀ ਕਰ ਦਿੱਤੀ ਗਈ ਹੈ। ਹਲਕਾ ਇੰਚਾਰਜ ਜਸਬੀਰ ਸਿੰਘ ਗੜੀ ਨੇ ਅੱਜ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਚੇਅਰਮੈਨੀ ਤੋਂ ਅਸਤੀਫ਼ਾ 26 ਅਗਸਤ ਨੂੰ ਹੀ ਦੇ ਦਿੱਤਾ ਸੀ ਤੇ ਉਸ ਮਗਰੋਂ ਹੀ ਪਾਰਟੀ ਤਰਫੋਂ ਉਨ੍ਹਾਂ ਨੂੰ ਨਵੀਂ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਹੀ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ। ਹੁਣ ਉਹ ਹਲਕਾ ਚਮਕੌਰ ਸਾਹਿਬ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਗੜੀ ਨੂੰ 7 ਮਾਰਚ 2025 ਨੂੰ SSC ਕਮਿਸ਼ਨ ਦੀ ਚੇਅਰਮੈਨੀ ਸੌਂਪੀ ਗਈ ਸੀ ਤੇ ਗੜੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਮਗਰੋਂ ਹਲਕਾ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗ ਗਿਆ। ਜਸਬੀਰ ਸਿੰਘ ਗੜੀ ਕਰੀਬ 6 ਸਾਲ ਬਸਪਾ ਦੇ ਜਿਹੜਾ ਪ੍ਰਧਾਨ ਰਹਿ ਚੁੱਕੇ ਨੇ ਤੇ ਉਸ
ਜਿਹੜਾ ਉਹ ਨਵੰਬਰ 2024 ਦੇ ਵਿੱਚ ਪਾਰਟੀ ਤੋਂ ਅਲੱਗ ਹੋ ਗਏ ਸੀ ਤੇ ਉਹਨਾਂ ਨੇ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਫੜ ਲਿਆ ਸੀ। ਉਹ ਬਤੌਰ ਚੇਅਰਮੈਨ ਆਪਣੇ ਕਾਰਜਕਾਲ ਦੇ ਦੌਰਾਨ ਸਿਆਸੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ। ਜਸਵੀਰ ਸਿੰਘ ਗੜ੍ਹੀ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵਿਰੁੱਧ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰਨ ਦੇ ਮਾਮਲੇ 'ਚ ਵੀ ਉਹ ਵਿਵਾਦ ਵਿੱਚ ਰਹੇ ਨੇ। ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਦੇ ਦੌਰਾਨ ਕੀਤੀ ਟਿੱਪਣੀ ਦੇ ਮਾਮਲੇ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਤਲਬ ਕੀਤਾ ਸੀ ਤੇ ਜ਼ਮੀਨੀ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦੇ ਖਿਲਾਫ਼ ਵਰਤੇ ਜਾਤੀ ਸੂਚਕ ਸ਼ਬਦਾਂ ਦੇ ਕਾਰਨ SSC ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਆਏ ਨੇ। ਬਤੌਰ ਚੇਅਰਮੈਨ ਗੜ੍ਹੀ ਨੇ ਕਈ ਵਿਰੋਧੀ ਸਿਆਸੀ ਆਗੂਆਂ ਨੂੰ ਸਮਨ ਕੀਤਾ। ਜਦੋਂ ਬਰਨਾਲਾ ਦੇ ਵਿਚ ਸਫਾਈ ਸੇਵਕਾਂ ਦੇ ਉੱਤੇ ਪੁਲਿਸ ਨੇ ਜ਼ਬਰ ਕੀਤਾ ਤਾਂ ਉਸ ਮੌਕੇ ਚੇਅਰਮੈਨ ਗੜ੍ਹੀ ਦੀ ਚੁੱਪ ਦੇ ਉੱਤੇ ਵੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਉਠਾਏ ਸਨ, ਜਿਸ ਮਗਰੋਂ ਗੜ੍ਹੀ ਨੂੰ ਬਰਨਾਲਾ ਦੌਰੇ ਦੇ ਉੱਤੇ ਜਾਣਾ ਪਿਆ ਸੀ। ਉਨ੍ਹਾਂ ਨੇ ਜ਼ਬਰ ਦਾ ਸ਼ਿਕਾਰ ਸਫਾਈ ਸੇਵਕਾਂ ਦਾ ਬਰਨਾਲਾ ਹਸਪਤਾਲ ਦੇ ਵਿਚ ਹਾਲ ਚਾਲ ਵੀ ਪੁੱਛਿਆ। ਜਸਵੀਰ ਸਿੰਘ ਗੜ੍ਹੀ ਵੱਲੋਂ ਲਏ ਇੱਕਾ ਦੁੱਕਾ ਫੈਸਲਿਆਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਦਾਖਲ ਜਿਹੜਾ ਹੋਣਾ ਪਿਆ ਸੀ ਤੇ ਦਖਲ ਦੇਣਾ ਪਿਆ। ਜਸਵੀਰ ਸਿੰਘ ਗੜ੍ਹੀ ਆਪਣੀ ਤੈਨਾਤੀ ਦੇ ਦੌਰਾਨ ਕਿਸੇ ਨਾ ਕਿਸੇ ਵਿਵਾਦ ਦੇ ਵਿਚ ਉਲਝੇ ਰਹੇ ਦਿਖੇ ਨੇ। ਦੂਸਰੇ ਪਾਸੇ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਚੰਨੀ ਦੀ ਤਾਰੀਫ਼ ਦੇ ਨਾਲ ਕਾਂਗਰਸ ਦੇ ਵਿਚ ਨਵੀਂ ਬਹਿਸ ਛੇੜ ਦਿੱਤੀ। ਵੀਡੀਓ ਜਿਹੜੀ ਹੈ ਸ਼ੇਅਰ ਕਰਨ ਦੇ ਉੱਤੇ ਸਵਾਲ ਉੱਠੇ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਖੁੱਲ੍ਹ ਕੇ ਤਾਰੀਫ਼ ਨੇ ਕਾਂਗਰਸ ਪਾਰਟੀ ਦੇ ਅੰਦਰੂਨੀ ਹਲਕਿਆਂ ਦੇ ਵਿਚ ਵੱਡੀ ਚਰਚਾ ਛੇੜਤੀ। ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਰਹੀ ਕਿ ਚੰਨੀ ਨੇ ਖੁਦ ਤਰਸੇਮ ਸਿੰਘ ਦੇ ਵੱਲੋਂ ਆਪਣੀ ਸ਼ਲਾਘਾ ਵਾਲੀ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸ਼ੇਅਰ ਕਰ ਦਿੱਤਾ। ਤਰਸੇਮ ਸਿੰਘ ਦੇ ਵੱਲੋਂ ਇਹ ਸ਼ਲਾਘਾ ਉਸ ਵੇਲੇ ਸਾਹਮਣੇ ਆਈ ਜਦੋਂ ਚਰਨਜੀਤ ਸਿੰਘ ਚੰਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲੇਆਮ ਦੀ ਗੱਲ ਕਰਦੇ ਹਾਂ ਤਾਂ ਦੋਸ਼ੀ ਸੱਜਣ ਕੁਮਾਰ ਦੀ ਹਮਦਰਦੀ ਕਰਨ ਵਾਲੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਸੱਜਣ ਕੁਮਾਰ ਨੂੰ ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗਦਾਰ ਜਿਹੜਾ ਸੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਚੰਨੀ ਨੇ ਲੋਕ ਸਭਾ ਦੇ ਵਿਚ ਬੋਲਦਿਆਂ ਜੇਲ੍ਹ ਦੇ ਵਿਚ ਬੰਦ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਤਰਜਮਾਨ ਜੈਰਾਮ ਰਮੇਸ਼ ਨੇ ਸਪਸ਼ਟ ਕੀਤਾ ਸੀ ਕਿ ਚੰਨੀ ਦਾ ਇਹ ਬਿਆਨ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਤੇ ਪਾਰਟੀ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਚੰਨੀ ਹੁਣ ਪੰਥਕ ਰਾਜਨੀਤੀ ਦੇ ਵਿਚ ਪੈਰ ਧਾਰ ਰਹੇ ਨੇ ਤੇ ਇਕ ਅਜਿਹਾ ਖੇਤਰ ਜਿਸ ਤੋਂ ਕਾਂਗਰਸ ਹਮੇਸ਼ਾ ਦੂਰੀ ਬਣਾ ਕੇ ਰੱਖਦੀ ਆਈ ਹੈ। ਦੂਸਰੇ ਪਾਸੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ CM ਮਾਨ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਹੈ ਤੇ ਆਪਣੀ ਬੱਲੇ ਬੱਲੇ ਹੀ ਦੁਹਰਾਈ ਹੈ। ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖਾ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਅਕਾਲੀ ਦਲ ਸੱਤਾ ਦੇ ਵਿਚ ਵਾਪਸੀ ਕਰਨ ਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਦੇ ਵਿਚ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਪੱਬਾਂ ਭਾਰ ਹੋਇਆ ਪਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿਚ ਧੱਕਣ ਤੇ ਬਰਬਾਦ ਕਰਨ ਦੇ ਲਈ ਭਾਜਪਾ ਅਕਾਲੀ ਗੱਠਜੋੜ ਨੂੰ ਕਦੇ ਮਾਫ਼ ਨਹੀਂ ਕਰਨਗੇ ਤੇ ਉਹ ਰੱਖੜ ਪੁੰਨਿਆ ਮੇਲੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਰੋਹ ਤੇ ਅਨਾਜ ਮੰਡੀ ਰਈਆ ਦੇ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਅਤੇ ਸਾਚਾ ਗੁਰੂ ਲਾਦੋਰੇ ਦੇ ਸੰਦੇਸ਼ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਸਾਲ 2015 ਦੇ ਵਿਚ ਬੇਅਦਬੀ ਅਤੇ ਉਸ ਤੋਂ ਬਾਅਦ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਅਕਾਲੀ ਦਲ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਸੱਤਾ ਦੇ ਵਿਚ ਆਉਣ ਦੇ ਮਕਸਦ ਅਤੇ ਸੂਬੇ ਨੂੰ ਲੁੱਟਣ ਵਾਸਤੇ ਅਕਾਲੀ ਭਾਜਪਾ ਲੀਡਰਸ਼ਿਪ ਦੇ ਨਾਲ ਹੱਥ ਮਿਲਾਉਣ ਦੇ ਲਈ ਧਰਲੇ ਮਾਰ ਰਹੇ ਨੇ, ਪਰ ਪੰਜਾਬ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਇਕ ਵਾਰ ਫਿਰ ਕਹਿੰਦੇ ਬਾਹਰ ਦਾ ਰਸਤਾ ਦਿਖਾਉਣਗੇ। ਭਗਵੰਤ ਮਾਨ ਨੇ ਕਾਂਗਰਸ ਪਾਰਟੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਹੁਣ ਆਖਰੀ ਸਾਹਾਂ ਦੇ ਉੱਤੇ ਹੈ, ਜਲਦੀ ਹੀ ਸਿਆਸੀ ਅਖਾੜੇ ਦੇ ਵਿਚ ਆਪਣਾ ਸਭ ਕੁਝ ਗੁਆ ਚੁੱਕੀ ਹੋਏਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਲੋਕਾਂ ਦੇ ਲਈ ਕੋਈ ਵੀ ਜਿਹੜਾ ਵਿਜ਼ਨ ਨਹੀਂ ਤੇ ਉਹ ਅੰਦਰੂਨੀ ਤੌਰ ਦੇ ਉੱਤੇ ਫੁੱਟ ਦੀ ਸ਼ਿਕਾਰ ਹੈ ਤੇ ਆਪਸੀ ਲੜਾਈ ਦੇ ਨਾਲ ਹੀ ਪਾਰਟੀ ਢਹਿ ਢੇਰੀ ਹੋ ਜਾਏਗੀ। ਇਸ ਦੇ ਦੌਰਾਨ ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਤੇ ਕਹਿੰਦੇ ਨੇ ਜੀ 69,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਭ੍ਰਿਸ਼ਟਾਚਾਰ ਦੇ ਉੱਤੇ ਕੇਵਲ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀਆਂ ਦਿੱਤੀਆਂ ਨੇ।
ਤੇ ਕਿਹਾ ਕਿ ਸੂਬੇ ਦੇ ਵਿੱਚ ਸੜਕੀ ਢਾਂਚਾ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਤੇ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਦੇ ਪੈਸੇ ਦੀ ਬਚਤ ਯਕੀਨੀ ਬਣਾਈ ਗਈ ਹੈ। ਸਰਕਾਰ ਨੇ ਸਿੱਖਿਆ ਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਤੇ ਮਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਡਾਕਟਰੀ ਇਲਾਜ, ਮਾਮਾ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ, ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣ ਦੇ ਲਈ ਸੂਬੇ ਭਰ ਦੇ ਵਿੱਚ 3,3100 ਜਾਣੀ ਕਿ ਖੇਡ ਸਟੇਡੀਅਮ ਤੇ ਪੰਜਾਬ ਭਰ ਦੇ ਵਿੱਚ ਲਗਭਗ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਤੇ ਸੁਧਾਰ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ। ਬਾਕੀ ਤੁਹਾਡੇ ਸਭ ਦੇ ਸਾਹਮਣੇ ਆ ਭਾਈ, ਇਹ ਖ਼ਬਰ ਦੇ ਆਧਾਰ ਦੇ ਉੱਤੇ ਮੈਂ ਪੜ੍ਹ ਰਿਹਾ ਜੋ ਤਰੱਕੀਆਂ ਗਿਣਾ ਰਹੇ ਨੇ। ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਹਿੰਦੇ ਕਿਸੇ ਵੀ ਦੇਸ਼ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ, ਜਾਣੀ ਕਿ ਜਿਹੜੀ ਹੈ ਅਮਰੀਕਾ ਇੰਡੀਆ ਡੀਲ ਦੀ ਗੱਲ ਹੁੰਦੀ ਹੈ। ਚੌਹਾਨ ਉਹਨਾਂ ਨੇ ਇਹ ਕਿਹਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਉਨ੍ਹਾਂ ਨੇ ਦੇਸ਼ ਦੀ ਚੜ੍ਹਦੀ ਕਲਾ ਅਤੇ ਤਰੱਕੀ ਵਾਸਤੇ ਅਰਦਾਸ ਕੀਤੀ ਹੈ। ਉਹ ਅੱਜ ਇੱਥੇ ਇੱਕ ਦਿਨਾਂ ਦਾ ਜਿਹੜਾ ਸੀ ਪੰਜਾਬ ਦੌਰੇ ਦੇ ਉੱਤੇ ਆਏ ਨੇ ਤੇ ਇਸ ਦੇ ਦੌਰਾਨ ਉਨ੍ਹਾਂ ਨੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਵੀ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਨੇ ਲੰਗਰ ਘਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਿਸੇ ਵੀ ਦੇਸ਼ ਦੇ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪੀਐਮ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਜਿੰਨੇ ਵੀ ਸਮਝੌਤੇ ਕੀਤੇ ਨੇ ਉਹ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਗਏ ਨੇ ਤੇ ਲੋਕਾਂ ਨੂੰ ਇਸਦਾ ਲਾਭ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਅਜੇ ਹੋਇਆ ਵੀ ਨਹੀਂ ਹੈਗਾ ਪਰ ਇਸ ਬਾਰੇ ਕੁਝ ਲੋਕਾਂ ਦੇ ਵੱਲੋਂ ਬੇਲੋੜਾ ਰੋਲਾ ਰੱਪਾ ਜਿਹੜਾ ਪਾਇਆ ਜਾ ਰਿਹਾ। ਰੱਖੜੀ ਦੇ ਮੌਕੇ ਦੇ ਉੱਤੇ ਮਹਿਲਾ ਸ਼ਕਤੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਔਰਤਾਂ ਦਾ ਰਾਖਵਾਂਕਰਨ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੇਲੋੜੀ ਅੜਚਨ ਜਿਹੜੀ ਖੜੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦਾ ਕੰਮ ਸਿਰਫ ਅਤੇ ਸਿਰਫ ਅੜਿੱਕੇ ਖੜੇ ਕਰਨਾ ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਨਾ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਇੱਕ ਨਵੀਂ ਊਰਜਾ ਤੇ ਉਤਸ਼ਾਹ ਮਿਲਿਆ। ਸ਼ਿਵਰਾਜ ਚੌਹਾਨ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਸਭ ਬਰਾਬਰ ਨੇ ਤੇ ਇੱਥੇ ਕੀਤੀ ਹੋਈ ਸੇਵਾ ਮਨੁੱਖ ਦੇ ਮਨ ਦਾ ਹੰਕਾਰ ਦੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਉਨ੍ਹਾਂ ਨੂੰ ਗੁਰੂ ਘਰ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਕਹਿੰਦੇ ਮੰਨਦੇ ਨੇ। ਇਸੇ ਤਰ੍ਹਾਂ ਹੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ। ਅੱਜ ਦੀ ਜਿਹੜਾ ਕਾਨਫਰੰਸ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਕਾਰਵਾਈ ਜਿਹੜੀ ਕਰਵਾਈ ਗਈ ਪੰਥਕ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਹੋਇਆ ਹੈ ਜਿਸ ਦੇ ਵਿੱਚ ਪੰਥ ਤੇ ਪੰਜਾਬ ਦੇ ਵੱਖ ਵੱਖ ਮਸਲਿਆਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਅਹਿਦ ਨੂੰ ਤਰਸੇਮ ਸਿੰਘ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ ਤੇ ਜਿਸ ਦੇ ਵਿੱਚ ਪੰਜਾਬੀਆਂ ਦੇ ਹੱਥ ਫੈਸਲੇ ਦੀ ਤਾਕਤ ਆਉਣ ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੇ ਦੌਰਾਨ ਨਸ਼ਿਆਂ ਦੇ ਪਸਾਰ, ਮੌਤਾਂ, ਸਪਲਾਈ ਚੇਨ, ਸਿਆਸੀ ਸ਼ਮੂਲੀਅਤ ਤੇ ਪੁਲਿਸ ਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀ ਭੁਗਤ ਸੰਬੰਧੀ ਵਾਈਟ ਪੇਪਰ ਜਾਰੀ ਕਰਨ, ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਦੇ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਵੇ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ। ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿਜ਼ਨ ਡਾਕੂਮੈਂਟ ਵੀ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਵਿੱਚ ਤਰਸੇਮ ਸਿੰਘ ਉਨ੍ਹਾਂ, ਮਨਪ੍ਰੀਤ ਸਿੰਘ ਐਲੀ, ਪਾਰਲੀਮਾਨੀ ਬੋਰਡ ਦੇ ਮੈਂਬਰਾਂ, ਮੁੱਖ 5 ਮੈਂਬਰੀ ਕਮੇਟੀ ਦੇ ਮੈਂਬਰਾਂ ਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਿਚਾਰ ਰੱਖਿਆ ਤੇ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀਆਂ, ਰੋਜ਼ਗਾਰ, ਸੂਬੇ ਤੇ ਹੱਕਾਂ ਤੇ ਪੰਥਕ ਮਸਲਿਆਂ ਦੇ ਨਾਲ ਨਾਲ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਠਾਉਂਦਿਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀਆਂ ਨਾਕਾਮੀਆਂ ਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ 'ਚ ਅਸਫਲ ਰਹਿਣ ਦੇ ਲਈ ਤਿੱਖੇ ਢੰਗ ਦੇ ਨਾਲ ਘੇਰਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਹੁਣ ਸਿਰਫ਼ ਤੇ ਸਿਰਫ਼ ਬਿਆਨਬਾਜ਼ੀ ਨਹੀਂ ਸਗੋਂ ਠੋਸ ਨੀਤੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਲਿਆ ਗਿਆ ਇਹ ਅਹਿਦ
ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਸਿਧਾਂਤਕ ਰਾਜਨੀਤੀ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਵੱਲ ਇੱਕ ਅਹਿਮ ਜੜਾ ਕਦਮ ਹੈ। ਯਾਨੀ ਕਿ ਇਹ ਵੀ ਪਾਰਟੀ ਹੁਣ ਇਮੋਸ਼ਨਲ ਬਲੈਕਮੇਲ ਕਰੇਗੀ ਲੋਕਾਂ ਨੂੰ। ਦੂਸਰੇ ਪਾਸੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਰਹੀਆਂ ਅੱਜ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਦੇ ਲਈ ਵੱਡੀ ਪ੍ਰੀਖਿਆ ਵੀ ਨਜ਼ਰ ਆ ਰਹੀ ਹੈ। ਬਾਬਾ ਬਕਾਲਾ ਵਿਖੇ ਕਾਂਗਰਸ ਦੀ ਕਾਨਫਰੰਸ ਦੇ ਵਿਚੋਂ ਬੜਿੰਗ ਤੇ ਬਾਜਵਾ ਹੁਣੀ ਗੈਰ ਹਾਜ਼ਰ ਰਹੇ ਨੇ। ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਗਿਆ ਜਿਹੜਾ ਇਸ ਵਾਰ ਦਾ ਇਤਿਹਾਸਕ ਰੱਖੜ ਪੁੰਨਿਆ ਜੋੜ ਮੇਲਾ ਬਹੁਤ ਹੀ ਮਹੱਤਵਪੂਰਨ ਜਿਹੜਾ ਹੋ ਨਿਬੜਿਆ, ਕਿਉਂਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਦੇ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੱਡਾ ਮੰਚ ਬਣ ਗਿਆ ਤੇ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ਦੇ ਵਿਚ ਨੇਤਰਾਂ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਵੱਲੋਂ ਵੀ ਜੋੜ ਮੇਲੇ ਦੇ ਵਿਚ ਆਪਣੀ ਸਿਆਸੀ ਸਟੇਜ ਲਗਾਏ ਜਾਣ ਦੇ ਕਾਰਨ ਮੁਕਾਬਲਾ ਕਾਫ਼ੀ ਦਿਲਚਸਪੀ ਭਰਿਆ ਬਣ ਗਿਆ। ਭਾਜਪਾ ਦੇ ਵੱਲੋਂ ਇਸ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਹਾਰੇ ਬਾਬਾ ਬਕਾਲਾ ਵਿਖੇ ਜਿਹੜੇ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਮਹਿਜ ਇੱਕ ਰਾਜਨੀਤਿਕ ਦੌਰੇ ਤੋਂ ਪਰੇ ਹਟ ਕੇ ਕੇਂਦਰੀ ਮੰਤਰੀ ਚੌਹਾਨ ਨੇੜਲੇ ਪਿੰਡ ਉਮਰਾ ਨੰਗਲ ਵਿਖੇ ਵੀ ਕਿਸਾਨ ਚੌਪਾਲ ਰਾਹੀਂ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹਦੇ ਲਈ ਇਹ ਮੇਲਾ ਆਪਣੀ ਵਜੂਦ ਦੀ ਲੜਾਈ ਅਤੇ ਪੰਥਕ ਰਾਜਨੀਤੀ ਦੇ ਵਿਚ ਆਪਣੀ ਪ੍ਰਸੰਗਿਕਤਾ ਸਾਬਤ ਕਰਨ ਦੀ ਪ੍ਰੀਖਿਆ ਹੈ, ਜਿਸਦੇ ਲਈ ਬਿਕਰਮ ਸਿੰਘ ਮਜੀਠੀਆ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਜਿਹੜਾ ਲਾਮਬੰਦ ਕਰਦੇ ਨਜ਼ਰ ਆਏ। ਕਾਂਗਰਸ ਪਾਰਟੀ ਦੇ ਲਈ ਇਹ ਮੇਲਾ ਅੰਦਰੂਨੀ ਖਿੱਚੋਤਾਣ ਦਾ ਕੇਂਦਰ ਬਣ ਸਕਦਾ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰ ਹਾਜ਼ਰੀ ਦੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਨੂੰ ਕਾਂਗਰਸ ਦੇ ਦੋਵਾਂ ਧੜਿਆਂ ਵਿਚਾਲੇ ਸ਼ਕਤੀ ਪ੍ਰਦਰਸ਼ਨ ਦੇ ਵਜੋਂ ਦੇਖਿਆ ਗਿਆ। ਇੱਥੇ ਮੁਕਾਬਲਾ ਜਿਹੜਾ ਇਸ ਗੱਲ ਦੇ ਉੱਤੇ ਵੀ ਹੋਵੇਗਾ ਕਿ ਦੋਵਾਂ ਆਗੂਆਂ ਦੇ ਵਿਚੋਂ ਕੌਣ ਵੱਧ ਭੀੜ ਜੁਟਾਉਣ ਦੇ ਵਿਚ ਸਫਲ ਹੁੰਦਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਰਈਆ ਅਨਾਜ ਮੰਡੀ ਵਿਖੇ ਆਪਣੇ ਸਮਾਗਮ ਨੂੰ ਸੂਬਾ ਪੱਧਰੀ ਕਰਾਰ ਦਿੱਤਾ, ਜਿਸ ਦੀਆਂ ਤਿਆਰੀਆਂ ਦੇ ਬਾਵਜੂਦ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਜਿਹੜਾ ਸੀ ਜ਼ੋਰਾਂ ਸ਼ੋਰਾਂ ਦੇ ਨਾਲ ਇਹਨੂੰ ਜਿਹੜਾ ਚਲਾਇਆ ਗਿਆ। ਦੂਸਰੇ ਪਾਸੇ ਦੇਸ਼ ਦੀ ਗੱਲ ਕਰੀਏ ਤੇ ਕੇਂਦਰ ਦੀ, ਸੁਭਾਸ਼ ਚੰਦਰਾ ਉਹਨਾਂ ਨੇ 22,000 ਕਰੋੜ ਦੀ ਰਾਹਤ ਦੇ ਉੱਤੇ ਕਾਂਗਰਸ ਦੀ ਚੁਟਕੀ ਜਿਹੜੀ ਹੈ ਚੁਟਕੀ ਮਾਰੀ ਹੈ। ਕਾਂਗਰਸ ਨੇ NCLT ਦੀ ਜਿਹੜੀ ਕਾਰਵਾਈ ਹੇਅਰ ਕੱਟ ਦੀ ਬਜਾਏ ਕਹਿੰਦੇ ਮੁੰਡਨ ਕਰਾਰ ਦੇ ਦਿੱਤੀ ਗਈ। ਕਾਂਗਰਸ ਨੇ ਦਿਵਾਲੀਆ ਕਾਰਵਾਈ ਸੰਬੰਧੀ ਟ੍ਰਿਬਿਊਨਲ NCLT ਵੱਲੋਂ ਕਾਰੋਬਾਰੀ ਸੁਭਾਸ਼ ਚੰਦਰਾ ਦੇ 22,000 ਕਰੋੜ ਜਿਹੜਾ ਰੁਪਏ ਦੇ ਕਰਜ਼ੇ ਨੂੰ ਨਿਬੇੜਨ ਦੇ ਲਈ 6.5 ਕਰੋੜ ਰੁਪਏ ਦੀ ਅਦਾਇਗੀ ਨੂੰ ਮਨਜ਼ੂਰੀ ਦੇਣ ਤੇ ਤੰਜ ਕੱਸਦਿਆਂ ਕਹਿ ਦਿੱਤਾ ਕਿ ਇਹ ਹੇਅਰ ਕੱਟ ਨਹੀਂ ਸਗੋਂ ਮੁੰਡਨ ਹੈ, ਜੋ 2016 ਦੇ ਦਿਵਾਲੀਆ ਜਿਹੜਾ ਕਾਰਵਾਈ ਸੰਬੰਧੀ ਜਾਬਤੇ ਦਾ ਮਜ਼ਾਕ ਉਡਾਉਂਦਾ ਹੈ ਤੇ ਇਸ ਬਾਰੇ ਚੰਦਰਾ ਜਾਂ ਉਹਨਾਂ ਦੇ ਗਰੁੱਪ ਦੇ ਵੱਲੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। NCLT ਨੇ ਜਿਹੜਾ ਅਦਾਇਗੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸੁਭਾਸ਼ ਚੰਦਰਾ ਜਿਹੜਾ ਪ੍ਰਕਿਰਿਆ ਦੇ ਵਿਚ ਹੱਲ ਜਿਹੜਾ ਲਗਭਗ 22,657 ਕਰੋੜ ਰੁਪਏ ਦੇ ਪ੍ਰਵਾਨਿਤ ਲੈਣਦਾਰਾਂ ਦੇ ਦਾਅਵਿਆਂ ਨੂੰ ਨਿਬੇੜਨ ਦੇ ਲਈ ਸਿਰਫ 6.5 ਕਰੋੜ ਰੁਪਏ ਦਾ ਜਿਹੜਾ ਭੁਗਤਾਨ ਕਰਨਗੇ, ਜਿਸਦਾ ਮਤਲਬ ਹੈ ਕਿ ਲੈਣਦਾਰਾਂ ਦਾ ਜਿਹੜਾ ਕਿ ਉਹਨਾਂ ਨੇ ਲੋਨ ਵਗੈਰਾ ਲਿਆ ਸੀ ਜਾਂ ਕਿਸੇ ਤੋਂ ਪੈਸੇ ਲਏ ਸੀ, ਲੈਣਦਾਰਾਂ ਨੂੰ ਜਿਹੜਾ ਲਗਭਗ 99.97% ਦਾ ਨੁਕਸਾਨ ਹੋਵੇਗਾ, ਮਤਲਬ ਕਿ ਕੋਈ ਪੈਸਾ ਨਹੀਂ ਉਹਨਾਂ ਨੂੰ ਵਾਪਸ ਮਿਲਣਾ। NCLT ਦੇ ਮੈਂਬਰ ਜਿਹੜੇ ਨੇ ਨਲੇਸ਼ ਸ਼ਰਮਾ, ਜੋ ਤੀਜੇ ਮੈਂਬਰ ਦੇ ਵਜੋਂ ਫੈਸਲਾ ਸੁਣਾ ਰਹੇ ਸਨ, ਮੰਗਲਵਾਰ ਨੂੰ ਇਨਸੋਲ ਵੈਸੀ ਐਂਡ ਬੈਕਰਪਸੀ ਕੋਡ ਦੀ ਜਿਹੜੀ ਧਾਰਾ 114 ਦੇ ਤਹਿਤ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਲੈਣਦਾਰਾਂ ਦੇ ਇਨ੍ਹਾਂ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ। ਵਸੂਲੀ ਦੀ ਇਸ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਬਹੁਤ ਘੱਟ ਸੀਗੀ ਤੇ ਇਸ ਘਟਨਾਕ੍ਰਮ ਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿੱਤੀ ਸ਼ਬਦਾਵਲੀ ਦੇ ਵਿਚ ਜਦੋਂ ਲੈਣਦਾਰਾਂ ਨੇ ਪੈਸੇ ਦੇਣੇ ਹੁੰਦੇ ਨੇ ਤਾਂ ਕਰਜ਼ਦਾਰ ਸਿਰਫ ਕੁਝ ਹਿੱਸੇ ਦੀ ਅਦਾਇਗੀ ਕਰਦਾ ਹੈ ਤਾਂ ਪ੍ਰਤੀਸ਼ਤ ਦੇ ਵਜੋਂ ਦਰਸਾਏ ਗਏ ਫਰਕ ਨੂੰ ਹੇਅਰ ਕੱਟ ਕਿਹਾ ਜਾਂਦਾ ਹੈ। ਪਰ ਇਹ ਸਿਰਫ ਹੇਅਰ ਕੱਟ ਹੀ ਨਹੀਂ, ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਸਰਕਾਰ ਨੇ 2 ਸਿਸਟਮ ਪੈਦਾ ਕਰ ਦਿੱਤੇ ਨੇ, ਇੱਕ ਮੁੱਠੀ ਪਰ ਅਰਬਪਤੀਆਂ ਦੇ ਲਈ ਤੇ ਦੂਜਾ ਬਾਕੀਆਂ

0: ਸਰਬਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਆਪਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ?
1: ਭਾਰੀ ਸਾਹਿਬ ਮੈਂ ਸੋਚ ਰਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਹੈ ਰੀਅਲ ਲਾਈਫ ਦੇ ਵਿੱਚ ਕਦੀ ਬਹੁਤਾ ਝੂਠ ਬੋਲਿਆ ਨਹੀਂ ਹੋਣਾ, ਤੇ ਜਦੋਂ ਤੁਸੀਂ ਖਬਰਾਂ ਪੜ੍ਹਦੇ ਸੀ ਤੇ ਮੈਂ ਦੇਖ ਰਿਹਾ ਸੀਗਾ ਕਿ ਭਾਈ ਇਹਦਾ ਝੂਠ ਹੀ ਗੁੰਨੀ ਜਾਂਦੇ ਪਏ ਆ। ਹਾਂਜੀ
0: ਦੇਖੋ ਜੀ ਵੀ ਥਥਲਾਉਣ ਲੱਗ ਜਾਂਦੀ ਹੈ ਸੈਣੀ ਸਾਹਿਬ ਕਈ ਵਾਰੀ, ਹੈ ਨਾ, ਖਬਰਾਂ ਪੜ੍ਹਦੇ ਪੜ੍ਹਦੇ ਵੀ ਯਾਰ ਸੱਚੀ ਗੱਲ ਆ ਕਿ ਝੂਠੀ ਗੱਲ ਆ ਜੀ।
1: ਥੱਲੇ ਔਜਲਾ ਸਾਹਿਬ ਵੀ ਝੂਠ ਲਿਖਣ ਵਾਸਤੇ ਮਜਬੂਰ ਹੋਈ ਜਾਂਦੇ ਸੀ, ਉਹ ਵੀ ਲੂਣ ਗੁੰਨੀ ਜਾਂਦੇ ਸੀ।
0: ਉਹਨਾਂ ਨੇ ਲਿਖਿਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਸਲਾਉਣ ਯੋਗ ਹੈ ਕਹਿੰਦੇ ਜੀ, ਤੇ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਹਿੰਦੇ ਜੀ, ਕੱਲੇ ਇਹੀ ਨਾ ਕਰ ਜਾਣ ਜੀ ਸਾਰਾ ਕੁਝ, ਮਤਲਬ ਕਿ ਰਲ ਮਿਲ ਕੇ ਕਰਨਾ ਚਾਹੀਦਾ, ਭਾਰ ਚੱਕਣਾ ਚਾਹੀਦਾ ਪੰਜਾਬ ਦਾ।
1: ਮੈਂ ਭਾਰਤ ਸਾਹਿਬ ਇਸੇ ਚੀਜ਼ ਤੇ ਆਉਣ ਲੱਗਾ ਸੀਗਾ, ਜਿਹੜੀ ਤੁਹਾਡੀ ਰੱਖੜੀ ਪੁੰਨਿਆਂ ਦਾ ਜਿਹੜਾ ਤੁਸੀਂ ਹੈਡਿੰਗ ਦਿੱਤਾ ਸੀ ਨਾ ਜੀ, ਉਹਦਾ ਨਿਚੋੜ ਇਹ ਆ ਜੀ ਕਿ ਪੰਜਾਬੀਆਂ ਦੀ ਬਦਕਿਸਮਤੀ ਇਹ ਆ ਕਿ ਸਾਨੂੰ ਜਿਹੜਾ ਹੈਗਾ ਆ ਸੱਤਾਧਾਰੀ ਪਾਰਟੀ ਤਾਂ ਜਿਹੜੇ ਹੈਗੀ ਆ ਉਹ ਗੁਮਰਾਹ ਕਰਦੀ ਕਰਦੀ ਸਾਡਾ ਜਿਹੜਾ ਆ ਵਿਰੋਧੀ ਧਿਰ ਆ ਉਹ ਵੀ ਸਾਨੂੰ ਗੁਮਰਾਹ ਕਰਦੀ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਜੇ ਭਾਰਤ ਸਾਹਿਬ ਦੇਖੋ ਕਰਜ਼ਾ ਜਿਹੜਾ ਹੈਗਾ ਆ ਜੇ 5 ਲੱਖ ਕਰੋੜ ਤੱਕ ਸਟੇਟ ਦਾ ਹੋ ਗਿਆ
0: ਜੀ,
1: ਹਾਂਜੀ, ਤੁਹਾਡੇ ਕੋਲ ਜਿਹੜਾ ਆ DA ਨਹੀਂ ਦਿੱਤਾ ਜਾ ਰਿਹਾ ਮੁਲਾਜ਼ਮਾਂ ਦਾ
0: ਜੀ,
1: ਤੇ ਤੁਸੀਂ ਜਿਹੜਾ ਆ ਅੱਗੇ ਵੱਡੇ ਵੱਡੇ ਵਾਅਦੇ ਜਿਹੜੇ ਆ ਜਿਹੜੇ ਬੰਦਿਆਂ ਦੇ ਅੱਗੇ ਆਸਮੰਦ ਹੈਗੇ ਆ ਵੀ ਹਾਂ ਜੀ ਅਸੀਂ ਆਉਣਾ ਚਾਹੁੰਦੇ ਆ, ਹਾਂਜੀ, ਉਹ ਲੋਕਾਂ ਨੂੰ ਏਦਾਂ ਦੇ ਸੁਪਨੇ ਕਿਉਂ ਦਿਖਾ ਰਹੇ ਹੈਗੇ ਆ ਜਿਹੜੇ ਕਿ ਪੂਰੇ ਨਹੀਂ ਕੀਤੇ ਜਾ ਸਕਦੇ, ਕਿਉਂਕਿ ਸਟੇਟ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੈ ਜੀ।
0: ਜੀ
1: ਇਟ ਮੀਨਸ ਵੀ ਇਹ ਤਾਂ ਜਿਹੜਾ ਹੈਗਾ ਆ ਮਤਲਬ ਪਾਰਟੀ ਜਿਹੜੀ ਹੈਗੀ ਆ ਉਹ ਪਾਵਰ ਦੇ ਵਿੱਚ ਰਹਿ ਕੇ ਗੁਮਰਾਹ ਕਰ ਰਹੀ ਹੈਗੀ ਆ ਜੀ, ਤੇ ਜਾਂ ਧੋਖਾ ਦੇ ਰਹੀ ਆ, ਉਹ ਜਿਹੜਾ ਹੈਗਾ ਆ ਉਹਨਾਂ ਨੇ ਅਜੇ ਆਉਣਾ ਹੈਗਾ ਆ, ਉਹ ਧੋਖਾ ਪਹਿਲਾਂ ਹੀ ਐਡਵਾਂਸ ਦੇ ਵਿੱਚ ਹੀ ਦੇ ਰਹੇ ਹੈਗੇ ਆ, ਜਦੋਂ ਉਹ ਆ ਗਏ ਤੇ ਫਿਰ ਕੀ ਕਰਨਗੇ।
0: ਆ ਦੇਖੋ ਆ ਪਾਵਰ ਕੱਟ ਦਾ ਆਪਾਂ ਰੋਜ਼ ਰੋਲਾ ਪਾਉਂਦੇ ਆ ਵੀ ਪਾਵਰ ਕੱਟ ਆ ਜੀ, ਕਦੇ ਕੋਈ ਲਾਈਨ ਬੰਦ ਹੋ ਜਾਂਦੀ ਕਦੇ ਕੋਈ ਲਾਈਨ। ਸੈਣੀ ਸਾਹਿਬ ਅੱਜ ਖਬਰ ਲੱਗੀ ਆ ਲਹਿਰਾ ਪਾਵਰ ਪਲਾਂਟ ਦੀਆਂ 4 ਚੋਂ 3 ਯੂਨਿਟਾਂ 15 ਦਿਨਾਂ ਤੋਂ ਬੰਦ ਪਈਆਂ ਨੇ।
1: ਰਾਤ ਮਤਲਬ ਜਿਹੜਾ ਆ ਪਰੇਸ਼ਾਨੀ ਦੇ ਵਿੱਚ ਨਿਕਲ ਜਾਂਦੀ ਸਾਡੀ, ਇਸੇ ਕਰਕੇ ਕਈ ਵਾਰੀ ਜਿਹੜੀ ਆ ਰਾਤ ਨੂੰ 3-3, 4-4 ਵਾਰੀ ਲਾਈਟ ਜਾਂਦੀ ਆ ਜੀ, ਤੇ ਵੋਲਟੇਜ ਪੂਰੀ ਨੀ ਆਉਂਦੀ ਸਰ।
0: ਬਿਲਕੁਲ
1: ਜੇ AC ਵਰਕਿੰਗ ਦੇ ਵਿੱਚ ਆਉਂਦਾ ਹੈਗਾ ਆ ਤੇ ਉਹ ਜੇ ਸਟੈਪਲਾਈਜ਼ਰ ਜਿੱਥੇ ਲੱਗੇ ਹੈਗੇ ਉਹ ਵਾਲੇ AC ਵਰਕਿੰਗ ਦੇ ਵਿੱਚ ਲਈਦੇ ਆ, ਦੂਜੇ AC ਚਲਾਈਦੇ ਨੀ, ਵੀ ਨੁਕਸਾਨ ਹੋ ਸਕਦਾ ਜੀ।
0: ਬਿਲਕੁਲ ਆ ਜੀ, ਜੋ ਹਾਲਾਤ ਬਣ ਰਹੇ ਨੇ, ਗਲੇਸ਼ੀਅਰ ਪਿਘਲ ਰਹੇ ਨੇ, ਪਾਣੀ ਦੀ ਬਹੁਤਾਤ ਦੇਖਿਓ, ਆ ਡੈਮ ਡੁਮ ਸਾਰੇ ਰੁੜ ਜਾਣੇ ਆ, ਇੰਡੀਆ ਨੂੰ ਉਹ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ, ਪਰ ਹਰ ਕੋਈ ਆਪਣੀ ਆਪਣੀ ਸਿਆਸਤ ਦੇ ਵਿੱਚ ਲੱਗਿਆ ਹੋਇਆ, ਪੰਜਾਬ ਤਾਂ ਮੋਹਰੀ ਆ ਉਹਦੇ ਵਿੱਚ। ਉਹ ਦੇਖੋ ਹੁਣ ਜੋ ਜਿੰਨੇ ਵੀ ਆਪਣੇ ਡੈਮ ਨੇ 3-4 ਉਹਨਾਂ ਦੇ ਉੱਤੇ ਖਤਰੇ ਦੀ ਮੰਡਰਾਉਣ ਲੱਗ ਜਾਣਾ, ਆਉਣ ਲੱਗ ਜਾਣੀਆਂ ਖਬਰਾਂ ਜਦੋਂ ਪਤਾ ਲੱਗਣਾ ਇਹਨਾਂ ਨੂੰ, ਪਰ ਇੰਟਰਨੈਸ਼ਨਲ ਜੋ ਹਾਲਾਤ ਨੇ ਜੋ ਕਵਰ ਕਰ ਰਹੇ ਨੇ ਉਹਨਾਂ ਦੇ ਬਾਰੇ ਤਾਂ ਸਾਡਾ ਮੀਡੀਆ ਉਹਦੇ ਉੱਤੇ ਗੱਲ ਹੀ ਨਹੀਂ ਕਰ ਰਿਹਾ।
1: ਪਰ ਸਾਡੇ ਨਾ ਸਫਾਈ ਐਤਕੀ ਵੀ ਨਹੀਂ ਹੋਈ, ਥੇਲਣ ਜਿਹੜੀ ਹੈਗੀ ਆ ਕੱਢੀ ਨੀ ਦਰਿਆਵਾਂ ਦੇ ਵਿੱਚੋਂ, ਤੇ ਇਸ ਕਰਕੇ ਜਿਹੜਾ ਹੈਗਾ ਜੇ ਥੋੜਾ ਪਾਣੀ ਵੀ ਆਇਆ ਨਾ ਪਿੱਛੋਂ ਸਤਲੁਜ ਦੇ ਵਿੱਚ ਤੇ ਨੁਕਸਾਨ ਹੋਏਗਾ ਹੀ ਹੋਏਗਾ ਜੀ।
0: ਬਿਲਕੁਲ ਹੋਏਗਾ ਜੀ, ਬਿਲਕੁਲ। ਫਿਰ ਇਹਨਾਂ ਨੇ ਕਹਿਣਾ ਜੀ ਚਾਈਨਾ ਨੇ ਪਾਣੀ ਛੱਡ ਦਿੱਤਾ ਜੀ ਤਾਂ ਕਰਕੇ ਹੋਇਆ, ਅਸੀਂ ਕੀ ਕਰ ਸਕਦੇ?
1: ਉਹ ਦੇਖੋ ਇਸ ਚੀਜ਼ ਨੂੰ ਬਲੇਮ ਗੇਮ ਖੇਡਣ ਲਈ ਤਾਂ ਅਸੀਂ ਮਾਰ ਰਹੇ ਹਾਂ,
0: ਬਿਲਕੁਲ,
1: ਪਰ ਸਵਾਲ ਇਹ ਹੈਗਾ ਇੱਕ ਚੀਜ਼ ਸਾਨੂੰ ਐਪਰੀਹੈਂਸ਼ਨ ਦਿਸਦੀ ਪਈ ਆ, ਹੁਣ ਵੀ ਵਾਰ ਨੇ ਗਿਆ ਕਿ ਚਾਈਨਾ ਨੇ ਕਿਹਾ ਭਾਈ ਸਾਡੀਆਂ 60 ਝੀਲਾਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਪਾਣੀ ਬੇਕਾਬੂ ਹੋ ਰਿਹਾ,
0: ਓਵਰਫਲੋ ਹੋ ਰਿਹਾ, ਬਿਲਕੁਲ ਹੈ ਜੀ।
1: ਅਤੇ ਵੀ ਤੁਸੀਂ ਆਪਣਾ ਜਿਹੜਾ ਹੈਗਾ ਆ ਤੇ ਤਿੱਬਤ ਨੇਪਾਲ ਤੇ ਇੰਡੀਆ ਤਿੰਨਾਂ ਦੇ ਵਿੱਚ ਹੀ ਨੁਕਸਾਨ ਦੀ ਸੰਭਾਵਨਾ ਹੈਗੀ ਆ, ਤੇ ਭਾਈ ਆਪਣੇ ਆਪਣੇ ਪ੍ਰੀਕੋਸ਼ਨ ਲੈ ਲਓ।
0: ਹਾਂਜੀ
1: ਇੱਥੇ ਕੀ ਹੈਗਾ ਆ, ਇੱਥੇ ਜਿਹੜੇ ਉਹ ਮੇਲੇ ਲੱਗੇ ਹੈਗੇ ਆ ਤੇ ਆਪਣਾ ਆਪਣੀ ਗੱਲ ਕਹੀ ਜਾਂਦੀ, ਆਪਣੀ ਆਪਣੀ ਡਫਲੀ ਵਜਾਈ ਜਾਂਦੇ ਹੈਗੇ ਆ ਜੀ। ਮੈਨੂੰ ਲੱਗਦਾ ਜਿਹੜਾ ਮਹਾਪਾਪ ਅਸੀਂ ਕਰਦੇ ਹੈਗੇ ਆ ਨਾ ਜੀ, ਉਹ ਮੁਕੱਦਰ ਸਹੀ ਬੋਲਦਾ ਹੈਗਾ ਜਾ ਕਿ ਵੋਟ ਪਾਉਣ ਵਾਲਾ ਜਿਹੜਾ ਆ ਉਹ ਮਹਾਪਾਪ ਆ। ਹਾਂਜੀ
0: ਜੀ,
1: ਸਰ ਕੀ ਕਰਨਾ ਹੈਗਾ ਆ ਤੁਸੀਂ ਦੇਖੋ ਨਾ ਵੀ ਹੁਣ ਕਾਂਗਰਸ ਇੱਕ ਇੰਨੀ ਕੁ ਸੰਜੀਦਾ ਹੈਗੀ ਆ ਜਿਹਦਾ ਪ੍ਰਧਾਨ ਤੇ ਜਿਹੜਾ ਆ ਸਟੇਟ ਦਾ

0: ਸਾਹਿਬ ਆਏ ਨੇ ਜੀ,
1: ਆਪਣਾ ਆਪੋਜੀਸ਼ਨ ਲੀਡਰ ਜਿਹੜਾ ਹੈਗਾ ਆ LOP, ਉਹ ਦੋਨੇ ਜਾਣੇ ਹੈਗੇ ਆ, ਉਹ ਮਿਸਿੰਗ ਆ ਉਹਦੇ ਵਿੱਚੋਂ ਜੀ। ਹਾਂਜੀ, ਚੰਨੀ ਸਾਹਿਬ ਦਾ ਜਿਹੜਾ ਆ ਜੇ ਗ੍ਰਾਫ ਉੱਪਰ ਨੂੰ ਜਾ ਰਿਹਾ ਆ ਤੇ ਉਹ ਇਸ ਕਰਕੇ ਜਾ ਰਿਹਾ ਆ ਕਿ ਉਹਨਾਂ ਦਾ ਅਜੇ ਤੱਕ ਜਿਹੜਾ ਆ ਇਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਰਿਹਾ ਤੇ ਉਹ ਨਾਲ ਨਾਲ ਸਿੱਖ ਸਿਆਸਤ ਜਿਹੜੀ ਹੈਗੀ ਆ ਉਹ ਕਰ ਰਹੇ ਆ, ਉਹ ਪਾਰਟੀ ਲਾਈਨ ਤੋਂ ਥੋੜਾ ਹਟ ਕੇ ਜਿਹੜਾ ਚੱਲ ਰਹੇ ਆ ਉਹਦੇ ਨਾਲ ਜਿਹੜਾ ਆ ਉਹਨਾਂ ਦਾ ਗ੍ਰਾਫ ਇਸ ਕਰਕੇ ਵੱਧ ਰਿਹਾ ਹੈਗਾ ਆ ਕਿਉਂਕਿ ਉਹ ਪੰਜਾਬ ਦਾ ਸੈਂਟੀਮੈਂਟ ਕੈਰੀ ਕਰਦੇ ਆ ਨਾਲ
0: ਜੀ। ਪਰ ਸਿੰਘ ਸਾਹਿਬ ਇਹਦੇ ਵਿੱਚ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਆ, ਸੋਰੀ ਮੈਂ ਤੁਹਾਨੂੰ ਰੋਕ ਰਿਹਾ ਵਿੱਚ, ਮਤਲਬ ਕਿ ਕਿਤੇ ਨਾ ਕਿਤੇ ਕਾਂਗਰਸ ਵੀ ਦੇਖਦੀ ਆ ਜੇ ਇੱਧਰ ਵਾਰਸ ਪੰਜਾਬ ਕੁਝ ਨਾ ਕੁਝ ਕੱਢ ਜਾਂਦਾ ਕੁਝ ਸੀਟਾਂ, ਪਤਾ ਉਹ ਤਾਂ ਵਕਤ ਦੱਸੇਗਾ ਕੱਢਦਾ ਨਹੀਂ ਹੈ, ਪਰ ਕਿਤੇ ਨਾ ਕਿਤੇ ਜਿਵੇਂ ਕਿ ਅਕਾਲੀ ਦਲ ਤੇ BJP ਦਾ ਗੱਠਜੋੜ ਤੇ ਕਿਤੇ ਨਾ ਕਿਤੇ ਕਾਂਗਰਸ ਦਾ ਤੇ ਇਹਨਾਂ ਦੇ ਨਾਲ ਗੱਠਜੋੜ ਦੀ ਸੰਭਾਵਨਾ ਹੈ। ਵੈਸੇ ਤਾਂ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਹਰ ਹੀ ਜਿਹੜੀ ਸਿੱਖ ਸਿਆਸਤ ਦੇ ਵਿੱਚ ਹੈਗੀ ਆ ਕਿ ਭਾਈ ਇਹਨਾਂ ਨੇ ਹਰਿਮੰਦਰ ਸਾਹਿਬ ਢਾਇਆ, 84 ਵਾਪਰਿਆ, ਸੱਜਣ ਕੁਮਾਰ ਨੇ ਜੋ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਦੁਹਰਾਉਣ ਲੱਗ ਜਾਂਦੇ ਆ, ਪਰ ਸਿਆਸਤ ਤਾਂ ਸਿਆਸਤ ਹੀ ਆ। ਉਹ ਵੀ ਕੁਝ ਨਾ ਕੁਝ ਆਪਣਾ ਗੱਠਜੋੜ ਦੇਖਦੇ ਹੀ ਹੋਣਗੇ ਭਈ ਅਸੀਂ ਜੇ ਆਪਣੇ ਬਲਬੂਤੇ ਦੇ ਉੱਤੇ ਨਹੀਂ ਤਾਂ ਕਿੱਦਾਂ ਇੱਦਾਂ ਕਿੱਦਾਂ ਕਿਸੇ ਨਾ ਕਿਸੇ ਨਾਲ ਗੱਠਜੋੜ ਕਰ ਸਕਦੇ ਆ ਅੱਗੇ ਜਾ ਕੇ।
1: ਪਰ ਇਹ ਸਭ ਗੱਲ ਤਾਂ ਹੈਗੀ ਆ, ਸਿਆਸੀ ਦਲਾਂ ਦੇ ਵਿੱਚ ਇੱਕੋ ਹੀ ਚੀਜ਼ ਆ ਕਿ ਉਹ ਸਾਰੇ ਜਾਣੇ ਨਾ ਜਿਹੜਾ ਆ ਪਾਸਟ ਆ ਉਹਨੂੰ ਬੜਾ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕਰੀ ਜਾਂਦੇ ਆ, ਉਹਦਾ ਤਾਂ ਸਾਰਿਆਂ ਨੂੰ ਪਤਾ ਹੈ ਜੀ। ਸਾਨੂੰ ਤਾਂ ਅਗਲਾ ਰੋਡ ਮੈਪ ਚਾਹੀਦਾ, ਉਹ ਰੋਡ ਮੈਪ ਦਿੰਦਾ ਕੋਈ ਨੀ।
0: ਬਿਲਕੁਲ
1: ਹਾਂਜੀ, ਵੀ 5 ਲੱਖ ਕਰੋੜ ਦੀ ਕਰਜ਼ਾਈ ਸਟੇਟ ਆ, ਦੱਸੋ ਇੱਥੇ ਮੁਲਾਜ਼ਮਾਂ ਨੂੰ ਤੁਸੀਂ ਕੀ ਦਿਓਗੇ, ਦੱਸੋ ਤੁਸੀਂ ਕਿੱਦਾਂ ਮੈਨੇਜ ਕਰੋਗੇ, ਦੱਸੋ ਸਟੇਟ ਦੀ ਇਨਕਮ ਕਿੱਦਾਂ ਜਨਰੇਟ ਕਰੋਗੇ, ਹੈਜੀ ਦੱਸੋ ਜਿਹੜਾ ਹੈਗਾ ਆ ਪਰ ਤੁਸੀਂ ਦੇਖੋ ਨਾ, ਕੱਲ ਜਲੰਧਰ ਇੱਕ ਸ਼ੋਰੂਮ ਤੇ ਕੁਛ ਥਰੈਟ ਆਈ ਸੀ ਜੀ, ਉਹ ਜਿਹਦੇ ਥਰੈਟ ਆਈ ਸੀ ਬਾਅਦ ਦੇ ਵਿੱਚ ਅਗਲੇ ਬੰਦੇ ਨੇ ਉਹਨੂੰ ਸੀਰੀਅਸਲੀ ਲਿਆ ਨੇ, ਉਹ ਹੈਗਾ ਸੀ ਜੀ ਮੋਬਾਈਲ ਦਾ ਸ਼ੋਰੂਮ ਸੀਗਾ ਜੀ ਉਹਨਾਂ ਦਾ, ਤੇ ਉਥੇ ਮੁੜ ਕੇ ਗੋਲੀ ਚਲਾਉਣ ਚ ਲੱਗਿਆ ਬੰਦਾ ਜੀ, ਉਹਨਾਂ ਨੇ ਕਿਤੇ ਦਲੇਰੀ ਦਿਖਾਈ ਤੇ ਉਹਨਾਂ ਨੇ ਬੰਦਾ ਫੜ ਲਿਆ ਜੀ।
0: ਜੀ,
1: ਉਹ ਸਾਰੀ ਮਾਰਕੀਟ ਨੇ ਇਕੱਠੇ ਹੋ ਕੇ ਬੰਦਾ ਫੜ ਲਿਆ, ਤੇ ਬਾਅਦ ਚ ਪਤਾ ਲੱਗਾ ਉਹ 500 ਰੁਪਇਆ ਉਹਨੂੰ ਦਿੱਤਾ ਸੀ ਜੀ, 500 ਰੁਪਏ ਚ ਗੋਲੀ ਚਲਾਉਣ ਚ ਲੱਗਿਆ।
0: ਅੱਛਾ ਜੀ, ਕਿਆ ਬਾਤ ਹੈ, ਉਹਨੇ ਤਾਂ ਕਾਰਤੂਸ ਮਸੀਹ ਆਉਂਦਾ ਹੋਣਾ ਜੀ ਪੱਲੇ,
1: ਉਹ ਤਾਂ ਉਹਨਾਂ ਨੇ ਦਿੱਤਾ ਨਾ, ਉਹ ਉਹਨਾਂ ਨੇ ਦਿੱਤਾ ਵੈਪਨ ਤੇ ਉਹ ਉਹਨਾਂ ਨੇ ਦਿੱਤਾ ਹੈਗਾ ਸੀਗਾ, ਤੇ ਉਹ ਜਿਹੜਾ ਆ 500 ਰੁਪਇਆ ਦਿੱਤਾ ਨਾਲ ਉਹਨੂੰ, 500 ਰੁਪਏ ਦੇ ਵਿੱਚ ਜਿਸ ਸਟੇਟ ਦਾ ਜਿਹੜਾ ਆ ਬੱਚਾ ਆਪਣਾ ਭਵਿੱਖ ਦਾ ਤੇ ਲਾਉਣ ਲਈ ਤਿਆਰ ਹੋ ਗਿਆ ਆ ਜੀ, ਉਹਦੀ ਕੀ ਕੰਡੀਸ਼ਨ ਹੋਊਗੀ, ਕੀ ਹਾਲਾਤ ਹੋਣਗੇ ਸਟੇਟ ਦੇ ਜੀ।
0: 500 ਤਾਂ ਜੀ ਦਿਹਾੜੀ ਨਹੀਂ ਦੇਣ ਦੀ, ਦਿਹਾੜੀ ਨਹੀਂ ਹੋਣੀ ਸੈਣੀ ਸਾਹਿਬ ਅੱਜ ਦੀ ਜੀ,
1: ਨਾਲੇ ਜਿਹੜਾ ਉਹਨੂੰ ਕੁੱਟ ਪਈ ਉਹ ਵੱਖਰੀ ਪਈ, ਸਾਰਾ ਕੁਛ ਹੈਗਾ ਸੀ, ਉਹ ਬਾਅਦ ਚ ਕਵੇ ਮੈਂ 500 ਰੁਪਇਆ ਦਿੱਤਾ, ਬਾਈ ਮੈਨੂੰ 500 ਰੁਪਇਆ ਦਿੱਤਾ, ਹਾਂਜੀ ਤੈਨੂੰ 500 ਰੁਪਇਆ ਲੈ ਕੇ ਤੇ ਤੂੰ ਚਲਾ ਗਿਆ ਉੱਥੇ
0: ਜੀ।
1: ਤੇ ਸੋ ਇਸ ਕਰਕੇ ਸੋਚਣ ਵਾਲੀਆਂ ਗੱਲਾਂ ਤਾਂ ਇਹ ਆ ਜੀ, ਇਸ ਵੇਲੇ ਯੂਥ ਦਾ ਕੀ ਹਾਲ ਆ ਜੀ, ਤੁਸੀਂ ਇਹਨਾਂ ਨੂੰ ਕਿਸੇ ਮੂਵਮੈਂਟ ਦੇ ਉੱਤੇ ਜਿਹੜਾ ਹੈਗਾ ਖੁਸ਼ੀ ਬੜੇ ਹੁੰਦੇ ਹੈਗੇ ਆ ਜੀ, ਕਿਤੇ ਵੀ ਜਿਹੜਾ ਹੈਗਾ ਜਾਂ ਪਾਏ ਕਿਤੇ ਹੜ ਹੁੜ ਆ ਜਾਣ ਤੇ ਇਹਨਾਂ ਨੇ ਸੇਵਾ ਤੇ ਚਲ ਚਲ ਜਾਣਾ ਜੀ, ਕਿਤੇ ਵਹੀਰ ਨਿਕਲ ਜਾਏ ਤਾਂ ਦੌੜ ਪੈਣਾ ਜੀ, ਤੇ ਰੋਟੀ ਮਿਲ ਜੀ ਇਹਨਾਂ ਬਸ ਠੀਕ ਠਾਕ ਹੈ, ਲੰਗਰ ਚੱਲ ਪੈਣੇ ਹੈਗੇ ਆ ਜੀ, ਟਰਾਲੀਆਂ ਤੇ ਝੂਟਣ ਨੂੰ ਮਿਲ ਜਾਣੀਆਂ ਬਸ ਠੀਕ ਠਾਕ।
0: ਬਿਲਕੁਲ ਹੈ ਜੀ,
1: ਕੋਈ ਕੰਸਟ੍ਰਕਟਿਵ ਜਿਹੜਾ ਹੈਗਾ ਆ ਨਾ ਤਾਂ ਕੰਮ ਨਾ ਸੋਚ ਨਾ ਅੱਗੇ ਫਿਊਚਰ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਪਲਾਨ, ਹਾਂਜੀ ਇਹ ਸਾਰੀਆਂ ਚੀਜ਼ਾਂ ਤਾਂ ਯੂਥ ਵਿੱਚੋਂ ਵੈਸੇ ਹੀ ਮਿਸਿੰਗ ਹੈ ਜੀ।
0: ਬਿਲਕੁਲ,
1: ਤੁਸੀਂ ਇਹੋ ਜਿਹੀ ਸਟੇਟ ਨੂੰ ਕਿੱਦਾਂ ਰਨ ਕਰੋਗੇ, ਇਹਦਾ ਮਤਲਬ ਇਹ ਆ ਕਿ ਅੰਮ੍ਰਿਤਪਾਲ ਹੋਣੀ ਵੀ ਜਿਹੜਾ ਆ ਜੇ ਪਾਵਰ ਦੇ ਵਿੱਚ ਵਾਰਸ ਪੰਜਾਬ ਵੀ ਆਉਂਦੀ ਹੈਗੀ ਆ, ਉਹ ਵੀ ਪਿਛਲਿਆਂ ਦੇ ਉੱਤੇ ਸਿੱਟੀ ਜਾਣਗੇ ਜੀ, ਫਲਾਨਾ ਨਸ਼ਾ ਲਿਆ ਆ ਕੀ ਫਲਾਨੇ ਨੇ, ਹਾਂਜੀ ਕਿਹੜੇ ਰੋਡ ਮੈਪ ਦੇ ਨਾਲ ਤੁਸੀਂ ਜਿਹੜਾ ਆ ਉਹਨੂੰ ਨਸ਼ੇ ਨੂੰ ਪ੍ਰੋਬਲਮ ਨੂੰ ਕਰਬ ਕਰਨਾ ਆ, ਉਹਨੂੰ ਦੱਸੋ ਤਾਂ ਸਹੀ ਕਿਸ ਤਰੀਕੇ ਉਹਨੂੰ ਰੈਡੀਕੇਟ ਕਿੱਦਾਂ ਕਰੋਗੇ, ਹਾਂਜੀ ਉਹ ਜੇ ਜੜ ਤੋਂ ਖਤਮ ਕਰਨਾ ਆ ਤੁਹਾਡੇ ਕੋਈ ਪਲਾਨ ਤਾਂ ਚਾਹੀਦਾ ਆ।
0: ਬਿਲਕੁਲ,
1: ਇੱਥੇ ਡਾਕਟਰ ਗਾਂਧੀ ਸੀ, ਉਹਨਾਂ ਨੇ ਕਿਹਾ ਰਵਾਇਤੀ ਨਸ਼ਿਆਂ ਨੂੰ ਜਿਹੜਾ ਹੈਗਾ ਆ ਭਾਈ ਤਰਜੀਹ ਦਿਓ, ਉਹਨਾਂ ਦੇ ਉੱਤੇ ਲਿਆਓ, ਮੁੜ ਕੇ ਬੱਚਿਆਂ ਨੂੰ ਉੱਥੋਂ ਜਿਹੜਾ ਹੈਗਾ ਆ ਉਹ ਹੌਲੀ ਹੌਲੀ ਜਿਹੜਾ ਆ ਕਿਉਂਕਿ ਉਹ ਮਾਰੂ ਨਹੀਂ ਗੇ ਤੇ ਇਹ ਬਚ ਜਾਣਗੇ, ਨਹੀਂ ਤਾਂ ਅਲਟੀਮੇਟਲੀ ਜਿਹੜਾ ਆ ਕਿਉਂਕਿ ਇਹ ਜਿਹੜਾ ਆ ਇਹਨਾਂ ਨਸ਼ਿਆਂ ਦੇ ਉੱਤੇ ਚੱਲ ਗਏ ਆ ਜਿਹੜੇ ਕਿ ਡੇਂਜਰਸ ਟੂ ਲਾਈਫ ਹੈਗੇ ਆ, ਉਹਨਾਂ ਚੀਜ਼ਾਂ ਤੋਂ ਤੇ ਬਚਾਅ ਇਸ ਤਰੀਕੇ ਨਾਲ ਨਹੀਂ ਹੋ ਸਕਦਾ, ਚਾਹੇ ਇਹਨਾਂ ਨੂੰ ਜਿੱਥੇ ਮਰਜ਼ੀ ਰੱਖ ਲਓ, ਤੁਸੀਂ ਕੈਮੀਕਲ ਤੋਂ ਫੇਰ ਕੈਮੀਕਲ ਤੇ ਲੈ ਜਾਂਦੇ ਆ, ਗੋਲੀ ਤੇ ਲੈ ਜਾਂਦੇ ਹੈਗੇ ਆ ਜੀ, ਤੇ ਉਹ ਗੋਲੀ ਜਿਹੜੀ ਹੈਗੀ ਆ ਓਦਾਂ ਕਿਡਨੀ ਵਾਸਤੇ ਬਹੁਤ ਜ਼ਿਆਦਾ ਡੇਂਜਰਸ ਆ ਜੀ।
0: ਜੀ
1: ਬਿਲਕੁਲ, ਨਾ ਤਾਂ ਕੋਈ ਗੱਲ ਤਾਂ ਇਹ ਆ ਨਾ ਜੀ, ਸਿਆਸੀ ਕਾਨਫਰੰਸ ਦਾ ਮਤਲਬ ਤਾਂ ਇਹ ਹੁੰਦਾ ਆ ਕਿ ਤੁਸੀਂ ਫਿਊਚਰ ਦਾ ਕੋਈ ਚਾਕ ਆਊਟ ਕਰੋ ਵੀ ਹਾਂ ਠੀਕ ਹੈ ਜੀ, ਇਸ ਤਰੀਕੇ ਨਾਲ ਪਲਾਨ ਕਰਾਂਗੇ ਤੇ ਅਸੀਂ ਇਸ ਤਰੀਕੇ ਦੇ ਨਾਲ ਸਟੇਟ ਨੂੰ ਰਨ ਕਰਾਂਗੇ।
0: ਜੀ
1: ਹੁੰਦਾ ਕੀ ਆ ਕਿ ਜੋ ਝੂਠ ਪਹਿਲਾਂ ਸੱਤਾਧਾਰੀ ਗੁੰਨ ਜਾਂਦੇ ਹੈਗੇ ਆ, ਦੂਜੇ ਜਿਹੜੇ ਹੈਗੇ ਆ ਉਹ ਸੁਪਨੇ ਦਿਖਾ ਦਿੰਦੇ ਹੈਗੇ ਆ ਜੀ, ਪੇਜ ਤੋਂ ਵੀ ਵੱਧ ਦਿਆਂਗੇ ਜੀ, ਪਿਆਣਾ ਕਿੱਥੋਂ ਆ ਜੀ ਤੁਹਾਡੇ ਕੋਲ, ਲੋਕਾਂ ਨੂੰ ਗੁਮਰਾਹ ਕਰਦੇ ਤੁਸੀਂ।
0: ਜੀ
1: ਅੱਜ ਦੀ ਦੂਜੀ ਖਬਰ ਸੁਣ ਲਓ ਤੁਸੀਂ, ਦੂਜੀ ਖਬਰ ਇਹ ਹੈਗੀ ਆ, ਮਾਨ ਸਾਹਿਬ ਨੇ ਕੱਲ ਮੀਟਿੰਗ ਤਾਂ ਅਗਲਿਆਂ ਨੂੰ ਦਿੱਤੀ ਨੀ ਹੈ ਜੀ, ਜੇ ਉਸ ਰਿਸੈਂਟਮੈਂਟ ਦੇ ਵਿੱਚ ਉਹ ਪੁਤਲੇ ਸਾੜਨ ਗਏ ਸੀ ਤੇ ਜਿਹੜੇ ਕੱਲ ਜਲੰਧਰ ਬੰਦੇ ਸੱਦੇ ਸੀ ਉਹਨਾਂ ਦੇ ਮਗਰ ਸੀ ਆਈ ਡੀ ਲਾਤੀ ਆ।
0: ਜੀ ਹਾਂ ਜੀ, ਅੱਜ ਕਾਫੀ ਏਜੰਸੀਆਂ ਜਿਹੜੀਆਂ ਐਕਟਿਵ ਰਹੀਆਂ ਖਬਰ ਆਈ ਹੈ ਜੀ ਬਿਲਕੁਲ।
1: ਹਾਂ ਜੀ, ਉਹਨਾਂ ਨੂੰ ਏਜੰਸੀ ਨੂੰ ਐਕਟੀਵੇਟ ਕਰ ਦਿੱਤਾ ਹੈਗਾ ਵੀ ਇਹਨਾਂ ਨੂੰ ਜਾਂ ਤਾਂ ਡਿਵਾਈਡ ਕਰੋ ਹੈ ਜੀ, ਵੈਸੇ ਵੀ 150 ਜਥੇਬੰਦੀ ਹੈਗੀ ਆ ਜੀ, ਜਿਹਦੇ ਥੱਲੇ ਜਿਹੜਾ ਹੈਗਾ ਇਹ ਮੁਲਾਜ਼ਮ ਜਿਹੜੇ ਆ ਉਹ ਹੈਗੇ ਆ ਜੀ 8 ਲੱਖ ਮੁਲਾਜ਼ਮ।
0: ਹਾਂਜੀ,
1: ਤੇ ਉਹ ਜਥੇਬੰਦੀਆਂ ਦੇ ਵਿੱਚੋਂ ਕੁਛ ਇੱਕ ਜਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਹਨਾਂ ਨੂੰ ਡਰਾਇਆ ਜਾਊਗਾ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਹੈ ਜੀ। ਇਸੇ ਤਰੀਕੇ ਨਾਲ ਜਿਹੜੇ ਆਗੂ ਹੈਗੇ ਸੀ ਜਿਹੜੇ ਜਲੰਧਰ ਆਏ ਸੀ ਉਹਨਾਂ ਨੂੰ ਜਿਹੜਾ ਆ ਇਹ ਉਹਨਾਂ ਦੇ ਮਗਰ ਸੀ ਆਈ ਡੀ ਲਾ ਕੇ ਤੇ ਕੋਰੈਸਿਵ ਮੈਥਡ ਜਿਹੜੇ ਆ ਉਹ ਅਡੋਪਟ ਕੀਤੇ ਜਾਣਗੇ ਜੀ।
0: ਜੀ
1: ਉਹਨਾਂ ਦੇ ਉੱਤੇ ਸ਼ਾਇਦ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ 2-4 ਦੇ ਉੱਤੇ ਕੋਈ ਨਾ ਕੋਈ ਪਰਚੇ ਪੁਰਚੇ ਵੀ ਦਰਜ ਕੀਤੇ ਜਾਣ ਜੀ, ਤੇ ਉਹ ਲੋਕਾਂ ਨੂੰ ਗੁਮਰਾਹ ਕਰਦੇ ਆ।
0: ਜੀ ਬਿਲਕੁਲ ਹੈ ਜੀ।
1: ਹਾਂਜੀ, ਉਹ ਹੁਣ ਤੁਸੀਂ ਜਿਹੜਾ ਹੈਗਾ ਜੀ ਟਾਈਮ ਦੀ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਦੇ ਸਟੇਟ ਦੇ ਉੱਤੇ, ਤੁਸੀਂ ਹੁਣ ਗਮਾਡਾ ਦੇ ਉੱਤੋਂ 15,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ, ESPCL ਤੇ 10,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ, ESPCL ਤਾਂ ਪਹਿਲਾਂ ਹੀ ਮਰੀ ਪਈ ਹੈਗੀ ਆ ਜੀ। ਜਿਸ ਚੀਜ਼ ਨੂੰ ਤੁਸੀਂ ਦਾਅਵਾ ਕਰਦੇ ਕਿ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੈਗਾ ਆ ਜੀ, ਇਹ ਕੋਈ ਸ਼ੇਖੀ ਵਾਲੀ ਗੱਲ ਨਹੀਂ ਹੈ ਜੀ, ਮਤਲਬ ਤਾਂ ਇਹ ਹੈਗਾ ਆ ਕਿ ਉਹ ਬੰਦੇ ਜਿਹੜੇ ਆ ਪੇ ਕਰਦੇ ਨੀ। ਬਹੁਤ ਵਧੀਆ ਗੱਲ ਕਹੀ ਸੀ ਡਾਕਟਰ ਗਾਂਧੀ ਨੇ ਕਿ ਭਾਈ ਮੇਰਾ ਜਿਹੜਾ ਹੈਗਾ ਆ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਸਿਰਫ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਹੀ ਖਰਚਿਆ ਜਾਵੇ, ਬਾਕੀ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਨਾ ਖਰਚਣ, ਕੇ ਜਿੱਥੇ ਆਰਮੀ ਟ੍ਰੇਨਿੰਗ ਜਿਹੜਾ ਹੈਗਾ ਆ ਵੀ ਰਜਵਾੜਾ ਸ਼ਾਹੀ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਿੱਤਾ। ਸੋ ਇਸ ਕਰਕੇ ਸਟੇਟ ਦੇ ਮੁੱਦੇ ਕੁਛ ਹੋਰ ਹੈਗੇ, ਐਡਰੈਸ ਕੁਛ ਹੋਰ ਕੀਤੇ ਜਾ ਰਹੇ ਹੈਗੇ ਆ ਜੀ। ਜੀ ਸਰ,
0: ਜਿਵੇਂ ਸੈਨਿਕ ਸਾਹਿਬ ਖੇਤੀ ਮੰਤਰੀ ਚੌਹਾਨ ਹੋਣੀ ਅੱਜ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ ਆ ਤੇ ਆਪਣੀ ਜਿਹੜੀ ਹੈ ਕਾਨਫਰੰਸ ਦੇ ਵਿੱਚ ਵੀ ਬੀਜੇਪੀ ਦੇ ਵਿੱਚ ਗਏ ਨੇ, ਕਿਵੇਂ ਦੇਖਦੇ ਹੋ? ਇੱਕ ਪਾਸੇ ਕਿਤੇ ਨਾ ਕਿਤੇ ਸੰਕੇਤ ਤਾਂ ਜ਼ਰੂਰ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਵਾਪਰ ਸਕਦਾ ਹੈ।
1: ਪਰ ਸਾਹਿਬ ਇਹ ਮੈਂ ਕੱਲ ਹੀ ਗੱਲ ਕਰ ਦਿੱਤੀ ਸੀ ਜੀ।
0: ਹਾਂਜੀ,
1: ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਆ ਵਿਰੋਧ ਹੋਇਆ ਨਾ ਜੀ ਆਰਐਸਐਸ ਮੁਖੀ ਦਾ, ਉਹਦਾ ਅਸਰ ਇੱਥੇ ਪੈਣਾ ਹੀ ਪੈਣਾ। ਇਹਨਾਂ ਨੇ ਹੁਣ ਇਮੀਡੀਏਟਲੀ ਜਿਹੜਾ ਹੈਗਾ ਆ ਘੱਟ ਗਿਣਤੀਆਂ ਗੱਲ ਨੂੰ ਝੁਕਾ ਇਹਨਾਂ ਨੇ ਕਰਨਾ ਆ। ਉਹ ਤੇ ਤੁਸੀਂ ਦੇਖੋ ਬੀਜੇਪੀ ਦੇ ਵਿੱਚ ਜਿਹੜੇ ਹੈਗੇ ਵੈਸੇ ਵੀ ਪਹਿਲਾਂ ਤੋਂ ਇਹ ਚੱਲ ਰਹੇ ਵੀ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ।
0: ਨਾਲੇ ਦੇਖੋ ਬੀਜੇਪੀ ਵਾਲੇ ਜਿੰਨੇ ਵੀ ਹੈ ਮੰਤਰੀ ਵੱਡੇ ਵੱਡੇ ਮੰਤਰੀ ਆ ਰਹੇ ਨੇ ਪੰਜਾਬ ਦੇ ਵਿੱਚ, ਮੁੱਖ ਮੰਤਰੀ ਤਾਂ ਚਲੋ ਹਰਿਆਣੇ ਵਾਲਾ ਪਹਿਲਾਂ ਦਾ ਤੁਰਿਆ ਫਿਰਦਾ ਹੈ, ਪਰ ਏਦਾਂ ਦੀਆਂ ਹੋਰ ਵੱਡੀਆਂ ਸ਼ਖਸੀਅਤਾਂ ਜਿਹੜੇ ਕੱਲ ਆਪਣੇ ਲਾਗੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਲੱਗਣ ਤੱਕ ਨਹੀਂ ਦਿੰਦੇ ਸੀ, ਅੱਜ ਉਹ ਪਬਲਿਕ ਦੇ ਵਿੱਚ ਘੁੰਮਣ ਲੱਗ ਗਏ ਨੇ ਜੀ।
1: ਜਦੋਂ ਨਾ ਭਾਰਤ ਸਾਹਿਬ ਤੁਸੀਂ ਇਹ ਖਬਰ ਕਰ ਰਹੇ ਸੀ ਤੇ ਮੇਰਾ ਮਨ ਇਹ ਸੋਚਦਾ ਸੀ ਵੀ ਉਹਨਾਂ ਨੇ ਆ ਕੇ ਜੀ ਵੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ, ਦੇਸ਼ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਜੀ, ਵੀ ਇਹਦੇ ਇਹ ਜਿੰਨੇ ਨੇਤਾ ਆਉਂਦੇ ਹੈਗੇ ਕਦੀ ਆਪਣੇ ਵਾਸਤੇ ਤਾਂ ਇਹਨਾਂ ਨੇ ਆ ਕੇ ਅਰਦਾਸ ਕੀਤੀ ਨੀ, ਜੋ ਕਰਦੇ ਹੈਗੇ ਦੇਸ਼ ਵਾਸਤੇ ਕਰਦੇ ਆ ਜੀ, ਤੇ ਦੇਸ਼ ਦਾ ਫੇਰ ਇਹ ਹਾਲ ਜੀ। ਹਾਂ ਜੀ, ਮਾਨ ਸਾਹਿਬ ਵੀ ਲੈ ਕੇ ਨਿਆਣਿਆਂ ਨੂੰ ਚਲ ਗਏ ਸੀ ਉੱਥੇ ਜਾ ਕੇ ਤੇ ਨਸ਼ਿਆਂ ਵਿਰੁੱਧ ਅਰਦਾਸ ਕਰਵਾ ਕੇ ਆਏ ਸੀ ਜੀ, ਸਾਰੇ ਬੱਚੇ ਵੀ ਅਰਦਾਸ ਕਰਨ ਜੀ ਵੀ ਹਾਂ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਜੀ ਹੈ ਜੀ। ਉਹ ਪਤਾ ਨੀ ਅਜੇ ਤੱਕ ਰੋਜ਼ ਵੀਡੀਓ ਆਉਂਦੀਆਂ ਹੈਗੀਆਂ ਜੀ
0: ਬੱਚਿਆਂ ਦੇ ਸਕੂਲਾਂ ਦੇ ਵਿੱਚ, ਚਾਹੇ ਉਹ ਨਾਰਕੋਟਿਕਸ ਹੈਗੇ ਆ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਫੜਦੇ ਆ, ਜਾਂ ਪੁਲਿਸ ਦੇ ਸਪੈਸ਼ਲ ਸੈੱਲ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਇੱਕ ਇੱਕ ਪੁਲਿਸ ਵਾਲੇ ਨੂੰ ਜਿਹੜਾ ਦੋ ਘੱਟੋ ਘੱਟ ਦੋ ਦੋ ਤਿੰਨ ਤਿੰਨ ਜਾਣਿਆਂ ਨੂੰ ਭੇਜਿਆ ਜਾਵੇ, ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਦੱਸਿਆ ਜਾਵੇ ਇਹਦਾ ਹਸ਼ਰ ਕੀ ਹੈ। ਜਿਵੇਂ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਬੀੜੀ ਸਿਗਰਟ ਦੇ ਬਾਰੇ ਵੀ ਸੁਚੇਤ ਕਰਦੇ ਹੁੰਦੇ ਸੀਗੇ, ਤਾਂ ਉਹ ਚੀਜ਼ਾਂ ਕਰਨੀਆਂ ਪੈਣੀਆਂ, ਸਕੂਲਾਂ ਦੇ ਵਿੱਚ ਨਰਸਾਂ ਲਾਉਣੀਆਂ ਪੈਣੀਆਂ ਨੇ, ਉਹਨਾਂ ਦੀ ਬੱਚਿਆਂ ਦੀ ਸਾਈਕੋਲੋਜੀ ਜਿਹੜੀ ਹੈਗੀ ਆ ਉਹ ਪੜ੍ਹਨੀ ਪੈਣੀ ਹੈ ਕਿ ਕਾਰਨ ਕੀ ਨੇ ਇਹ। ਚਲੋ ਆਹ ਤਾਂ ਜਿਹੜੀਆਂ ਪੀੜ੍ਹੀਆਂ ਚਲ ਗਈਆਂ ਇਹਨਾਂ ਤਾਂ ਵਾਪਸ ਲਿਆਉਣਾ ਬਹੁਤ ਮੁਸ਼ਕਲ ਕਹਿ ਸਕਦੇ ਹਾਂ, ਪਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਾਂ ਨਸਲਾਂ ਨੇ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਨਾ, ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੁਣੇ।
1: ਭਾਰੀ ਸਾਹਿਬ ਇੱਕ ਸੱਟ ਟਿਕਾਣੇ ਤੇ ਲੱਗ ਜਾਏ ਨਾ ਜੀ, ਤੇ ਤੁਹਾਨੂੰ ਅਸਰ ਦਾ ਪਤਾ ਲੱਗ ਜਾਂਦਾ ਤੁਸੀਂ ਦੇਖੋ ਕਈ ਦਿਨ ਹੋ ਗਏ ਆ ਤੁਸੀਂ ਜਿਹੜਾ ਆ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਕੀਤੀ ਹੋਊਗੀ ਵੀ ਜਿਹੜਾ ਇਹ ਮਾਫੀਆ ਹੈਗਾ ਆ ਜਾਂ ਇਸ ਤਰੀਕੇ ਨਾਲ ਥ੍ਰੈਟ ਕੀਤੀਆਂ ਜਾਂਦੀਆਂ ਸੀ ਐਕਸਟੋਰਸ਼ਨ ਵਾਸਤੇ, ਜਿੱਦਣ ਦਾ SHO ਟਾਂਡਾ ਫੜਿਆ ਜੀ,
0: ਬਿਲਕੁਲ ਹੈ ਜੀ,
1: FBI ਨੇ ਫੜਿਆ ਜੀ, ਉਹਨਾਂ ਨੇ ਨੈਕਸਸ ਤਾਂ ਡਿਸਕਲੋਜ਼ ਕਰ ਦਿੱਤਾ ਨਾ ਵੀ ਇਹ ਜਿਹੜੇ ਹੈਗੇ ਆ ਗੈਂਗਸਟਰ ਆ ਉਹਨਾਂ ਦਾ ਪੁਲਿਸ ਨਾਲ ਨੈਕਸਸ ਆ, ਉਹ ਉਹਨਾਂ ਨੇ ਡਿਸਕਲੋਜ਼ ਕਰ ਦਿੱਤਾ। ਉਹਦੇ ਯਾਰ ਹੋਣ ਤੋਂ ਬਾਅਦ ਮੈਂ ਆਪ ਓਬਜ਼ਰਵ ਕਰ ਰਿਹਾ ਆ ਵੀ ਉਦਣ ਦੀਆਂ ਘਟਨਾਵਾਂ ਜਿਹੜੀਆਂ ਥੋੜੀਆਂ ਘਟ ਗਈਆਂ
0: ਜੀ,
1: ਹਾਂਜੀ ਹਾਂਜੀ, ਇਟ ਮੀਨਸ ਇਹ ਦੇਖੋ ਸਹੀ ਵੀ ਪ੍ਰੋਬਲਮ ਹੈ ਕਿਥੋਂ ਚੱਲਦੀ ਕਿਥੋਂ ਹੈਗੀ ਆ ਜੀ, ਇਟ ਮੀਨਸ ਇਹ ਨੈਕਸਸ ਜਿਹੜਾ ਹੈਗਾ ਆ ਹੁਣ ਅੱਗੇ ਦੀ ਅੱਗੇ ਹੋਰ ਨਾ ਰਿਵੀਲ ਹੋ ਜਾਏ ਹੋਰ ਨਾ ਡਿਸਕਲੋਜ਼ ਹੋ ਜਾਏ ਉਸ ਚੀਜ਼ ਤੋਂ ਡਰਦੇ ਹੋਣਗੇ ਜੀ।
0: ਬਿਲਕੁਲ,
1: ਬਾਕੀ ਦਾ ਜਿਹੜਾ ਆ ਸਟੇਟ ਦਾ ਤਾਂ ਧਿਆਨ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨੀ ਵਟ ਟੂ ਡੂ, ਹਾਂਜੀ ਉਹ ਤਾਂ ਨੱਚ ਲੈਣਗੇ ਸਟੇਜ ਦੇ ਉੱਤੇ ਡਾਇਲੋਗ ਬੋਲ ਲੈਣਗੇ ਜੀ, ਤੇ ਜਾਂ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰ ਲੈਣਗੇ ਜੀ। ਅੱਜ ਤੱਕ 4.5 ਸਾਲ ਹੋ ਗਏ ਜੀ, ਦੂਜਿਆਂ ਨੂੰ ਕ੍ਰਿਟੀਸਾਈਜ਼ ਕਰਕੇ ਚੱਲੀ ਜਾਂਦੇ ਟਾਈਮ ਪਾਸ ਕਰੀ ਜਾਂਦੇ ਜੀ, ਜਾਂ ਆਪਣੇ ਪਾਰਟੀ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਤਰੀਕੇ ਦੀਆਂ ਫੈਸਿਲਿਟੀਆਂ ਦੇ ਦਿੱਤੀਆਂ ਆ ਜੀ ਕਿ ਉਹ ਜਿੱਤਣਾ ਉਹਨਾਂ ਵਾਸਤੇ ਬਹੁਤ ਜਰੂਰੀ ਹੋ
0: ਜਾਊਗਾ। ਕਿਉਂ ਹੋ ਜਾਊਗਾ ਹੁਣ ਸਾਹਮਣੇ ਆਉਣ ਲੱਗਣਾ ਨਾ ਜੀ, ਹੋਰ ਮਹੀਨਾ ਕੁ ਠਹਿਰ ਜਾਓ ਜਰਾ। ਬਿਲਕੁਲ
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਪਰ ਨੋ ਡਾਊਟ ਅੱਜ ਜਿੱਦਾਂ ਜਿਹੜੀ ਵੀਡੀਓ ਆਈ ਸੀ ਡਾਕਟਰ ਬਲਵੀਰ ਉਹਨਾਂ ਦੇ ਸਾਹਮਣੇ ਜਿਹੜਾ ਸਰਪੰਚ ਬੋਲ ਰਿਹਾ, ਹਾਂਜੀ ਉਹਨਾਂ ਦੇ ਸਾਹਮਣੇ ਜਿਹੜਾ ਆ ਉਹ ਸਰਪੰਚ ਬੋਲ ਰਿਹਾ ਹੈਗਾ ਆ, ਏਦਾਂ ਹੀ ਪਿੰਡਾਂ ਦੇ ਵਿੱਚੋਂ ਜਿਹੜਾ ਦੇਵ ਮਾਨ ਆ ਉਹਨੂੰ ਪਿੰਡ ਦੇ ਵਿੱਚੋਂ ਕਿਸੇ ਦੇ ਵਿੱਚੋਂ ਦੌੜਾਇਆ ਗਿਆ, ਹਾਂਜੀ ਸੋ ਇਸ ਕਰਕੇ ਇਹਨਾਂ ਦੇ ਰੁਝਾਨ ਤਾਂ ਆਉਣ ਲੱਗ ਪਏ ਹੈਗੇ ਆ, ਹੌਲੀ ਹੌਲੀ ਦੇਖੋ ਵੀ ਇਹਨਾਂ ਦਾ ਜਿਹੜਾ ਇਹ ਜਦੋਂ ਕੋਡ ਆਫ ਕੰਡਕਟ ਲੱਗਦਾ ਹੈਗਾ ਆ ਉਸ ਵੇਲੇ ਇਹਨਾਂ ਨੂੰ ਕਿਸ ਤਰੀਕੇ ਨਾਲ ਲੋਕੀ ਟ੍ਰੀਟ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਬਾਕੀ ਉਹ ਸਾਡੇ ਸ਼ੈਲੀ ਵੀਰ ਜੀ ਹੁਣੇ ਹੈਗੇ ਸੀਗੇ, ਉਹਨਾਂ ਨੇ ਤਾਂ ਪਿੰਡਾਂ ਦੇ ਵਿੱਚ ਬੋਰਡ ਵੀ ਲਾ ਤੇ ਹੈਗੇ ਆ, ਟਰਾਲੀ ਝੋਰੋ ਤੇ ਸਾਡਾ ਸਮਾਨ ਮੋੜੋ,
0: ਬਿਲਕੁਲ
1: ਤੇ ਏਦਾਂ ਦੀਆਂ ਮਤਲਬ ਮੂਵਮੈਂਟ ਚੱਲ ਪਈਆਂ ਜਾਂ ਏਦਾਂ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਤੇ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਉਦੋਂ ਲੋਕੀ ਬਹੁਤ ਜ਼ਿਆਦਾ ਓਪਨ ਹੋ ਜਾਣਗੇ, ਫਿਰ ਉਸ ਵੇਲੇ ਜਿਹੜਾ ਬਾਕੀ ਆ ਜਿਹੜਾ ਹੈਗਾ ਆ ਨਾ ਜੀ ਕੋਈ ਸਭ ਜਿਹੜੇ ਹੈਗੇ ਜਿੰਨੇ ਪੋਲੀਟੀਕਲ ਪਾਰਟੀਜ਼ ਹੈਗੀਆਂ ਨਾ ਜੀ ਉਹ ਇੰਨੀਆਂ ਜ਼ਿਆਦਾ ਸੈਲਫਿਸ਼ ਹੋ ਚੁੱਕੀਆਂ ਹੈਗੀਆਂ ਆ, ਉਹ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਕੋਈ ਕਸਰ ਛੱਡਦੀਆਂ ਨਹੀਂ ਪਈਆਂ ਜੀ।
0: ਬਿਲਕੁਲ,
1: ਮੈਂ ਮਤਲਬ ਅਕਾਲੀ ਦਲ ਦਾ ਵੀ ਮੈਂ ਦੇਖ ਕੇ ਹੈਰਾਨ ਸੀਗਾ ਵੀ ਤੁਸੀਂ ਜਿਹੜਾ ਹੈਗਾ ਆ ਜਿਸ ਮਤਲਬ ਸਟੇਟ ਜਿੱਥੇ ਪਹਿਲਾਂ ਗਰਕ ਹੋਈ ਆ ਤੁਸੀਂ ਮੁੜ ਕੇ ਹੋਰ ਗਰਕ ਕਰਨ ਵਾਸਤੇ ਹੀ ਆਉਣਾ ਹੈਗਾ ਜੀ, ਤੁਸੀਂ ਜਿਹੜੀ ਹੈਗੀਆਂ ਸਹੂਲਤਾਂ ਨੂੰ ਵਧਾ ਕੇ ਦੱਸਦੇ ਪਏ ਹੈਗੇ ਆ, ਤੁਸੀਂ ਤਾਂ ਰਿਐਲਿਟੀ ਜਿਹੜੀ ਹੈਗੀ ਉਹ ਦੱਸੋ ਲੋਕਾਂ ਨੂੰ ਕਿ ਭਾਈ ਏਡੀ ਸਟੇਟ ਕਰਜਾਈ ਹੈਗੀ ਆ, ਆਪਾਂ ਹੋਰ ਕੁਛ ਨੀ ਜੇ ਬਚਦਾ ਹੋਊਗਾ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਿਲੂਗਾ, ਅਸੀਂ ਏਦਾਂ ਦਾ ਕੋਈ ਨੀ ਅਸੀਂ ਕੰਸਟਰਕਟਿਵ ਰਾਜਨੀਤੀ ਕਰਨੀ ਆ ਅੱਗੇ ਕਿਉਂਕਿ 10 ਸਾਲ ਤਾਂ ਹੋ ਗਏ ਬਾਹਰ ਬੈਠਿਆਂ ਨੂੰ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਜੀ ਸਰ
0: ਜੀ ਤੇ ਸੈਣ ਸਾਹਿਬ ਜਸਵੀਰ ਸਿੰਘ ਗੜੀ ਬੜੇ ਚਰਚਿਤ ਆਫਿਸਰ ਰਹੇ ਨੇ SC ਕਮਿਸ਼ਨ ਤੇ ਉਹਨਾਂ ਨੇ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਤੇ ਨਾਲ ਉਹਨਾਂ ਨੂੰ ਹੁਣ ਅਹੁਦਾ ਮਿਲ ਗਿਆ ਹੋਰ ਸਾਰੀਆਂ ਚੀਜ਼ਾਂ, ਕਿਵੇਂ ਦੇਖਦੇ ਹੋ ਜਿੰਨਾ ਚਿਰ ਚਲੋ ਸੀਗੇ ਹੁਣ ਕੀ ਹੋਏਗਾ ਜੇ ਏਦਾਂ ਦੇ ਕੇਸ ਹੋਰ ਆਉਣਗੇ ਜੀ ਫਿਰ?
1: ਸਰ ਉੱਥੇ ਕੋਈ ਕਿਸੇ ਹੋਰ ਚਿਹਰੇ ਨੂੰ ਜਿਹੜਾ ਆ ਮੌਕਾ ਮਿਲ ਜਾਊਗਾ
0: ਜੀ,
1: ਐਕਚੁਅਲੀ ਪਿਛਲੇ ਹਫਤੇ ਉਹਨਾਂ ਨੇ ਕੇਜਰੀਵਾਲ ਨਾਲ ਮਤਲਬ ਮੁਲਾਕਾਤ ਕਰਕੇ ਤੇ ਕਿਹਾ ਸੀ ਵੀ ਮੈਂ ਇਲੈਕਸ਼ਨ ਲੜਨੀ ਆ ਤੇ ਮੈਨੂੰ ਟਿਕਟ ਦਿੱਤੀ ਜਾਵੇ।
0: ਅੱਛਾ ਜੀ,
1: ਅਗਲਿਆਂ ਉਧਰੋਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਵੀ ਚਾਹੁੰਦੀ ਸੀ ਕਿ ਚੰਨੀ ਸਾਹਿਬ ਦੇ ਮੁਕਾਬਲੇ ਤੇ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਵੇ ਬਈ ਜਿਹਦਾ ਚਿਹਰਾ ਤਾਂ ਪਹਿਚਾਣਿਆ ਹੋਵੇ ਨਾ ਸਾਰੇ ਪਾਸੇ
0: ਜੀ,
1: ਉਹ ਇਸ ਕਰਕੇ ਉਹਨਾਂ ਨੇ ਕੀਤਾ ਫਿਰ ਇਹਨਾਂ ਕੋਲੋਂ ਲਿਆ ਰਿਜ਼ਾਈਨ, ਇਹਨਾਂ ਨੂੰ ਉੱਥੇ ਹਲਕਾ ਇੰਚਾਰਜ ਲਾ ਦਿੱਤਾ, ਉਹਨਾਂ ਨੇ ਆਪਣਾ ਸਿਟਿੰਗ MLA ਜਿਹੜਾ ਆ ਉਹਨੂੰ ਵੀ ਇੱਕ ਸਿਗਨਲ ਚਲਾ ਗਿਆ ਵੀ ਭਾਈ ਤੇਰੀ ਤਾਂ ਟਿਕਟ ਕੱਟੀ ਗਈ ਸਮਝ ਹੈ ਜੀ, ਤੇ ਉਹ ਡਾਕਟਰ ਚਰਨਜੀਤ ਸਿੰਘ ਜਿਹੜਾ ਹੈਗਾ ਆ ਉਹਦਾ ਤਾਂ ਉਹਨੂੰ ਤਾਂ ਇੰਡੀਕੇਸ਼ਨ ਹੋ ਗਈ ਵੀ ਭਾਈ ਇਹ ਹਲਕਾ ਤਾਂ ਗਿਆ ਹੈ ਜੀ, ਬਿਲਕੁਲ ਜੀ ਬਿਲਕੁਲ, ਉਹ ਹੁਣ ਜਾ ਕੇ ਆਪਣਾ ਹਲਕੇ ਦੇ ਵਿੱਚ ਕੰਮ ਦੇਖਣਗੇ, ਉੱਥੇ ਉਹਨਾਂ ਦੇ 4 ਨੰਬਰ ਬਣਾਉਣਗੇ ਜੀ, ਉਹਨਾਂ ਦੇ ਕਹਿਣ ਤੇ ਥਾਣੇਦਾਰ ਲੱਗੂਗਾ ਤੇ ਉਹਨਾਂ ਦੇ ਕਹਿਣ ਤੇ ਕੰਮ ਹੋਊਗਾ ਕਿਸੇ ਦਾ ਤੇ ਉਹਨਾਂ ਦੇ ਕਹਿਣ ਤੇ ਐਫ ਆਈ ਆਰ ਹੋਊਗੀ ਤੇ ਫੇਰ ਜਿਹੜਾ ਆ ਲੋਕੀ ਉਹਨਾਂ ਨੂੰ ਪ੍ਰਵਾਨਗੀ ਦੇਣਗੇ ਤਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਭਈ ਚਰਨਜੀਤ ਸਿੰਘ ਚੰਨੀ ਸਾਬਕਾ ਜਿਹੜਾ ਹੈਗਾ ਮੁੱਖ ਮੰਤਰੀ ਤੇ ਅੱਗੇ ਸਿੱਟਿਆ ਜਾਵੇ ਹਾਂਜੀ ਤਾਂ ਉੱਥੇ ਜਿਹੜਾ ਆ ਇਹ ਵਧੀਆ ਜਿਹੜੀ ਹੈਗੀ ਫਾਈਟ ਦੇਖਣ ਨੂੰ ਮਿਲੇ ਜੀ
0: ਬਿਲਕੁਲ
1: ਜੀ ਪਾਰਕ ਸਾਹਿਬ
0: ਜੀ ਸੈਣੀ ਸਾਹਿਬ
1: ਹਾਂਜੀ ਸਰ
0: ਥੈਂਕ ਯੂ ਜੀ ਜੇ ਕੁਝ
1: ਠੀਕ ਹੈ ਪਾਰਕ ਸਾਹਿਬ ਮੇਰਾ ਗ੍ਰੇਟਫੁਲ ਸਰ
0: ਹਾਂਜੀ ਕਰਾਂਗੇ ਉਸ ਤੋਂ ਬਾਅਦ ਨਾਵਲ ਕਿਤਾਬ ਦੇ ਵੱਲ ਨੂੰ ਚੱਲਾਂਗੇ ਅੱਜ ਤੇ ਅੱਜ ਮਨ ਹੈਗਾ ਜਰੂਰ ਕਿਤਾਬ ਦੇ ਕੁਝ ਚੈਪਟਰ ਤੁਹਾਡੇ ਨਾਲ ਸਾਂਝੇ ਕਰਨ ਦੇ ਆਸ ਦੇ ਨਾਲ ਮੈਂ ਆਇਆ ਗੱਲਬਾਤ ਕਰਦੇ ਹਾਂ ਉਹਦੇ ਬਾਰੇ ਵੀ ਤੇ ਭਾਜਪਾ ਨੇ ਪਾਰਟੀ ਲਾਈਨ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਉੱਤੇ ਸੰਗਰੂਰ ਦੇ ਤਿੰਨ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। 7 ਦਿਨਾਂ ਦੇ ਅੰਦਰ ਲਿਖਤੀ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਹੈ ਤੇ ਇਹ ਸਾਰੀ ਸਿਆਸਤਬਾਜ਼ੀ ਅੱਗੇ ਚੱਲ ਰਹੀ ਹੈ ਤੇ ਨਾਲ ਦੀ ਨਾਲ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਆ। ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ ਦੋਸਤ ਸਾਰੇ ਜੁੜੇ ਹੋਏ ਨੇ ਜੀ ਨਾਲ ਗੱਲਬਾਤ ਸੁਣ ਰਹੇ ਨੇ। ਇਕਬਾਲ ਮਾਂਗੜ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਕਬਾਲ ਮਾਂਗੜ ਜੀ ਸਤਿ ਸ੍ਰੀ ਅਕਾਲ ਕਹਿੰਦੇ, ਹੈਪੀ ਰੱਖੜੀ ਟੂ ਯੂ ਆਲ ਜੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਜੀ ਇਕਬਾਲ ਜੀ। ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਦੁਬਈ ਤੋਂ ਤੇ ਜਿਹੜੀ ਮੇਰੇ ਕੋਲ ਲਾਈਵ ਚੈਟ ਜਿਹੜੀ ਆ ਰਹੀ ਹੈ ਉਹਦੇ ਬਾਰੇ ਗੱਲ ਕੀਤੀ ਹੈ। ਤੇ ਦੋਸਤੋ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਤੇ ਪਾਕਿਸਤਾਨ ਜਿਹੜੇ ਨੇ ਜਾ ਰਹੇ ਨੇ ਆਖਿਰਕਾਰ ਜਿਹੜਾ ਪਾਕਿਸਤਾਨ ਪਹਿਲਾਂ ਕਾਫੀ ਸੀਗਾ ਉਹਨਾਂ ਨੇ ਆਪਣੇ ਬਿਆਨਬਾਜ਼ੀ ਕੇਂਦਰ ਦੇ ਵੱਲੋਂ ਆਈ ਸੀ ਕਿ ਭਾਈ ਜੋ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ ਨਾਲ ਅਸੀਂ ਆਗਿਆ ਨਹੀਂ ਦੇ ਸਕਦੇ ਉਸ ਨੂੰ ਉਦਾਂ ਹੀ ਰੱਖਾਂਗੇ ਬਰਕਰਾਰ ਪਰ ਚੋਣਾਂ ਦਾ ਮਾਹੌਲ ਲੱਗ ਗਿਆ ਭਾਈ ਸਿੱਖਾਂ ਨੂੰ ਨਾਰਾਜ਼ ਵੀ ਨਹੀਂ ਕਰਨਾ ਤੇ ਇਸ ਕਰਕੇ ਫਿਰ ਅਗਲੇ ਕਹਿੰਦੇ ਚਲੋ 3,000 ਦਾ ਜਿਹੜਾ ਜੱਥਾ ਹੈਗਾ ਆ ਉਹ ਜਾ ਸਕਦਾ ਹੈ ਪਾਕਿਸਤਾਨ ਤੇ ਉਹ ਉਹਨਾਂ ਨੂੰ ਪ੍ਰਵਾਨਗੀ ਜਿਹੜੀ ਹੈ ਹੁਣ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਕੁਆਇਟਾ ਦੇ ਵਿੱਚ ਇਤਿਹਾਸਕ ਗੁਰੂ ਘਰ ਜਿਹੜਾ ਢਾਇਆ ਗਿਆ ਉਹ ਢਾ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਵਿਰਾਸਤ ਦੇ ਉੱਤੇ ਹਮਲਾ ਮੰਨਿਆ ਜਾ ਰਿਹਾ ਹੈ। ਐਡਵੋਕੇਟ ਧਾਮੀ ਉਹਨਾਂ ਨੇ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਆਇਟਾ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਤਿਹਾਸਕ ਇਮਾਰਤ ਨੂੰ ਢਾ ਕੇ ਉੱਥੇ ਵਪਾਰਕ ਜਿਹੜਾ ਹੈ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਬੇਹੱਦ ਗੰਭੀਰ ਤੇ ਚਿੰਤਾ ਵਾਲਾ ਮਾਮਲਾ ਦੱਸਿਆ। ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਕੂਟਨੀਤਿਕ ਤੌਰ ਦੇ ਉੱਤੇ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੇ ਲਈ ਵੀ ਆਖਿਆ। ਧਾਮੀ ਹੁਣਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਨਾਲ ਸੰਬੰਧਿਤ ਅਨੇਕਾਂ ਗੁਰਦੁਆਰੇ ਮੌਜੂਦ ਨੇ ਤੇ ਧਾਰਮਿਕ ਅਤੇ ਵਿਰਾਸਤੀ ਅਸਥਾਨ ਜਿਹੜੇ ਨੇ ਸਿਰਫ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਹੀ ਨਹੀਂ ਸਗੋਂ ਸਿੱਖ ਕੌਮ ਦੀ ਜਿਹੜੀ ਹੈ ਇਤਿਹਾਸਕ ਪਛਾਣ ਅਤੇ ਵਿਰਾਸਤ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਢਾ ਕੇ ਵਪਾਰਕ ਉਸਾਰੀਆਂ ਕਰਨਾ ਸਿੱਖ ਭਾਵਨਾਵਾਂ ਦਾ ਕਹਿੰਦੇ ਨਿਰਾਦਰ ਮੰਨਿਆ ਗਿਆ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਆਖਿਆ ਕਿ ਤੁਰੰਤ ਦਖਲ ਦੇ ਕੇ ਚੱਲ ਰਹੀ ਉਸਾਰੀ ਨੂੰ ਰੋਕਣ ਅਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਦੀ ਧਾਰਮਿਕ ਤੇ ਇਤਿਹਾਸਕ ਨਿਸ਼ਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਦੂਸਰੇ ਪਾਸੇ ਟਰੰਪ ਸਾਹਿਬ ਨਵਾਂ ਸ਼ੋਸ਼ਾ ਛੱਡ ਦਿੱਤਾ ਹੈ, ਝੀਲ ਨੂੰ ਆਪਣੇ ਨਾਂ ਦੇ ਉੱਤੇ ਕਰ ਲਿਆ। ਟੋਰਾਂਟੋ ਨੇ ਕੈਨੇਡਾ ਦੀ ਇਸ ਝੀਲ ਦਾ ਨਾਂ ਬਦਲ ਸੁੱਟਿਆ, ਨਾ ਜਿਹੜਾ ਪਾਸ ਕਰ ਦਿੱਤਾ ਹੈ ਆਰਡਰ ਜਿਹੜਾ ਉਹਦੇ ਉੱਤੇ। ਟਰੰਪ ਨੇ ਕੈਨੇਡਾ ਦੇ ਨਾਲ ਇੱਕ ਹੋਰ ਜਿਹੜਾ ਵਿਵਾਦ ਛੇੜ ਲਿਆ। ਵੀਰਵਾਰ ਨੂੰ ਕੱਲ ਬੀਤੇ ਚ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ। ਇਹ ਬਦਲਾਅ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਤੱਕ ਸੀਮਤ ਹੈ ਤੇ ਇਸਦਾ ਮਤਲਬ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਸੰਗਠਨ ਜਾਂ ਹੋਰ ਸੰਗਠਨ ਅਜੇ ਵੀ ਆਪਣੀ ਪਸੰਦ ਦੇ ਅਨੁਸਾਰ ਝੀਲ ਨੂੰ ਲੇਕ ਓਨਟਾਰੀਓ ਕਹਿ ਸਕਦੇ ਨੇ। ਟਰੰਪ ਨੇ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਹੁਣ ਲੇਕ ਅਮੈਰੀਕਾ ਰੱਖਿਆ ਜਾਵੇਗਾ ਜੋ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੁਝ ਸਮੇਂ ਤੋਂ ਨਾਮ ਬਦਲਣ ਦੇ ਵਿਚਾਰ ਕਰ ਰਹੇ ਸਨ ਤੇ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਜਿਹੜਾ ਪਹਿਲਾਂ ਹੀ ਵੱਧ ਰਿਹਾ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਕੁਝ ਘੰਟਿਆਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਝੀਲ ਦਾ ਨਾਮ ਨਹੀਂ ਬਦਲੇਗਾ ਤੇ ਕਾਰਨੀ ਨੇ ਕਿਹਾ ਕਿ ਝੀਲ ਦਾ ਨਾਮ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਦੇ ਹੋਂਦ ਤੋਂ ਪਹਿਲਾਂ ਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਕੈਨੇਡੀਅਨ ਇਤਿਹਾਸ ਨੂੰ ਸਮਝਦੇ ਨੇ ਤੇ ਝੀਲ ਨੂੰ ਲੇਕ ਓਨਟਾਰੀਓ ਹੀ ਕਹਿੰਦੇ ਰਹਿਣਗੇ। ਨਿਊਯਾਰਕ ਦੀ ਗਵਰਨਰ ਕੈਥੀ ਹੁਚੁਲ ਨੇ ਵੀ ਜਿਹੜਾ ਟਰੰਪ ਦੇ ਫੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਨਿਊਯਾਰਕ ਇਸ ਨੂੰ ਜਿਹੜਾ ਲੇਕ ਅਮਰੀਕਾ ਨਹੀਂ ਕਹੇਗਾ। ਓਨਟਾਰੀਓ ਝੀਲ ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ ਦੇ ਵਿੱਚੋਂ ਇੱਕ ਹੈ। ਇਸ ਦੀ ਸਤਾ ਦਾ ਜਿਹੜਾ ਲਗਭਗ 52% ਕੈਨੇਡਾ ਦੇ ਵਿੱਚ ਹੈ ਤੇ ਜਦੋਂ ਕਿ ਬਾਕੀ ਦਾ 48% ਅਮਰੀਕੀ ਰਾਜ ਜਿਹੜਾ ਹੈ ਨਿਊਯਾਰਕ ਦੇ ਵਿੱਚ ਹੈ। ਇਹੀ ਕਾਰਨ ਹੈ ਕਿ ਟਰੰਪ ਦੇ ਨਾਮ ਬਦਲਣ ਦੇ ਫੈਸਲੇ ਨੂੰ ਕੈਨੇਡਾ ਦੇ ਵਿੱਚ ਸਿਰਫ ਨਾਮ ਬਦਲਣ ਤੋਂ ਵੱਧ ਸਗੋਂ ਇੱਕ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਤੇ ਕਿਊਬਿਕ ਦੇ ਵੈਡੇਟ ਨੇਸ਼ਨ ਦੇ ਜਿਹੜਾ ਮੁਖੀ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਵੈਂਡਟ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਝੀਲ ਦੀ ਸੁੰਦਰਤਾ ਜਾਂ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਜਿਹੜਾ ਲਾਇਆ ਕਿ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਇਤਿਹਾਸ ਨੂੰ ਮਿਟਾਉਣ ਦੇ ਬਰਾਬਰ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਨਾਰਵੇ ਦੀ ਗੱਲ ਕਰੀਏ। ਔਜਲਾ ਸਾਹਿਬ ਕਹਿੰਦੇ ਨੇ ਗੜੀ ਦੇ ਵੀ ਲਕੀਰ ਹੋ ਨਹੀਂ ਭਾਵੇਂ ਕਿਤੋਂ ਲੜ ਲਵੇ ਚੋਣ। ਕਹਿੰਦੇ ਜੀ ਉਹ ਮਤਲਬ ਕਿ ਹੱਥ ਤੇ ਲਕੀਰ ਨਹੀਂ ਜਿੱਤਣ ਵਾਲੀ, ਕਿਤੇ ਲੇਕ ਆਫ ਟਰੰਪ ਨਾਲ ਨਹੀਂ ਰੱਖ ਲਿਆ ਕਹਿੰਦੇ ਨਾ ਮੈਨੇ। ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ, ਹਾਲਾਤ ਤਾਂ ਇਹੀ ਹੈ ਸਾਰਾ ਕੁਝ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਅੱਜ ਤੇ ਪੁੱਤਰ ਨੇ ਜਿਹੜਾ ਗੱਦੀ ਸੰਭਾਲ ਲਈ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਤੇ ਉਹ ਜਿਹੜੇ ਸਨ 99 ਸਾਲ ਦੇ ਸਨ। ਮਹਿਲ ਨੇ ਜਿਹੜਾ ਸ਼ੁੱਕਰਵਾਰ ਸਵੇਰੇ ਇਸ ਸੰਬੰਧੀ ਐਲਾਨ ਕਰ ਦਿੱਤਾ ਕਿ ਨਾਜ਼ੀ ਕਬਜ਼ੇ ਦੇ ਦੌਰਾਨ ਆਪਣੇ ਬਚਪਨ ਦਾ ਕੁਝ ਹਿੱਸਾ ਸੰਯੁਕਤ ਰਾਜ ਅਮਰੀਕਾ 'ਚ ਜਲਾਵਤਨੀ ਦੇ ਵਿੱਚ ਬਿਤਾਉਣ ਵਾਲੇ ਹਰਾਲਡ ਨੇ ਕਈ ਯੂਰਪੀਅਨ ਕੁਲੀਨ ਵਰਗ ਦੇ ਵਿਆਹ ਦੇ ਪ੍ਰਸਤਾਵਾਂ ਨੂੰ ਉਸ ਔਰਤ ਦੇ ਨਾਲ ਵਿਆਹ ਕਰਨ ਦੇ ਲਈ ਠੁਕਰਾ ਦਿੱਤਾ ਜਿਸ ਨੂੰ ਉਹ ਸਕੂਲ ਤੋਂ ਪਿਆਰ ਕਰਦਾ ਸੀ। ਹਰਾਲਡ ਯੂਰਪ ਦਾ ਸਭ ਤੋਂ ਪੁਰਾਣਾ ਰਾਜ ਕਰਨ ਵਾਲਾ ਰਾਜਾ ਸੀ। ਇੱਕ ਪ੍ਰਸਿੱਧ ਰਾਜਾ ਹੋਣ ਦੇ ਨਾਤੇ ਉਹਨੇ ਜਿਹੜਾ ਸੀ ਰਾਜਸ਼ਾਹੀ ਨੂੰ ਆਧੁਨਿਕ ਬਣਾਇਆ, ਪਰ ਹਾਲ ਹੀ ਦੇ ਦਿਨਾਂ ਜਾਂ ਸਾਲਾਂ ਦੇ ਵਿੱਚ ਤਿਆਗ ਕਰਨ ਵਾਲੇ ਹੋਰ ਬੁੱਢੇ ਰਾਜਿਆਂ ਵਾਂਗ ਉਹਨੇ ਗੱਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਹਰਾਲਡ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਹਾਕੋਨ 8ਵਾਂ ਆਪਣੇ ਆਪ ਹੀ ਜਿਹੜਾ ਗੱਦੀ ਦੇ ਉੱਤੇ ਬੈਠ ਗਿਆ। ਹੋਰ ਯੂਰਪੀਅਨ ਰਾਜਸ਼ਾਹੀਆਂ ਵਾਂਗ ਹੀ ਜਿਹੜੀਆਂ ਰਾਜਾਸ਼ਾਹੀਆਂ ਨੇ ਮੁਲਕਾਂ ਦੇ ਵਿੱਚ ਵਾਂਗ ਨਾਰਵੇ ਰਾਜੇ ਦੀ ਜਿਹੜੀ ਹੈ ਨਾਰਵੇਈ ਰਾਜੇ ਦੀ ਭੂਮਿਕਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਤੇ ਉਸਨੂੰ ਦੇਸ਼ ਦੇ ਅੰਦਰ ਕਾਫ਼ੀ ਪ੍ਰਸਿੱਧੀ ਪ੍ਰਾਪਤ ਹੈ। ਲਗਭਗ 5.5 ਮਿਲੀਅਨ ਲੋਕਾਂ ਦੇ 5.5 ਮਿਲੀਅਨ ਪਾਪੂਲੇਸ਼ਨ ਹੈ। ਇਸ ਲੋਕਤੰਤਰੀ ਦੇਸ਼ ਦੇ ਵਿੱਚ ਅਸਲ ਸ਼ਕਤੀ ਚੁਣੀ ਹੋਈ ਸੰਸਦ ਦੇ ਕੋਲ ਹੈ ਤੇ ਹੈਰਾਲਡ ਜਨਵਰੀ 1991 ਦੇ ਵਿੱਚ ਆਪਣੇ ਪਿਤਾ ਰਾਜਾ ਓਲਾਵ 5ਵੇਂ ਦੀ ਮੌਤ ਤੋਂ ਬਾਅਦ ਗੱਦੀ ਦੇ ਉੱਤੇ ਬੈਠਿਆ ਤੇ ਆਪਣੇ ਰਾਜ ਦੇ ਦੌਰਾਨ ਨਾਰਵੇ ਨੇ ਜਿਹੜਾ ਤੇਲ ਅਤੇ ਗੈਸ ਦੇ ਦੁਆਰਾ ਚਲਾਈ ਗਈ ਆਰਥਿਕ ਖੁਸ਼ਹਾਲੀ ਦਾ ਦੌਰ ਵੀ ਦੇਖਿਆ ਹੈ। ਹਰਾਲਡ ਦਾ ਜਨਮ 1937 ਦੇ ਵਿੱਚ ਓਸਲੋ ਦੇ ਨੇੜੇ ਆਸਕਰ ਦੇ ਵਿੱਚ ਹੋਇਆ ਤੇ ਹੈਰਾਲਡ 1370 ਦੇ ਵਿੱਚ ਰਾਜਾ ਓਲਾਵ ਚੌਥੇ ਦੇ ਜਨਮ ਤੋਂ ਬਾਅਦ ਨਾਰਵੇ ਦੇ ਵਿੱਚ ਪੈਦਾ ਹੋਇਆ ਪਹਿਲਾ ਨਾਰਵੇਈ ਰਾਜਕੁਮਾਰ ਸੀਗਾ। ਇਸ ਤੋਂ ਬਾਅਦ ਨਾਰਵੇ ਦਾ ਜਿਹੜਾ ਕਈ ਸਦੀਆਂ ਤੱਕ ਆਪਣਾ ਰਾਜਾ ਨਹੀਂ ਸੀ ਤੇ 1905 ਦੇ ਵਿੱਚ ਸਵੀਡਨ ਦੇ ਨਾਲ ਨਾਰਵੇ ਦੇ ਸਾਂਝੇ ਸ਼ਾਸਨ ਦੇ ਅੰਤ ਤੋਂ ਬਾਅਦ ਹੈਰਾਲਡ ਦੇ ਦਾਦਾ ਹਾਕੋਨ ਜਿਹੜਾ ਸੀਗਾ ਉਹਨੂੰ ਨਾਰਵੇ ਦਾ ਰਾਜਾ ਚੁਣਿਆ ਗਿਆ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ 5-7 ਮਿੰਟ ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਭੈਣ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਜੀ ਆਲ ਦੁਆਬਾ ਫੈਮਿਲੀ ਐਂਡ ਹੈਪੀ ਰੱਖੜੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ। ਕਹਿੰਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਸ਼ੀਰਵਾਦ ਦੇ ਲਈ ਜੀ। ਤੇ ਲਓ ਦੋਸਤੋ, ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਕਿਤਾਬ ਦੀਆਂ ਅੱਜ, ਤੇ ਨਾਲ ਹੋਰਮੁਜ਼ ਦੀ ਥੋੜੀ ਜਿਹੀ ਗੱਲ ਕਰ ਲਈਏ। ਹੋਰਮੁਜ਼ ਜਿਹੜਾ ਹੈ ਭਾਰਤ ਨੂੰ ਜੀਵਾਣੂ ਬਾਲਣ ਦੀ ਦਰਾਮਦ ਦੇ ਉੱਤੇ 18,300 ਕਰੋੜ ਰੁਪਏ ਵਾਧੂ ਖਰਚਾ ਪੈ ਗਿਆ ਇਹ ਲੜਾਈ ਦੇ ਵਿੱਚ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੀ ਜਿਹੜੀ ਇੱਕ ਰਿਪੋਰਟ ਦੇ ਮੁਤਾਬਕ ਹਾਰਮੁਜ ਜਲ ਮਾਰਗ ਸੰਕਟ ਕਾਰਨ ਊਰਜਾ ਦੀਆਂ ਕੀਮਤਾਂ ਦੇ ਵਿਚ ਆਏ ਉਛਾਲ ਤੋਂ ਬਾਅਦ ਭਾਰਤ ਨੂੰ ਮਾਰਚ ਤੋਂ ਅਗਸਤ 2026 ਦੇ ਵਿਚਕਾਰ ਜੀਵਾਣੂ ਬਾਲਣ ਯਾਨੀ ਕਿ ਫਾਸਿਲ ਫਿਊਲ ਜਿਹੜਾ ਹੁੰਦਾ ਹੈ ਉਹਦੀ ਦਰਾਮਦ ਦੇ ਲਈ ਅਨੁਮਾਨਿਤ 18,300 ਕਰੋੜ ਰੁਪਏ ਯਾਨੀ ਕਿ 2,200 ਕਰੋੜ ਅਮੈਰੀਕਨ ਡਾਲਰ ਦਾ ਵਾਧੂ ਕੁੱਲ ਖਰਚਾ ਜਿਹੜਾ ਕਰਨਾ ਪਿਆ ਤੇ ਵਾਧੂ ਦਰਾਮਦ ਲਾਗਤ ਦੇ ਮਾਮਲੇ ਚ ਭਾਰਤ ਨੂੰ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦਰਾਮਦ ਕਰਨ ਵਾਲਾ ਦੇਸ਼ ਦੱਸਿਆ ਗਿਆ ਜਦੋਂ ਕਿ ਆਰਥਿਕ ਪ੍ਰਭਾਵ ਤੇ ਨਜ਼ਰ ਮਾਰੀ ਜਾਂਦੀ ਹੈ ਤਾਂ ਸਾਰੇ ਜੀਵਾਣੂ ਬਾਲਣਾ ਤੇ ਭਾਰਤ ਦੀ ਸ਼ੁੱਧ ਵਾਧੂ ਲਾਗਤ 11,970 ਕਰੋੜ ਰੁਪਏ ਦੱਸੀ ਗਈ ਹੈ ਜੋ ਕਿ ਦੇਸ਼ ਦੀ ਲਗਭਗ 1.4 ਦਿਨਾਂ ਦੀ ਜਿਹੜੀ ਹੈ ਕੌਮੀ ਆਮਦਨ ਦੇ ਵਿਚ ਜਾਂ ਦੇਸ਼ ਦੀ ਜੀ ਡੀ ਪੀ ਦਾ ਜਿਹੜਾ 0.38% ਬਣ ਜਾਂਦਾ ਹੈ। ਇਸੇ ਤਰ੍ਹਾਂ ਰਿਪੋਰਟ ਦੇ ਅਨੁਸਾਰ ਕੇਵਲ ਕੱਚੇ ਤੇਲ ਕਰੂਡ ਆਇਲ ਜਿਹੜਾ ਉਹਦੇ ਲਈ ਭਾਰਤ ਦੀ ਸ਼ੁੱਧ ਵਾਧੂ ਲਾਗਤ 17,015 ਕਰੋੜ ਜਿਹੜਾ ਹੈ ਰੁਪਏ ਰਹੀ ਹੈ ਤੇ ਚੀਨ 29,050 ਕਰੋੜ ਰੁਪਏ ਜਾਂ ਫਿਰ 3,500 ਕਰੋੜ ਡਾਲਰ ਤੇ ਯੂਰਪੀਅਨ ਯੂਨੀਅਨ ਜਿਹੜੀ ਹੈ 64,740 ਕਰੋੜ ਰੁਪਏ 7,800 ਕਰੋੜ ਡਾਲਰ ਜਿਹੜੀ ਵੱਧ ਪਈ ਹੈ ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਧ ਵਾਧੂ ਖਰਚਾ ਰਿਹਾ ਜਿਸਦੇ ਵਿਚ ਤਰਲ ਕੁਦਰਤੀ ਗੈਸ ਤੇਲ ਉਤਪਾਦ ਤੇ ਸਮੁੰਦਰੀ ਰਸਤੇ ਦੇ ਰਾਹੀਂ ਆਉਣ ਵਾਲਾ ਕੱਚਾ ਤੇਲ ਜਿਹੜਾ ਸ਼ਾਮਲ ਦੱਸਿਆ ਗਿਆ। ਇਸੇ ਤਰ੍ਹਾਂ ਦਰਾਮਦਕਾਰਾਂ ਦੇ ਦੁਆਰਾ ਜਿਹੜਾ ਅਸਲ ਦੇ ਵਿਚ ਅਦਾ ਕੀਤੀਆਂ ਗਈਆਂ ਕੀਮਤਾਂ ਤੇ ਸੰਘਰਸ਼ ਦੇ ਨਾਲ ਜੁੜੇ ਹਮਲਿਆਂ ਤੋਂ ਪਹਿਲਾਂ ਜਿਹੜਾ ਹੈ ਫਿਊਚਰਜ ਮਾਰਕੀਟ ਦੇ ਵਿਚ ਤੈਅ ਕੀਤੇ ਗਏ ਭਾਅ ਦੀ ਤੁਲਨਾ ਕਰਕੇ CREA ਨੇ ਇਸ ਵਧੇ ਹੋਏ ਖਰਚੇ ਦਾ ਪਤਾ ਲਾਇਆ ਤੇ ਅਮਰੀਕਾ ਇਰਾਨ ਯੁੱਧ ਤੋਂ ਬਾਅਦ ਦੇ 6 ਮਹੀਨਿਆਂ ਦੇ ਵਿਚ ਜੀਵਾਣੂ ਬਾਲਣ ਦਰਾਮਦਕਾਰਾਂ ਨੇ ਯੁੱਧ ਤੋਂ ਪਹਿਲਾਂ ਦੇ ਫਿਊਚਰਜ ਮਾਰਕੀਟ ਜਿਹੜੀ ਹੈ ਅਨੁਮਾਨਾਂ ਦੇ ਮੁਕਾਬਲੇ ਸਮੁੰਦਰੀ ਕੱਚੇ ਤੇਲ ਉਤਪਾਦਾਂ ਤੇ LNG ਦੇ ਲਈ ਲਗਭਗ ਕਹਿੰਦੇ ਨੇ 2,73,900 ਕਰੋੜ ਰੁਪਏ 33,000 ਕਰੋੜ ਡਾਲਰ ਜਿਹੜਾ ਵੱਧ ਅਦਾ ਕੀਤੇ ਨੇ ਇਹਦੇ ਵਿਚ। ਲਓ ਜੀ ਦੋਸਤੋ ਅਗਲਿਆਂ ਦੀਆਂ ਤਾਂ ਤਰੱਕੀਆਂ ਨੇ ਤੇ ਘਾਟਾ ਆਵਾਮ ਨੂੰ ਪੈਣਾ ਹੀ ਪੈਣਾ। ਲਓ ਦੋਸਤੋ ਇਹ ਸਨ ਜੀ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਤੇ ਚੱਲਦੇ ਹਾਂ ਫਿਰ ਆਪਾਂ ਹੁਣ ਅੱਜ ਦੇ ਕਿਤਾਬ ਵਾਲੇ ਮਸਲਿਆਂ ਦੇ ਵੱਲ ਨੂੰ ਤੇ ਦੋਸਤੋ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅੱਗੇ ਕਿਤਾਬ ਪੰਜਾਬ ਦੇ ਵਿੱਚ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਹੈ ਇਹਦੀ ਬਾਤ ਪਹੁੰਚ ਜਾ ਰਹੇ ਹਾਂ ਤੇ ਨਾਲ ਦੀ ਨਾਲ ਅਗਲਾ ਸਮਾਂ ਉਹਦੇ ਉੱਤੇ ਲਾਵਾਂਗੇ 40-45 ਮਿੰਟ ਜਿੰਨੇ ਵੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਫੋਨ ਲਾਈਨਾਂ ਦਾ ਸਵਾਗਤ ਰਹੇਗਾ ਦੋਸਤੋ ਕਾਲ ਕਰਨੀ ਚਾਹੋਗੇ ਤਾਂ ਤੇ ਇਸ ਕਿਤਾਬ ਨੂੰ ਸਾਂਝਾ ਕਰਦੇ ਸਮੇਂ ਮੈਂ ਮਾਫ਼ੀ ਚਾਹਵਾਂਗਾ ਮੈਂ ਕਾਲ ਨਹੀਂ ਲੈ ਪਾਵਾਂਗਾ ਕਿਉਂਕਿ ਨਾਲ ਨਾਲ ਫਿਰ ਆਪਾਂ ਸਾਰਾ ਕੁਝ ਡਿਸਟਰਬ ਹੋ ਜਾਂਦਾ ਹੈ ਤੇ ਸਾਰਿਆਂ ਦਾ ਧਿਆਨ ਜਿਹੜਾ ਇਸ ਦੇ ਵਿੱਚੋਂ ਭਟਕ ਜਾਂਦਾ ਹੈ ਇਸ ਕਰਕੇ ਤੇ ਅੱਗੇ ਜਾ ਕੇ ਤੁਹਾਡੀ ਲਾਈਨ ਜਿਹੜੀ ਹੈ ਜ਼ਰੂਰ ਖੋਲ੍ਹ ਦਿੱਤੀ ਜਾਵੇਗੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਫਿਰ ਕਰਦੇ ਹਾਂ ਅਗਾਸ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਜਿਹੜਾ ਸਮਾਪਤੀ ਤੇ ਅੱਜ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਕਰਦੇ ਹਾਂ ਤੁਹਾਡੇ ਨਾਲ ਸ਼ੁਰੂਆਤ। ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਏ ਦੁਨੀਆ ਤੇ ਅੱਜ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਦਿਨ ਦੇ ਵਿੱਚ ਆਪਾਂ ਕਿਤਾਬਾਂ ਦੇ ਅੰਗ ਸੰਗ ਦੇ ਸੈਗਮੈਂਟ ਦੇ ਵਿੱਚੋਂ ਹਰ ਫਰਾਈਡੇ ਵਾਲੇ ਦਿਨ ਨੂੰ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿਤਾਬਾਂ ਦੀ ਦੁਨੀਆ ਦੇ ਵਿੱਚੋਂ ਤੇ ਇਸ ਸਮੇਂ ਦੇ ਵਿੱਚ ਆਪਣੇ ਨਾਲ ਜਿਹੜੀ ਹੈ ਕਿਤਾਬ ਜੁੜੀ ਹੋਈ ਹੈ ਜਿਸ ਦੇ ਵਿੱਚੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਪਹਿਲੇ ਅੱਖਰ ਤੋਂ ਲੈ ਕੇ ਆਖਰੀ ਸ਼ਬਦ ਤੱਕ ਸਾਂਝ ਪਾਵਾਂਗੇ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਤੇ ਇਸ ਨੂੰ ਜਿਹੜਾ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ ਇਸ ਦੇ ਵਿੱਚੋਂ 11ਵਾਂ ਦੋਸਤੋ ਥੋੜਾ ਪਿੱਛੇ ਲੈ ਚੱਲਦਾ ਤੁਹਾਨੂੰ, ਜਿਵੇਂ ਕਿ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਆਪਾਂ ਸਮਾਪਤੀ ਕੀਤੀ ਸੀ ਵਿੱਚ 2-3 ਵੀਕ ਦਾ ਗੈਪ ਪੈ ਗਿਆ, ਉਹਦੇ ਲਈ ਮਾਫੀ। ਮੈਟਕਾਫ ਨੂੰ ਪੁੱਛਿਆ ਗਿਆ ਸੀ ਕਿ ਜਦੋਂ ਮਲਵਈ ਰਾਜਿਆਂ ਨੇ ਦਿੱਲੀ ਜਾ ਕੇ ਸੇਟਨ ਦੇ ਕੋਲ ਰਾਖੀ ਵਾਸਤੇ ਅਰਜ਼ ਕੀਤੀ ਸੀ, ਫਰਿਆਦ ਕੀਤੀ, ਤਾਂ ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ, ਕਿਉਂ ਨਾ ਕੁਝ ਬੋਲੀ, ਰਾਖੀ ਦੇ ਲਈ ਕਿਉਂ ਨਹੀਂ ਮੰਨੀ? ਤੇ ਜਦੋਂ ਪਟਿਆਲੇ ਰਾਜੇ ਤੇ ਰਾਣੀ ਦਾ ਝਗੜਾ ਹੋ ਗਿਆ ਸਾਲਸੀ ਵਾਸਤੇ, ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ ਸੀ, ਮਹਾਰਾਜੇ ਦੇ ਕੋਲ ਕਿਉਂ ਆਏ? ਇਹ ਬਹੁਤ ਵੱਡਾ ਸਵਾਲ ਹੈ। ਮੈਟਕਾਫ ਦੇ ਕੋਲ ਇਹਨਾਂ ਸਵਾਲਾਂ ਦਾ ਨਾ ਤਾਂ ਜਵਾਬ ਸੀਗਾ ਤੇ ਨਾ ਹੀ ਉਹਨੇ ਜਵਾਬ ਦੇਣਾ ਦੀ ਜਿਹੜੀ ਸੀ ਪਰਵਾਹ ਕੀਤੀ ਸੀ। ਫਿਰ ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਰਿਹਾ, ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ੍ਹ ਮੋਰਾਂ ਦੀਆਂ ਬਾਹਾਂ ਦੇ ਵਿੱਚ ਸੀਗਾ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗ ਸਕਿਆ ਸੀ। ਤੋ ਇਹ ਕਿ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ ਜਿਸ ਤੋਂ ਉਸਦੀ ਸੰਤਾਨ ਜਿਹੜੀ ਅੱਗੇ ਪੈਦਾ ਹੋਏਗੀ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਅੱਜ ਦੇ ਇਸ ਚੈਪਟਰ ਦੇ ਵਿੱਚ ਕੀ ਕੁਝ ਵਾਪਰਦਾ ਹੈ ਉਹਦੀ ਆਪਾਂ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਤੇ ਲਓ ਫਿਰ ਬਾਤ ਪਾਉਂਦੇ ਹਾਂ ਕਿਤਾਬ ਪੰਜਾਬ ਦੀ।

2 जनवरी 1809 ਨੂੰ ਮੇਜਰ ਡੇਵਿਡ ਅਖਤਰ ਲੋਨੀ ਦਿੱਲੀ ਤੋਂ 3 ਬਟਾਲੀਅਨਾਂ ਪੈਦਲ 1 ਬਟਾਲੀਅਨ ਘੋੜਸਵਾਰ ਤੇ ਤੋਪਖਾਨਾ ਲੈ ਕੇ ਮਾਲਵੇ ਦੇ ਵੱਲ ਨੂੰ ਵਧਿਆ। ਅਖਤਰ ਲੋਨੀ ਅਮੈਰੀਕਨ ਸੀਗਾ। 1777 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਭਰਤੀ ਹੋਇਆ। ਉਹਨੇ ਸਿੱਖਾਂ, ਗੋਰਖਿਆਂ ਤੇ ਰਾਜਪੂਤਾਂ ਦੇ ਨਾਲ ਮੀਟਿੰਗਾਂ ਕੀਤੀਆਂ। ਕਈ ਮੁਸਲਮਾਨ ਔਰਤਾਂ ਉਸਦੇ ਹਰਮ ਦੇ ਵਿੱਚ ਸਨ। ਦਿੱਲੀ ਦਾ ਰੈਜ਼ੀਡੈਂਟ ਸੀਗਾ। ਮੇਰਠ ਦੇ ਵਿੱਚ 1825 ਨੂੰ ਉਹਦੀ ਮੌਤ ਹੋਈ। 9 ਫਰਵਰੀ ਨੂੰ ਉਹਨੇ ਆਪਣਾ ਐਲਾਨਨਾਮਾ ਜਾਰੀ ਕੀਤਾ, ਜਿਸ ਦੇ ਵਿੱਚ ਲਿਖਿਆ ਸੀ ਕਿ ਸਾਰੇ ਮਲਵਈ ਰਾਜੇ ਬ੍ਰਿਟਿਸ਼ ਰਾਖੀ ਅੰਦਰ ਨੇ। ਸਤਲੁਜ ਦੇ ਉੱਤਰ ਪੱਛਮ ਦੇ ਵੱਲ ਜਿਹੜੇ ਇਲਾਕੇ ਦੱਬਲੇ ਹਨ, ਲਾਹੌਰ ਸਰਕਾਰ ਖਾਲੀ ਕਰੇ। ਅਖਤਰ ਲੋਨੀ ਦੇ ਕਾਰਵਾਂ ਦਾ ਪਟਿਆਲੇ, ਨਾਭੇ, ਜੀਂਦ ਹਰ ਥਾਂ ਦੇ ਉੱਤੇ ਸਵਾਗਤ ਹੋਇਆ। ਸਦਾ ਕੌਰ ਨੇ ਅੰਗਰੇਜ਼ਾਂ ਦੇ ਆਉਣ ਦੀ ਪ੍ਰਸੰਸਾ ਕੀਤੀ। ਪਟਿਆਲੇ ਦਾ ਰਾਜਾ ਸਾਹਿਬ ਸਿੰਘ ਬਚਗਾਨਾ ਖੁਸ਼ੀ ਦੇ ਨਾਲ ਮਿਲਿਆ ਤੇ ਮਲੇਰਕੋਟਲਾ ਨਵਾਬ ਦੇ ਹਵਾਲੇ ਕਰ ਦਿੱਤਾ। ਮਸ਼ਹੂਰ ਸ਼ਹਿਰ ਲੁਧਿਆਣਾ ਅੰਗਰੇਜ਼ਾਂ ਦਾ ਹੋ ਗਿਆ। ਸਤਲੁਜ ਕਿਨਾਰੇ ਯੂਨੀਅਨ ਜੈਕ ਗੱਡ ਦਿੱਤਾ ਗਿਆ। ਇੱਕ ਵਾਰ ਤਾਂ ਇਉਂ ਲੱਗਿਆ ਜਿਵੇਂ ਸਤਲੁਜ ਪਾਰ ਕਰਕੇ ਅੰਗਰੇਜ਼ ਪੰਜਾਬ ਦੇ ਉੱਤੇ ਹੱਲਾ ਕਰਨਗੇ। ਅੰਮ੍ਰਿਤਸਰ ਦੇ ਵਿੱਚ ਜਦੋਂ ਨਿਹੰਗਾਂ ਦੀ ਸ਼ੀਆ ਮੁਸਲਮਾਨਾਂ ਦੇ ਨਾਲ ਲੜਾਈ ਹੋ ਗਈ ਸੀ, ਉਦੋਂ ਮੈਟਕਾਫ ਨੇ ਇਹ ਗੱਲ ਕਹੀ ਸੀ ਕਿ ਰਣਜੀਤ ਸਿੰਘ ਦੀਆਂ ਹਰਕਤਾਂ ਤੇਜ਼ ਹੋ ਗਈਆਂ। ਦੀਵਾਨ ਮੋਹਕਮ ਚੰਦ ਦਾ ਸੁਝਾਅ ਸੀਗਾ ਕਿ ਹੋਲਕਰ ਦੇ ਨਾਲ ਸੰਧੀ ਕਰਕੇ ਯੁੱਧ ਛੇੜ ਦਈਏ, ਰੋਹੇਲੇ ਦੇ ਨਾਲ ਰਲ ਜਾਣਗੇ। ਮੈਟਕਾਫ ਅਤੇ ਮੁਹੱਕਮ ਚੰਦ ਦੀ ਜਿਹੜੀ ਗੱਲ ਥਾਵੇਂ ਹੀ ਰਹਿ ਗਈ ਸੀ। ਦੋਵੇਂ ਪਾਸਿਆਂ ਦੀਆਂ ਸਰਕਾਰਾਂ ਲੜਨ ਦੇ ਲਈ ਤਿਆਰ ਨਹੀਂ ਸਨ। 3 ਅਪ੍ਰੈਲ ਨੂੰ ਫਰੀਦਕੋਟ ਦਾ ਕਿਲ੍ਹਾ ਖਾਲੀ ਕਰ ਦਿੱਤਾ ਤੇ 15 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੇ ਵਿਖੇ ਕਲਕੱਤੇ ਤੇ ਲਾਹੌਰ ਦੀ ਜਿਹੜੀ ਸੀ ਸਰਕਾਰ ਨੇ ਜਿਹੜੇ ਹਸਤਾਖਰ ਕਰ ਦਿੱਤੇ। ਦੋਵਾਂ ਸਰਕਾਰਾਂ ਨੇ ਮਿੱਤਰਤਾ ਕਾਇਮ ਰੱਖਣ ਦਾ ਵਾਅਦਾ ਵੀ ਕੀਤਾ। ਅੰਗਰੇਜ਼ਾਂ ਨੇ ਮੰਨ ਲਿਆ ਕਿ ਸਤਲੁਜ ਤੋਂ ਪੱਛਮ ਦੇ ਵੱਲ ਦਾ ਇਲਾਕਾ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਹੈ। ਸੰਧੀ ਦੇ ਵਿੱਚ ਨਫ਼ਾ ਨੁਕਸਾਨ ਹੁੰਦਾ ਹੀ ਹੈ। ਅੰਗਰੇਜ਼ ਜਿਹੜਾ ਸੀ ਕਰਨਾਲ ਤੱਕ ਸਨ ਉਹਨਾਂ ਦਾ ਹਿੱਸਾ। ਸਤਲੁਜ ਤੱਕ ਵਾਧਾ ਹੈ। ਸਿੰਧ ਤੇ ਅਫਗਾਨਿਸਤਾਨ ਦੇ ਵੱਲ ਵੀ ਰਣਜੀਤ ਸਿੰਘ ਦੇ ਪਰ ਕੁਤਰਨਗੇ, ਮਤਲਬ ਕਿ ਉਹਦੇ ਪਰ ਕੁਤਰਨਗੇ ਰਣਜੀਤ ਸਿੰਘ ਦੇ ਸਿੰਧ ਦੇ ਇਲਾਕੇ ਵੱਲ ਨੂੰ ਵੀ। ਸਤਲੁਜ ਸੰਧੀ ਦੇ ਕਾਰਨ ਹੋਏ ਨੁਕਸਾਨ ਬਾਅਦ ਮਹਾਰਾਜਾ ਆਪਣੀ ਸਰਕਾਰ ਦੀ ਅੰਦਰੋਂ ਮਜ਼ਬੂਤੀ ਕਰਨ ਲੱਗ ਪਿਆ। ਦਸੰਬਰ 1809 ਦੇ ਵਿੱਚ ਕਾਂਗੜਾ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ। ਰਾਜਾ ਸੰਸਾਰ ਚੰਦ ਦਾ ਬੇਟਾ ਲਾਹੌਰ ਸ਼ਾਂਤੀ ਦੇ ਵਿੱਚ ਮਹਿਮਾਨ ਦੇ ਵਜੋਂ ਆਇਆ ਹੋਇਆ ਸੀ। ਉਹਨੂੰ ਕੈਦ ਕਰ ਲਿਆ ਗਿਆ ਤਾਂ ਸੰਸਾਰ ਚੰਦ ਨੇ ਤਾਬਿਆਦਾਰੀ ਮੰਨ ਲਈ। ਚੰਬਾ, ਕੁੱਲੂ, ਮੰਡੀ, ਸੰਕੇਤ ਨੇ ਮਾਮਲਾ ਧਾਰਨਾ ਮੰਨ ਲਿਆ। ਭੁੱਖੇ ਮਰਦੇ ਦੰਦ ਜਿਹੜਾ ਕਚੀਚਦੇ ਗੋਰਖੇ ਪੂਰਬੀ ਪੰਜਾਬ ਦੇ ਵੱਲ ਨੂੰ ਖਿਸਕ ਗਏ। ਜੰਮੂ ਦੇ ਜਿਹੜਾ ਸੀ ਜੰਮੂ ਅਧੀਨ ਹੋ ਗਿਆ। ਜਲੰਧਰ ਦੇ ਚੀਫ ਅੱਖਾਂ ਦਿਖਾਉਣ ਲੱਗ ਪਏ ਤੇ ਦਬਾ ਦਿੱਤੇ। ਰਾਵਲਪਿੰਡੀ, ਲੂਣ ਦੀਆਂ ਖਾਣਾਂ ਪੰਜਾਬ ਦੇ ਨਾਲ ਮਿਲਾ ਲਈਆਂ ਗਈਆਂ। ਰਣਜੀਤ ਸਿੰਘ ਦੇ ਇਨ੍ਹਾਂ ਤੂਫਾਨੀ ਆਪਰੇਸ਼ਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਪਿੱਛੋਂ ਪੰਜਾਬ ਦੀ ਕੋਈ ਰਿਆਸਤ ਖੁਦ ਮੁਖਤਾਰ ਨਾ ਰਹੀ। ਬੇਸ਼ੱਕ ਰਣਜੀਤ ਸਿੰਘ ਨੂੰ ਇਨ੍ਹਾਂ ਨੇ ਰਾਣੀਆਂ ਦਿੱਤੀਆਂ ਸਨ, ਨਕਈਆਂ ਅਤੇ ਕਨੀਆਂ ਨੂੰ ਜਿਹੜਾ ਹੂੰਝ ਦਿੱਤਾ। ਸ਼ਾਨ ਅਤੇ ਮਾਲੀਏ ਵਾਸਤੇ ਉਸਨੂੰ ਮੁਲਤਾਨ ਤੇ ਕਸ਼ਮੀਰ ਚਾਹੀਦੇ ਸਨ। ਇਹੋ ਹੀ ਦੋ ਇਲਾਕੇ ਅਫਗਾਨ ਛਤਰੀ ਹੇਠ ਸੀ, ਪਰ ਖੁਦ ਮੁਖਤਾਰ ਪਖਤੂਨ ਜਿਹੜਾ ਸੀਗਾ ਖਵਾ ਅੱਜ ਵੀ ਉੱਥੇ ਰੋਲਾ ਹੈ, ਇੱਥੇ ਰਾਜ ਕਰਦੇ। ਸਾਲ 1811 ਦੇ ਵਿੱਚ ਰਣਜੀਤ ਸਿੰਘ ਦਾ ਹਮਲਾ ਜਿਹੜਾ ਸੀ ਕਾਮਯਾਬ ਨਾ ਹੋਇਆ। ਮੁਲਤਾਨ ਦਾ ਕਿਲ੍ਹਾ ਸਰ ਨਾ ਹੋ ਸਕਿਆ। 1812 ਦੇ ਵਿੱਚ ਵੱਡੇ ਸ਼ਹਿਜ਼ਾਦੇ ਖੜਕ ਸਿੰਘ ਦੀ ਸ਼ਾਦੀ ਵਿਆਹ ਜਾਣੀ ਇੰਨੀ ਧੂਮਧਾਮ ਦੇ ਨਾਲ ਕੀਤਾ ਗਿਆ ਕਿ ਮੁਲਤਾਨ ਦੀ ਹਾਰ ਵਿਸਰ ਗਈ। ਗਵਰਨਰ ਜਨਰਲ ਵੱਲੋਂ ਅਖਤਰ ਲੋਨੀ ਆਇਆ, ਕਾਂਗੜਾ, ਪਟਿਆਲਾ, ਨਾਭਾ, ਜੀਂਦ ਦੇ ਰਾਜੇ ਆਏ। ਬਹਾਵਲਪੁਰ ਤੇ ਮੁਲਤਾਨ ਦੇ ਨਵਾਬਾਂ ਨੇ ਜਿਹੜਾ ਪਰਿਵਾਰ ਦੇ ਆਪਣੇ ਜੀ ਭੇਜੇ। ਮੈਟਕਾਫ ਮਹਾਰਾਜੇ ਦੀਆਂ ਸਿਫਤਾਂ ਕਰਨ ਲੱਗ ਪਿਆ। ਮੈਟਕਾਫ ਦਿੱਲੀ ਦਾ ਰੈਜੀਡੈਂਟ ਨਿਯੁਕਤ ਹੋਇਆ।
ਗਵਰਨਰ ਜਨਰਲ ਨੂੰ ਲਿਖਿਆ, ਯਕੀਨਨ ਮਹਾਰਾਜਾ ਰਣਜੀਤ ਸਿੰਘ ਸੁਪਰੀਮ ਹੈ, ਪੂਰੀ ਯੋਗਤਾ ਦੇ ਨਾਲ ਪੰਜਾਬ ਦੇਸ਼ ਦਾ ਪ੍ਰਬੰਧ ਜਿਹੜਾ ਚਲਾ ਰਿਹਾ ਹੈ। ਪਿੱਛੋਂ ਕਾਬਲ ਦੇ ਨਾਲ ਸੰਬੰਧ ਵਿਗੜ ਜਾਂਦੇ ਹੈ। ਕਾਬਲ ਦੀ ਸਹਾਇਤਾ ਦੇ ਨਾਲ ਰਣਜੀਤ ਸਿੰਘ ਮੁਲਤਾਨ ਤੇ ਕਸ਼ਮੀਰ ਤੇ ਕਬਜ਼ਾ ਕਰ ਸਕਦਾ ਸੀਗਾ। ਦੂਜੇ ਪਾਸੇ ਰਣਜੀਤ ਸਿੰਘ ਦੀ ਸਹਾਇਤਾ ਨਾਲ ਕਾਬਲ ਦਾ ਜਿਹੜਾ ਸੀ ਇੱਕ ਦਾਅਵੇਦਾਰ ਸਿੰਘਾਸਨ ਦੇ ਉੱਤੇ ਬੈਠ ਸਕਦਾ ਸੀ। ਹੁਣ ਤੱਕ ਅੰਗਰੇਜ਼ ਹਿੰਦੁਸਤਾਨ ਦੇ ਉੱਪਰ ਆਪਣੀ ਪਕੜ ਮਜ਼ਬੂਤ ਕਰ ਚੁੱਕੇ ਸਨ, ਕਿਸੇ ਪਾਸਿਓਂ ਬਗਾਵਤ ਦਾ ਫਿਕਰ ਨਹੀਂ। ਰਣਜੀਤ ਸਿੰਘ ਨੇ 1811 ਚ ਜਦੋਂ ਮੁਲਤਾਨ ਤੇ ਹਮਲਾ ਕੀਤਾ ਤੇ ਇਸਦੇ ਹਾਕਮ ਮੁਜ਼ੱਫਰ ਖਾਨ ਨੇ ਅੰਗਰੇਜ਼ਾਂ ਤੋਂ ਮਦਦ ਮੰਗ ਲਈ। ਖਾਨ ਨੇ ਇਹ ਵੀ ਕਿਹਾ ਸੀਗਾ ਉਸ ਸਮੇਂ ਕਿ ਮੁਲਤਾਨ ਸ਼ਹਿਰ ਬੇਸ਼ੱਕ ਅੰਗਰੇਜ਼ ਲੈ ਲੈਣ ਪਰ ਮੈਨੂੰ ਇਲਾਕਾ ਦੇ ਦੇਣ। ਅੰਗਰੇਜ਼ਾਂ ਨੇ ਗੱਲ ਨਹੀਂ ਗੋਲੀ, ਖਾਨ ਦੀ ਮਦਦ ਦਾ ਮਤਲਬ ਪੰਜਾਬ ਦੇ ਨਾਲ ਕੀਤੀ ਸੰਧੀ ਭੰਗ ਹੋ ਜਾਵੇਗੀ। ਦਿਲਚਸਪ ਗੱਲ ਇਹ ਸੀ ਕਿ ਰਣਜੀਤ ਸਿੰਘ ਨੇ ਵੀ ਮੁਲਤਾਨ ਸਰ ਕਰਨ ਦੇ ਲਈ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ। ਕਰਨਲ ਅਖਤਰ ਲੋਨੀ ਲੁਧਿਆਣੇ ਸੀ, ਸਰਕਾਰ ਖਾਲਸਾ ਦੀ ਇੱਛਾ ਲਾਹੌਰ ਉਸਦੇ ਮੁਨਸ਼ੀ ਨੇ ਲੋਨੀ ਤੱਕ ਪਹੁੰਚਾਈ। ਲੋਨੀ ਨੇ ਕਲਕੱਤੇ ਗੱਲ ਕੀਤੀ, ਕਲਕੱਤਿਓਂ ਜਵਾਬ ਗਵਰਨਰ ਜਨਰਲ ਨੇ ਦਿੱਤਾ, ਮੁਲਤਾਨ ਉੱਪਰ ਹਮਲੇ ਦੇ ਲਈ ਸਹਾਇਤਾ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। ਅਫਗਾਨਾਂ ਦੇ ਵਿੱਚ ਖੂਨੀ ਟੱਕਰ ਚੱਲ ਰਹੀ ਹੈ ਤੇ ਪ੍ਰਭਾਵਸ਼ਾਲੀ ਵਜ਼ੀਰ ਫਤਿਹ ਖਾਨ ਦੀ ਸਹਾਇਤਾ ਨਾਲ ਗੱਦੀ ਬੈਠੇ ਜ਼ਮਾਨ ਸ਼ਾਹ ਦੀਆਂ ਅੱਖਾਂ ਮਹਿਮੂਦ ਨੇ ਕੱਟ ਦਿੱਤੀਆਂ। ਜਿਸ ਸ਼ਹਿਰ ਦੇ ਵਿੱਚ ਜ਼ਮਾਨ ਸ਼ਾਹ ਵਿਜੇਤਾ ਦੇ ਵਜੋਂ ਆਇਆ ਸੀ ਉੱਥੇ ਉਸੇ ਲਾਹੌਰ ਦੇ ਵਿੱਚ ਸ਼ਾਹ ਜਿਹੜਾ ਸੀਗਾ ਸੁਜਾ ਨੇ ਜਿਹੜਾ ਸਿਆਸੀ ਸ਼ਰਨ ਮੰਗ ਲਈ ਸੀ। ਕਿਸੇ ਤਰ੍ਹਾਂ ਸ਼ਾਹ ਸੁਜਾ ਕਸ਼ਮੀਰ ਸੂਬੇਦਾਰ ਦੇ ਬੰਦੀ ਵਜੋਂ ਕਸ਼ਮੀਰ ਪੁੱਜ ਗਿਆ। ਸੂਬੇਦਾਰ ਫਤਿਹ ਖਾਨ ਦਾ ਦੁਸ਼ਮਣ ਸੀਗਾ। ਅਜੀਬ ਨਜ਼ਾਰੇ, ਫਤਿਹ ਖਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਕੱਠੇ ਕਸ਼ਮੀਰ ਉੱਪਰ ਚੜ੍ਹਾਈ ਕਰੀਏ ਆਪਾਂ ਤੇ ਮਾਮਲਾ ਵੰਡ ਲਿਆ ਕਰਾਂਗੇ। ਫਿਰ ਮਹਾਰਾਜਾ ਮੰਨ ਗਿਆ। 1813 ਦੇ ਵਿੱਚ ਦੋਵੇਂ ਪਾਸਿਓਂ ਫੌਜਾਂ ਨੇ ਕੂਚ ਕੀਤਾ। ਸਰਕਾਰ ਖਾਲਸਾ ਦੀ ਫੌਜੀ ਕਮਾਨ ਮੋਕਮ ਚੰਦ ਨੇ ਸੰਭਾਲੀ। ਮੋਕਮ ਚੰਦ ਸ੍ਰੀਨਗਰ ਪਹਿਲਾਂ ਪੁੱਜਿਆ, ਬੇਸ਼ੱਕ ਬਾਅਦ ਦੇ ਵਿੱਚ ਯੁੱਧ ਕਾਬਲੀ ਫੌਜ ਦੀ ਮਦਦ ਦੇ ਨਾਲ ਜਿੱਤਿਆ, ਪਰ ਪਹਿਲਾਂ ਆਉਣ ਦਾ ਫਾਇਦਾ ਇਹ ਹੋਇਆ ਕਿ ਸੁਜਾ ਜਿਹੜਾ ਸੀਗਾ ਮੋਕਮ ਚੰਦ ਨੇ ਹਿਰਾਸਤ ਦੇ ਵਿੱਚ ਲੈ ਲਿਆ, ਨਹੀਂ ਉਸਨੇ ਮਾਰੇ ਜਾਣਾ ਸੀਗਾ। ਬਚਾ ਕੇ ਮੋਕਮ ਚੰਦ ਉਹਨੂੰ ਲਾਹੌਰ ਲੈ ਆਇਆ। ਕਸ਼ਮੀਰ ਹੁਣ ਜਿਹੜਾ ਸੀ ਫਤਿਹ ਖਾਨ ਦੀ ਮਾਲਕੀ ਸੀ ਤੇ ਉਸਨੇ ਮਾਮਲੇ ਦੇ ਵਿੱਚੋਂ ਹਿੱਸਾ ਦੇਣੋਂ ਨਾ ਕਰ ਦਿੱਤੀ। ਅੱਗਿਓਂ ਇੱਧਰ ਘਾਟਾ ਪੈ ਗਿਆ, ਕਿਸੇ ਹੋਰ ਤਰ੍ਹਾਂ ਪੂਰਾ ਹੋ ਗਿਆ। ਸ਼ਾਹ ਸੁਜ਼ਾ ਕੋਲ ਕੋਹੇਨੂਰ ਹੀਰਾ ਸੀਗਾ। ਉਸਦੀ ਮਹਾਰਾਣੀ ਨੇ ਰਣਜੀਤ ਸਿੰਘ ਨੂੰ ਕਿਹਾ, ਜੇ ਮੇਰੇ ਕਸ਼ਮੀਰ ਦੇ ਵਿੱਚ ਬੰਦੀ ਖਵੰਦ ਦੀ ਜਾਨ ਬਚਾ ਲਓ ਤੁਸੀਂ, ਜਾਣੀ ਕਿ ਮੇਰੇ ਘਰ ਵਾਲੇ ਦੀ ਜੇ ਤੁਸੀਂ ਜਾਨ ਬਚਾ ਲੈਂਦੇ ਹੋ ਤਾਂ ਮੈਂ ਕੋਹੇਨੂਰ ਦੇ ਦਿਆਂਗੀ ਤੁਹਾਨੂੰ। ਬੇਗਮ ਦੇ ਨਾਲ ਕੋਹੇਨੂਰ ਦੀ ਗੱਲ ਕੀਤੀ ਤੇ ਉਹਨੇ ਕਿਹਾ ਕਿ ਉਹ ਤਾਂ ਕੰਧਾਰ ਦੇ ਵਿੱਚ ਰਹਿ ਗਿਆ। ਮਹਾਰਾਜੇ ਨੂੰ ਯਕੀਨ ਨਾ ਆਇਆ। ਜੂਨ 1813 ਦੇ ਵਿੱਚ ਸੈਨਿਕ ਟੁਕੜੀ ਲੈ ਕੇ ਮਹਾਰਾਜਾ ਮੁਤਾਬਕ ਜਿਹੜਾ ਸੀ ਮੁਬਾਰਕ ਹਵੇਲੀ ਪੁੱਜ ਗਿਆ। ਇਸ ਹਵੇਲੀ ਦੇ ਵਿੱਚ ਸੁਜ਼ਾ ਦੇ ਪਰਿਵਾਰ ਨੂੰ ਪਨਾਹ ਦਿੱਤੀ ਹੋਈ ਸੀ ਤੇ ਮਹਾਰਾਜੇ ਨੇ ਸੁਜ਼ਾ ਨੂੰ ਕਿਹਾ, ਕੋਹੇਨੂਰ ਪੇਸ਼ ਕਰੋ। ਸੁਜ਼ਾ ਨੇ ਨੌਕਰ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਮੇਰੇ ਕੱਪੜੇ ਦੇ ਵਿੱਚ ਪਿਆ, ਲੈ ਕੇ ਆ। ਕੱਪੜੇ ਦੇ ਵਿੱਚ ਲਪੇਟਿਆ ਗੇਂਦ ਜਿਹਾ ਲੱਗ ਰਿਹਾ ਸੀ। ਜਦੋਂ ਕੱਪੜੇ ਦੇ ਵਿੱਚੋਂ ਕੱਢਿਆ ਨਾ ਤਾਂ ਵੱਡੇ ਹੀਰੇ ਦੀ ਲਿਸ਼ਕਾਰ ਦੇਖੀ। ਭਵਾਨੀ ਦਾਸ ਜ਼ਮਾਨ ਸ਼ਾਹ ਦਾ ਸਲਾਹਕਾਰ ਹੁਣ ਮਹਾਰਾਜੇ ਦਾ ਦੀਵਾਨ ਮਹਾਰਾਜੇ ਦੇ ਨਾਲ ਮੁਬਾਰਕ ਹਵੇਲੀ ਆਇਆ। ਉਹਨੇ ਸ਼ਨਾਖਤ ਕਰਕੇ ਕਿਹਾ ਇਹਦੀ ਕਿ ਇਹੀ ਹੈ ਜੀ। ਦੁਬਾਰਾ ਕੱਪੜੇ ਦੇ ਵਿੱਚ ਲਪੇਟ ਕੇ ਬਿਨਾਂ ਧੰਨਵਾਦ ਦੁਆ ਸਲਾਮ ਇੱਕ ਲਫ਼ਜ਼ ਨਹੀਂ ਕਿਹਾ। ਮਹਾਰਾਜਾ ਵਾਹੋਦਾਹੀ ਹਵੇਲੀਓਂ ਬਾਹਰ ਨਿਕਲ ਆਇਆ। ਲਤੀਫ ਦੇ ਅਨੁਸਾਰ ਮਹਾਰਾਜੇ ਨੇ ਸੁਜ਼ਾ ਪਰਿਵਾਰ ਨੂੰ ਕਈ ਦਿਨਾਂ ਤੋਂ ਭੁੱਖਣ ਭਾਣੇ ਰੱਖਿਆ ਹੋਇਆ ਸੀ ਤੇ ਕੋਹੇਨੂਰ ਮਿਲਿਆ ਤਾਂ ਫਿਰ ਜਾ ਕੇ ਮਿਲਿਆ। ਜਿੱਥੇ ਸਮੇਂ ਬਾਅਦ ਥੋੜੇ ਸਮੇਂ ਬਾਅਦ ਹਵੇਲੀ ਦੇ ਵਿੱਚ ਹੋਰ ਵੀ ਹੀਰੇ ਮਿਲੇ। ਕਿਸੇ ਦੀ ਇਨਕਾਰ ਕਰਨ ਦੀ ਕੀ ਹਿੰਮਤ ਸੀ ਉਹਨਾਂ ਅੱਗੇ। ਬੇਇੱਜ਼ਤ ਹੋਏ ਸੁਜ਼ਾ ਨੇ ਕਸ਼ਮੀਰ ਫਤਿਹ ਖਾਨ ਨੂੰ ਸੁਨੇਹਾ ਭੇਜਿਆ ਕਿ ਲਾਹੌਰ ਤੇ ਹੱਲਾ ਕਰ, ਫਤਿਹ ਖਾਨ ਸੁਜ਼ਾ ਦਾ ਦੁਸ਼ਮਣ ਸੀ। ਰਣਜੀਤ ਸਿੰਘ ਨੇ ਬਚਾ ਲਿਆ, ਨਹੀਂ ਤਾਂ ਫਤਿਹ ਖਾਨ ਨੇ ਸੁਜ਼ਾ ਨੂੰ ਕਤਲ ਕਰ ਦੇਣਾ ਸੀ। ਸੁਜ਼ਾ ਨੇ ਅੰਗਰੇਜ਼ਾਂ ਦੇ ਕੋਲ ਵੀ ਸੁਨੇਹਾ ਭੇਜਿਆ, ਉਹਨਾਂ ਕੀ ਕਰਨਾ ਸੀ ਅੱਗਿਓਂ। ਸੁਜ਼ਾ ਦੇ ਉਹ ਸਾਜ਼ਿਸ਼ੀ
ਖਤ ਦਰਬਾਰ ਦੇ ਮੁਲਾਜ਼ਮਾਂ ਨੇ ਫੜ ਕੇ ਮਹਾਰਾਜੇ ਤੱਕ ਜਿਹੜਾ ਪਹੁੰਚਦੇ ਕਰ ਦਿੱਤੇ ਤੇ ਪੁੱਛ ਹੋਈ ਤਾਂ ਸੁਜਾ ਜਿਹੜਾ ਸੀ ਮੁੱਕਰ ਗਿਆ ਅੱਗਿਓਂ ਕਿ ਇਹ ਮੇਰੇ ਨਹੀਂ। ਸੁਰੱਖਿਆ ਵੱਲੋਂ ਇੰਨੀ ਲਾਪਰਵਾਹੀ ਕਿ ਵਫਾ ਬੇਗ ਨਵੰਬਰ 1814 ਦੇ ਵਿੱਚ ਹਵੇਲੀਓਂ ਭੱਜ ਕੇ ਲੁਧਿਆਣੇ ਆ ਗਈ। ਸੁਜਾ ਤੇ ਉਸਦੇ ਬੰਦਿਆਂ ਨੇ ਹਵੇਲੀ ਦੇ ਵਿੱਚ ਛੋਟੀ ਜਿਹੀ ਸੁਰੰਗ ਪੁੱਟ ਲਈ ਤੇ ਅਪ੍ਰੈਲ 1815 ਚ ਭੱਜ ਗਏ। ਸੁਰੱਖਿਅਤ ਰਸਤਾ ਚੁਣਿਆ, ਲਾਹੌਰ ਤੋਂ ਸਿਆਲਕੋਟ, ਫਿਰ ਕੁੱਲੂ, ਸ਼ਿਮਲਾ ਰਾਹੀਂ ਲੁਧਿਆਣੇ ਪੁੱਜ ਗਏ, ਜਿੱਥੇ ਬੇਗਮ ਪਹਿਲਾਂ ਹੀ ਮੌਜੂਦ ਸੀਗੀ। ਅਖਤਰ ਲੋਨੀ ਜਿਹੜਾ ਸੀ ਉਹਨੇ ਆਪਣੇ ਹੈੱਡਕੁਆਰਟਰ ਦੇ ਇੱਕ ਬੰਗਲੇ ਦੇ ਵਿੱਚ ਸ਼ਰਨ ਦੇ ਦਿੱਤੀ ਉਹਨਾਂ ਨੂੰ। ਕੋਹੇਨੂਰ ਜਿੰਨਾ ਮਰਜ਼ੀ ਸੋਹਣਾ ਤੇ ਕੀਮਤੀ ਹੋਵੇ, ਕਸ਼ਮੀਰ ਦੀ ਕੀ ਰੀਸ ਹੈ? ਰਣਜੀਤ ਸਿੰਘ ਦੀ ਪਿਆਸ ਕਸ਼ਮੀਰ ਵਾਦੀ ਜਿਹੜੀ ਬੁਝਾਏਗੀ। ਦੀਵਾਨ ਮੋਹਕਮ ਚੰਦ ਬੁੱਢਾ ਹੋ ਗਿਆ ਸੀ, ਬਿਮਾਰ ਵੀ ਸੀ। ਹਰੀ ਸਿੰਘ ਨਲਵਾ ਅਤੇ ਮੋਹਕਮ ਚੰਦ ਦੇ ਪੋਤੇ ਰਾਮ ਦਿਆਲ ਨੇ ਕਮਾਨ ਸੰਭਾਲ ਲਈ। ਮੀਆਂ ਗੌਸ ਤੋਪਖਾਨੇ ਦੇ ਨਾਲ ਲੈਸ ਤੇ ਮਹਾਰਾਜਾ ਖੁਦ ਨਾਲ, ਰਾਜੌਰੀ ਦਾ ਰਾਜਪੂਤ ਰਾਜਾ ਅਗਰ ਖਾਨ ਨਾਲ ਸੀ। 2 ਸਾਲ ਪਹਿਲਾਂ ਮਹਾਰਾਜੇ ਨੇ ਰਾਜੌਰੀ ਰਿਆਸਤ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਵੱਡੀ ਤੇ ਮਹਿੰਗੀ ਮੁਹਿੰਮ ਫੇਲ ਹੋ ਗਈ। ਲੋਨੀ ਨੇ ਲੁਧਿਆਣੇ ਤੋਂ ਗਵਰਨਰ ਜਨਰਲ ਨੂੰ ਲਿਖਿਆ ਕਿ ਕਸ਼ਮੀਰ ਦੇ ਹਾਕਮ ਅਫਗਾਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਪੀਰ ਪੰਜਾਲ ਦੇ ਥਾਂ ਦੇ ਉੱਤੇ ਹਰਾ ਦਿੱਤਾ ਹੈ। ਮਹਾਰਾਜੇ ਦੀ ਫੌਜ ਦੇ ਵਿੱਚ ਉਹ ਭਾਜਣਾ ਪਈਆਂ ਕਿ ਹਾਰ ਦੇ ਨਾਲੋਂ ਬੇਇੱਜ਼ਤੀ ਵਧੇਗ ਸੀ। ਇਹ ਅਗਸਤ 1814 ਦੀ ਘਟਨਾ ਹੈ। ਦੀਵਾਨ ਮੋਹਕਮ ਚੰਦ ਅਕਤੂਬਰ ਦੇ ਵਿੱਚ ਚੱਲ ਵਸਿਆ। ਮਹਾਰਾਜੇ ਦੀ ਉਦਾਸੀ ਦੇ ਵਿੱਚ ਵਾਧਾ ਹੋ ਗਿਆ ਤੇ 1815-16 ਸਿੰਧ ਸਾਗਰ ਦੁਆਬ ਦੇ ਇਲਾਕੇ ਮਿਲਾ ਲਏ ਗਏ। 1816 ਦੇ ਵਿੱਚ ਬਹਾਵਲਪੁਰ ਨੇ ਮਾਮਲਾ ਦੇਣਾ ਮੰਨ ਲਿਆ ਗਿਓ। 1818 ਦੇ ਵਿੱਚ ਮੁਲਤਾਨ ਨੇ ਗੋਡੇ ਟੇਕ ਦਿੱਤੇ ਤੇ ਸਦੀਆਂ ਤੋਂ ਦੁਨੀਆਂ ਦੇ ਵਪਾਰ ਦਾ ਕੇਂਦਰ ਮੁਲਤਾਨ, ਸੋਹਣੀਆਂ ਮਸਜਿਦਾਂ, ਮਕਬਰਿਆਂ ਦਾ ਸ਼ਹਿਰ ਹੈ। ਕਦੀ ਸੂਰਜ ਮੰਦਰ ਦੀ ਸ਼ਾਨ ਦੇਖਣ ਦੁਨੀਆਂ ਆਇਆ ਕਰਦੀ ਸੀ ਤੇ ਮੰਦਰ ਦਰਸ਼ਕਾਂ ਤੇ ਸ਼ਰਧਾਲੂਆਂ ਨੂੰ ਖਿੱਚਦਾ, ਬੜੀ ਰਕਮ ਦਾਨ ਚੜ੍ਹਦਾ। ਮਹਿਮੂਦ ਗਜ਼ਨਵੀ ਨੇ ਢਾਇਆ ਸੀ ਇਹਨੂੰ। ਪਹਿਲੋਂ 4 ਵਾਰ ਮਹਾਰਾਜੇ ਦੀਆਂ ਫੌਜਾਂ ਅਸਫਲ ਮੁੜ ਗਈਆਂ। ਹੁਣ ਖਬਰ ਮਿਲਦੀ ਹੈ ਕਿ ਅਫਗਾਨ ਇਰਾਨ ਦੇ ਨਾਲ ਉਲਝ ਗਏ ਨੇ। ਫਤਿਹ ਖਾਨ ਜ਼ਖਮੀ ਹੋ ਗਿਆ। ਮਹਾਰਾਜਾ ਵੱਡੀ ਫੌਜ ਲੈ ਕੇ ਪੁੱਜਿਆ, 20,000 ਦਾ ਕਾਰਵਾ ਤੁਰਿਆ। ਨਵੇਂ ਕਮਾਂਡਰ ਦੀਵਾਨ ਚੰਦ ਨੇ ਕਮਾਨ ਸੰਭਾਲੀ। ਇਲਾਹੀ ਬਖਸ਼ ਤੋਪਖਾਨਾ ਕਮਾਂਡਰ ਸੀਗਾ। ਰਾਵੀ ਤੇ ਸਤਲੁਜ ਦੀਆਂ ਸਾਰੀਆਂ ਬੇੜੀਆਂ ਪੁੱਜ ਗਈਆਂ। ਰਸਤੇ ਦੇ ਵਿੱਚ ਥਾਂ ਥਾਂ ਰਾਸ਼ਨ ਤੇ ਜਿਹੜਾ ਸੀਗਾ ਅਮਨੀਸ਼ਨ ਦੀਆਂ ਪੋਸਟਾਂ ਜਿਹੜੀਆਂ ਸੀ ਕਾਇਮ ਕਰ ਦਿੱਤੀਆਂ ਗਈਆਂ। ਜਮਜਮਾ ਤੋਪ ਤੋਰ ਲਈ। ਲਾਹੌਰ ਮੁਲਤਾਨ ਰੂਟ ਦੇ ਉੱਤੇ ਸੰਦੇਸ਼ ਵਾਹਕ ਡਟ ਗਏ। ਸ਼ਹਿਰ ਤੋਂ ਬਾਹਰ ਮੁਜ਼ੱਫਰ ਖਾਨ ਦੇ ਗਾਜ਼ੀਆਂ ਨੇ ਰੋਕ ਲਾਈ, ਟਿਕ ਨਾ ਸਕੇ ਅੱਗੇ। ਉਹਨਾਂ ਦੇ ਨੇਜ਼ਿਆਂ ਅਤੇ ਤੀਰਾਂ ਦਾ ਤੋਪਾਂ ਬੰਦੂਕਾਂ ਅੱਗੇ ਵਸ ਨਾ ਚੱਲਿਆ। ਅੰਦਰੋਂ ਮੁਲਤਾਨੀ ਬੰਦੂਕਾਂ ਨੇ ਦੇਰ ਤੱਕ ਹਮਲਾਵਾਰਾਂ ਨੂੰ ਰੋਕਿਆ। 2 ਹਫ਼ਤਿਆਂ ਬਾਅਦ ਤੋਪਾਂ ਦੇ ਗੋਲਿਆਂ ਨੇ ਸ਼ਹਿਰ ਦੀ ਸੁਰੱਖਿਆ ਦੀਵਾਰ ਭੰਨ ਸੁੱਟੀ ਤੇ ਸੈਨਾ ਅੰਦਰ ਲੰਘ ਆਈ। ਸ਼ਹਿਰ ਦੇ ਵਿਚਕਾਰ ਉਹੀ ਥਾਂ ਤੇ ਪਰਬਤ ਵਾਂਗ ਕਿਲ੍ਹਾ ਖਲੋਤਾ ਸੀ। ਆਲੇ ਦੁਆਲੇ ਪਾਣੀ ਦੀ ਖਾਈ, ਪਰ ਮਾਰਚ ਮਹੀਨੇ ਪਾਣੀ ਸੁੱਕਿਆ ਪਿਆ ਸੀ। ਜਮਜਮਾ ਤੋਪ ਨੇ ਇੱਕ ਤਾਂ ਜਲਵੇ ਦਿਖਾਏ, ਦੂਜੇ ਗੋਲਿਆਂ ਦੀਆਂ ਵਾਛੜਾਂ ਦੇ ਵਿੱਚੋਂ ਦੀ ਲੰਘ ਕੇ ਨਿਹੰਗਾਂ ਨੇ ਸੁਰੰਗ ਬਣਾ ਕੇ ਬਰੂਦ ਭਰ ਦਿੱਤਾ, ਰਾਹ ਬਣ ਗਿਆ। ਵਿਜੇ ਦੀ ਖਬਰ ਜਾਣੀ ਕਿ ਜਿੱਤ ਦੀ ਖਬਰ ਨਹੀਂ ਮਿਲ ਰਹੀ ਸੀ। ਮਹਾਰਾਜਾ ਬੇਚੈਨ ਹੋ ਗਿਆ ਸੀ। 39 ਸਾਲਾਂ ਤੋਂ ਰਾਜ ਕਰ ਰਹੇ ਮੁਜ਼ੱਫਰ ਖਾਨ ਨੇ ਕਿਲ੍ਹੇ ਦੇ ਅੰਦਰ ਸਖ਼ਤ ਮੁਕਾਬਲਾ ਕੀਤਾ। ਉਸਦੇ ਬੇਟੇ ਦਾੜੀਆਂ ਨੂੰ ਇਤਰ ਲਾਈ, ਹਰੇ ਲਿਬਾਸ ਪਹਿਨੀ, ਤਲਵਾਰਾਂ ਸੂਤੀ, ਮਰਨ ਦੇ ਲਈ ਤਿਆਰ ਖੜੇ ਸਨ। ਸ਼ਾਇਰਾਂ ਨੇ, ਇਤਿਹਾਸਕਾਰਾਂ ਨੇ ਤੇ 1818 ਦੇ ਫਕੀਰ ਮੁਹੰਮਦ ਈਸਾ ਦੀ ਲਿਖਤ ਦੇ ਗਜ਼ਟੀਅਰ ਨੇ ਇਨ੍ਹਾਂ ਸ਼ਹੀਦਾਂ ਨੂੰ ਅਮਰ ਕਰ ਦਿੱਤਾ। ਆਤਮ ਸਮਰਪਣ ਕਰਕੇ ਬਚ ਸਕਦੇ ਸਨ। ਪਿਓ, 3 ਪੁੱਤਰ ਤੇ ਭਤੀਜਾ ਲੜੇ ਤੇ ਮਰੇ। ਲਤੀਫ਼ ਲਿਖਦਾ ਹੈ, ਜੋਸ਼ ਦੇ ਵਿੱਚ ਆਏ ਸਿਪਾਹੀਆਂ ਨੇ ਸ਼ਹਿਰੀਆਂ ਨੂੰ ਤੰਗ ਕੀਤਾ। ਖਬਰ ਸੁਣ ਕੇ ਲਾਹੌਰ ਦੇ ਵਿੱਚ ਮਹਾਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਐਡੀ ਵੱਡੀ ਇਹ ਪਹਿਲੀ ਜਿੱਤ ਸੀਗੀ। ਖਬਰ ਲਿਆਉਣ ਵਾਲੇ ਨੂੰ ਸੋਨੇ ਦੇ ਕੜਿਆਂ ਦੀਆਂ ਜੋੜੀਆਂ ਦਿੱਤੀਆਂ ਗਈਆਂ। ਹਾਥੀ ਤੇ ਸਵਾਰ ਹੋ ਕੇ ਮਹਿਲ ਦੇ ਦਰਵਾਜ਼ੇ ਤੋਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਜਿਹੜੀ ਸੋਟ ਕੀਤੀ,
ਯਾਨੀ ਕਿ ਸੁੱਟੇ ਉਹਦੇ ਉੱਤੋਂ। ਮੁਜ਼ੱਫਰ ਖਾਨ ਦੇ ਛੋਟੇ ਦੋ ਬੇਟੇ ਜਿਉਂਦੇ ਫੜੇ ਗਏ, ਉਹਨਾਂ ਨੂੰ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਰਣਜੀਤ ਸਿੰਘ ਨੇ ਖਾਨਦਾਨੀ ਬਹਾਦਰੀ ਦੀ ਦਾਦ ਦਿੰਦਿਆਂ ਹੋਇਆਂ ਛਾਤੀ ਦੇ ਨਾਲ ਲਾ ਲਏ ਤੇ ਮੀਆਂ ਗੋਸਾ ਨੇ ਸਰਕਾਰ ਖਾਲਸਾ ਦੇ ਤੋਪਖਾਨੇ ਦਾ ਮੁੱਢ ਬੰਨਿਆ ਸੀਗਾ। ਉਸਦਾ ਦੇਹਾਂਤ ਹੋ ਗਿਆ। ਮਹਾਰਾਜੇ ਨੇ ਮਸਜਿਦ ਦੇ ਵਿੱਚ ਜਾ ਕੇ ਮੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਮੁਸਲਮਾਨ ਇਹ ਨਾ ਸਮਝਣ ਕਿ ਮਹਾਰਾਜਾ ਇਸਲਾਮ ਦੇ ਜਾਂ ਮੁਸਲਮਾਨਾਂ ਦੇ ਖਿਲਾਫ ਹੈ। ਮੁਲਤਾਨ ਜਿੱਤਣ ਤੋਂ ਬਾਅਦ ਬਹਾਵਲਪੁਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖਾਂ ਦੇ ਬਹੁਤ ਵੱਡੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਹੁੰਦੇ ਗਏ ਤੇ 7 ਲੱਖ ਰੁਪਏ ਮਾਮਲਾ ਸਾਲਾਨਾ ਹੋਰ ਵਾਧਾ ਹੋ ਗਿਆ। ਮੁਲਤਾਨ ਦਾ ਸੂਬੇਦਾਰ ਗੁਜਰਾਂ ਵਾਲੇ ਦੇ ਅਰੋੜੇ ਸਾਵਨ ਮੱਲ ਨੂੰ ਲਾਇਆ ਉੱਥੇ ਤੇ ਸਾਵਨ ਮੱਲ ਨੇ 20 ਸਾਲ ਤੋਂ ਵੱਧ ਹਕੂਮਤ ਚਲਾਈ। ਉਹ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ ਨੇ ਲਿਖਿਆ, ਵਿਗੜੇ ਤਿਗੜੇ ਪਖਤੂਨਾਂ ਨੂੰ ਸਿੱਧੇ ਕਰਕੇ ਸਾਵਨ ਮੱਲ ਨੇ ਕਾਨੂੰਨ ਲਾਗੂ ਕੀਤਾ। ਕਿਸੇ ਨਾਲ ਜਾਤੀ ਨਹੀਂ, ਕਿਸੇ ਦੇ ਨਾਲ ਲਿਹਾਜ਼ ਨਹੀਂ, ਕਾਨੂੰਨ ਤੋੜਨ ਵਾਲਿਆਂ ਨੂੰ ਠੀਕ ਕਰ ਲਿਆ ਉਹਨੇ। ਦੌਲਤ ਇਕੱਠੀ ਕਰਕੇ ਜਮ੍ਹਾਂ ਕਰਨੀ ਪਾਪ ਸਮਝਦਾ ਸੀ। ਕਿਸੇ ਜੱਟ ਦੇ ਕੋਲ ਪੈਸੇ ਨਹੀਂ ਹਲ ਖਰੀਦਣ ਦੇ ਲਈ, ਬਲਦ ਖਰੀਦਣ ਦੇ ਲਈ, ਖੂਹ ਪੁੱਟਣ ਦੇ ਲਈ, ਬਿਨਾਂ ਵਿਆਜ ਕਰਜ਼ਾ ਦੇ ਦਿੰਦਾ ਤੇ ਨਾਲੇ ਆਖਦਾ ਮੁਲਤਾਨੀ ਪਠਾਨ ਨੂੰ ਖੇਤ ਦੇ ਵਿੱਚ ਨਹੀਂ ਵੜਨ ਦੇਣਾ ਤੁਸਾਂ, ਤੇ ਰੱਬ ਦਾ ਨਾਮ ਲਈ ਨਾਲੇ। ਅੰਗਰੇਜ਼ ਨੇ ਲਿਖਿਆ, ਸਾਵਨ ਮੱਲ ਨੇ ਸ਼ਾਂਤੀ ਤਾਂ ਜ਼ਰੂਰ ਵਰਤਾਈ ਪਰ ਮਾਮਲਾ ਉਗਰਾਉਣ ਵੇਲੇ ਪਾਈ ਪਾਈ ਦਾ ਜਿਹੜਾ ਹਿਸਾਬ ਲਿਆ। ਇਸ ਸਾਲ ਜੰਮੂ ਦੇ ਡੋਗਰੇ ਭਰਾਵਾਂ ਜਿਹੜੇ ਸੀ ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਦੀ ਲਾਹੌਰ ਦਰਬਾਰ ਦੇ ਵਿੱਚ ਚੜ੍ਹਤ ਹੁੰਦੀ ਦੇਖੀ। ਜੰਮੂ ਰਾਜੇ ਦੇ ਦੂਰੋਂ ਹੀ ਰਿਸ਼ਤੇਦਾਰ ਇਹ ਭਰਾ ਮਹਾਰਾਜੇ ਦੀ ਫੌਜ ਦੇ ਵਿੱਚ ਸਿਪਾਹੀ ਭਰਤੀ ਹੋ ਗਏ ਸਨ ਜਦੋਂ ਜੰਮੂ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਇਹਨਾਂ ਦੀਆਂ ਸੋਹਣੀਆਂ ਸੂਰਤਾਂ ਤੇ ਲਿਆਕਤ ਕਾਰਨ ਚੜ੍ਹਤ ਹੋ ਗਈ। 1818 ਦੇ ਵਿੱਚ ਖੁਸ਼ਹਾਲ ਸਿੰਘ ਨੂੰ ਹਟਾ ਕੇ ਧਿਆਨ ਸਿੰਘ ਨੂੰ ਮਹਿਲ ਦਾ ਡਿਊਟੀਦਾਰ ਲਾ ਦਿੱਤਾ ਗਿਆ। ਮੁਲਤਾਨ ਦੀ ਹਾਰ ਬਾਅਦ ਅਫਗਾਨਿਸਤਾਨ ਦੇ ਵਿੱਚ ਖਾਨਾ ਜੰਗੀ ਜਿਹੜੀ ਸੀ ਸਿਵਲ ਵਾਰ ਤੇਜ਼ ਹੋ ਗਈ, ਜਿਸ ਦੇ ਨਾਲ ਰਣਜੀਤ ਸਿੰਘ ਨੂੰ ਸਿੰਧ ਤੋਂ ਪਾਰਲੇ ਇਲਾਕੇ ਤੇ ਕਸ਼ਮੀਰ ਜਿੱਤਣ ਦਾ ਮੌਕਾ ਮਿਲ ਗਿਆ। 1818 ਦੀਆਂ ਗਰਮੀਆਂ ਚ ਸ਼ਹਿਜ਼ਾਦੇ ਜਿਹੜਾ ਸੀਗਾ ਕਮਾਰਨ ਨੇ ਫਤਿਹ ਖਾਨ ਨੂੰ ਕਤਲ ਕਰ ਦਿੱਤਾ, ਜਿਸ ਮਹਿਮੂਦ ਨੂੰ ਫਤਿਹ ਖਾਨ ਨੇ ਅਫਗਾਨਿਸਤਾਨ ਦੇ ਤਖ਼ਤ ਦੇ ਉੱਪਰ ਬਿਠਾਇਆ। ਸ਼ਹਿਜ਼ਾਦਾ ਇਸੇ ਦਾ ਬੇਟਾ ਸੀਗਾ। ਅਫਗਾਨਿਸਤਾਨ ਤੇ ਕਸ਼ਮੀਰ ਦੇ ਵਿੱਚ ਚੰਗੀਆਂ ਕੁਰਸੀਆਂ ਉੱਤੇ ਬੈਠੇ ਉਸਦੇ ਭਰਾਵਾਂ ਨੇ ਬਦਲਾ ਲੈਣ ਦੀ ਕਸਮ ਖਾ ਲਈ। ਇਹ ਟੱਕਰ ਕਬਾਇਲੀ ਵੀ ਸੀਗੀ। ਫਤਿਹ ਖਾਨ ਬਰਕਜ਼ਈ ਪਖਤੂਨ ਸੀ ਤੇ ਸ਼ਹਿਜ਼ਾਦਾ ਸਦੋਜ਼ਈ ਸੀ ਜਿਹੜਾ ਕਿ ਅਬਦਾਲੀ ਦਾ ਕਬੀਲਾ ਸੀਗਾ। ਸ਼ਰੀਕ ਗੱਦੀ ਹਾਸਲ ਕਰਨ ਦੇ ਲਈ ਪੰਜਾਬ ਦੇ ਵੱਲ ਦਾ ਇਲਾਕਾ ਸੁੰਨਾ ਛੱਡ ਕੇ ਕਾਬੁਲ ਦੇ ਵੱਲ ਨੂੰ ਪੁੱਜ ਗਏ। ਅਕਤੂਬਰ 1818 ਦੇ ਵਿੱਚ ਪੇਸ਼ਾਵਰ ਜਿਹੜਾ ਸ਼ਹਿਰ, ਪੇਸ਼ਾਵਰ ਜਿੱਤਣ ਵਾਸਤੇ ਰਣਜੀਤ ਸਿੰਘ ਨੇ ਫੌਜ ਚਾੜ ਦਿੱਤੀ। ਪੇਸ਼ਾਵਰ ਸਿੰਧ ਪਾਰ ਪੱਛਮ ਦੇ ਵੱਲ 60 ਮੀਲ ਦੂਰ, ਦਰਾ ਖੈਬਰ ਤੋਂ 10 ਮੀਲ ਪੂਰਬ ਦੇ ਵੱਲ ਤੇ ਕਾਬਲ ਤੋਂ 150 ਮੀਲ ਪੂਰਬ ਦੇ ਵੱਲ ਹੈ। ਸਿੰਧ ਦੇ ਪੂਰਬ ਕੰਢੇ ਅਟਕ ਸ਼ਹਿਰ ਹੈ ਤੇ ਰਣਜੀਤ ਸਿੰਘ ਨੇ ਅਟਕ 1813 ਦੇ ਵਿੱਚ ਜਿੱਤ ਲਿਆ। ਪਹਿਲੇ ਹਾਕਮ ਜਿਹੜੇ ਸਨ ਜਹਾਦਾਦ ਖਾਨ ਨੂੰ ਮਾਮਲੇ ਅਧੀਨ ਕਰਕੇ ਉੱਥੇ ਹੀ ਟਿਕੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਸੀ। ਇੱਥੇ ਅਕਬਰ ਬੇਲੇ ਦਾ ਕਿਲਾ ਹੈ ਤੇ ਹਮਲਾਵਰ ਸੈਨਾ ਦੇ ਸੈਨਾਪਤੀ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਸਨ। ਇਲਾਕੇ ਦਾ ਜਾਇਜ਼ਾ ਲੈਣ ਦੇ ਲਈ ਗਈ ਜਿਹੜੀ ਅਗੇਤੀ ਫੌਜੀ ਟੁਕੜੀ ਭੇਜੀ ਤਾਂ ਕਬਾਇਲੀਆਂ ਨੇ ਘਾਤ ਲਾ ਕੇ ਸਾਰੀ ਮਾਰ ਸੁੱਟੀ। ਬਾਅਦ ਦੇ ਵਿੱਚ ਬਹੁਤਾ ਨੁਕਸਾਨ ਨਹੀਂ ਹੋਇਆ। 19 ਨਵੰਬਰ ਨੂੰ ਮਹਾਰਾਜਾ ਤੇ ਸੈਨਾ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋ ਗਈ ਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਸ਼ਹਿਰ ਦਾ ਗੇੜਾ ਲਾਇਆ। 700 ਸਾਲ ਦੇ ਵਕਫੇ ਦੇ ਬਾਅਦ ਕੋਈ ਹਿੰਦੁਸਤਾਨੀ ਵਿਜੇਤਾ ਦੇ ਰੂਪ ਦੇ ਵਿੱਚ ਇੱਥੇ ਆ ਸਕਿਆ ਸੀ। ਜਹਾਦਾਦ ਖਾਨ ਨੂੰ ਪੇਸ਼ਾਵਰ ਦੀ ਸੂਬੇਦਾਰੀ ਦੇ ਕੇ ਰਣਜੀਤ ਸਿੰਘ ਲਾਹੌਰ ਪਰਤ ਆਇਆ ਪਰ ਮਰਹੂਮ ਫਤਿਹ ਖਾਨ ਭਰਾ ਦੋਸਤ ਮੁਹੰਮਦ ਜਹਾਦਾਦ ਨੂੰ ਛੇਤੀ ਗੱਦੀਓ ਜਿਹੜਾ ਸੀ ਉਤਾਰ ਕੇ ਆਪ ਹਾਕਮ ਹੋ ਗਿਆ। ਮਹਾਰਾਜੇ ਦੇ ਕੋਲ ਸੁਨੇਹਾ ਭੇਜਿਆ ਗਿਆ ਕਿ ਜੇ ਮੈਨੂੰ ਮਾਨਤਾ ਦੇ ਦਿਓ ਤੁਸੀਂ ਤਾਂ ਮੈਂ ਮਾਮਲਾ ਤਾਰਨ ਦੇ ਲਈ ਤਿਆਰ ਹਾਂ। ਮਹਾਰਾਜੇ ਨੇ ਉਸਦੀ ਅਰਜ ਮੰਨ ਲਈ ਸੀ। ਕਸ਼ਮੀਰ ਵੀ ਸੁੰਨਾ ਪਿਆ ਸੀ ਤੇ ਕਸ਼ਮੀਰ ਦਾ ਅਫਗਾਨ ਗਵਰਨਰ ਅਜ਼ੀਮ ਖਾਨ ਸੀ ਮਰਹੂਮ ਫਤਿਹ ਖਾਨ ਦਾ ਭਰਾ।
ਭਰਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਇਹ ਵੀ ਕਾਬੁਲ ਜਿਹੜਾ ਸੀ ਪਹੁੰਚ ਗਿਆ ਸੀ। ਕਾਬਲ ਜਾਣ ਤੋਂ ਪਹਿਲਾਂ ਇਹ ਲੁਧਿਆਣੇ ਅਖਤਰ ਲੋਨੀ ਨੂੰ ਆਖ ਕੇ ਗਿਆ ਸੀਗਾ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਕਸ਼ਮੀਰ ਦਾ ਧਿਆਨ ਰੱਖਣਾ ਤੁਸਾਂ। ਸੰਧੀ ਨੇ ਲੋਨੀ ਦੇ ਹੱਥ ਬੰਨ ਰੱਖੇ ਸਨ ਤਾਂ ਅੱਗਿਓਂ ਕੀ ਕਰਦਾ। ਅਜੀਮ ਆਪਣੇ ਛੋਟੇ ਭਰਾ ਜਬਾਰ ਖਾਨ ਨੂੰ ਕਸ਼ਮੀਰ ਦਾ ਚਾਰਜ ਦੇ ਗਿਆ ਤੇ ਜਬਾਰ ਨੇ ਕਸ਼ਮੀਰੀ ਹਿੰਦੂਆਂ ਨੂੰ ਕਤਲ ਕਰਨ ਦੀ ਬੱਜਰ ਗਲਤੀ ਕਰ ਲਈ। ਬਹੁਤੇ ਉੱਜੜ ਕੇ ਚਲੇ ਗਏ। ਜਾਣ ਵਾਲਿਆਂ ਦੇ ਵਿੱਚ ਖਜ਼ਾਨਾ ਮੰਤਰੀ ਪੰਡਿਤ ਬੀਰਬਲ ਧਾਰ ਵੀ ਸੀਗਾ। ਧਾਰ ਲਾਹੌਰ ਪੁੱਜ ਗਿਆ ਤੇ ਰਣਜੀਤ ਸਿੰਘ ਨੂੰ ਕਿਹਾ ਉਹਨੇ ਸੱਟ ਮਾਰਨ ਦਾ ਸਹੀ ਵਕਤ ਆ ਗਿਆ ਹੈ, ਦੇਰ ਨਾ ਕਰੋ। ਸਜਾਦਾ ਨਸ਼ੀਨ ਕੁਵਰ ਖੜਕ ਸਿੰਘ ਤੇ ਦੀਵਾਨ ਚੰਦ ਨੇ ਕਮਾਨ ਸੰਭਾਲ ਲਈ। ਮਹਾਰਾਜਾ ਨਾਲ ਗਿਆ ਉੱਥੇ। ਕਸ਼ਮੀਰ ਦੇ ਇਲਾਕੇ ਦਾ ਵਾਕਫ ਰਾਜਾ ਸੁਲਤਾਨ ਖਾਨ ਤੋਰ ਰਿਹਾ। ਇਹ ਰਾਜਾ ਕਸ਼ਮੀਰ ਦੇ ਨਾਲ ਲੱਗਦੀਆਂ ਪਹਾੜੀਆਂ ਦੇ ਵਿੱਚ ਭਿੰਬਰ ਦਾ ਜਿਹੜਾ ਸੀ ਹਾਕਮ ਸੀ। ਮਹਾਰਾਜੇ ਨੇ ਇਸ ਤੋਂ ਪਹਿਲਾਂ ਇਹ ਇਲਾਕਾ ਖੋਹ ਕੇ 1812 ਦੇ ਵਿੱਚ ਕੈਦ ਕਰ ਰਿਹਾ ਸੀ ਤੇ 7 ਸਾਲ ਕੈਦ ਦੇ ਵਿੱਚ ਬੰਦ ਰਹਿਣ ਦੇ ਬਾਅਦ ਹੁਣ ਕੱਢਿਆ। ਨਿਹੰਗ ਵੀ ਤੋਰ ਲਏ ਨਾਲ। ਧਰ ਦੇ ਦੱਸਣ ਦੇ ਅਨੁਸਾਰ ਹੀ ਮੁਕਾਬਲਾ ਕਰਨ ਵਾਲਾ ਕੋਈ ਹੈ ਹੀ ਨਹੀਂ ਸੀਗਾ। ਮਹਾਰਾਜੇ ਦੀ ਸੈਨਾ ਦੇਖ ਕੇ ਜਬਾਰ ਖਾਂ ਤੇ ਉਸਦੇ ਅਫਗਾਨ ਸਿਪਾਹੀ ਭੱਜ ਕੇ ਪਹਾੜਾਂ ਦੇ ਵਿੱਚ ਜਾ ਲੁਕੇ। 1819 ਜੁਲਾਈ ਨੂੰ ਖੜਕ ਸਿੰਘ ਤੇ ਦੀਵਾਨ ਚੰਦ ਸ੍ਰੀਨਗਰ ਦੇ ਵਿੱਚੋਂ ਵਿਜਈ ਯਾਨੀ ਕਿ ਜਿੱਤ ਕੇ ਕਾਰਵਾਂ ਦੇ ਰੂਪ ਦੇ ਵਿੱਚ ਲੰਘੇ ਤੇ ਮਹਾਰਾਜੇ ਨੇ ਲੁੱਟ ਮਾਰ ਦੀ ਜਿਹੜੀ ਮਨਾਹੀ ਦਾ ਹੁਕਮ ਦੇ ਰੱਖਿਆ ਸੀ। ਫੌਜ ਦੇ ਬਿਲਕੁਲ ਪਿੱਛੇ ਪਿੱਛੇ ਅਜੇ ਉਹ ਦੂਰ ਸੀਗੇ ਕਿ ਖਬਰ ਪੁੱਜ ਗਈ ਧਰਤੀ ਦਾ ਸੁਰਗ ਕਸ਼ਮੀਰ ਸਾਡਾ ਹੋ ਗਿਆ, ਮਤਲਬ ਕਿ ਕਸ਼ਮੀਰ ਆਪਾਂ ਜਿੱਤ ਲਿਆ। ਵਾਪਸ ਲਾਹੌਰ ਪੁੱਜ ਕੇ ਮਹਾਰਾਜੇ ਨੇ ਦੀਵਾਨ ਮੋਹਕਮ ਚੰਦ ਦੇ ਬੇਟੇ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਲਾ ਦਿੱਤਾ। ਬਾਗੀ ਅਫਗਾਨ ਪੋਸਟਾਂ ਪੁੱਟਣ ਦੇ ਲਈ ਥਾਂ ਥਾਂ ਫੌਜੀ ਟੁਕੜੀਆਂ ਗਸ਼ਤ ਕਰਨ ਲੱਗ ਪਈਆਂ। ਫਕੀਰ ਅਜੀਜ਼ੂਦੀਨ ਨੂੰ ਕਿਹਾ ਗਿਆ ਕਿ ਕਸ਼ਮੀਰ ਰਿਪੋਰਟ ਤਿਆਰ ਕਰੋ, ਇਸ ਦਾ ਮੌਸਮ, ਉਪਜ, ਲੋਕ, ਆਮਦਨ ਆਦਿਕ ਦਾ ਜਿਹੜਾ ਵੇਰਵਾ ਹੋਵੇ। ਪੰਜਾਬ ਦੀ ਸਰਹੱਦ ਤਾਂ ਤਿੱਬਰ ਜਿਹੜੀ ਸੀ ਤਿੱਬਤ ਤੇ ਚੀਨ ਤੱਕ ਵਧੀ ਹੋਈ ਹੈ। 70 ਲੱਖ ਰੁਪਏ ਸਾਲਾਨਾ ਕਸ਼ਮੀਰ ਮਾਮਲਾ ਸੀਗਾ ਉਸ ਸਮੇਂ। ਮੁਲਤਾਨ, ਪੇਸ਼ਾਵਰ ਤੇ ਕਸ਼ਮੀਰ ਜਿੱਤਣ ਦੀ ਖੁਸ਼ੀ ਤਾਂ ਹੈ ਹੀ ਸੀਗੀ। ਰਾਣੀਆਂ ਨੇ 3 ਬੇਟਿਆਂ ਨੂੰ ਜਨਮ ਦੇ ਦਿੱਤਾ। ਇਹ ਬੇਟੇ ਰਤਨ ਕੌਰ ਤੇ ਦਇਆ ਕੌਰ ਦੇ ਸਨ। ਇਹ ਰਾਣੀਆਂ 1811 ਦੇ ਵਿੱਚ ਮੌਤ ਦੇ ਪਿੱਛੋਂ ਸਾਹਿਬ ਸਿੰਘ ਭੰਗੀ ਦੀਆਂ ਵਿਧਵਾਵਾਂ ਸਨ ਜਿਨ੍ਹਾਂ ਨੂੰ ਮਹਾਰਾਜਾ ਚਾਦਰ ਪਾ ਕੇ ਲੈ ਆਇਆ ਸੀ। ਇਨ੍ਹਾਂ ਜਿੱਤਾਂ ਦੇ ਕਰਕੇ ਹੀ ਰਾਜਕੁਮਾਰਾਂ ਦੇ ਨਾਮ ਮੁਲਤਾਨ ਸਿੰਘ, ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਰੱਖੇ ਗਏ ਸਨ। ਖੁਸ਼ੀਆਂ ਦੇ ਦਿਨ ਸਨ ਪਰ ਇੱਕ ਪਾਸੇ ਗੜਬੜ ਸੀ। ਪੇਸ਼ਾਵਰ ਦੇ ਵਿੱਚ ਤੇ ਕਸ਼ਮੀਰ ਵਿਚਕਾਰ ਹਜ਼ਾਰਾ ਇਲਾਕਾ ਹੈ ਜਿਸਦਾ ਨਾਂ ਹਜ਼ਾਰਾ ਹੈ। ਇੱਥੋਂ ਦੇ ਪਖਤੂਨ ਨਿੱਤ ਬਗਾਵਤਾਂ ਕਰਦੇ। ਲਾਹੌਰੋਂ ਫੌਜ ਦੇ ਨਾਲ ਫਤਿਹ ਸਿੰਘ ਆਲੂਵਾਲੀਆ, ਕੁਵਰ ਸ਼ੇਰ ਸਿੰਘ, ਰਾਣੀ ਸਦਾ ਕੌਰ, ਤੋਪਖਾਨਾ ਚੀਫ ਇਲਾਹੀ ਬਖਸ਼ ਤੇ ਰਾਮ ਦਿਆਲ ਸੂਬੇਦਾਰ ਕਸ਼ਮੀਰ ਮੋਤੀ ਰਾਮ ਦਾ ਬੇਟਾ ਫੌਜ ਦੇ ਨਾਲ ਭੇਜੇ ਗਏ। ਕਬਾਇਲੀਆਂ ਨੇ ਰਾਮ ਦਿਆਲ ਫੜ ਲਿਆ ਤੇ ਮਾਰ ਸੁੱਟਿਆ। ਮੋਤੀ ਰਾਮ ਇੰਨਾ ਟੁੱਟ ਗਿਆ ਕਿ ਪੁੱਤਰ ਦੀ ਮੌਤ

ਹੁਣ ਉਹ ਜ਼ਿਆਦਾ ਮੰਦਾ ਬੋਲ ਬੋਲਣ ਲੱਗ ਗਏ ਸੀ। ਮਹਾਰਾਜੇ ਨੂੰ ਪਤਾ ਸੀ ਕਿ 70 ਸਾਲ ਦੀ ਸੱਸ ਅੰਗਰੇਜ਼ਾਂ ਨੂੰ ਹੁਣ ਵੀ ਆਉਣ ਦਾ ਸੱਦਾ ਦੇ ਸਕਦੀ ਹੈ, ਕਿਉਂਕਿ ਸਦਾ ਕੌਰ ਦਾ ਕੁਝ ਇਲਾਕਾ ਸਤਲੁਜ ਪਾਰ ਪੂਰਬ ਦੇ ਵੱਲ ਅੰਗਰੇਜ਼ਾਂ ਦੇ ਅਧੀਨ ਵੀ ਸੀਗਾ। ਹੁਣ ਦੇਖੋ ਸਿਆਸਤ ਤਾਂ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਚੱਲਦੀ ਰਹੀ ਹੈ, ਇੱਕ ਦੂਸਰੇ ਦੇ ਪੈਰ ਖਿੱਚਦੇ ਰਹੇ ਨੇ ਜਾਇਦਾਦਾਂ ਦੇ ਲਈ, ਪੈਸੇ ਦੇ ਲਈ, ਦੌਲਤ ਦੇ ਲਈ। ਫਰਵਰੀ 1822 ਦੇ ਵਿੱਚ ਜਦੋਂ ਖੜਕ ਸਿੰਘ ਦਾ ਬੇਟਾ ਨੌ ਨਿਹਾਲ ਸਿੰਘ ਪੈਦਾ ਹੁੰਦਾ ਹੈ ਤਾਂ ਮਹਾਰਾਜੇ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ। ਲਾਹੌਰ ਦੇ ਪੂਰਬ ਦੇ ਵੱਲ ਦੌਰੇ ਤੇ ਜਾਂਦੀ ਸਦਾ ਕੌਰ ਨੂੰ ਰਣਜੀਤ ਸਿੰਘ ਦੇ ਘੋੜ ਸਵਾਰਾਂ ਨੇ ਘੇਰ ਲਿਆ ਤੇ ਲਾਹੌਰ ਲਿਆ ਕੇ ਨਜ਼ਰਬੰਦ ਕਰ ਸੁੱਟਿਆ। ਸਾਰੇ ਘਨੱਈਆ ਕਿਲੇ ਖਾਲੀ ਕਰਵਾ ਕੇ ਫੌਜੀ ਆਪਣੇ ਫੌਜ ਦੇ ਵਿੱਚ ਭਰਤੀ ਕਰ ਲਏ। ਘਨੱਈਆ ਜਿਹੜੀ ਮਿਸਲ ਵੀ ਸੀਗੀ ਉਹਨਾਂ ਸਮਿਆਂ ਚ, ਘਨੱਈਆ ਦਾ ਗੜ੍ਹ ਬਟਾਲਾ ਸਦਾ ਕੌਰ ਦੇ ਦੋਤੇ ਕਵਰ ਕੁਵਰ ਸ਼ੇਰ ਸਿੰਘ ਨੂੰ ਦੇ ਦਿੱਤਾ ਗਿਆ। ਘਨੱਈਆ ਦੀ ਜਿਹੜੀ ਸਾਰੀ ਜ਼ਮੀਨ ਕਾਂਗੜੇ ਦੇ ਵਿੱਚ ਮਿਲਾ ਦਿੱਤੀ ਤੇ ਸ਼ੇਰ ਸਿੰਘ ਨੇ ਨਾਨੀ ਦੀ ਮਦਦ ਕੀਤੀ ਨਹੀਂ ਜਾਂ ਕਰ ਨਹੀਂ ਸਕਿਆ, ਕੀ ਜਾਣੀਏ ਇਹਦੇ ਬਾਰੇ, ਕੁਝ ਜਾਣਕਾਰੀ ਘੱਟ ਹੈ। ਇਸ ਤੋਂ ਬਾਅਦ ਰਣਜੀਤ ਸਿੰਘ ਆਪਣੀ ਸੱਸ ਨੂੰ ਕਦੀ ਨਹੀਂ ਮਿਲਿਆ ਸੀ। 1832 ਦੇ ਵਿੱਚ ਰਣਜੀਤ ਸਿੰਘ ਨੂੰ ਗਾਲਾਂ ਸਰਾਪ ਦਿੰਦੀ ਹੋਈ ਸਦਾ ਕੌਰ 1832 ਦੇ ਵਿੱਚ ਨਜ਼ਰਬੰਦ ਮਰ ਗਈ, ਜਾਣੀ ਕਿ ਮਰ ਗਈ ਉੱਥੇ, ਤੇ ਉਸਦਾ ਸਭ ਬਚਿਆ ਕੁਚਿਆ ਮਾਲ ਸਬਾਬ ਜਾਇਦਾਦ ਸਰਕਾਰ ਖਾਲਸਾ ਦੇ ਨਾਲ ਮਿਲਾ ਲਈ ਦਿੱਤੀ ਗਈ। ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਹਾਜ਼ਰ ਹੋਈ ਇੱਕ ਸ਼ਾਨਦਾਰ ਔਰਤ ਦਾ ਜਿਹੜਾ ਸੀ ਅੰਤ ਉਦਾਸ ਕਰਦਾ ਹੈ। 1820 ਤੋਂ ਬਾਅਦ ਫਤਿਹ ਸਿੰਘ ਆਲੂਵਾਲੀਆ ਦੇ ਸੰਬੰਧਾਂ ਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਦਰਬਾਰ ਦੇ ਵਿੱਚ ਫਤਿਹ ਸਿੰਘ ਦੀ ਭੂਮਿਕਾ ਨਾ ਮਾਤਰ ਰਹਿ ਗਈ ਤੇ ਡਿਊੜੀਦਾਰ ਧਿਆਨ ਸਿੰਘ ਤਾਕਤਵਰ ਹੁੰਦਾ ਗਿਆ। ਉਸਨੂੰ ਜਿਹੜਾ ਸੀ ਰਾਜਾਂ ਦਾ ਖਿਤਾਬ ਦੇ ਕੇ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਉਸ ਸਮੇਂ ਦਾ। ਫਤਿਹ ਸਿੰਘ ਨੇ ਕਿਲੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਤੇ ਰਣਜੀਤ ਸਿੰਘ ਨੇ ਰੋਕ ਲਿਆ ਲਾ ਦਿੱਤੀ। ਨਾਰਾਜ਼ ਫਤਿਹ ਸਿੰਘ ਨੇ ਅੰਗਰੇਜ਼ਾਂ ਦੀ ਸੁਰੱਖਿਆ ਲੈ ਲਈ ਤੇ ਉਸਦੀਆਂ ਜ਼ਮੀਨਾਂ ਅੰਗਰੇਜ਼ੀ ਰਾਜ ਦੇ ਵਿੱਚ ਵੀ ਸਨ। ਮਹਾਰਾਜੇ ਨੇ ਕਪੂਰਥਲਾ ਤੇ ਬਾਕੀ ਬਚੀਆਂ ਆਲੂ ਵਾਲੀਆਂ ਦੀਆਂ ਥਾਵਾਂ ਜਿਹੜੀਆਂ ਸੀ ਖਾਲਸਾ ਰਾਜ ਦੇ ਵਿੱਚ ਮਿਲਾ ਲਈਆਂ। ਉਸਨੇ ਅੰਗਰੇਜ਼ਾਂ ਨੂੰ ਕਿਹਾ ਕਿ ਮਹਾਰਾਜੇ ਦੇ ਵਿਰੁੱਧ ਜੰਗ ਛੇੜੋ ਤੇ ਮੇਰੇ ਇਲਾਕੇ ਮੈਨੂੰ ਵਾਪਸ ਦਵਾਓ। ਅੰਗਰੇਜ਼ਾਂ ਨੇ ਯੁੱਧ ਨਹੀਂ ਕਰਨਾ ਸੀ। ਮਹਾਰਾਜੇ ਦੇ ਨਾਲ ਗੱਲ ਹੋਈ ਤਾਂ ਮਹਾਰਾਜੇ ਨੇ ਕਿਹਾ ਉਹ ਵਾਪਸ ਆ ਜਾਏ, ਖਿਮਾ ਕਰ ਦਿਆਂਗਾ, ਉਹਨੂੰ ਬਖਸ਼ ਦਿਆਂਗਾ। ਪਰ ਉਸਦੀ ਜਾਇਦਾਦ ਵਾਪਸ ਕਰ ਦਿਆਂਗਾ। ਸਤਲੁਜ ਪਾਰ ਕਰਕੇ ਫਤਿਹ ਸਿੰਘ ਲਾਹੌਰ ਪੁੱਜਿਆ ਤੇ 1826 ਦੇ ਵਿੱਚ ਗੋਡਿਆਂ ਭਾਰ ਹੋ ਕੇ ਰਣਜੀਤ ਸਿੰਘ ਤੋਂ ਮਾਫ਼ੀ ਮੰਗੀ। ਹੰਝੂ ਜੱਫੀ ਜਬਤ ਇਲਾਕੇ ਵਾਪਸ, ਪਰ ਆਲੂ ਵਾਲੀਆ ਸਰਕਾਰ ਨੂੰ ਮਾਮਲਾ ਦਿਆਂਗੇ। 1837 ਦੇ ਵਿੱਚ ਉਹਦੀ ਮੌਤ ਹੋ ਗਈ। ਸਿੰਧ ਤੋਂ ਪਾਰ ਰਣਜੀਤ ਸਿੰਘ ਨੂੰ ਰੋਕਣ ਵਾਲਾ ਕੋਈ ਨਹੀਂ ਸੀਗਾ। ਜਿਨ੍ਹਾਂ ਥਾਵਾਂ ਦੇ ਉੱਪਰ ਕਦੀ ਕਾਬਲ ਦਾ ਦਾਵਾ ਹੁੰਦਾ ਸੀ ਰਣਜੀਤ ਸਿੰਘ ਆਪਣੇ ਨਾਲ ਮਿਲਾਉਂਦਾ ਗਿਆ ਉਹਨਾਂ ਨੂੰ। ਉਧਰ ਮੁਹਿੰਮਾਂ ਦੇ ਦੌਰਾਨ ਮਹਾਰਾਜੇ ਨੂੰ ਇੱਕ ਸਮਰਥਕ ਮਿਲ ਗਿਆ ਤੇ ਰਾਜਪੂਤ ਅਹਿਮਦ ਸ਼ਾਹ ਟਿਵਾਣਾ। ਇਹ ਖੁਸ਼ਹਾਬ ਦਾ ਹਾਕਮ ਸੀਗਾ ਅਹਿਮਦ ਸ਼ਾਹ ਟਿਵਾਣਾ। ਖੁਸ਼ਹਾਬ 10 ਸਾਲ ਪਹਿਲਾਂ ਮਹਾਰਾਜਾ ਆਪਣੇ ਰਾਜ ਦੇ ਵਿੱਚ ਮਿਲਾ ਚੁੱਕਿਆ ਸੀ। ਭੱਖੜ, ਡੇਰਾ, ਇਸਮਾਇਲ ਖਾਂ, ਮਨਖੇੜਾ ਇੱਕ ਇੱਕ ਕਰਕੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸ਼ਾਮਲ ਹੁੰਦੇ ਗਏ। ਕੂਚ ਦੇ ਦੌਰਾਨ ਰਣਜੀਤ ਸਿੰਘ ਦੀਆਂ ਫੌਜਾਂ ਖੂਹ ਵੀ ਜਿਹੜੀ ਸੀ ਖੋਦਦੀਆਂ ਗਈਆਂ, ਕਿਤੇ ਰੋਕ ਨਹੀਂ ਪਈ। ਮਨਖੇੜਾ ਦੇ ਹਾਕਮ ਨੇ ਮੁਕਾਬਲਾ ਕੀਤਾ, 2 ਹਫ਼ਤਿਆਂ ਦੀ ਠੂਹ ਠਾਹ ਬਾਅਦ ਸਮਰਪਣ ਕਰ ਦਿੱਤਾ ਤੇ ਡੇਰਾ ਇਸਮਾਇਲ ਖਾਂ ਦੀ ਜਗੀਰ ਲੈ ਲਈ ਗਈ। ਇੱਥੇ ਇਹੀ ਗੱਲ ਵੀ ਨੋਟ ਕਰਨ ਯੋਗ ਹੈ ਕਿ ਪੂਰਨ ਮੁਸਲਿਮ ਬਹੁ ਗਿਣਤੀ ਵਾਲੇ ਇਲਾਕਿਆਂ ਚ ਕਾਬਲ ਤੱਕ ਮੁਸਲਮਾਨ ਹਾਕਮਾਂ ਨੇ ਹਿੰਦੂ ਵਜ਼ੀਰ ਤੇ ਹਿੰਦੂ ਮੁਨੀਮ ਰੱਖੇ ਹੋਏ ਸਨ। ਹਿਸਾਬ ਕਿਤਾਬ ਦੇ ਵਿੱਚ ਚੁਸਤ ਸੀ ਜੀ, ਚਲਾਕ ਸੀਗੇ, ਸਾਰਾ ਕੁਝ ਦੇਖਦੇ ਸੀ ਕਿਵੇਂ ਕਰਨਾ ਸਾਰਾ। ਸਿੰਧ ਸਾਗਰ ਦੀਆਂ ਜਿੱਤਾਂ ਨੇ ਮਹਾਰਾਜੇ ਦੀ ਅਜਿੱਤ ਹਮਲਾਵਾਰ ਦੇ ਵਜੋਂ ਧਾਕ ਬਿਠਾ ਦਿੱਤੀ। ਉਧਰ ਪੂਰਬੀ ਪੰਜਾਬ ਦੀਆਂ ਜਿੰਨੀਆਂ ਵੀ ਰਿਆਸਤਾਂ ਉੱਪਰ

0: ਰਣਜੀਤ ਸਿੰਘ ਦਾ ਦਬਦਬਾ ਹੋਇਆ ਉਹਨਾ ਤਾਂ ਮੁਗਲ ਨਹੀਂ ਕਰ ਸਕੇ ਸੀ। ਮੰਡੀ, ਸੁਕੇਤ, ਬਿਲਾਸਪੁਰ, ਚੰਬਾ, ਕੁੱਲੂ ਮਾਮਲਾ ਤਾਰਨ ਲੱਗ ਪਏ। ਮੰਗਣ ਦੇ ਉੱਤੇ ਫੌਜਾਂ ਭੇਜਣ ਲੱਗ ਪਏ ਤੇ ਪਹਾੜੀ ਰਿਆਸਤਾਂ ਮਾਮਲਾ ਭਰ ਕੇ ਖੁਦ ਮੁਖਤਾਰ ਜਿਹੜਾ ਰਹੀਆਂ, ਪਰ ਰਾਜੇ ਦੀ ਮੌਤ ਪਿੱਛੋਂ ਵਾਰਸ ਦੇ ਬਾਰੇ ਤੇ ਇੱਕ ਰਿਆਸਤ ਦਾ ਦੂਜੀ ਰਿਆਸਤ ਦੇ ਨਾਲ ਵਰਤਾਰੇ ਦੇ ਬਾਬਤ ਫੈਸਲਾ ਰਣਜੀਤ ਸਿੰਘ ਕਰੇਗਾ। ਕਾਂਗੜੇ ਦਾ ਰਾਜਾ ਸੰਸਾਰ ਚੰਦ 1824 ਦੇ ਵਿੱਚ ਮਰ ਗਿਆ। ਉਸਦੇ ਬੇਟੇ ਅਨਿਰੋਧ ਚੰਦ ਨੂੰ ਉਦੋਂ ਪਤਾ ਲੱਗਿਆ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਗਿਆ ਬਾਅਦ ਦੇ ਵਿੱਚ, ਜਦੋਂ ਉਸਨੇ ਮਹਾਰਾਜੇ ਨੂੰ 1,00,000 ਨਜ਼ਰਾਨਾ ਦਿੱਤਾ ਸੀ। ਲਤੀਫ ਦੇ ਅਨੁਸਾਰ ਰਾਮਾਨੰਦ ਅੰਮ੍ਰਿਤਸਰ ਦਾ ਵੱਡਾ ਧਨਾੜ ਸੀ ਤੇ 1824 ਦੇ ਵਿੱਚ ਜਦੋਂ ਉਸਦੀ ਮੌਤ ਹੋਈ ਉਸਦਾ 8,00,000 ਰੁਪਇਆ ਜ਼ਬਤ ਕਰ ਲਿਆ ਗਿਆ, ਜਿਹਦੇ ਨਾਲ ਲਾਹੌਰ ਸ਼ਹਿਰ ਦੁਆਲੇ ਮੁੜ ਕੰਧ ਉਸਾਰੀ ਗਈ। ਜੰਮੂ ਖੇਤਰ ਦੇ ਵਿੱਚ ਮੁਸਲਮਾਨ ਸਰਦਾਰ ਬਗਾਵਤਾਂ ਕਰਨੋਂ ਨਾ ਹਟਦੇ। ਰਣਜੀਤ ਸਿੰਘ ਨੇ ਗੁਲਾਬ ਸਿੰਘ ਨੂੰ ਜੰਮੂ ਜਗੀਰ ਵਜੋਂ ਦੇ ਦਿੱਤਾ ਤੇ ਥੋੜੀ ਦੇਰ ਬਾਅਦ ਸਾਰੇ ਡੋਗਰੇ ਭਰਾਵਾਂ ਨੂੰ ਰਾਜਿਆਂ ਦੇ ਖਿਤਾਬ ਦੇ ਦਿੱਤੇ ਗਏ। ਦਰਬਾਰ ਦੇ ਵਿੱਚ ਮਹਾਰਾਜਾ ਬੈਠਦਾ ਤਾਂ ਬਾਕੀ ਸਾਰੇ ਹੀ ਹਾਜ਼ਰ ਲੋਕ ਬੈਠ ਜਾਂਦੇ ਤੇ ਡੋਗਰੇ ਭਰਾ ਖਲੋਤੇ ਰਹਿੰਦੇ ਸੀ ਉਸ ਸਮੇਂ ਉਹਦੇ ਮੋਹਰੇ। ਉਹ ਨਾ ਬੈਠਦੇ ਸੀ। ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਧਿਆਨ ਸਿੰਘ ਦਾ ਮਸਫੂਟ ਬੇਟਾ, ਜਿਹੜਾ ਮੁੱਛ ਫੁੱਟ ਜਿਹੜਾ ਗੱਭਰੂ ਹੈ ਉਹਦਾ ਬੇਟਾ ਹੀਰਾ ਸਿੰਘ ਜਿਹੜਾ ਬੈਠ ਜਾਇਆ ਕਰੇ, ਉਹ ਨਹੀਂ, ਉਹਨੂੰ ਨੀ ਜ਼ਰੂਰਤ ਖੜੇ ਹੋਣ ਦੀ। ਹੀਰਾ ਸਿੰਘ ਆਪਣੇ ਪਿਤਾ ਤੇ ਚਾਚਿਆਂ ਤੋਂ ਵੀ ਵੱਧ ਸੋਹਣਾ ਸੀਗਾ। ਯੂਰਪੀਅਨਾਂ ਸਮੇਤ ਕਈਆਂ ਨੇ ਲਿਖਿਆ ਕਿ ਉਸਦਾ ਰੰਗ ਰੂਪ ਮਨ ਮੋਹ ਲੈਂਦਾ ਹੁੰਦਾ ਸੀ। ਲਤੀਫ ਦੇ ਅਨੁਸਾਰ ਹੀਰਾ ਸਿੰਘ ਨੂੰ ਮਹਾਰਾਜਾ ਬਹੁਤ ਪਿਆਰ ਕਰਦਾ ਸੀ। ਮਹਾਰਾਜੇ ਨੇ ਕਾਂਗੜੇ ਦੇ ਹਾਕਮ ਅਨਿਰੋਧ ਚੰਦ ਨੂੰ ਕਿਹਾ ਕਿ ਆਪਣੀਆਂ ਦੋ ਸੋਹਣੀਆਂ ਭੈਣਾਂ ਦਾ ਵਿਆਹ ਹੀਰਾ ਸਿੰਘ ਦੇ ਨਾਲ ਕਰ ਦਿਓ। ਹੀਰਾ ਸਿੰਘ ਤੇ ਉਸਦੀ ਮਾਂ ਨੇ ਜਿਹੜੀ ਸੀ ਗੱਲ ਟਾਲ ਦਿੱਤੀ, ਕਿਉਂਕਿ ਉਹਨਾਂ ਦੇ ਅਨੁਸਾਰ ਜਿਹੜਾ ਸੀ ਖਾਨਦਾਨ ਪੱਖੋਂ ਡੋਗਰੇ ਨੀਵੇਂ ਸਨ। ਮਹਾਰਾਜੇ ਦੀ ਕਰੋਪੀ ਤੋਂ ਬਚਣ ਵਾਸਤੇ ਮਾਂ ਪੁੱਤ ਸਤਲੁਜ ਟੱਪ ਕੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਚਲੇ ਗਏ ਤੇ ਥੋੜੇ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਜਾਂਦੀ ਹੈ। ਮਹਾਰਾਜੇ ਦੀ ਸਹਾਇਤਾ ਦੇ ਨਾਲ ਅਨਿਰੋਧ ਦੇ ਚਚੇਰੇ ਭਰਾਵਾਂ ਨੇ ਉਸਦੀ ਰਿਆਸਤ ਮੱਲ ਲਈ ਤੇ ਮਹਾਰਾਜਾ ਅਨਿਰੋਧ ਦੀਆਂ ਦੋ ਮਤਰਈਆਂ ਭੈਣਾਂ ਖੁਦ ਵਿਆਹ ਕੇ ਲੈ ਆਇਆ। ਧੂਮ ਧੜੱਕੇ ਦੇ ਨਾਲ ਹੀਰਾ ਸਿੰਘ ਦਾ ਵਿਆਹ ਵੀ ਉਸਦੀ ਜਿਹੜੀ ਸੀ ਹਮਰੁਤਬਾ ਕੁੜੀ ਦੇ ਨਾਲ ਕਰ ਦਿੱਤਾ ਗਿਆ। ਅਨਿਰੋਧ ਦੀਆਂ ਸਕੀਆਂ ਭੈਣਾਂ ਦਾ ਕੀ ਹੋਇਆ ਇਹਦੇ ਬਾਰੇ ਕੁਝ ਨਾ ਪਤਾ ਲੱਗਿਆ। ਈਸਟ ਇੰਡੀਆ ਕੰਪਨੀ ਦਾ ਅਫਸਰ ਬਰਨਜ਼ 1831 ਦੇ ਵਿੱਚ ਪੰਜਾਬ ਆਉਂਦਾ ਹੈ। ਦੱਸਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੇਵਲ 1,00,000 ਸਿੱਖ ਹਨ। ਉਸਨੇ ਲਿਖਿਆ ਕਿ ਨਿਗੂਣੀ ਗਿਣਤੀ ਬਹੁਤ ਵੱਡੀ ਗਿਣਤੀ ਤੇ ਰਾਜ ਕਰੇ। ਕਮਾਲ ਹੈ, ਜਿੱਥੇ ਉਹਨਾਂ ਦੀ ਸਭ ਤੋਂ ਸੰਘਣੀ ਵਸੋਂ ਹੈ ਉੱਥੇ ਵੀ ਉਹ ਆਬਾਦੀ ਦਾ ਤੀਜਾ ਹਿੱਸਾ ਨੇ। ਇਤਿਹਾਸਕਾਰ ਗ੍ਰੇ ਵਾਲ ਸਿੱਖਾਂ ਦੀ ਗਿਣਤੀ 15,00,000 ਦੱਸਦਾ ਹੈ, ਜੋ ਆਬਾਦੀ ਦਾ 12.5% ਬਣਦਾ ਹੈ। ਕੁੱਲ ਆਬਾਦੀ 1.25 ਕਰੋੜ ਸੀ। ਇੱਕ ਹੋਰ ਵਿਦਵਾਨ ਹੈ ਕੁੱਲ ਆਬਾਦੀ 1.5 ਕਰੋੜ ਲਿਖਦਾ ਹੈ। ਬਰਨਜ਼ ਦਾ ਹਵਾਲਾ ਦੇ ਕੇ ਗ੍ਰੇਵਾਲ ਲਿਖਦਾ ਹੈ ਕਿ ਸਿੱਖ ਆਬਾਦੀ ਹਰ ਸਾਲ ਵੱਧ ਰਹੀ ਸੀ। ਕੁੱਲ ਸਿੱਖ ਆਬਾਦੀ ਦੇ ਵਿੱਚੋਂ 90% ਸਿੱਖ ਅਪਰ ਬਾਰੀ ਅਤੇ ਅਪਰ ਰਚਨਾ ਦੁਆਬ ਦੇ ਵਿੱਚ ਵੱਸਦੇ, ਜੋ ਅੱਜ ਅੰਮ੍ਰਿਤਸਰ, ਲਾਹੌਰ ਅਤੇ ਜਲੰਧਰ ਦੁਆਬ ਦਾ ਇਲਾਕਾ ਹੈ। ਇਨ੍ਹਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ। ਆਬਾਦੀ ਦੇ ਅੰਕੜਿਆਂ ਦੇ ਵਿੱਚ ਮਤਭੇਦ ਹੁੰਦਾ ਰਹਿਣਾ ਹੈ। ਇੰਨੀ ਗੱਲ ਸਹੀ ਹੈ ਕਿ ਵੱਡੇ ਪੰਜਾਬ ਵਿਚਲੀ ਕੁੱਲ ਆਬਾਦੀ ਦੇ ਵਿੱਚੋਂ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਤੇ ਉਹਨਾਂ ਤੋਂ ਘੱਟ ਪਰ ਸਿੱਖਾਂ ਤੋਂ ਵੱਧ ਹਿੰਦੂ ਸਨ। ਹਕੂਮਤ ਕਰਨ ਵਾਲਿਆਂ ਦੇ ਵਿੱਚ ਹਿੰਦੂ ਸਿੱਖ ਮਿਲਾ ਕੇ 50% ਤੋਂ ਵੱਧ ਸਨ ਤੇ ਇਹਨਾਂ ਦੇ ਵਿੱਚੋਂ ਜਾਤ ਦੀ ਸ਼੍ਰੇਣੀ ਵਜੋਂ ਜਿਹੜਾ ਸੀ ਦੇਖੀਏ ਜੱਟ ਸਭ ਤੋਂ ਵਧੀਕ ਸਨ। ਸਦੀਆਂ ਬੀਤ ਗਈਆਂ, ਪਹਿਲੀ ਵਾਰ ਮੁਸਲਮਾਨਾਂ ਦੇ ਉੱਪਰ ਗੈਰ ਮੁਸਲਮਾਨਾਂ ਨੇ ਹਕੂਮਤ ਕੀਤੀ, ਜਿਸ ਨੂੰ ਜੱਟ ਸਿੱਖ ਹਕੂਮਤ ਵੀ ਕਿਹਾ ਜਾ ਸਕਦਾ ਹੈ। ਮਹਾਰਾਜਾ ਬੇਸ਼ੱਕ ਸ਼ਰਧਾਲੂ ਸਿੱਖ ਸੀ, ਪਰ ਉਸਨੇ ਧਰਮ ਆਧਾਰਿਤ ਰਾਜ ਜਿਹੜਾ ਸੀ ਥਿਓਕ੍ਰੇਸੀ ਕਾਇਮ ਨਹੀਂ ਕੀਤੀ। ਸਿਵਲ ਅਤੇ ਫੌਜ ਦੇ ਵਿੱਚ ਮੁਸਲਮਾਨ ਅਫਸਰ ਤੇ ਜਿਹੜਾ ਸੀ ਮੁਲਾਜ਼ਮ ਸਨ। ਅਸੀਂ ਦੇਖ ਲਿਆ ਹੈ ਕਿ ਅਜੀਜ਼ੂਦੀਨ ਵਿਦੇਸ਼ ਮੰਤਰੀ ਸੀਗਾ, ਉਸਦੇ ਭਰਾ ਵੀ ਅਹਿਮ ਜਿਹੜਾ ਥਾਵਾਂ ਦੇ ਉੱਤੇ ਰਹੇ। ਤੋਪਖਾਨਾ ਰਿਹਾ ਹੀ ਮੁਸਲਮਾਨ ਜਰਨੈਲਾਂ ਦੇ ਕੋਲ। ਕਿੰਨੀਆਂ ਰਿਆਸਤਾਂ ਦੇ ਖੁਦ ਮੁਖਤਾਰ ਹਾਕਮ ਮੁਸਲਮਾਨ ਹੀ ਰਹੇ ਜੋ ਮਾਮਲਾ ਧਾਰ ਦਿੰਦੇ। ਦਰਬਾਰ ਦੀ ਬੋਲੀ ਫਾਰਸੀ ਸੀਗੀ। ਮੁਸਲਮਾਨ ਚਾਹੁੰਦੇ ਸਨ ਕਿ ਸ਼ਰਾ ਮੁਤਾਬਕ ਜਿਹੜਾ ਉਹਨਾਂ ਦਾ ਕਾਨੂੰਨ ਹੈ, ਸ਼ੀਆ ਦੀ ਗੱਲ ਆਉਂਦੀ ਹੈ ਸ਼ਰਾ ਦੀ, ਉਹਦੇ ਮੁਤਾਬਕ ਨਿਆਂ ਮਿਲੇ। ਮੁਸਲਮਾਨ ਕਾਜ਼ੀ ਨਿਯੁਕਤ ਕੀਤੇ, ਅਨੇਕ ਸ਼ਫਾਖਾਨਿਆਂ ਦੇ ਵਿੱਚ ਯੂਨਾਨੀ ਦਵਾਈ ਮੁਫ਼ਤ ਮਿਲਦੀ। ਫਕੀਰ ਨੂਰੂਦੀਨ ਇਨ੍ਹਾਂ ਸ਼ਫਾਖਾਨਿਆਂ ਦੀ ਜਿਹੜੀ ਸੀ ਨਿਗਰਾਨੀ ਕਰਦਾ, ਤੇ ਸਕੂਲਾਂ ਦੇ ਵਿੱਚ ਅਰਬੀ ਤੇ ਕੁਰਾਨ ਪੜ੍ਹਾਏ ਜਾਂਦੇ, ਤੇ ਪੜ੍ਹਾਉਣ ਵਾਸਤੇ ਵਧੇਰੇ ਕਰਕੇ ਵਿਧਵਾਵਾਂ ਹੁੰਦੀਆਂ ਸਨ, ਲੋੜਵੰਦ ਕੁੜੀਆਂ ਹੁੰਦੀਆਂ, ਮੁੰਡੇ ਤੇ ਕੁੜੀਆਂ ਪੜ੍ਹਦੇ। ਉਹ ਮਸਜਿਦਾਂ ਅਤੇ ਖਾਨਗਾਹਾਂ ਦੇ ਵਿੱਚ ਸ਼ਰਧਾਂਜਲੀ ਦੇਣ ਅਕਸਰ ਜਾਂਦਾ। ਮੁਸਲਮਾਨ ਔਰਤ ਮੋਹਰਾਂ ਦੇ ਨਾਲ ਵੀ ਵਿਆਹ ਕਰਵਾ ਲਿਆ ਤਾਂ ਉਸਨੂੰ ਜਿਹੜਾ ਸੀ ਧਰਮ ਬਦਲਣ ਦੇ ਲਈ ਨਹੀਂ ਕਿਹਾ, ਮੁਸਲਮਾਨ ਰਹੀ। ਇਨ੍ਹਾਂ ਗੱਲਾਂ ਦੇ ਕਾਰਨ ਹੀ ਇਹ ਸਿੱਧ ਕਰਨਾ ਔਖਾ ਹੈ ਕਿ ਉਹ ਮੁਸਲਮਾਨ ਦਾ ਵਿਰੋਧੀ ਸੀ, ਮੁਸਲਮਾਨਾਂ ਦਾ ਵਿਰੋਧੀ ਸੀ। ਪੰਜਾਬ ਦੇ ਉੱਪਰ ਇਤਿਹਾਸ ਲਿਖਣ ਵਾਲਾ ਇੱਕ ਫਰਾਂਸੀਸੀ ਯਾ ਮੇਰੀ ਲਿਫੋਨ, ਜਿਹਦਾ ਨਾਂ ਹੈ ਯਾ ਮੇਰੀ ਲਿਫੋਨ, ਉਹ ਲਿਖਦਾ ਹੈ ਕਿ ਜਿਸਦਾ ਖਿਆਲ ਹੈ ਕਿ 1.5 ਕਰੋੜ ਜਿਹੜੇ ਸਨ ਪੰਜਾਬੀਆਂ ਦੀ ਵਸੋਂ ਵਾਲੇ ਪੰਜਾਬ ਚ ਮਹਾਰਾਜੇ ਦਾ ਸਿਵਲ ਅਤੇ ਮਿਲਟਰੀ ਫਰੇਮ ਬਹੁ ਭਾਂਤੀ ਕਲਚਰ ਵਾਲਾ ਸੀ। ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਸਾਡਾ ਦੇਸ਼ ਹੈ, ਜਿਹਦੇ ਵਿੱਚ ਪੰਜਾਬੀ ਰੰਗ, ਪੰਜਾਬੀ ਸੁਗੰਧ ਤੇ ਸਤਲੁਜ ਤੋਂ ਲੈ ਕੇ ਸਿੰਧ ਤੱਕ, ਹਿਮਾਲਾ ਦੀਆਂ ਜੜ੍ਹਾਂ ਤੋਂ ਲੈ ਕੇ ਸਿੰਧ ਫਰੰਟੀਅਰ ਤੱਕ ਵੰਨ ਸੁਵੰਨਤਾ ਸੀ। ਸਹੀ ਹੈ ਕਿ ਸੱਤਾ ਪ੍ਰਬੰਧ ਦੇ ਵਿੱਚ ਮੁਸਲਮਾਨਾਂ ਦੀ ਤਾਕਤ ਘੱਟ ਸੀ। ਮਹਾਰਾਜੇ ਦੇ ਪਸੰਦੀਦਾ ਅਫਸਰ, ਵਜ਼ੀਰ, ਜਰਨੈਲ, ਵਧੀਕ ਡੋਗਰੇ, ਸਿੱਖ ਤੇ ਬ੍ਰਾਹਮਣ ਸਨ। ਪੰਡਿਤ ਗੰਗਾ ਰਾਮ ਸਟੇਟ ਮਿਲਟਰੀ ਦਾ ਚੀਫ ਸੀ ਤੇ ਉਸਦੇ ਦੇਹਾਂਤ ਦੇ ਪਿੱਛੋਂ ਉਸੇ ਪਦਵੀ ਦੇ ਉੱਤੇ ਉਸਦਾ ਵਾਰਸ ਪੰਡਿਤ ਜਿਹੜਾ ਸੀ ਪਿੱਛੋਂ ਜਾ ਕੇ ਰਾਜਾ ਬਣਿਆ, ਦੀਨਾਨਾਥ ਹੋਇਆ। ਇਹ ਦੋਵੇਂ ਕਸ਼ਮੀਰੀ ਬ੍ਰਾਹਮਣ ਸਨ। ਤਿੰਨੇ ਫਕੀਰ ਭਰਾ ਮਹਾਰਾਜੇ ਦਾ ਭਰੋਸਾ ਜਿੱਤ ਚੁੱਕੇ ਸੀ, ਪੂਰਾ ਦਬਦਬਾ ਸੀਗਾ ਉਹਨਾਂ ਦਾ, ਪਰ ਉਹ ਵਧੀਕ ਦਖਲ ਦੇਣ ਤੋਂ ਖੁਦ ਹੀ ਜਿਹੜਾ ਪਰਹੇਜ਼ ਕਰਦੇ। ਫੌਜ ਦੇ ਵਿੱਚ ਮੁਸਲਮਾਨ ਭਰਤੀ ਹੋਏ, ਬਹਾਦਰੀ ਦਿਖਾਈ ਤਾਂ ਇਨਾਮ ਮਿਲੇ, ਪਰ ਇਹ ਨਹੀਂ ਕਿ ਉਹਨਾਂ ਦੀ ਸਲਾਹ ਦੇ ਨਾਲ ਯੁੱਧ ਨੀਤੀ ਤੈਅ ਹੋਵੇਗੀ। ਮੋਹਰਾਂ ਉੱਤੇ ਮਹਾਰਾਜਾ ਫਿਦਾ ਸੀ ਤੇ ਰਾਜ ਪ੍ਰਬੰਧ ਦੇ ਵਿੱਚ ਉਸਨੂੰ ਦਖਲ ਨਹੀਂ ਦੇਣ ਦਿੱਤਾ ਗਿਆ। ਦਰਬਾਰ ਵਿਚਲੇ ਹਿੰਦੂ, ਸਿੱਖ ਅਤੇ ਯੂਰਪੀਅਨਾਂ ਤੋਂ ਸਲਾਹ ਮਸ਼ਵਰਾ ਲੈਂਦਾ। ਇਸ ਦੇ ਮੁਕਾਬਲੇ ਮੁਸਲਮਾਨ ਘੱਟ ਹੁੰਦੇ, ਅਜਿਹਾ ਕਿਸੇ ਦੁਸ਼ਮਣੀ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਨਹੀਂ ਹੋਇਆ। ਉਹਨਾਂ ਦਿਨਾਂ ਦੇ ਵਿੱਚ ਹਾਲਾਤ ਦਾ ਪਿਛੋਕੜ ਹੀ ਸਿੱਖ ਮੁਸਲਮਾਨ ਜਿਹੜਾ ਟੱਕਰ ਦੇ ਵਿੱਚ ਸੀ। ਉਸੇ ਟੱਕਰ ਦੇ ਵਿੱਚੋਂ ਹੀ ਰਣਜੀਤ ਸਿੰਘ ਨੇ ਸੱਤਾ ਹਾਸਲ ਕੀਤੀ। ਕੁਝ ਮੁਸਲਮਾਨ ਚੀਫਸ ਵਿਰੁੱਧ, ਖਾਸ ਕਰਕੇ ਮੁਲਤਾਨ ਤੇ ਕਸੂਰ ਨੂੰ ਛੱਡ ਕੇ, ਰਣਜੀਤ ਸਿੰਘ ਨੂੰ ਖੂਨੀ ਜੰਗਾਂ ਨਹੀਂ ਲੜਨੀਆਂ ਪਈਆਂ। ਇਨ੍ਹਾਂ ਦੋ ਹਾਕਮਾਂ ਨੂੰ ਵੀ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਸੱਤਾ ਤੇ ਸ਼ਾਨ ਸੌਂਪ ਦਿੱਤੀ ਗਈ। ਆਪਣੇ ਦੁਸ਼ਮਣ ਨੂੰ ਤਲਵਾਰ ਦੀ ਥਾਂ ਦੇ ਉੱਤੇ ਉਹ ਪਿਆਰ ਦੇ ਨਾਲ ਜਿੱਤਣ ਵਾਲਾ ਸ਼ਖਸ ਸੀ। ਲਾਹੌਰ ਤੇ ਰਾਵਲਪਿੰਡੀ ਡਿਵੀਜ਼ਨਾਂ ਦੇ ਵਿੱਚ ਚੱਠਿਆਂ ਤੇ ਭੱਟੀਆਂ ਨੇ ਬਗਾਵਤ ਕੀਤੀ, ਪਰ ਇਹ ਬਗਾਵਤ ਨਾ ਧਾਰਮਿਕ ਰੰਗ ਦੀ ਸੀ ਤੇ ਨਾ ਹੀ ਕਾਮਯਾਬ ਹੀ ਹੋਈ ਸੀ। ਉਹ ਮੁਸਲਮਾਨ ਹੋ ਕੇ ਸਿੱਖ ਮਹਾਰਾਜੇ ਦੇ ਖਿਲਾਫ਼ ਨਹੀਂ ਉੱਠੇ, ਸਾਬਕ ਹਾਕਮ ਤਤਕਾਲੀ ਹਾਕਮ ਵਿਰੁੱਧ ਬਾਗੀ ਹੋ ਗਿਆ ਸੀ। ਮੁਲਤਾਨ ਤੇ ਕਸੂਰ ਦੇ ਕਬਾਇਲੀ ਪਖਤੂਨ ਹਾਰ ਗਏ। ਹਾਰਨ ਤੋਂ ਬਾਅਦ ਫਿਰ ਮਹਾਰਾਜੇ ਦੇ ਵੱਲੋਂ ਹਾਕਮ ਹੋ ਗਏ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮੁਲਤਾਨ ਦੇ ਪਠਾਨ, ਚੱਠੇ ਜਾਂ ਭੱਟੀ ਮਹਾਰਾਜੇ ਦੀ ਹਕੂਮਤ ਦੇ ਵਿੱਚ ਨਮਕ ਹਰਾਮ ਸਨ। ਆਧੁਨਿਕ ਪਾਕਿਸਤਾਨੀ ਇਤਿਹਾਸਕਾਰਾਂ ਨੇ ਦੋਸ਼ ਲਾਇਆ ਕਿ ਮਹਾਰਾਜੇ ਨੇ ਮਸਜਿਦਾਂ ਨੂੰ ਬਰੂਦ ਬਣਾਉਣ ਦੇ ਵਿੱਚ ਜਿਹੜਾ ਵਾਲੇ ਕਾਰਖਾਨੇ ਬਣਾ ਲਿਆ ਸੀ ਤੇ ਮਸਜਿਦਾਂ ਤਬੇਲੇ ਬਣ ਗਈਆਂ ਸਨ। ਕੀ ਪਤਾ ਬਾਦਸ਼ਾਹੀ ਮਸਜਿਦ ਵਿੱਚ, ਜਿਵੇਂ ਇਲਜ਼ਾਮ ਲਾਇਆ ਜਾਂਦਾ ਹੈ, ਤੋਪਾਂ ਬੰਦੂਕਾਂ ਸਟੋਰ ਕੀਤੀਆਂ ਹੋਣ, ਇਸ ਪਿੱਛੇ ਧੌਂਸ ਜਮਾਉਣ ਦਾ ਇਰਾਦਾ ਵੀ ਹੋ ਸਕਦਾ ਹੈ। ਮੁਗਲ ਅਫਸਰ ਨਵਾਬ ਭਿਖਾਰੀ ਖਾਨ ਨੇ 1753 ਦੇ ਵਿੱਚ ਜਿਹੜੀ ਸੁਨਹਿਰੀ ਮਸਜਿਦ ਤਾਮੀਰ ਕੀਤੀ, ਲੇਫੋਨ ਲਿਖਦਾ ਹੈ ਕਿ ਸਿੱਖਾਂ ਨੇ ਸੱਤਾ ਸੰਭਾਲਦਿਆਂ ਹੀ ਇਸ ਨੂੰ ਗੁਰਦੁਆਰੇ ਦੇ ਵਿੱਚ ਤਬਦੀਲ ਕਰ ਦਿੱਤਾ। ਇਹ ਹੋਇਆ ਹੀ ਸੀ, ਪਰ ਮਿਸਲਦਾਰਾਂ ਨੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੰਭਾਲਣ ਤੋਂ ਪਹਿਲਾਂ ਦੀ ਇਹ ਘਟਨਾ ਹੈ। ਇਹ ਵੀ ਲੇਫੋਨ ਨੇ ਦੱਸਿਆ ਕਿ 1820 ਦੇ ਵਿੱਚ ਦਰਬਾਰ ਦੇ ਮੁਸਲਮਾਨਾਂ ਦਾ ਇੱਕ ਵਫਦ ਮਹਾਰਾਜੇ ਨੂੰ ਮਿਲਿਆ ਤੇ ਅਰਜ ਕੀਤੀ ਕਿ ਮਸਜਿਦ ਮਸਜਿਦ ਹੀ ਰਹਿਣੀ ਚਾਹੀਦੀ ਹੈ। ਫਕੀਰ ਅਜੀਜ਼ੂਦੀਨ ਅਤੇ ਫਰਾਂਸੀਸੀ ਜਿਹੜਾ ਐਲਰਡ ਨੇ ਮਹਾਰਾਜੇ ਅੱਗੇ ਮੁਸਲਮਾਨਾਂ ਦੀ ਵਕਾਲਤ ਕਰਦਿਆਂ ਕਿਹਾ ਕੀ ਗੱਲ ਠੀਕ ਹੈ। ਮਹਾਰਾਜੇ ਨੇ ਗੱਲ ਤਾਂ ਹੀ ਮੰਨੀ ਹੈ। ਐਲਰਡ ਦੀ ਜਿਹੜੀ ਇਹ ਡਿਊਟੀ ਲਾ ਦਿੱਤੀ ਗਈ ਸੀ ਕਿ ਗੁਬੰਦਾ ਜਿਹੜੇ ਗੁਬੰਦ ਹੈ ਉੱਪਰਲੇ ਪਾਸੇ ਉਹਦੀ ਪੁਰਾਣੀ ਸੁਨਹਿਰੀ ਦਿੱਖ ਜਿਹੜੀ ਕਾਇਮ ਕਰੋ। 1834 ਦੇ ਵਿੱਚ ਐਲਰਡ ਨੇ ਰਣਜੀਤ ਸਿੰਘ ਨੂੰ ਕਿਹਾ ਮੈਨੂੰ ਹੁਣ ਫਰਾਂਸ ਜਾਣ ਦੀ ਆਗਿਆ ਦੇ ਦਿਓ, ਲਾਹੌਰ ਜਿਵੇਂ ਮੇਰੇ ਬੱਚੇ ਈਸਾਈ ਮਾਹੌਲ ਦੇ ਵਿੱਚ ਪੜ੍ਹ ਸਕਣਗੇ। ਮਹਾਰਾਜੇ ਨੇ ਆਗਿਆ ਤਾਂ ਦੇ ਦਿੱਤੀ ਹੀ, ਇਹ ਵੀ ਕਿਹਾ ਹਰੇਕ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਧਰਮ ਚੁਣੇ ਤੇ ਨਿਭਾਵੇ। ਜਾਓ, ਫਰਾਂਸੀਸੀ ਅਖਬਾਰਾਂ ਦੇ ਵਿੱਚ ਇਹ ਬਿਆਨ ਛਪਿਆ। ਜਦੋਂ ਮਹਾਰਾਜੇ ਨੇ ਲਾਹੌਰ ਦੀ ਵਾਗਡੋਰ ਸੰਭਾਲੀ, ਮਸੀਤਾਂ ਤੇ ਹੋਰ ਪਵਿੱਤਰ ਇਮਾਰਤਾਂ ਮੁਸਲਮਾਨਾਂ ਦੇ ਕੰਟਰੋਲ ਦੇ ਵਿੱਚ ਸੀ। ਸ਼ਾਹ ਸ਼ਹਿਰਾਜ਼, ਜਿਸ ਦੀ ਮੌਤ 1692 ਚ ਹੁੰਦੀ ਹੈ, ਉਹਦਾ ਮਕਬਰਾ ਇਸ ਕਰਕੇ ਢਾਉਣਾ ਪਿਆ ਕਿਉਂਕਿ ਕਈ ਹੋਰ ਵੱਡੀਆਂ ਇਮਾਰਤਾਂ ਨੂੰ ਬਚਾਉਣ ਵਾਸਤੇ ਖੰਦਕ ਪੁੱਟਣੀ ਜ਼ਰੂਰੀ ਸੀ। ਜਿਨ੍ਹਾਂ ਮੁਗਲ ਦੌਰ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਜਾਂ ਸੰਗਮਰਮਰ ਉਖਾੜੀ ਗਈ, ਉਹਨਾਂ ਦੇ ਵਿੱਚ ਜਹਾਂਗੀਰ ਦਾ ਮਕਬਰਾ ਵੀ ਸੀ ਸ਼ਾਮਲ ਸੀ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਨਵ ਉਸਾਰੀ ਵਾਸਤੇ, ਕਾਂਗੜੇ ਦੇ ਵਿੱਚ ਪ੍ਰਾਚੀਨ ਹਿੰਦੂ ਮੰਦਰ ਜਵਾਲਾਮੁਖੀ ਵਾਸਤੇ ਧਨ, ਸੋਨਾ ਤੇ ਸੰਗਮਰਮਰ ਦਿੱਤੀ। ਮਹਾਰਾਜੇ ਨੇ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਦੇ ਨਾਮ ਤੇ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਸਥਾਨ ਦੇ ਉੱਤੇ ਯਾਦਗਾਰ ਬਣਵਾਈ। ਗੁਰਮੁਖੀ ਲਿਪੀ ਦੇ ਲਈ ਉਤਸ਼ਾਹ ਵਧਿਆ। ਪਾਠ ਪੋਥੀਆਂ ਇਸ ਲਿਪੀ ਦੇ ਵਿੱਚ ਲਿਖਵਾਈਆਂ ਤੇ ਕੁਝ ਮੁਸਲਮਾਨ ਕੁੜੀਆਂ ਨੇ ਗੁਰਮੁਖੀ ਸਿੱਖੀ ਵੀ। ਹਿੰਦੂਆਂ ਦੀਆਂ ਧਾਰਮਿਕ ਜਗਿਆਸਾ ਦੀ ਤ੍ਰਿਪਤੀ ਵਾਸਤੇ ਭਾਗਵਤ ਪੁਰਾਣ ਤੇ ਸ਼ਿਵ ਪੁਰਾਣ ਦੀਆਂ ਲਾਹੌਰ ਦੇ ਵਿੱਚ ਅਨੇਕ ਜਿਲਦਾਂ ਲਿਖਵਾਈਆਂ। ਰਣਜੀਤ ਸਿੰਘ ਸਭ ਧਰਮਾਂ ਦਾ ਆਦਰ ਕਰਦਾ ਸੀ, ਪਰ ਦਰਬਾਰ ਦੇ ਵਿੱਚ ਉਸਦੇ ਜਿਹੜੇ ਆਪਣੇ ਧਰਮ ਦੇ ਅਨੇਕ ਨਿਸ਼ਾਨ ਸਨ। ਕਦੀ ਕਦਾਈ ਹਾਥੀ ਉੱਤੇ ਸੁਨਹਿਰੀ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਪਣਾ ਸੁਨਹਿਰੀ ਹੌਦੇ ਵਾਲਾ ਹਾਥੀ ਉਸਦੇ ਪਿੱਛੇ ਤੋੜਦਾ ਹੋਇਆ ਉਸਦਾ ਕਾਫਲਾ ਕੂਚ ਕਰਦਾ। ਪਰ ਦੇਸ਼ ਦੇ ਵਿੱਚ ਧਾਰਮਿਕ ਤਣਾਅ ਵਾਲੀਆਂ ਘਟਨਾਵਾਂ ਵੀ ਘਟਦੀਆਂ। ਬਹੁਤ ਸਾਰੀਆਂ ਥਾਵਾਂ ਉੱਤੇ ਗਊ ਹੱਤਿਆ ਤੇ ਪਾਬੰਦੀ ਸੀ, ਪਰ ਇਹ ਉਹਨਾਂ ਥਾਵਾਂ ਦੇ ਉੱਤੇ ਸੀ ਜਿੱਥੇ ਹਿੰਦੂਆਂ ਦੀ ਗਿਣਤੀ ਵਧੀਕ, ਮੁਸਲਮਾਨਾਂ ਦੀ ਘੱਟ। ਕਿਹਾ ਜਾਂਦਾ ਹੈ ਕਿ 1780 ਤੋਂ 1849 ਤੱਕ ਮੁਸਲਮਾਨ ਪੰਜਾਬੀਆਂ ਤੇ ਪਠਾਣਾਂ ਉੱਪਰ ਸਿੱਖਾਂ ਦੇ ਵੱਲੋਂ ਧਾਰਮਿਕ ਸ਼ਖਸੀਅਤਾਂ ਹੋਈਆਂ ਧਾਰਮਿਕ ਸੋਰੀ ਸਖਤੀਆਂ ਕੀਤੀਆਂ ਗਈਆਂ ਸਖਤ ਕਾਨੂੰਨ ਕੀਤਾ ਗਿਆ ਧਾਰਮਿਕ ਸਖਤੀਆਂ ਹੋਈਆਂ। ਇਸ ਗੱਲ ਦੇ ਗਲਤ ਹੋਣ ਦਾ ਨਿਪਟਾਰਾ ਇੱਕ ਚਸ਼ਮਦੀਦ ਗਵਾਹ ਆਪਣੀ ਲਿਖਤ ਦੇ ਵਿੱਚ ਕਰ ਰਿਹਾ। ਅਲੈਗਜ਼ੈਂਡਰ ਬਰਨਸ ਦੱਸਦਾ ਹੈ ਕਿ ਜਿਹੜੇ ਸਿੱਖ ਮਹਾਰਾਜੇ ਦੇ ਘੋੜਿਆਂ ਦੀ ਰਖਵਾਲੀ ਕਰਦੇ ਸਨ, ਉਨ੍ਹਾਂ ਨੇ ਇੱਕ ਮਸੀਤ ਦੀ ਮੁਰੰਮਤ ਕਰਵਾਈ ਤੇ ਇਉਂ ਲਿਸ਼ਕਾ ਦਿੱਤੀ ਕਿ ਧੁੱਪ ਦੇ ਵਿੱਚ ਅੱਖਾਂ ਝੁੰਦਿਆ ਜਾਂਦੀਆਂ, ਕਿਉਂਕਿ ਜਿਸ ਹਕੀਮ ਨੇ ਬਿਮਾਰ ਘੋੜੇ ਠੀਕ ਕਰ ਦਿੱਤੇ ਸਨ ਉਹ ਇਸ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ। ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਮਿਲਿਆ ਤੇ ਲਿਖਿਆ ਧਰਮ ਦੇ ਬਾਰੇ ਰਣਜੀਤ ਸਿੰਘ ਦੀ ਉਦਾਰਤਾ ਤੇ ਜਬਰਨ ਧਰਮ ਪਰਿਵਰਤਨ ਦੀ ਜਿਹੜੀ ਹੈ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ। ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਮੁਸਲਮਾਨ ਸਰਦਾਰਾਂ ਦੇ ਜਿਹੜੇ ਨੇ ਵਡੇਰੇ ਮਹਾਰਾਜੇ ਦੇ ਦਰਬਾਰ ਦੇ ਵਿੱਚ ਅਫਸਰ ਹੁੰਦੇ ਸਨ। ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਸ ਜਾਂਦੀ ਹੈ ਤੇ ਫਜ਼ਲ ਹੁਸੈਨ ਅਤੇ ਖਿਜ਼ਰ ਹਯਾਤ ਟਿਵਾਣਾ ਇਨ੍ਹਾਂ ਦੇ ਵਿੱਚੋਂ ਹੀ ਇੱਕ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਅੱਜ ਦਾ ਚੈਪਟਰ ਕਿਤਾਬ ਪੰਜਾਬ ਦੇ ਵਿੱਚੋਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 11ਵਾਂ। ਇੱਥੋਂ ਹੀ ਇਹਦੀ ਅਗਲੀ ਸ਼ੁਰੂਆਤ ਕਰਾਂਗੇ ਦੋਸਤੋ, ਤੇ ਲਾਈਨਾਂ ਹੁਣ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਇਸ ਨੂੰ ਚੈਪਟਰ ਨੂੰ ਅਲੱਗ ਤੋਂ ਵੀ ਪਾ ਦਿੱਤਾ ਜਾਂਦਾ ਤੁਹਾਡੇ ਲਈ, ਤੇ ਇਸ ਦੇ ਨਾਲ ਹੀ ਫਿਰ ਇਸ ਕਿਤਾਬ ਦੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਤੇ ਇੱਥੋਂ ਹੀ ਅਗਲਾ ਲੜੀਵਾਰ ਭਾਗ 12ਵਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਜੀ ਦੋਸਤੋ, ਸਵਾਗਤ ਹੈ ਸਾਰੇ ਦੋਸਤਾਂ ਦਾ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 1976 ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਜੀ, ਜਦ ਤੱਕ ਜੇ ਕੋਈ ਕਾਲ ਦੋਸਤ ਕਰਨੀ ਚਾਹੁੰਦਾ ਹੈ, ਕੋਈ ਗੱਲਬਾਤ ਕਿਤਾਬ ਦੇ ਬਾਬਤ ਵੀ ਕਰਨੀ ਚਾਹੁੰਦਾ, ਉਹਦਾ ਸਵਾਗਤ ਰਹੇਗਾ। ਤੇ ਆਪਣੇ ਨਾਲ ਜੁੜੇ ਨੇ ਹਰਵਿੰਦਰ ਜੋਲ ਭੈਣ ਜੀ US ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭਾਈ
0: ਸਾਹਿਬ। ਸਤਿ ਸ੍ਰੀ ਅਕਾਲ।
1: ਮੈਂ ਬੁੱਕ ਵੈਸੇ ਅੱਜ ਮੈਂ ਥੋੜਾ ਜਿਆਦਾ ਹੀ ਖਿਆਲ ਨਾ ਸੁਣੀ, ਬੁੱਕ ਲਿਖੀ ਕਿਹਦੀ ਹੋਈ ਹੈ ਜੀ?
0: ਇਹ ਜੀ ਆਪਣੇ ਮੋਹਨ ਲਾਲ ਆਪਣੇ ਸੋਰੀ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਜੀ।
1: ਓ ਅੱਛਾ, ਠੀਕ ਹੈ ਠੀਕ ਹੈ।
0: ਪ੍ਰੋਫੈਸਰ ਪੰਨੂ ਜੀ ਨੇ ਆਪਣੇ ਪਟਿਆਲੇ ਵਾਲੇ, ਉਹਨਾਂ ਦਾ
1: ਹਾਂਜੀ, ਉਹਨਾਂ ਟ੍ਰਾਂਸਲੇਟ ਕੀਤੀ ਹੈ।
0: ਟ੍ਰਾਂਸਲੇਟ ਉਹਨਾਂ ਨੇ ਕੀਤੀ ਹੈ ਜੀ, ਹਰਪਾਲ ਸਿੰਘ ਪੰਨੂ।
1: ਅੱਛਾ ਠੀਕ ਹੈ
0: ਜੀ,
1: ਠੀਕ ਹੈ ਠੀਕ ਹੈ।
0: ਪੰਜਾਬ ਦੇ ਬਾਬਤ ਹੀ ਹੈ ਜੀ।
1: ਠੀਕ ਹੈ। ਇਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਆਪਣਾ ਬਲਦੇਵ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਤੇ ਕੀ ਸੀਗਾ ਉਹਨਾਂ ਦਾ ਬੁੱਕ ਦਾ ਨਾਮ?
0: ਸੂਰਜ ਜੀ ਆਪਣਾ ਉਹੋ
1: ਨਹੀਂ, ਸੂਰਜ ਦੀ ਅੱਖਾਂ,
0: ਸੂਰਜ ਦੀ ਅੱਖਾਂ ਜੀ।
1: ਹਾਂ, ਉਹਦੇ ਨਾਲੋਂ ਥੋੜਾ ਡਿਫਰੈਂਟ ਲਿਖਿਆ ਹੋਇਆ ਹੈ ਨਾ?
0: ਹਾਂਜੀ, ਥੋੜਾ ਡਿਫਰੈਂਟ ਹੈ ਜੀ ਉਹਦੇ ਵਿੱਚ, ਬਿਲਕੁਲ ਹੈ ਜੀ।
1: ਹਾਂ ਹਾਂ, ਕਿਉਂਕਿ ਉਹ ਜਿਹੜਾ ਰਾਜਾ ਸੀਗਾ ਆਪਣਾ ਅਫਗਾਨਿਸਤਾਨ ਦਾ, ਜਿਹਤੋਂ ਮਹਾਰਾਜੇ ਨੇ ਹੀਰਾ ਲਿਆ
0: ਸੀਗਾ ਜੀ, ਸੂਜ਼ਾ ਜੀ। ਹਾਂਜੀ, ਸੂਜ਼ਾ ਦਾ ਸੀ ਉਹਦਾ।
1: ਹਾਂਜੀ, ਫਿਰ ਉਹਨਾਂ ਨੇ ਜਦੋਂ ਉਹਨੇ ਉਹਨੂੰ ਆਪਣਾ ਛਡਾ ਲਿਆਂਦਾ ਸੀਗਾ ਉਹਦੇ ਚੋਂ, ਕੈਦ ਚੋਂ, ਤੇ ਉਹ ਫਿਰ ਕਿੰਨੀ ਦੇਰ ਉਹਨਾਂ ਨੇ ਨਾ ਉਹਨਾਂ ਨੇ ਨੀਤ ਬਦਲ ਲਈ ਸੀ ਆਪਦੀ, ਉਹਦੇ ਸੂਰਜ ਦੀ ਅੱਖ ਚ ਇਹ ਲਿਖਿਆ ਹੋਇਆ।
0: ਹਾਂਜੀ,
1: ਤੇ ਇਹਦੇ ਵਿੱਚ ਨੀ ਮੈਂ ਪੜਿਆ ਹੈਗਾ, ਜਿਹੜੀ ਇਹ ਦਾ ਰੀਅਲ ਮਹਾਰਾਜਾ ਰਣਜੀਤ ਸਿੰਘ, ਉਹਦੇ ਵਿਚ ਨੀ ਮੈਨੂੰ ਯਾਦ ਹੈਗਾ ਮੈਂ ਇਸ ਬਾਰੇ, ਪਰ ਉਹਦੇ ਚ ਸੂਰਜ ਦੀ ਅੱਖ ਚ ਇਹ ਸੀਗਾ ਕਿ ਉਹਨਾਂ ਨੇ ਉਹਨੇ ਆਪਣੀ ਨੀਅਤ ਬਦਲ ਲਈ ਸੀ ਇਹਨੂੰ ਹੀਰਾ ਦੇਣ ਦੇ ਲਈ, ਤਾਂ ਫਿਰ ਇਹਨਾਂ ਨੇ ਹਾਂ ਕਿੰਨੀ ਦੇਰ ਫਿਰ ਕੈਦ ਚ ਰੱਖਿਆ, ਫਿਰ ਉਹਦੀ ਵਾਈਫ ਨੇ ਜਦੋਂ ਉਹ ਹੀਰਾ ਦੇਤਾ ਸੀਗਾ ਉਹਨੂੰ,
0: ਪਰ ਇਹਨੇ ਸ਼ਰਤ ਰੱਖੀ ਸੀ ਕਸ਼ਮੀਰ ਦੇ ਨਾਲੋਂ ਵੱਡਾ ਹੀਰਾ ਕਿਹੜਾ, ਉਹ ਕਹਿੰਦਾ ਮੈਂ ਕਸ਼ਮੀਰ ਰੱਖਾਂਗਾ ਜੀ, ਇਹਦੇ ਵਿਚ ਇਹ ਚੀਜ਼ ਦਾ ਜ਼ਿਕਰ ਕੀਤਾ ਹੈ ਜੀ।
1: ਹਾਂ, ਪਰ ਉਹ ਕਹਿੰਦੇ ਸੀਗੇ ਉਹਦੇ ਚ ਲਿਖਿਆ ਹੈ ਕਿ ਮਹਾਰਾਜੇ ਨੇ ਸ਼ਰਤ ਹੀ ਰੱਖੀ ਸੀਗੀ ਦੇਖ ਕੇ ਕਿ ਮੈਂ ਹੀਰਾ ਲਊਂਗਾ ਤਾਂ ਮੈਂ ਤੁਹਾਨੂੰ ਉਹ ਕਰਾਉਂਗਾ, ਉਹਨੂੰ ਕੈਦ ਚੋਂ ਛਡਾਉਂਗਾ ਰਾਜੇ ਨੂੰ।
0: ਹਾਂਜੀ, ਨੇ ਕਿਹਾ ਸੀ। ਹਾਂਜੀ ਬਿਲਕੁਲ, ਇਹਦਾ ਜ਼ਿਕਰ ਹੈ।
1: ਹਾਂਜੀ ਵੀ ਤੈਨੂੰ, ਹਾਂਜੀ, ਤੇ ਪਰ ਫੇਰ ਉਹ ਨੀਤ ਬਦਲ ਗਈ ਤੇ ਉਹ ਫੇਰ ਉਹਨੇ ਛੱਡਿਆ ਨੀ ਮਹਾਰਾਜੇ ਰਣਜੀਤ ਸਿੰਘ ਨੇ, ਫੇਰ ਉਹਨਾਂ ਨੇ ਅਖੀਰ ਨੂੰ ਉਹਨਾਂ ਨੂੰ ਦੇਣਾ ਪਿਆ ਦੇਣਾ। ਹਾਂਜੀ, ਤੇ ਪਤਾ ਨੀ ਹੁਣ ਹਿਸਟਰੀ ਦੇ ਤੱਥ ਕਿੱਥੇ
0: ਕਿਸੇ ਨੇ ਆਪਣੇ ਢੰਗ ਦੇ ਨਾਲ ਭੈਣ ਜੀ ਲਿਖਿਆ, ਤਾਂ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਚਲੋ ਵੱਖਰੇ ਵੱਖਰੇ ਐਂਗਲ ਤੋਂ ਪੜ੍ਹੀਏ ਪਤਾ ਲੱਗੇ। ਹੁਣ ਇਹਦੇ ਵਿਚ ਉਸ ਸਮੇਂ ਦੀ ਆਬਾਦੀ ਦਾ ਵੀ ਜ਼ਿਕਰ ਕੀਤਾ ਹੈ ਕਿ 1.5 ਕਰੋੜ ਜਾਂ ਇੰਨੀ ਕੁ ਆਬਾਦੀ ਹੁੰਦੀ ਸੀ। ਤੇ ਹੁਣ ਜੇ ਉਹ ਸਮੇਂ ਦੇ ਵਿੱਚ ਆਪਾਂ ਸਿੱਖ ਇਤਿਹਾਸਕਾਰ ਜਿਹੜੇ ਹੋਰ ਸਾਰਾ ਕੁਝ ਲਿਖਦੇ ਆ ਵਧਾ ਚੜਾ ਕੇ, ਉਹ ਕਹਿੰਦੇ ਵੀ ਇੰਨੇ ਮਤਲਬ ਕਿ ਫੌਜ ਸੀ ਜੀ, ਏਦਾਂ ਲਾਹੂ ਲਾ ਦਿੱਤੇ ਜੀ, ਜੇ ਕਰ ਦਿੱਤਾ, ਉਹ ਚੀਜ਼ਾਂ ਫਿਰ ਸ਼ਿਕਵਾ ਖੜਾ ਕਰਦੀਆਂ ਨੇ ਜੀ,
1: ਕਰਦੀਆਂ ਨੇ। ਹਾਂਜੀ ਹਾਂਜੀ ਹਾਂਜੀ ਹਾਂਜੀ, ਨਹੀਂ ਵਧੀਆ ਸੀਗਾ, ਮੈਂ ਸੁਣੀ ਜਾਂਦੀ ਸੀ, ਮੈਂ ਕਿਹਾ ਵੀ ਇਹ ਥੋੜਾ ਜਿਹਾ ਹਰੇਕ ਵੈਸੇ ਤਾਂ ਜਿਹੜਾ ਵੀ ਬੁੱਕ ਕੋਈ ਲਿਖਦਾ ਉਹ ਥੋੜਾ ਜਿਹਾ ਅਲੱਗ ਹੀ ਤੱਥ ਆਪਣੇ ਆਪਣੇ ਕਿਤੋਂ ਲੈ ਕੇ ਆਉਂਦੇ ਨੇ ਨਾ। ਹਾਂਜੀ ਹਾਂਜੀ, ਤੇ ਬਹੁਤ ਸੋਹਣੀ ਕਿਤਾਬ। ਹਾਂਜੀ ਬਹੁਤ ਸੋਹਣੀ ਆ। ਹਾਂਜੀ,
0: ਤੇ ਅੱਜ ਰੱਖੜੀ ਦਾ ਦਿਹਾੜਾ ਜੀ,
1: ਮੁਬਾਰਕਬਾਦ। ਹਾਂਜੀ, ਹੈਪੀ ਰੱਖੜੀ। ਹਾਂਜੀ ਹਾਂਜੀ, ਮੈਂ ਬਸ ਹੁਣੇ ਉਹ ਮੈਂ ਐਕਚੁਅਲੀ ਦਿਮਾਗ ਨਾ ਹੁਣ ਸੱਚੀ ਮੈਂ ਮੈਨੂੰ ਲੱਗੂਗਾ ਵੀ ਖਨੀ ਤਾਂ ਉਮਰ ਦਾ ਫਰਕ ਭੁੱਲ ਜਾਂਦੀ ਆ। ਮੈਂ ਲੈਣ ਸੀਗੀ ਤੇ ਮੈਂ ਲੈ ਕੇ ਬਾਹਰ ਚੱਲੀ ਸੀ ਘਰ ਨੂੰ। ਹੈਪੀ ਰੱਖੜੀ। ਹਾਂਜੀ ਬਹੁਤ ਵਧੀਆ। ਹਾਂਜੀ ਬਹੁਤ ਸੋਹਣਾ ਤਿਉਹਾਰ ਆ ਹਨਾ, ਤੇ
0: ਪਰਿਵਾਰ ਨੂੰ ਵੀ ਕਹਿ ਦੀਦਾ ਚਲੋ ਨਾ ਹੀ ਭੇਜੋ, ਰੱਖੜੀ ਮਨਾਉਣੀ ਆ ਰੱਖੜੀ ਮਨਾ ਲਈ ਬਸ ਜੀ। ਬਿਲਕੁਲ ਹੈ
1: ਸਵੇਰੇ ਮੈਂ ਛੋਟੇ ਬੱਚਿਆਂ ਦੇ ਦੋਨਾਂ ਦੇ ਨਾ ਮੈਂ ਸਕੂਲ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਮੈਂ ਰੱਖੜੀ ਬੰਨਦੀ ਆ ਛੋਟੇ
0: ਜੀ, ਹਾਂਜੀ
1: ਬੰਨਤੀ ਬੜੇ ਨੂੰ ਮੈਂ ਕਿਹਾ ਹੁਣ ਮੈਨੂੰ ਦੇ ਵੀ ਦੇ ਕੁਛ ਤੇ ਨਾ ਇਹੋ ਜਿਹੜੇ ਕਾਰਡ ਨੀ ਬੱਚੇ ਕੁਲੈਕਟ ਕਰਦੇ ਉਹ ਚ ਇੱਕ ਕਾਰਡ
0: ਹਾਂਜੀ
1: ਲਿਆਇਆ ਕਹਿੰਦਾ ਦਾਦੀ ਇਹ $1,000 ਵਰਥ ਆ ਕਹਿੰਦਾ ਇਹ ਰੱਖ ਲਾ ਮੈਂ ਕਿਹਾ ਠੀਕ ਆ
0: ਅੱਛਾ ਜੀ, ਕੀ ਬਾਤ ਹੈ ਜੀ।
1: ਉਹ ਆਪਦੀ ਕੁਲੈਕਸ਼ਨ ਚ ਇੱਕ ਕਾਰਡ ਦੇ ਗਿਆ ਮੈਨੂੰ ਜਿਹੜੇ ਬੱਚੇ ਕਾਰਡ ਕੁਲੈਕਟ ਕਰਦੇ ਕਹਿੰਦਾ ਇਹ
0: ਜੀ
1: ਕਹਿੰਦਾ $1,000 ਦੇ ਵਰਥ ਆ ਮੈਂ ਕਿਹਾ ਨਹੀਂ ਤੂੰ ਮੈਨੂੰ ਛੋਟੇ ਵਾਲਾ ਹੀ ਦੇ ਦੇ
0: ਅੱਛਾ ਜੀ,
1: ਇੰਨੇ ਪੈਸੇ ਮੈਂ ਕਿਹਾ ਮੈਂ ਸਾਂਭਣੇ ਕਿਵੇਂ ਨੇ
0: ਜੀ ਬਿਲਕੁਲ ਹੈ ਜੀ। ਉਹ ਗੇਮ ਹੈ ਕੀ ਆ ਜੀ, ਉਹ ਬੱਚੇ ਉਹ ਖੇਡਦੇ ਰਹਿੰਦੇ ਆ ਕਾਰਡ ਵਗੈਰਾ, ਉਹਨਾਂ ਤੇ ਪ੍ਰਾਈਜ਼ ਵਗੈਰਾ ਲਿਖਿਆ ਇੰਨੇ ਪੇ ਕਰੋ ਤੁਸੀਂ ਤਾਂ ਤੁਹਾਨੂੰ ਆ ਮਿਲੂਗਾ ਜੀ।
1: ਹਾਂਜੀ ਨਹੀਂ ਬਹੁਤ ਸੋਹਣਾ। ਵੈਸੇ ਤਾਂ ਮੇਰੀ ਡੇਟ ਆਫ ਬਰਥ ਹੋਰ ਆ ਭਾਰਤ ਸਾਹਿਬ, ਜਦੋਂ ਮੈਂ ਵੈਸੇ ਜਦੋਂ ਮੈਂ ਅੱਜ ਸਵੇਰੇ ਵੀ ਗੱਲ ਕਰ ਰਹੀ ਦੱਸਦੀ ਸੀ, ਪਰ ਵੈਸੇ ਮੇਰਾ ਅੱਜ ਦਾ ਬਰਥ ਆ।
0: ਮੁਬਾਰਕਬਾਦ ਜੀ,
1: ਮਤਲਬ
0: ਫਿਰ ਤਾਂ ਕਿਆ ਬਾਤ ਹੈ ਜੀ, ਬਹੁਤ
1: ਨਹੀਂ
0: ਬਹੁਤ
1: ਡੇਟ ਮੁਤਾਬਕ ਨਹੀਂ, ਡੇਟ
0: ਹਾਂਜੀ
1: ਮੁਤਾਬਕ ਨਹੀਂ ਵੈਸੇ, ਹਾਂਜੀ ਰੱਖੜੀਆਂ ਵਾਲਾ ਦਿਨ ਦਾ ਸੀਗਾ, ਹਾਂਜੀ ਰੱਖੜੀਆਂ ਵਾਲੇ ਪੁੰਨਿਆਂ ਨੂੰ ਜੇ ਆਪਾਂ ਕਹਿ ਦਿੰਦੇ ਆ
0: ਜੀ।
1: ਤੇ ਸਾਡੇ ਜਿਹੜੀ ਮੇਰੇ ਨਾਨਕਿਆਂ ਦੇ ਗੁਆਂਢ ਚ ਇੱਕ ਬੀਬੀ ਸੀਗੀ, ਉਹਨੇ ਮੈਨੂੰ ਕਿਹਾ, ਮੈਨੂੰ ਅੱਗੇ ਵੀ ਗੱਲ ਕੀਤੀ, ਮੈਂ ਕਿਹਾ ਮੈਨੂੰ ਕਹਿੰਦੀ ਪੱਥਰ ਆ ਗਿਆ। ਹਾਂਜੀ
0: ਜਿਹੜੇ ਜਿਸ ਹਿਸਾਬ ਨਾਲ ਤੁਸੀਂ ਗੱਲ ਕਰਦੇ ਹੋ ਨਾ, ਤਾਂ ਹੁਣ ਅੱਜ ਜਵਾਬ ਨਹੀਂ ਦੇ ਸਕਦੇ ਉਹ ਚੀਜ਼ਾਂ ਦਾ ਜੀ, ਜਿੰਨਾ ਤੁਸੀਂ ਗੁੜਦੇ ਹੋ ਜੀ।
1: ਫਿਰ ਹੁੰਦਾ ਹੀ ਸੀਗਾ ਬੜੀਆਂ ਨਾ ਉਸ ਟਾਈਮ, ਸੋਚ ਤਾਂ ਹੁਣ ਵੀ ਬਹੁਤ ਬਦਲ ਗਈ, ਪਰ ਫੇਰ ਵੀ ਉਹੀ ਜੀ ਨੀ ਹਜੇ ਆਪਾਂ ਜਿਵੇਂ ਕਹਿੰਦੇ ਆ, ਤੇ ਆਪਣੇ ਦਿਮਾਗ ਦੇ ਪਿਛਲੇ ਪਾਸੇ ਤਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ, ਆਪਾਂ ਕਹਿ ਕੁਛ ਹੋਰ ਦਿੰਨੇ ਆ ਹਨਾ, ਪਰ ਉਸ ਟਾਈਮ ਦੀਆਂ ਗੱਲਾਂ ਹੋਰ ਨੇ, ਪੁਰਾਣੀਆਂ ਗੱਲਾਂ ਨੇ, ਉਸ ਇਸੇ ਤਰ੍ਹਾਂ ਹੀ ਕਰਦੇ ਸੀਗੇ, ਸੋਚਦੇ ਸੀਗੇ ਸਾਰੇ ਲੋਕ।
0: ਹਾਲਾਤ ਬਦਲ ਗਏ ਪੇ ਜੀ, ਅੱਗੇ ਪੈਸੇ ਧੇਲੇ ਵੱਲੋਂ ਇੰਨੀ ਤੰਗੀ ਹੁੰਦੀ ਸੀ, ਕੱਪੜਾ ਲੀੜਾ ਹੋਰ ਸਾਰੀਆਂ ਚੀਜ਼ਾਂ, ਤੇ ਹੁਣ ਚਲੋ ਹਾਲਾਤ ਹੋਰ ਨੇ ਜੀ।
1: ਵੈਸੇ ਤਾਂ ਵਧੀਆ ਸੀਗਾ ਕਈ ਗੱਲਾਂ ਤਾਂ, ਕਿਉਂਕਿ ਤੁਹਾਨੂੰ ਹਰ ਚੀਜ਼ ਦੀ ਕੀਮਤ ਦਾ ਪਤਾ ਹੁੰਦਾ
0: ਸੀਗਾ
1: ਹਨਾ, ਹੁਣ ਤਾਂ ਕਿਸੇ ਚੀਜ਼ ਦੀ ਨਾ ਕਿਸੇ ਰਿਸ਼ਤੇ ਦੀ ਕੀਮਤ ਦਾ ਪਤਾ, ਨਾ ਪੈਸੇ ਦੀ ਕੀਮਤ ਦਾ ਪਤਾ, ਤੇ ਕੋਈ ਕਿਸੇ ਚੀਜ਼ ਦੀ ਵੈਲਿਊ ਹੈ ਹੀ ਨੀ ਗੀ ਹਨਾ, ਦਿਮਾਗ ਦੇ ਉੱਤੋਂ ਚ ਨੰਗੀ ਜਾਂਦਾ ਸਾਰਾ ਕੁਛ ਸਭ ਕੁਛ ਤੇ। ਹਾਂਜੀ ਚਲੋ ਬਹੁਤ ਵਧੀਆ, ਹਾਂਜੀ ਰੱਖੜੀ ਹੈਪੀ ਰੱਖੀ ਸਾਰੇ ਮੇਰੇ ਭਰਾਵਾਂ ਨੂੰ, ਬਸ ਪਰਮਾਤਮਾ ਤੰਦਰੁਸਤੀ ਖੁਸ਼ੀਆਂ ਬਖਸ਼ੇ ਇਸੇ
0: ਤਰ੍ਹਾਂ,
1: ਹਾਂਜੀ ਚੜ੍ਹਦੀ ਕਲਾ ਚ ਰਹੋ
0: ਬਿਲਕੁਲ,
1: ਤੇ ਹਾਂਜੀ
0: ਤੁਹਾਨੂੰ ਵੀ
1: ਚਲੋ ਠੀਕ,
0: ਥੈਂਕ ਯੂ ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਸੀ ਆਖਰ ਦੇ ਵਿੱਚ, ਤੇ ਨਾਲ ਦੀ ਨਾਲ ਕੁਝ ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਜੀ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਭੁਪਿੰਦਰ ਭਾਰਤ ਜੀ ਨੂੰ, ਤੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਲਾਈਕ ਨੰਬਰ 2, ਸਮੂਹਿਕ ਰੂਪ ਦੇ ਵਿੱਚ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਨੇ, ਔਜਲਾ ਸਾਹਿਬ ਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ, ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਕਹਿੰਦੇ ਸਲਾਹਣ ਯੋਗ ਹੈ ਜੀ, ਦੇ ਇਕਬਾਲ ਵਾਂਗੜ ਜੀ ਸਤਿ ਸ੍ਰੀ ਅਕਾਲ, ਤੇ ਫੁੱਲਾਂ ਦਾ ਗੁਲਾਬ ਭੇਜਿਆ, ਫੁੱਲਾਂ ਦਾ ਗੁਲਾਬ, ਗੁਲਾਬ ਦੇ ਫੁੱਲ ਭੇਜੇ ਆ ਅਸਲ ਦੇ ਵਿੱਚ, ਫੁੱਲਾਂ ਦਾ ਗੁਲਾਬ ਨਹੀਂ ਗੁੱਛਾ ਹੀ ਭੇਜ ਦਿੱਤਾ ਜੀ ਉਹਨਾਂ ਨੇ ਫੁੱਲਾਂ ਦਾ। ਤੇ ਇਕਬਾਲ ਮਾਂਗੜ ਜੀ ਨੇ ਹੈਪੀ ਰਾਖੀ ਟੂ ਆਲ ਕਿਹਾ ਜੀ ਸਭ ਨੂੰ, ਤੇ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਵੀ ਮੁਬਾਰਕਬਾਦ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ, ਤੇ ਦਵਿੰਦਰ ਭਾਰਤ ਜੀ UI ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਵੀ ਲਕੀਰ ਹੈ ਨਹੀਂ, ਭਾਵੇਂ ਕਿਤੋਂ ਲੜ ਲਵੇ ਜੀ ਚੋਣ, ਹੱਥਾਂ ਦੀਆਂ ਲਕੀਰਾਂ ਦੇ ਵਿੱਚ ਕਹਿੰਦੇ ਨਹੀਂ ਲਿਖਿਆ ਸੀ। ਤੇ ਔਜਲਾ ਸਾਹਿਬ ਕਹਿੰਦੇ ਕਿਤੇ ਲੇਕ ਆਫ ਟਰੰਪ ਨਹੀਂ ਰੱਖ ਲਿਆ ਇਹਨੇ ਨਾਂ ਜੀ ਕਹਿੰਦੇ। ਤੇ ਮਾਲ ਜੀ ਨੇ ਵੀ ਐਪਰੀਸ਼ੀਏਟ ਕੀਤਾ ਤੇ ਨਾਲ ਨਾਲ ਸਭ ਨੂੰ ਮੁਬਾਰਕਬਾਦ ਅੱਜ ਦੇ ਦਿਹਾੜੇ ਦੇ ਉੱਤੇ ਦਿੱਤੀ ਹੈ, ਹੈਪੀ ਰਾਖੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਨੇ। ਤੇ ਇਸੇ ਤਰ੍ਹਾਂ ਗੁਰੀ ਮਾਨ ਜੀ ਨੇ ਸਾਰੇ ਵੱਡੇ ਭਰਾਵਾਂ ਨੂੰ, ਭੈਣਾਂ ਨੂੰ ਸਤਿ ਸ੍ਰੀ ਅਕਾਲ, ਸੁਰਿੰਦਰ ਮਾਲ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਰਾਜਨ ਸੈਣੀ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮੁਹੰਮਦ ਜੀ ਨੂੰ, ਤੇ ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ, ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਅੱਗੇ ਕਹਿੰਦੇ ਨੇ ਕਾਂਗੜਾ ਤਾਂ ਹੁਸ਼ਿਆਰਪੁਰ ਕੋਲੋਂ ਵੱਖ ਕੀਤਾ ਗਿਆ ਜਿੱਥੇ ਤੱਕ ਮੈਂ ਪੜ੍ਹਿਆ ਜੀ। ਹਾਂਜੀ ਕਾਂਗੜਾ ਹੁੰਦਾ ਸੀ ਜੀ, ਇਹ ਸਾਰਾ ਦੁਆਬ ਦਾ ਏਰੀਆ ਸੀਗਾ ਉੱਥੇ, ਤੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਸੀ ਅਗਲਾ ਹਿੱਸਾ, ਪਰ ਉਹ ਲੈ ਗਏ ਜੀ ਥੋੜਾ ਬਹੁਤਾ ਉਧਰਲੇ ਪਾਸੇ। ਤੇ ਮੁਹੰਮਦ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਗੁਰੀਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਅੱਜ ਦੇ ਟਾਈਮ ਵੀ ਉਪਰਾਲਾ ਸੋਰੀ ਹਾਂਜੀ ਲਿਖਦੇ ਆ ਕਿ ਉਪਰਾਲਾ ਹਿਮਾਚਲ ਸ਼ਿਮਲਾ ਕੁੱਲੂ ਮਨਾਲੀ ਨੂੰ ਨੀਚਲੇ ਹਿਮਾਚਲ ਕਾਂਗੜਾ ਨਾਲੋਂ ਅੱਗੇ ਰੱਖਿਆ ਜਾਂਦਾ ਹੈ ਤੇ ਮੁੱਖ ਮੰਤਰੀ ਵੀ ਹਮੇਸ਼ਾ ਉਪਰਲੇ ਹਿਮਾਚਲ ਦੇ ਵਿੱਚ ਬਣਾਇਆ ਜਾਂਦਾ ਹੈ। ਮਨਦੀਪ ਜੱਸੀ ਬਾਈ ਜੀ ਗੁਰੀ ਮਾਨ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਨਾਬ ਜੀ ਓ ਜੀਆਂ ਨੂੰ ਜੀ ਮਨਦੀਪ ਜੱਸੀ ਬਾਈ ਜੀ ਗੁਰੀ ਮਾਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਗੁਰੂ ਜੀ ਲਿਖਦੇ ਆ ਕਿ ਇਸ ਮੁਹਿੰਮ ਦੀ ਅਸਲ ਅਗਵਾਈ ਸਿੱਖ ਫੌਜ ਦੇ ਮਹਾਨ ਜਰਨੈਲ ਮਿਸਰ ਦੀਵਾਨ ਚੰਦ ਕਰ ਰਹੇ ਸਨ ਤੇ ਜਿਨ੍ਹਾਂ ਨੂੰ ਇਸ ਜਿੱਤ ਤੋਂ ਬਾਅਦ ਮਹਾਰਾਜੇ ਨੇ ਜਫਰ ਜੰਗ ਦੀ ਜਿਹੜੀ ਸੀ ਉਪਾਧੀ ਦਿੱਤੀ ਸੀ। ਬਿਲਕੁਲ ਜੀ ਔਜਲਾ ਸਾਹਿਬ ਕਹਿੰਦੇ ਆ ਨਾ ਪਿਛੋਕੜ ਤੇ ਕੁਝ ਸਿੱਖਿਆ ਤੇ ਨਾ ਅੱਜ ਕਿਉਂਕਿ ਸਾਡੇ ਤੇ ਸਿਰਫ ਨਿੱਜ ਜਿਹੜਾ ਭਾਰੂ ਰਿਹਾ। ਪੰਜਾਬ ਅੱਜ ਹਰ ਪਾਸਿਓਂ ਡੁੱਬ ਰਿਹਾ ਪਰ ਭੁੱਖੇ ਲੀਡਰ ਕੁਰਸੀ ਨੂੰ ਹੱਥ ਪਾਉਣ ਦੇ ਲਈ ਕੀ ਕੁਝ ਕਹਿ ਤੇ ਕਰ ਰਹੇ ਆ। ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ। ਗੁਰੂ ਜੀ ਕਹਿੰਦੇ ਔਜਲਾ ਵੀਰ ਜੀ ਇਹ ਕਮੀ ਵੀ ਸਾਡੇ ਲੋਕਾਂ ਕਰਕੇ ਹੀ ਹੈ ਤੇ ਨੰਗ ਭੁੱਖੇ ਲੀਡਰ ਜੀ ਇਹਨਾਂ ਨੂੰ ਚੰਗੇ ਲੱਗਦੇ ਨੇ ਤੇ ਇਸੇ ਕਰਕੇ ਲੋਕ ਇਹਨਾਂ ਦੇ ਝੰਡੇ ਚੁੱਕੀ ਫਿਰਦੇ ਆ। ਤੇ ਅੱਗੇ ਲਿਖਦੇ ਆ ਕਿ ਲੋਕ ਆਪਣੇ ਘਰ ਦੇ ਬਾਰੇ ਸੋਚਦੇ ਆ ਪੰਜਾਬ ਦੇ ਬਾਰੇ ਨਹੀਂ। ਪੰਜਾਬ ਦੇ ਬਾਰੇ ਸੋਚਦੇ ਹੁੰਦੇ ਤਾਂ ਕੀ ਮਜ਼ਾਲ ਸੀ ਕਿ ਕਿਸੇ ਲੀਡਰ ਦੀ ਉਹ ਪੰਜਾਬ ਦੀ ਲੁੱਟ ਕਸੁੱਟ ਕਰ ਲੈਂਦਾ। ਮੁਹੰਮਦ ਜੀ ਲਿਖਦੇ ਆ ਕਿ ਆਪਣੇ ਨਾਲ ਵੀ ਜੁੜਿਆ ਮੋਟੀਵੇਸ਼ਨਲ ਨਾਵਲ ਹੈਗਾ ਜੀ, ਸ਼ੁਕਰੀਆ ਜੀ ਕਹਿੰਦੇ ਆ। ਤੇ ਲੋ ਦੋਸਤੋ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਸੋ ਮਚ ਵੀ ਭੁਪਿੰਦਰ ਜੀ, ਡੀਜੇ ਵਾਸਤੇ ਰਹੋ ਤੇ ਭਾਈ ਮਾਨਮਤੀ ਸੋਕੇ ਜਿਹੜੇ ਇਸ ਵੇਲੇ ਭੈਣ ਭਰਾ ਕਰਕੇ ਹੋਏ ਰੇਡੀਓ ਦੁਆਬਾ ਦੇ ਸਾਰਿਆਂ ਨੂੰ ਜਿਹੜਾ ਹੈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਹਾਂ
2: ਜੀ, ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਚ ਰਹੋ
0: ਜੀ। ਥੈਂਕ ਯੂ ਜੀ,
2: ਬਹੁਤ ਵਧੀਆ ਜਿਹੜਾ ਹੈਗਾ, ਬੜਾ ਕੁਛ ਮੈਂ ਵੀ ਸੁਣ ਰਿਹਾ ਸੀ
0: ਜੀ। ਅੱਬੇ ਚ ਗੈਪ ਪੈ ਗਿਆ ਸੀ ਪਿਛਲੇ ਦੋ ਕੁ ਹਫ਼ਤੇ ਜੀ, ਤੇ ਮੈਂ ਕਿਹਾ ਅੱਜ ਫਿਰ ਕਾਲਾਂ ਆਪਾਂ ਲੈਣੀਆਂ ਨੀ ਗਿਆ, ਬਾਅਦ ਚੋਂ ਲਵਾਂਗੇ ਤੇ ਟਾਈਮ ਬਚਿਆ ਤਾਂ, ਨਹੀਂ ਤਾਂ ਹਰ ਵਾਰੀ ਰਹਿ ਜਾਂਦਾ ਜੀ ਨਾਵਲ। ਜਿਹੜੇ ਦੋਸਤ ਫਿਰ ਸੁਣਦੇ ਆ ਉਹ ਥੋੜਾ ਜਿਹਾ ਨਾਰਾਜ਼ ਵੀ ਹੁੰਦੇ ਆ ਜੀ।
2: ਬਿਲਕੁਲ ਬਿਲਕੁਲ ਨਹੀਂ, ਬਹੁਤ ਵਧੀਆ ਇਹ ਟ੍ਰੈਂਡ ਹੈਗਾ ਇਹਦੇ ਨਾਲ ਜਿਹੜਾ ਹੈਗਾ। ਦੇਖੋ ਸਾਡੀ ਮਾਰੂਮਾਚੇ ਪੂਜਾ ਫਾਂਦਾ ਤੇ ਜਿਵੇਂ ਕਹਿ ਦਿੰਦਾ ਹੁੰਦਾ
0: ਪੀ, ਬਿਲਕੁਲ
2: ਜਿਹੜਾ ਹੈਗਾ ਕੀ ਜਿਹੜੀ ਹੈਗੀ ਰਿਫਰੈਸ਼ ਹੁੰਦੀ ਹੈਗੀ ਆ, ਕਹਿੰਦਾ ਮਤਲਬ ਸਾਡੀ ਫਿਰ ਜਿਹੜਾ ਸਾਹਮਣੇ ਆਉਂਦਾ
0: ਜੀ,
2: ਫਿਰ ਉਹਦੇ ਵਿੱਚੋਂ ਬੜਾ ਕੁਛ ਨਿਕਲਦਾ ਵੀ ਆ, ਕਈ ਮਸਲੇ ਮਸਾਇਲ ਵੀ ਨਿਕਲਦੇ ਆ।
0: ਬਿਲਕੁਲ
2: ਉਸ ਵੇਲੇ ਕਦੋਂ ਇਹ ਦੌਰ ਸੀ ਤਾਂ ਕਿਸ ਤਰ੍ਹਾਂ ਦਾ ਜਿਹੜੇ ਹਾਕਮ ਸੀ ਉਹ ਜਿਹੜਾ ਹੈਗਾ ਆਵਾਮ ਜਿਹੜਾ ਸੀ ਉਹਨਾਂ ਨੇ ਕਿਸ ਤਰ੍ਹਾਂ ਕੀਤਾ ਜਾਂਦਾ ਸੀ, ਹੈ ਨਾ।
0: ਬਿਲਕੁਲ
2: ਜ਼ੁਲਮ ਵੀ ਹੁੰਦਾ ਸੀ, ਹਾਂ ਜ਼ੁਲਮ ਵੀ ਹੋਏ ਆ
0: ਤੇ
2: ਜ਼ੁਲਮ ਦੇ ਖਿਲਾਫ਼ ਤੇ ਆਵਾਜ਼ਾਂ ਵੀ ਉੱਠੀਆਂ।
0: ਬਿਲਕੁਲ
2: ਹਾਂ, ਤੇ ਇਹ ਬਾਕੀ ਜਿਹੜਾ ਹੈਗਾ ਗੱਲ ਯਾਦ ਆ ਹੁਣ ਮੈਂ ਕਿਹਾ ਚਲੋ ਉਹ ਵੀ ਸ਼ੇਅਰ ਕਰ ਦਿੰਦਾ।
0: ਹਾਂਜੀ,
2: ਉਦੋਂ ਚਲੋ ਹੁਣ ਤਾਂ ਵੋਟਾਂ ਦਾ ਰਾਜ ਆ ਗਿਆ ਜਿਹੜਾ ਹੈਗਾ ਡੈਮੋਕ੍ਰੇਸੀ ਹੈ ਜੀ, ਗਵਰਨਮੈਂਟ ਆਫ ਦਾ ਪੀਪਲ, ਗਵਰਨਮੈਂਟ ਫਾਰ ਦਾ ਪੀਪਲ
0: ਜੀ,
2: ਗਵਰਨਮੈਂਟ ਬਾਈ ਦਾ ਪੀਪਲ।
0: ਬਿਲਕੁਲ ਹੈ,
2: ਪਰ ਹਕੀਕਤ ਦੇ ਵਿੱਚ ਹੈ ਤਾਂ ਨਹੀਂ ਗਾ ਆਪਣਾ ਵੀਰ ਭੁਪਿੰਦਰ ਜੀ ਰਾਜ ਆ ਜਾਂਦਾ ਉਹ ਫਿਰ
0: ਆਪਣੀ। ਮਾਮਾ ਜੀ ਤੁਹਾਡੀ ਆਵਾਜ਼ ਥੋੜੀ ਜੀ ਘੁਲ ਮਿਲ ਕੇ ਜੀ ਆ ਰਹੀ ਆ, ਕਲੀਅਰ ਨਹੀਂ ਆ ਰਹੀ, ਦੇਖਿਓ ਮਾੜਾ ਜਿਹਾ।
2: ਹਾਂਜੀ
0: ਹੁਣ ਠੀਕ ਆ ਜੀ, ਹਾਂਜੀ ਹਾਂਜੀ ਹੁਣ ਠੀਕ ਆ ਜੀ,
2: ਹੁਣ ਸਹੀ ਆ ਨਾ?
0: ਹਾਂ ਹੁਣ ਠੀਕ ਆ, ਹੁਣ ਕਲੀਅਰ ਆ। ਹਾਂਜੀ ਕਰੋ, ਹਾਂਜੀ ਹੁਣ ਕਰੋ ਗੱਲ ਜੀ।
2: ਕਈ ਵਾਰੀ ਜ਼ਿਆਦਾ ਮਾਈਕ ਦੇ
0: ਹਾਂਜੀ, ਤੁਸੀਂ ਕਹਿੰਦੇ ਸੀ ਕਿ ਡਿਕਟੇਟਰਸ਼ਿਪ ਪਹਿਲਾਂ ਸੀਗੀ, ਹਾਂਜੀ ਜੋ ਜਿੰਨਾ ਮੰਨ ਲੈਣਾ ਚਾਹੁੰਦੇ ਸੀ ਮੰਨ ਲੈਂਦੇ ਸੀ ਜੀ। ਹਾਂਜੀ ਬਿਲਕੁਲ,
2: ਮੈਂ ਉਹੀ ਗੱਲ ਕਹਿੰਦੇ ਆ ਵੀ ਦੇਖ ਲਓ ਇਹ ਹੈ ਬਿਮਾਰੀ ਪਹਿਲਾਂ ਕਬਜ਼ੇ ਕਰ ਲੈਣੀ ਜਿਹੜਾ ਹੈਗਾ, ਜਿਵੇਂ ਤੁਸੀਂ ਦੱਸ ਦਿੰਦੇ ਸੀ ਏਰੀਏ ਤੇ ਹੋ ਗਿਆ ਜਬਰਦਸਤੀ ਕਰ ਲਿਆ
0: ਜੀ।
2: ਇਹ ਚਲੋ ਪਹਿਲਾਂ ਵੀ ਹੁੰਦੇ ਪਏ ਆ, ਹੁਣ ਤੁਸੀਂ ਪੜ੍ਹ ਰਹੇ ਸੀ ਨਾ
0: ਜੀ,
2: ਇਹਦੇ ਤੋਂ ਵੀ ਬੜਾ ਕਰਕੇ ਸਾਹਮਣੇ ਆ ਜਦੋਂ ਆਪਾਂ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਅੱਗੇ ਚੱਲਦੇ ਜਾ
0: ਜੀ।
2: ਤੇ ਬਾਕੀ ਜਿਹੜਾ ਹੈਗਾ ਮਤਲਬ ਕਹਿੰਦਾ ਮੈਂ ਵੋਟਾਂ ਦੀ ਗੱਲ ਮੈਨੂੰ ਯਾਦ ਆ ਰਿਹਾ।
0: ਹਾਂਜੀ
2: ਉਹ ਕਹਿੰਦੇ ਵੀ ਮੈਨੂੰ ਹੁਣ ਬੂਟਾ ਵੀ ਕਈ ਕਹਿ ਦਿੰਦੇ ਨੇ, ਕਹਿੰਦੇ ਬੂਟਾ ਕਿ ਤੇਰਾ ਦੋਸਤ ਅਖੇ ਜਿਹੜਾ ਹਿੱਸਾ ਤੇ ਖੜਾ ਹੋ ਗਿਆ। ਮੈਂ ਕਿਹਾ ਵੀ ਕਿਹੜਾ ਆ ਕੇ ਮਹੀਦਾ ਕਹਿੰਦੇ ਵੋਟਾਂ ਤੇ ਖੜਾ ਹੋ ਗਿਆ। ਮੈਂ ਕਿਹਾ ਵੀ
0: ਜੀ
2: ਦਾਦਾ ਕਹਿੰਦੀ ਵੋਟਾਂ ਤਾਂ ਹੋ ਹੀ ਨਹੀਂ ਸਕਦਾ ਪਹਿਲੀ ਵਾਰ
0: ਜੀ,
2: ਨਹੀਂ ਨਹੀਂ ਕਿਉਂ ਨੀ ਸਕਦਾ ਉਹ ਹੋ ਗਿਆ।
0: ਮੈਂ
2: ਕਿਹਾ ਯਾਰ ਉਹਦਾ ਰਾਜਨੀਤੀ ਦੇ ਵਿੱਚ ਉਹ ਕਿਵੇਂ ਖੜਾ। ਅੱਛਾ ਜੀ ਉਹ ਵੀ ਗੱਲ ਹੋ ਗਈ ਵੀਰ ਭੁਪਿੰਦਰ ਜੀ, ਮੈਂ ਜਿਹੜਾ ਹੈਗਾ ਉੱਥੇ ਗਿਆ ਤੇ ਮੈਨੂੰ ਮੈਂ ਚਰਚਾ ਪਿਓ ਰਹੀ ਹੈ ਜੋ ਵੋਟਿੰਗ ਜਿਹੜਾ ਐਮ ਸੀ ਦੀ ਵੋਟਾ ਨੀ ਐਮ ਸੀ ਦੀ,
0: ਹਾਂਜੀ ਐਮ ਸੀ ਦੀ, ਹਾਂਜੀ ਕੌਂਸਲ ਦੀ ਮੀਟਿੰਗ, ਹਾਂਜੀ ਕੌਂਸਲ ਦੀਆਂ ਵੋਟਾਂ
2: ਮਿਊਨਿਸਪੈਲਿਟੀ ਕਾਰਪੋਰੇਸ਼ਨ। ਬਿਲਕੁਲ
0: ਜੀ,
2: ਮੈਂ ਛੁੱਟੀ ਗਿਆ ਸੀ ਤੇ ਮੇਲ ਹੋ ਗਿਆ ਮਹੀਨੇ ਦੇ ਨਾਲ
0: ਜੀ।
2: ਮੈਂ ਕਿਹਾ ਭੀ ਡੈ ਸੁਣਿਆ ਤੂੰ ਵੋਟਾਂ
0: ਜੀ
2: ਕਹਿੰਦਾ ਮੈਂ ਖੜਾ ਕਹਿੰਦਾ ਮੁੰਡਾ ਬੀੜੀਆਂ ਦਾ ਬੰਡਾ ਲੈਣ ਗਿਆ ਤੇ ਮੈਂ ਖੜਾ ਮੈਂ ਕਿਹਾ ਭਰਾਵਾ ਮੈਂ ਇਹ ਕਰਦਾ ਬੀੜੀਆਂ ਦਾ ਬੰਡਾ ਕਹਿੰਦਾ ਮੈਂ ਵੋਟਾਂ ਤੇ ਖੜਾ
0: ਜੀ।
2: ਕਹਿੰਦਾ ਆਹੋ ਯਾਰ ਬੂਟਿਆ ਕਹਿੰਦਾ ਮੈਂ ਇਸ ਵਾਰੀ ਜਿਹੜਾ ਇਹ ਮਤ ਮੈਂ ਵੀ ਵੋਟਾਂ ਤੇ ਖੜਾ
0: ਜੀ।
2: ਮੈਂ ਕਿਹਾ ਵੀ ਚੋਣ ਨਿਸ਼ਾਨ ਕੀ ਰੱਖਿਆ
0: ਜੀ
2: ਚੋਣ ਕਹਿੰਦਾ ਬੀੜੀਆਂ ਬਦਲ ਹੁਣ ਵੀ ਜਾ ਹੈਗਾ ਇਹ ਜਿਹੜਾ ਹੈਗਾ ਤੈਨੂੰ ਮੈਂ ਕਿਹਾ ਇੱਕ ਵੋਟ ਵੀ ਨਹੀਂ ਪੈਣੀ
0: ਜੀ ਬਿਲਕੁਲ ਹੈ ਜੀ।
2: ਉਹ ਗੱਲ ਹੋਈ ਜਾ ਕੇ ਉਹਨੇ ਫਿਰ ਜਿਹੜਾ ਹੈਗਾ ਜਿਵੇਂ ਪੇਪਰ ਕਰਨਾ ਪੈਂਦਾ ਚੋਣ
0: ਨਿਸ਼ਾਨ ਬਿਲਕੁਲ
2: ਬੱਚੇ ਦੇਖੋ ਹੈ ਇਹ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਬੜੀ ਖੂਬਸੂਰਤ ਹੈਗੀ ਆ
0: ਜੀ
2: ਤੇ ਬੱਚੀ ਵਾਲਾ ਗਫਲਤ ਵੀ ਆਦਮੀ ਨੂੰ ਲੈ ਕੇ ਬਹਿ ਜਾਂਦਾ
0: ਬਿਲਕੁਲ
2: ਦੇਖੋ ਗਫਲਤ ਗਫਲਤ ਆਪਾਂ ਕਿਹਨੂੰ ਕਹਿੰਦੇ ਹਾਂ ਨਿੱਜੀ ਕੰਮ ਨੂੰ ਕਰ
0: ਲਾਂਗੇ
2: ਕੰਮ ਅੱਜ ਹੁਣ ਤੁਸੀਂ ਨਾਵਲ ਕੰਮ ਸ਼ੁਰੂ ਕਰ ਨਾਵਲ ਜਿਹੜੀ ਹੈਗੀ ਸ਼ੁਰੂ ਕਰ ਸਟੈਪ ਬਾਈ ਸਟੈਪ ਲੈ ਵੀ ਜਿਹੜਾ ਹੈਗਾ ਡੇਲੀ ਜਿਹੜਾ ਹੈਗਾ
0: ਬਿਲਕੁਲ
2: ਉਹ ਅੱਗੋਂ ਪੜ੍ਹਦੇ
0: ਜਾਂਦੇ
2: ਇਹ ਗਫਲਤ ਜਿਹੜੀ ਹੈ ਨਾ ਇਹ ਇਨਸਾਨ ਨੂੰ ਜਿਹੜਾ ਹੈਗਾ
0: ਆਲਸੀ ਕਹਿ ਦੋ ਬਣਾ ਦਿੰਦਾ
2: ਆਲਸੀ ਲੇਜ਼ੀਨੈਸ ਕਹਿ ਲੋ ਇਹਨੂੰ ਸੁਸਤੀ ਕਹਿ ਲੋ ਮੈਂ ਕੱਲ ਨੂੰ ਕਰ ਲਾਂਗਾ ਜੀ ਕਰਦਾ ਠੀਕ ਆ ਨਾ ਕੱਲ
0: ਜੀ
2: ਦੇਖੋ ਜੀ ਕੱਲ ਕਰੇ ਸੋ ਆਜ ਕਰ ਆਜ ਕਰੇ ਸੋ ਅੱਬ ਕਲਮੇ ਪਰਲੇ ਹੋਏ ਪੂਰੇ ਕਰੇਗਾ ਸਭ
0: ਬਿਲਕੁਲ
2: ਜਿਹੜਾ ਕੱਲ ਨੂੰ ਕੰਮ ਕਰਨਾ ਕਹਿੰਦੇ ਅੱਜ ਹੀ ਕਰ ਲੋ ਤੇ ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲੋ
0: ਜੀ ਬਿਲਕੁਲ
2: ਕੰਮ ਹੈਗਾ ਤੇ ਤੁਸੀਂ ਸੁਸਤੀ ਜਿਹੜੀ ਹੈਗੀ ਆ ਛੱਡੋ ਜਿਹੜਾ ਹੈਗਾ ਇਸ ਤਰ੍ਹਾਂ ਸਾਡੀ ਜ਼ਿੰਦਗੀ ਆ ਵਾਲਾ ਅਸੀਂ ਕਹਿੰਦੇ ਕੋਈ ਗੱਲ ਨੀ ਬੜੀ ਉਮਰ ਕੀ ਹੈਗੀ ਆ ਬਈ ਘੜੀ ਦਾ ਪ੍ਰਸਾਰ ਨੀ
0: ਬਿਲਕੁਲ
2: ਗਫਲਤ ਦੇ ਵਿਚ ਨੀ ਰਹਿਣਾ ਚਾਹੀਦਾ ਸਾਨੂੰ
0: ਬਿਲਕੁਲ
2: ਗੱਲਾਂ ਨਾ ਕਰੋ ਗੱਲਾਂ ਬਣਾਉਣੀਆਂ ਪਹਿਲੀ ਐਕਸ਼ਨ ਲਵੋ ਅਮਲ ਦੇ ਵਿਚ ਆਓ ਅਮਲ ਦੇ ਨਾਲ ਹੀ ਅਮਲ ਜ਼ਿੰਦਗੀ ਜੰਨਤ ਵੀ ਜਹਨਮ ਆਪਣੀ ਨੂਰੀ ਹੈ ਨਾ ਨਾਲ
0: ਬਿਲਕੁਲ
2: ਹਮੇਸ਼ਾ ਅਮਲ ਕਰੋ ਅਮਲ ਦੇ ਨਾਲ ਨਿਕਲ ਜਾਵੋਗੇ ਤੇ ਇਲਮ ਦੀ ਹੋਣਾ ਬੜਾ
0: ਬਿਲਕੁਲ ਇੱਥੇ ਅਮਲਾਂ ਦੇ ਹੋਣੇ ਨੇ ਲਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ
2: ਪੁੱਛਣੀ ਉੱਥੇ ਅਮਲਾਂ ਦੇ ਹੋਣੇ ਨੇ ਲਬੇੜੇ ਨੀ ਤੇਰੀ ਜਾਤ ਪੁੱਛਣੀ ਤੇ ਨਾਲ ਹੀ ਦੂਸਰੇ ਪੈਰੇ ਕਹਿੰਦਾ ਕਿਸੇ ਨੇ ਬਾਤ ਨੀ ਤੇਰੀ
0: ਬਾਤ ਬੜੀ
2: ਬਾਤ ਨੀ ਪੁੱਛਣੀ ਇਹ ਨੀ ਕਹਿੰਦਾ ਵੀ ਮੈਂ ਫਿੱਟਰ ਸੀ ਮੈਂ ਜਿਹੜਾ ਹੈਗਾ ਉੱਥੇ ਮਾਸਟਰ
0: ਜੀ
2: ਉੱਥੇ ਕਿਸੇ ਨੇ ਫਿੱਟਰ ਸੀ ਤੇ ਤੂੰ ਮਾਸਟਰ
0: ਕੋਈ ਡਿਗਰੀ ਕੰਮ ਨਹੀਂ ਕਰਦੀ ਉੱਥੇ ਜੀ
2: ਉੱਥੇ ਜਰਾਬ ਅਮਲਾਂ ਦੇ ਬੇੜੇ ਬਣਾਏ
0: ਜੀ
2: ਕਹਿੰਦੇ ਨਾ ਉੱਥੇ ਖੁਦ ਜਿਹੜੇ ਹੈਗੇ ਆ ਖੁਦਾ ਜਾਂ ਅਕਾਲ ਪੁਰ ਕਰੋ ਕਸਮ ਖਾ ਕੇ ਕਹਿ ਦੇਣਗੇ ਕਿ ਅੱਜ ਮੈਨੂੰ ਆਪਣੀ ਜਾਤ ਦੀ ਕਸਮ ਕਿਸੇ ਵੀ ਜਾਣ ਤੇ ਜਰਦਾ ਜੁਰਮ ਨਹੀਂ ਹੋਵੇਗਾ ਮਗਰ ਬਦਲਾ ਕੀਤੇ ਦਾ
0: ਬਿਲਕੁਲ
2: ਬਦਲਾ ਜੋ ਵੀ ਭਾਈ ਤੁਸੀਂ ਕੰਮ ਕੀਤਾ ਤੁਹਾਨੂੰ ਉਹਦਾ
0: ਬਿਲਕੁਲ
2: ਹਾਂ ਤੇ ਜੇ ਮਾੜਾ ਕੀਤਾ ਤਾਂ ਭਾਈ ਮਾੜੇ ਵੀ ਪ੍ਰਸ਼ਾਦ
0: ਬਿਲਕੁਲ
2: ਪ੍ਰਸ਼ਾਦ ਮਿਲਿਆ ਤਾਂ ਮਾੜੇ
0: ਨਹੀਂ
2: ਦਾ ਵੀ ਮਿਲਣਾ
0: ਜੀ
2: ਇਹ ਇਹ ਚੀਜ਼ਾਂ
0: ਬਿਲਕੁਲ
2: ਬਾਕੀ ਜਿਹੜਾ ਚਲੋ ਆਪਣਾ ਗੁਣਗੁਣਾ ਦਿੰਦਾ ਹੈ
0: ਜਰੂਰ ਜਰੂਰ ਜਰੂਰ ਫਰਾਈਡੇ ਹੈ ਜੀ ਅੱਜ ਆਖਰੀ ਕੱਲ ਤੁਹਾਡੀ ਹੈ ਜਰੂਰ ਗੁਣਗੁਣਾ
2: ਮਿਕਸੀ ਹੈ ਜੀ ਮੈਂ ਮਿਕਸਰ ਬਣਾ ਸਕਦਾ
0: ਜੀ
2: ਨੰਬਰ 1 ਤੋਂ ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਸਜਣਾ ਵੈਸੇ ਵੀ ਜਾਣ ਤਾਂ ਇੱਕ ਦੀ ਜਾਣੀ ਵੇ ਸਜਣਾ ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸਜਣਾ ਵੈਸੇ ਵੀ ਜਾਣ ਤਾਂ ਇੱਕ ਜਾਣੀ ਵੇ ਸਜਣਾ ਵੈਸੇ ਵੀ ਜਾਣ ਤਾਂ ਇੱਕ ਦਿਨ ਜਾਣੀ ਵੇ ਸਜਣਾ ਲਓ ਜੀ ਏ ਸੀ ਸਾਊਂਡ ਨੰਬਰ ਸੈਕਿੰਡ
0: ਜੀ
2: ਜਾਣ ਵਾਲੀ ਨੀ ਜਾਣਾ ਖੈਰ ਜਾਲੀ ਕਈ ਕਰਦੇ ਮਾਨੂਰੋ

0: ਕਰਨੀ ਸਾਡਾ ਕੀ ਬਣੂਗਾ ਤਰਾ ਸੋਚੀ ਸਾਡਾ ਕੀ ਬਣੂਗਾ ਤਰਾ ਸੋਚੀ ਜਾਣ ਵਾਸੀ ਜਰਾ ਠਹਿਰਾ ਕਾਲੇ ਪਿੰਦੇ ਮਾਨੂ ਸਾਡਾ ਕੀ ਬਣੂਗਾ ਤਰਾ ਸਾਡਾ ਕੀ ਬਣੂਗਾ ਸੋ ਲੋ ਜੀ ਆਖਰੀ ਜਿਹੜਾ ਹੈਗਾ
1: ਜੀ
0: ਜਿਹੜਾ ਹੈਗਾ ਸੌਂਗ ਉਹ ਮੈਂ ਤੁਹਾਨੂੰ ਸ਼ੇਅਰ ਕਰਦਾ
1: ਜੀ
0: ਜੀ ਬਾਪੂ ਦੀ ਭਗਤੀ ਜਨ ਬਚਪਨ ਦੀ ਮਮਤਾ ਹੈ ਮਾਤਾ ਨਿਕ ਗੋਦੀ ਨਾਲ ਪਿਆ ਬਾਪੂ ਦੀ ਪਗੜੀ ਦਾ ਮੈਨੂੰ ਰੱਖਣਾ ਚੰਨ ਖਿਆਲ ਪਿਆ ਬਚਪਨ ਦੀ ਮਮਤਾ ਹੈ ਮਾਤਾ ਨਿਕ ਗੋਦੀ ਨਾਲ ਪਿਆ ਕਾਲ ਖਿਆਲ ਨਾ ਸਕੀ ਵੀਰ ਦੇ ਕਾਲ

0: वंदी गई रू तेरी चिबुक माही का दिया दी वंदी गई। थैंक यू सो मच जींदे वास्ते। हेलो
1: थैंक यू, थैंक यू जी, बहुत बहुत शुक्रिया जी, बहुत बहुत शुक्रिया मोहम्मद जी, थैंक यू हर बार
0: ओके
1: दी तरह जी।
0: ओके
1: जी दोस्तों, ਇਹ ਸਨ ਜੀ
0: ਸ਼ੁਕਰ
1: ਮੁਹੰਮਦ ਜੀ ਬਖਸ਼ੀ ਜੀ ਜੁੜੇ ਸਨ ਆਪਣੇ ਨਾਲ ਦੁਬਈ ਤੋਂ। ਥੋੜਾ ਜਿਹਾ ਨੈਟ ਦੀ ਸ਼ਾਇਦ ਪ੍ਰੋਬਲਮ ਸੀ ਉਹਨਾਂ ਦੇ ਵੱਲੋਂ, ਆਵਾਜ਼ ਥੋੜੀ ਜਿਹੀ ਹੋ ਰਹੀ ਸੀ ਡਿਸਟਰਬ, ਪਰ ਫਿਰ ਵੀ ਸੁਣਨ ਯੋਗ ਸੀ। ਲੋ ਫਿਰ ਦੋਸਤੋ, ਇਸ ਦੇ ਨਾਲ ਹੀ ਮੈਨੂੰ ਤੇ ਉਹ ਆ ਗਿਆ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਜੁੜਦਿਆਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਸੈਟਰਡੇ ਸੰਡੇ ਕੱਲ ਨੂੰ ਜਿਹੜਾ ਸਮਝ ਜੀ ਸੰਖਸ਼ਮੀ ਹੋਣਗੇ ਹਾਜ਼ਰ ਮਹਿਫਲ ਮਿੱਤਰਾਂ ਦੀ ਲੈ ਕੇ ਪ੍ਰੋਗਰਾਮ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਫਿਰ ਦੋਸਤੋ, ਹੈਵ ਏ ਨਾਈਸ ਵੀਕਐਂਡ ਸਭ ਨੂੰ, ਤੇ ਰੱਖੜੀ ਵਾਲਾ ਦਿਨ ਵੀ ਮੁਬਾਰਕ ਹੋਵੇ, ਤੇ ਹੱਸਦੇ ਵੱਸਦੇ ਰਹੋ, ਖੁਸ਼ੀਆਂ ਵਿੱਚ ਖੇੜੇ ਲੱਗੇ ਰਹਿਣ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਭਾਰਤੀ ਸਮਾਂ 9:30 ਵਜੇ, ਸੱਤ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਫਿਰ ਤੋਂ ਮੁਲਾਕਾਤ। ਸਤਿ ਸ੍ਰੀ ਅਕਾਲ ਦੋਸਤੋ।
2: ਉੱਚਾ

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਰ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ। ਤੜਫਣ ਲੋਕੀ ਇੱਥੇ ਹਾਏ ਤੜਫਣ ਲੋਕੀ ਇੱਥੇ, ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ, ਕੋਈ ਗੱਲ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

जट नूसलूटा कर देने जो लोग भी मंडी जांदे ने जो हक हल

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੀ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਡਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਡਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ। ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਾਸਤੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰ ਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ ਲੈ ਕੇ ਅਸੀਂ ਦਿਲ

0: ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀ ਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀ ਏ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ, ਤੇ ਇਸੇ ਪ੍ਰੋਗਰਾਮ ਦੇ ਆਗਾਹ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੀ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਬਾਰੇ ਅੜੀਏ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਵੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼ ਦੀ ਦੁਨੀਆਂ ਦੇ ਦੋਸਤੋ। ਟੌਪਿਕ ਕਹਿੰਦੇ ਉਹੋ ਜਿਹਾ ਨਾ ਰੱਖੋ ਜਿਹੜਾ ਆਪ ਹੀ ਪੰਗਾ ਪੈ ਜੇ, ਤੇ ਇੱਧਰ ਅਸੀਂ ਅੱਜ ਇਹੋ ਜਿਹਾ ਰੱਖਿਆ ਟੌਪਿਕ ਕਿ ਰੋਲ ਘਚੋਲਾ, ਤੇ ਇੱਧਰ ਵੀ ਪੈ ਗਿਆ। ਜਿਉਂ ਹੀ ਅਸੀਂ ਸ਼ੁਰੂ ਕੀਤਾ ਪ੍ਰੋਜੈਕਟ ਤੇ ਚੰਗਾ ਰੋਲ ਘਚੋਲਾ ਪਿਆ ਕਿ ਉਹੀ ਗੱਲਾਂ, ਉਹੀ ਬਾਤਾਂ, ਉਹੀ ਚੰਨ, ਉਹੀ ਰਾਤਾਂ, ਪਰ ਪੇਚੇ ਬਾਲੇ ਪੈ ਗਏ। ਪਰ ਚਲੋ, ਪੇਚੇ ਪੈਣ ਵਾਸਤੇ ਹੁੰਦੇ ਨੇ, ਇਸ ਕਰਕੇ ਪੈ ਗਏ, ਕੋਈ ਗੱਲ ਨਹੀਂ, ਉਹਨਾਂ ਦਾ ਵੀ ਸਵਾਗਤ। ਤਾਂ ਦੋਸਤੋ, ਬਹੁਤ ਬਹੁਤ ਸਵਾਗਤ ਹੈ ਅੱਜ ਐਪੀਸੋਡ ਨੰਬਰ 592 592, ਅਤੇ ਤਰੀਕ ਹੋ ਗਈ ਭਾਈ ਦੇਖਣੀ ਬਣੀ ਹੈ 12/12/9/26। ਵਾਹ ਕਿਆ ਬਾਤ ਆ। ਸੋ ਦੋਸਤੋ, ਇਸ ਪਿਆਰੀ ਤਰੀਕ ਦੇ ਵਿੱਚ ਬਹੁਤ ਬਹੁਤ ਸਵਾਗਤ। ਤੁਸੀਂ ਸਕਰੋਲ ਕਰਦੇ ਹੋਏ ਦੇਖ ਸਕਦੇ ਹੋ ਹੇਠਾਂ ਕਿ ਅੱਜ ਦਾ ਜਿਹੜਾ ਨੰਬਰ ਆ, ਟੌਪਿਕ ਹੈ, ਸਾਰਾ ਕੁਛ ਉਹ ਸਕਰੋਲ ਹੋ ਰਿਹਾ ਹੈ। ਤੇ ਬੜੀ ਟੈਕਨੋਲੋਜੀ ਨੇ ਭਾਈ ਤਰੱਕੀ ਕਰ ਲਈ, ਊਂ ਆਪਾਂ ਰੋਲ ਘਚੋਲਾ ਪਾ ਕੇ ਬਹਿ ਜਾਈਏ, ਵੱਖਰੀ ਗੱਲ ਹੈ, ਪਰ ਇਹਦੇ ਵੱਲੋਂ ਕੋਈ ਕਮੀ ਨਹੀਂ ਹੈਗੀ। ਸੋ ਸਾਡੇ ਕੋਲ ਸਾਰੀਆਂ ਸਹੂਲਤਾਂ ਮੌਜੂਦ ਨੇ। ਅੱਜ ਸਵੇਰ ਤੋਂ ਮੈਂ ਆਪਣੇ ਲੈਪਟੋਪ ਦੇ ਵਿੱਚ ਚੰਗਾ ਰੋਲ ਘਚੋਲਾ ਪਾਇਆ ਸੀਗਾ ਕਿ ਐਂ ਕਰਾਂਗੇ, ਉਹ ਕਰਾਂਗੇ, ਆਹ ਵੀ ਲਾਵਾਂਗੇ, ਉਹ ਵੀ ਲਾਵਾਂਗੇ। ਬਾਅਦ ਵਿੱਚ ਪਤਾ ਚੱਲਿਆ ਕਿ ਲੈਪਟੋਪ ਹੀ ਉੱਡ ਗਿਆ। ਲਓ ਜੀ, ਕਹਿੰਦੇ ਖਿਲਾ ਪੁੱਤ ਖਿਲਾ ਲੈ ਮਾਂ, ਤੇ ਕੁਝ ਨਹੀਂ ਬਣਿਆ। ਤੋ ਖੈਰ, ਇਹ ਵੀ ਹੋ ਜਾਂਦਾ। ਕੁੱਲ ਮਿਲਾ ਕੇ ਅਸੀਂ ਆਪਣੇ ਮੇਨ ਪੀਸੀ ਦੇ ਉੱਤੋਂ ਇਹਨੂੰ ਕਰ ਰਹੇ ਹਾਂ ਜਿਹੜਾ ਸਾਡੇ ਸਟੂਡੀਓ ਦੇ ਵਿੱਚ ਹੈ। ਜਿੰਦ ਜਾਨ ਹੈ, ਲੈਪਟੋਪ ਵੀ ਜਿੰਦ ਜਾਨ ਹੈ, ਚਲੋ, ਪਰ ਬੇਚਾਰਾ ਪੀਸੀ। ਖੈਰ, ਉਸਕੋ ਆਕਸੀਜਨ ਦੀ ਜਾਏਗੀ, ਫਿਰ ਜਿੰਦਾ ਕੀਆ ਜਾਏਗਾ, ਸੰਜੀਵਨੀ ਬੂਟੀ ਲੈਣੇ ਹਮਨੇ ਭੇਜਾ ਆਏਗਾ, ਮਿਲ ਜਾਏਗੇ। ਤੋ ਦੋਸਤੋ, ਰੋਲ ਘਚੋਲਾ ਇਹ ਲਗਭਗ ਸਾਡੀ ਹਰੇਕ ਦੀ ਲਾਈਫ ਦੇ ਵਿੱਚ ਪਿਆ ਹੀ ਰਹਿੰਦਾ। ਇਹਦਾ ਇਹੀ ਜਿਹੀ ਚੀਜ਼ ਆ ਜਿਹਦਾ ਕੋਈ ਤੋੜ, ਅਮਰ ਅਮਰ ਟਾਈਪ ਚੀਜ਼ ਹੈ ਇਹ, ਗਾਹ ਪੈਣ ਵਾਲਾ ਕੰਮ ਹੀ ਹੈ। ਵੀ ਤੁਸੀਂ ਕਹਿ ਨਹੀਂ ਸਕਦੇ ਵੀ ਮੇਰੀ ਲਾਈਫ 'ਚ ਕੋਈ ਰੋਲ ਘਚੋਲਾ ਨਹੀਂ, ਮੈਂ ਜਾਣੀ ਕਿ ਬੜਾ ਇਸ ਤੋਂ ਬਚਿਆ ਹੋਇਆ। ਨਾ, ਜਮਾ ਹੀ ਨਹੀਂ ਬਈ, ਗਾਹ ਪਿਆ ਹੋਇਆ ਪੂਰਾ। ਔਰ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਹੁੰਦਾ ਕੀ ਹੈ। ਅੰਗਰੇਜ਼ੀ ਵਿੱਚ ਤਾਂ ਇਹਦੇ ਬੜੇ ਸ਼ਬਦ ਨਿਕਲੇ, ਕੋਈ ਕਿਓਸ ਕਹਿ ਰਿਹਾ, ਕੋਈ ਡਿਸਟਰਬੈਂਸ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਜੇ ਵੋ ਫਲਾਨਾ, ਪਰ ਪੰਜਾਬੀ ਦੇ ਵਿੱਚ ਠੀਕ ਹੈ, ਰੋਲ ਘਚੋਲਾ ਸਿੱਧਾ ਸਾਦਾ, ਯਾਨੀ ਕਿ ਕਿਸੇ ਚੀਜ਼ 'ਚ ਇੰਨਾ ਘਚੋਲਾ ਪਾ ਦਿਓ ਕਿਸੇ ਗੱਲ 'ਚ ਕਿ ਉਹ ਰੁਲੀ ਜਾਏ, ਅਤੇ ਉਹ ਮੇਨ ਗੱਲ ਦਾ ਪਤਾ ਹੀ ਨਹੀਂ ਲੱਗੇ ਕਿ ਹੋਇਆ ਕੀ ਸੀ। ਉਹ ਦੋਸਤੋ, ਇਹ ਆਮ ਤੌਰ 'ਤੇ ਕਈ ਵਾਰੀ ਤਾਂ ਇਹ ਬਹੁਤ ਕੰਮ ਦੀ ਚੀਜ਼ ਵੀ ਸਾਬਤ ਹੁੰਦੀ ਹੈ। ਰੋਲ ਘਚੋਲਾ ਕੋਈ ਬਾਲਾ ਕਾਟੋ ਗਲੇ 'ਚ ਪਾ ਕੇ ਬੈਠਾ ਬੰਦਾ, ਕੁੰਡੀਆਂ ਦੇ ਸੈਂਕ ਕੱਢ ਕੇ, ਉੱਥੇ ਕੋਈ ਤੀਜਾ ਬੰਦਾ ਕਿ ਉਈ ਹੋਰ ਹੀ ਸੁਰਲੀ ਛੱਡ ਦੇਵੇ ਆ ਕੇ ਟਿਊਮ, ਉਹ ਸੁਣੀ ਗੱਲ ਤੁਸੀਂ, ਉਹ ਅਗਲਾ ਆਪਣਾ ਝਗੜਾ ਭੁੱਲ ਕੇ ਉੱਧਰ ਹੋ ਜਾਏ ਸਿੱਧਾ, ਕਿ ਆਹ ਸੁਣ ਲਓ ਪਹਿਲਾਂ, ਲੜ ਤਾਂ ਬਾਅਦ 'ਚ ਵੀ ਲਵਾਂਗੇ, ਕੋਈ ਗੱਲ ਨਹੀਂ। ਜੋ ਇਸ ਤਰ੍ਹਾਂ ਦਾ ਰੋਲ ਘਚੋਲਾ ਹੈ, ਇਹ ਵੈਸੇ ਚੰਗਾ, ਵੈਲਕਮ ਰੋਲ ਘਚੋਲਾ ਹੈ, ਤਾਂ ਇਹ ਲਗਭਗ ਹੋਣਾ ਚਾਹੀਦਾ। ਅਤੇ ਦੋਸਤੋ, ਬਹੁਤ ਇਤਿਹਾਸ ਦੇ ਵਿੱਚ ਔਰ ਬਹੁਤ ਜ਼ਿਆਦਾ ਜਿਹੜੀਆਂ ਨੇ ਆਪਣੀ ਪਰਸਨਲ ਯਾਦਾਂ ਦੇ ਵਿੱਚ ਬਹੁਤ ਰੋਲ ਘਚੋਲੇ ਹਨ, ਉਹਨਾਂ ਦੀ ਗੱਲ ਕਰਾਂਗੇ। ਪਰ ਇਹ ਰੋਲ ਘਚੋਲੇ ਆਪਾਂ ਉਹ ਚੁਣ ਕੇ ਲਿਆਵਾਂਗੇ ਜਿਹਨਾਂ ਕਰਕੇ ਅਸੀਂ ਬੈਠੇ ਬੈਠੇ ਮੁਸਕਰਾ ਪਈਏ ਵੀ ਯਾਰ ਉਦੋਂ ਐਂ ਹੋ ਗਿਆ ਸੀਗਾ, ਦੇਖ ਲਓ ਐ। ਉਹ ਆਪਾਂ ਕੋਸ਼ਿਸ਼ ਕਰਾਂਗੇ ਲੱਭਣ ਦੀ, ਉਹ ਰੋਲ ਘਚੋਲਿਆਂ ਦਾ ਕੀ ਫਾਇਦਾ ਜਿਹਨੂੰ ਯਾਦ ਕਰਕੇ ਅੱਜ ਵੀ ਤੂੰ ਇਹਦੇ ਪੱਜ ਰੋਵੇ, ਉਦੋਂ ਵੀ ਰੋਏ ਸੀ ਹੁਣ ਫੇਰ ਰੋ ਲਓ, ਕੀ ਫਾਇਦਾ ਜੀ। ਬਾਕੀ ਜਿਹੜਾ ਵਿਸ਼ਾ ਕੋਈ ਵੀ ਆਪਾਂ ਚੱਕ ਲਓ, ਇਹ ਵਿਸ਼ੇ ਜਿਹੜੇ ਬਿਜਲੀ ਦੇ ਤਾਰਾਂ ਵਰਗੇ ਹੁੰਦੇ ਆ, ਇਹਦੇ ਨਾਲ ਚਾਹੇ ਲਾਟੂ ਚਗਾ ਲਓ, ਚਾਹੇ ਸਾਕਟ ਦੇ ਵਿੱਚ ਕਰੰਟ ਦੇ ਦਿਓ, ਚਾਹੇ ਤੁਸੀਂ ਪੱਖੇ ਚਲਾ ਲਓ, ਏਸੀ ਚਲਾ ਲਓ, ਕੁਛ ਚਲਾ ਲਓ, ਚਾਹੇ ਵੈਲਡਿੰਗ ਕਰ ਲਓ, ਯਾਨੀ ਇਹਨੂੰ ਕਿੱਧਰ ਮਰਜ਼ੀ ਲੈ ਜਾਈਏ। ਪਰ ਗੱਲ ਆਪਾਂ, ਕਿਉਂਕਿ ਕੁਛ ਨਿਯਮ ਕਾਨੂੰਨ ਕਾਇਦੇ ਜਿਹੜੇ ਉਹ ਬਣਾਏ ਹੋਏ ਨੇ ਆਪ ਹੀ ਮਿਲ ਜੁਲ ਕੇ ਸਾਰਿਆਂ ਨੇ, ਬਈ ਜਦੋਂ ਆਪਾਂ ਮਹਿਫਲ 'ਚ ਗੱਲ ਕਰਾਂਗੇ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ। ਹਾਲਾਂਕਿ ਰੋਲ ਘਚੋਲੇ 'ਚ ਸਭ ਤੋਂ ਫੇਵਰੇਟ ਹੋ ਸਕਦੀ, ਉੱਧਰ ਨੂੰ ਖਿੱਚਿਆ ਚਲਾ ਜਾਂਦਾ ਬੰਦਾ, ਜਾਣਾ ਹੋਤਾ ਹੈ ਔਰ ਕਹੀਂ ਤੇਰੀਆਂ ਯਾਰ ਚਲਾਤਾ ਹੂੰ ਤੇਰੇ ਚਿਹਰੇ ਮੇਂ ਵੋ, ਔਰ ਜਾਦੂ ਹੈ ਪਰ ਆਪਾਂ ਉੱਧਰ ਜਾਂਦੇ ਨਹੀਂ। ਫਿਰ ਦੂਜੇ ਪਾਸੇ ਬਾਈ ਜੀ ਲਾ ਲਓ ਧਾਰਮਿਕ ਮਾਮਲੇ, ਐਵੇਂ 295 ਲਾ ਕੇ ਬਹਿ ਜਾਓ ਉੱਥੇ, ਉੱਧਰ ਨੂੰ ਗਾਹ ਪਾ ਲਈ, ਬਿਲਕੁਲ ਨਹੀਂ, ਬਿਲਕੁਲ ਨਹੀਂ। ਆਪਾਂ ਉਹ ਗੱਲ ਲੱਭ ਕੇ ਲਿਆਵਾਂਗੇ, ਪੱਥੇ 'ਚ ਉਹ ਤੀਰ ਕੱਢਾਂਗੇ ਜਿਹਦੇ ਨਾਲ ਸਾਡੇ ਚਿਹਰੇ 'ਤੇ ਆਵੇ ਇੱਕ ਸਮਾਈਲ, ਪ੍ਰਾਈਮ ਮੋਡਸ ਅਪਰੈਂਡੀ, ਯਾ ਬਿਲਕੁਲ ਜੀ। ਸੋ ਦੋਸਤੋ, ਤੋ ਬਹੁਤ ਬਹੁਤ ਸਵਾਗਤ ਹੈ ਇੱਕ ਵਾਰੀ ਫਿਰ ਤੋਂ, ਅਤੇ ਦੇਰੀ ਲਈ ਖਿਮਾ, ਕਿਉਂਕਿ ਦੇਰੀ ਲਈ ਮੈਂ ਦੱਸਿਆ ਵੀ ਰੋਲ ਘਚੋਲਾ ਇਹੋ ਜਿਹਾ ਪਿਆ ਬਈ ਬੰਦਿਆਂ ਦੇ ਸੈੱਲ ਤਾਂ ਉੱਡਦੇ ਆ, ਆਹ ਜਿਹੜਾ ਪੀਸੀ ਮੈਂ ਇੱਥੇ ਲੈ ਆ ਕੇ ਸ਼ੁਰੂ ਕੀਤਾ ਇਹਦਾ ਵੀ ਸੈੱਲ ਉੱਡ ਗਿਆ, ਮੈਨੂੰ ਪਤਾ ਨਹੀਂ ਇਹਦੇ ਵਿੱਚ ਵੀ ਸੈੱਲ ਹੁੰਦਾ। ਉਹ ਜਿਹੜਾ ਸੀ ਪੀ ਯੂ ਮਦਰ ਬੋਰਡ ਜੇ ਉਹਦੇ ਅੰਦਰ ਕੋਈ ਸੈੱਲ ਸੀ ਇਹੋ ਜਿਹਾ, ਜਿਹੜੇ ਜਿਹੋ ਜਿਹੀ ਗੋਲੀ ਨਹੀਂ ਆਉਂਦੀ ਉਹਦੀ ਡਿਸਪ੍ਰੇਨ ਦੀ ਜਾਂ ਉਹ ਜਿਹੜੀ ਸਟ੍ਰੈਪਸਿਲ ਦੀ ਗੋਲੀ ਇਹੋ ਜਿਹਾ ਬੈਟਰੀ ਇਹਦੇ ਵਿੱਚ ਪੈਂਦੀ ਹੈ। ਖੈਰ ਉਹਨੂੰ ਬਾਈਪਾਸ ਕਰਕੇ ਆਪਾਂ ਚਲਾ ਲਿਆ ਜੋੜ ਤੋੜ ਕਰਕੇ, ਚੱਲ ਪਿਆ, ਨਹੀਂ ਤਾਂ ਗਾਹ ਪੈ ਜਾਂਦਾ ਬਈ। ਫਿਰ ਆਪਾਂ ਕਹਿਣਾ ਸੀ ਯਾਰ ਇਹੋ ਜਿਹਾ ਪਿਛਾ ਰੱਖਿਆ ਹੀ ਕਿਉਂ, ਬਈ ਜਿਹੜੇ ਘਰ ਨਾ ਜਾਣਾ ਹੋਏ ਉਹ ਪੁੱਛੀ ਦਾ ਵੀ ਨਹੀਂ ਪਤਾ ਉਹਦਾ। ਤਾਂ ਖੈਰ ਇਸ ਵੇਲੇ ਨੈੱਟ ਸਹੀ ਚੱਲ ਰਿਹਾ ਹੈ, ਔਜਲਾ ਸਾਹਿਬ ਕਿਤੇ ਇਹਨੇ ਕਹਿਣ ਕਿ ਇਹਦੀ ਗੱਲ ਨਾ ਕਰਿਓ ਬਈ, ਡਾਟਾ ਹੀ ਡਾਟਾ। ਤੋ ਫਿਰ ਵੀ ਠੀਕ ਚੱਲ ਰਿਹਾ, ਫਿਲਹਾਲ ਠੀਕ ਚੱਲ ਰਿਹਾ। ਸੋ ਦੋਸਤੋ ਅੱਜ ਰੋਲ ਘਚੋਲੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਆਪਾਂ ਜਿਹੜਾ ਅੱਜ ਦਾ, ਕਿਉਂਕਿ ਕੋਈ ਇਹੋ ਜਿਹਾ ਕਨਫਿਊਜ਼ਨ ਨਾ ਪੈਦਾ ਹੋਵੇ, ਕਿਉਂਕਿ ਇਹਦਾ ਇੱਕ ਇਹ ਅਰਥ ਵੀ ਅੰਗਰੇਜ਼ੀ ਵਾਲਿਆਂ ਨੇ ਕੱਢਿਆ ਸੀਗਾ ਕਨਫਿਊਜ਼ਨ, ਤੋ ਉਹ ਹੋਣਾ ਨਹੀਂ ਚਾਹੀਦਾ। ਤੋ ਦੋਸਤੋ 94-78-35-55-91 ਇਹ 'ਚ ਕੋਈ ਰੌਲਾ ਨਹੀਂ, ਇਹੀ ਨੰਬਰ ਚੱਲਦਾ। ਹੋਰ ਕਿਸੇ ਨੰਬਰ 'ਤੇ ਕਿਸੇ ਲਾਈਨ ਦੇ ਉੱਤੇ ਜਿਹੜੀ ਕਾਲ ਆ ਮੈਸੇਜ ਆ ਉਹ ਇੱਧਰ ਥਰੂ ਨਹੀਂ ਹੋਣਾ ਸਟੂਡੀਓ ਦੇ ਵਿੱਚ, ਭਾਵੇਂ ਹੋਣਗੇ ਨੰਬਰ ਪਰ ਉਹ ਚੱਲ ਨਹੀਂ ਰਹੇ, ਇਹੀ ਚੱਲਦਾ 94-78-35-55-91। ਸੋ ਇਹਦੇ ਉੱਤੇ ਵਟਸਐਪ ਰਾਹੀਂ ਲਾਈਵ ਕਾਲ ਦੇ ਰਾਹੀਂ ਬਹੁਤ ਬਹੁਤ ਸਵਾਗਤ ਰਹੇਗਾ। ਇਹ ਪ੍ਰੋਗਰਾਮ ਦੁਆਬਾ ਰੇਡੀਓ.com ਦੇ ਨਾਲ ਨਾਲ ਜਿਹੜੀ ਆ ਸਾਡੀ ਐਪ ਦੇ ਉੱਤੇ ਅਤੇ ਯੂਟਿਊਬ ਦੇ ਉੱਤੇ ਵਿਸ਼ੇਸ਼ ਤੌਰ 'ਤੇ ਲਾਈਵ ਹੈ ਦੋਸਤੋ, ਸਵਾਗਤ ਹੈ ਜੀ। ਸੋ ਆਪਾਂ ਸਵਾਗਤ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਸਾਡੇ ਰੂਹਾਂ ਦੇ ਹਾਣੀ ਦਿਲਾਂ ਦੇ ਜਾਨੀ ਮਹਿਫਲ ਦੇ ਵਿੱਚ ਸ਼ਾਮਲ ਨੇ, ਬਹੁਤ ਹੀ ਸਤਿਕਾਰਯੋਗ ਹਰਿੰਦਰ ਸਿੰਘ ਬਿਸਲਾ ਜੀ ਅਮਰੀਕਾ ਤੋਂ, ਬਹੁਤ ਬਹੁਤ ਸਵਾਗਤ ਹੈ ਜੀ ਬਿਸਲਾ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
1: ਸਤਿ ਸ੍ਰੀ ਅਕਾਲ ਸ਼ਮੀ ਜੀ
0: ਜੀ,
1: ਤੁਹਾਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਰਿਵਾਰ ਨੂੰ
0: ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜਨਾਬ।
1: ਜਦ ਸਵੇਰੇ ਉੱਠਦੇ ਨੇ ਨਿਗਾਹ ਮਾਰੀ ਤੇ ਵਿਸ਼ਾਲ ਦਾ ਹੋਇਆ ਰੌਲ ਘਚੋਲਾ।
0: ਹਾਂਜੀ,
1: ਮੇਰਾ ਧਿਆਨ ਹੈ ਨਾ ਪਤਾ ਨੀ ਕਾਹ ਤੇ ਉਧਰ ਗਿਆ, ਜਿਹੜੀ ਅਸੀਂ ਕਹਾਣੀ ਸੁਣਦੇ ਹਾਂ ਕਿ ਅਸੀਂ ਸਾਰੇ ਇਸ ਜਹਾਨ ਤੋਂ ਉਹ ਆਦਮ ਹਵਾ ਚ ਜਾਏ ਆ
0: ਜੀ, ਤੇ
1: ਮੈਂ ਕਿਹਾ ਵੀ ਜੇ ਕਿਤੇ ਉਹ ਨਾ ਗਲਤੀ ਕਰਦੇ ਤਾਂ ਰੌਲ ਘਚੋਲਾ ਪੈਣਾ ਹੀ ਨਹੀਂ,
0: ਸਾਰਾ ਰੌਲਾ ਹੀ ਉਹਨਾਂ ਦਾ। ਬਿਲਕੁਲ ਬਿਲਕੁਲ ਜੀ,
1: ਦੇਖ ਲਓ ਭਾਈ ਮੇਰੇ ਆ ਕਹਿਣ ਦੀ ਦੇਰ ਸੀ ਭਾਈ ਰੌਲ ਘਚੋਲਾ ਪੈਣਾ ਨਹੀਂ, ਨਾਲੇ ਹੈ ਨਾ ਮਤਲਬ ਕਨੈਕਸ਼ਨ ਕੱਟ ਹੋ ਗਿਆ।
0: ਹੋ ਗਿਆ ਹੋ ਗਿਆ, ਟੂ ਟੂ ਜੀ ਮੈਂ ਵੀ ਸੁਣ ਲਈ ਵਿੱਚ।
1: ਆਹੋ ਮੈਂ ਤਾਂ ਕਿਹਾ ਲੈ ਵੀ ਪੈ ਗਿਆ ਰੌਲ ਘਚੋਲਾ, ਮੈਂ ਕਿਹੜੀ ਗੱਲ ਕਹਿ ਬੈਠਾ।
0: ਓ ਹੋ ਹੋ ਹੋ,
1: ਵਾਕਿਆ ਹੀ ਰੌਲ ਘਚੋਲਾ ਆ ਜਿਹੜਾ ਹੈ ਨਾ ਇਹ ਤਾਂ ਰੌਲ ਘਚੋਲੇ ਨੇ, ਫੇਰ ਇਸ ਰੌਲ ਘਚੋਲੇ ਨੇ ਫੇਰ ਹੁਣ ਕਈ ਰੌਲ ਘਚੋਲੇ ਗਾਹਾਂ ਤੋਂ ਗਾਹਾਂ ਰੌਲ ਘਚੋਲੇ ਦੇ ਰੌਲ ਘਚੋਲੇ ਹੋਈ ਜਾਂਦੇ ਆ।
0: ਬਿਲਕੁਲ ਬਿਲਕੁਲ ਜੀ ਬਿਲਕੁਲ,
1: ਤੇ ਚਲੋ ਰੌਲ ਘਚੋਲਾ ਦੇ ਸੰਬੰਧ ਦੇ ਵਿੱਚ ਹੈ ਨਾ
0: ਜੀ,
1: ਮੇਰਾ ਮਨ ਭਰਿਆ ਅੱਜ ਇੱਕ ਤੁਹਾਡੇ ਨਾਲ ਇੱਦਾਂ ਦੀ ਰਚਨਾ ਸਾਂਝੀ ਕਰਾਂ
0: ਜੀ,
1: ਜਿਹੜੀ ਜਿਹੜੀ ਇੱਦਾਂ ਦੇ ਰੌਲ ਘਚੋਲੇ ਨੂੰ ਹੀ ਬਿਆਨ ਕਰਦੀ ਆ।
0: ਵਾਹ ਬਿਲਕੁਲ ਜੀ ਬਿਲਕੁਲ, ਇਰਸ਼ਾਦ।
1: ਅੱਜ ਕੱਲ ਹੈ ਨਾ ਹੁਣ ਮਨ ਬੜਾ ਕੀ ਕਹਿੰਦੇ ਹੁੰਦੇ ਆ ਰਾਗਮ ਰਾਗ ਹੋਇਆ ਪਿਆ।
0: ਵਾਹ ਜੀ ਵਾਹ, ਆਮਦ ਹੋ ਰਹੀ ਹੈ।
1: ਨਹੀਂ ਆਮਦ ਨਹੀਂ
0: ਜੀ,
1: ਸੁਰਾਂ ਟੈਸਟ ਕਰਨ ਨੂੰ ਚਿੱਤ ਕਰਦਾ ਰਹਿੰਦਾ ਰੋਜ਼। ਰਾਗਮ ਰਾਗ ਕਿਹਾ ਮੈਂ,
0: ਰਾਗਮ ਰਾਗ
1: ਆਮਦ ਵੀ ਵੈਸੇ ਕਾਫੀ ਹੋ ਰਹੀ ਆ, ਇਹ ਵੀ ਤੈਨੂੰ ਹੈਰਾਨੀ ਹੋਊਗੀ ਮੈਂ ਤੈਨੂੰ ਕਿਸੇ ਦਿਨ ਦੱਸੂਗਾ। ਆਮਦ ਦਾ ਤਾਂ ਉਹ ਜਿੱਦਾਂ ਨਾ ਸ਼ਮਸ਼ੇਰ ਸੰਧੂ ਇੱਕ ਵਾਰ ਇੰਟਰਵਿਊ ਚ ਦੱਸਦਾ ਸੀ
0: ਜੀ,
1: ਸਵੇਰ ਨੂੰ ਸੈਰ ਕਰਦੇ ਕਰਦੇ ਨੇ ਇੱਕ ਗਾਣੇ ਦਾ ਮੁਖੜਾ ਲਿਖ ਕੇ ਜਦ ਇੱਕ ਅੰਤਰਾ ਲਿਖਣਾ, ਉਹ ਅੰਤਰਾ ਕਹਿੰਦਾ ਹਲੇ ਮਤਲਬ ਜੇਨ ਚ ਹੁੰਦਾ ਜਦ ਦੂਜਾ ਗਾਣਾ ਸ਼ੁਰੂ ਹੋ ਜਾਣਾ, ਦੂਜੇ ਦਾ ਇੱਕ ਅੰਤਰਾ ਲਿਖਣਾ, ਤਿੰਨ ਕਹਿੰਦਾ ਮੈਂ ਸੈਰ ਕਰਨ ਗਿਆ, ਚਾਰ ਚਾਰ ਗਾਣਿਆਂ ਦੀ ਹੈ ਨਾ ਮਤਲਬ ਕੀ ਸ਼ੁਰੂਆਤ ਕਰਾਉਂਦਾ ਹੁੰਦਾ ਸੀ।
0: ਵਾਹ ਜੀ ਵਾਹ, ਕਿਆ ਬਤਾ, ਸੁਪਰ ਆਈਡੀਆ।
1: ਅੱਜ ਕੱਲ ਇੱਧਰ ਵੀ ਆਮਦ ਇੱਦਾਂ ਦੀ ਹੋ ਰਹੀ ਆ, ਦੇਖੋ ਕੀ ਨਿਕਲਦਾ ਵਿੱਚੋਂ।
0: ਨਹੀਂ ਗੀਤ ਨਿਕਲਣਗੇ ਜੀ, ਕੁਝ ਗਜ਼ਲਾਂ ਜੀ।
1: ਇਹ ਆ ਜੀ ਬਈ ਰੌਲ ਘਚੋਲੇ ਦੇ ਵਿੱਚ ਹੈ ਨਾ ਕੁਛ ਸਾਡੇ ਵਰਗੇ ਵੀ ਹੈਗੇ ਆ
0: ਜੀ,
1: ਇਹਦਾ ਅਨੁਮਾਨ ਹੈਗਾ ਸਾਨੂੰ ਕੀ,
0: ਸਾਨੂੰ ਕੀ, ਵਾਹ ਜੀ ਵਾਹ ਜੀ।
1: ਕੌਣ ਹੈ ਥੱਲੇ ਕੌਣ ਹੈ ਉੱਤੇ, ਸਾਨੂੰ ਕੀ ਬਈ ਸਾਨੂੰ ਕੀ, ਕੌਣ ਹੈ ਥੱਲੇ ਕੌਣ ਹੈ ਉੱਤੇ, ਸਾਨੂੰ ਕੀ ਬਈ ਸਾਨੂੰ ਕੀ, ਅਸੀਂ ਤਾਂ ਕੂਕ ਪਏ ਹਾਂ ਸੁੱਤੇ, ਸਾਨੂੰ ਕੀ ਬਈ ਸਾਨੂੰ ਕੀ, ਅਸੀਂ ਤਾਂ ਕੂਕ ਪਏ ਹਾਂ ਸੁੱਤੇ, ਸਾਨੂੰ ਕੀ ਬਈ ਸਾਨੂੰ ਕੀ, ਨਾ ਭਿੱਜਣਾ ਨਾ ਸੁੱਕਣਾ ਤੇ ਨਾ ਠਰਨਾ ਹੈ, ਨਾ ਭਿੱਜਣਾ ਨਾ ਸੁੱਕਣਾ ਤੇ ਨਾ ਠਰਨਾ ਹੈ, ਆਮੀ ਜਿਹੜੀ

ਸਾਨੂੰ ਕੀ ਅਸੀਂ ਤਾਂ ਸੁੱਤੇ ਪਏ ਹਾਂ ਬੁੱਲਾ ਕੂਕ ਰਿਹਾ ਅਸੀਂ ਤਾਂ ਸੁੱਤੇ ਪਏ ਹਾਂ ਬੁੱਲਾ ਕੂਕ ਰਿਹਾ ਬਈ ਸਾਥੋਂ ਉੱਤੇ ਹੋ ਗਏ ਕੁੱਤੇ ਸਾਨੂੰ ਕੀ ਬਈ ਸਾਨੂੰ ਕੀ ਸਾਥੋਂ ਉੱਤੇ ਹੋ ਗਏ ਕੁੱਤੇ ਸਾਨੂੰ ਕੀ ਬਈ ਸਾਨੂੰ ਕੀ ਹਰ ਵੇਲੇ ਨਾ ਰੌਲਾ ਰੱਪਾ ਪਾਇਆ ਕਰ ਹਰ ਵੇਲੇ ਨਾ ਰੌਲਾ

ਬਿਸਾਇਆ ਖੇਡ ਹੀ ਬੜੀ ਕਸੂਤੀ ਬਿਸਾਇਆ ਖੇਡ ਹੀ ਬੜੀ ਕਸੂਤੀ ਹੈ ਉਹ ਕਿੱਥੇ ਕਿੱਥੇ ਪੈ ਗਏ ਖੁੱਤੇ ਸਾਨੂੰ ਕੀ ਬਈ ਸਾਨੂੰ ਕੀ ਕੌਣ ਹੈ ਥੱਲੇ ਕੌਣ ਹੈ ਉੱਤੇ।

0: ਕੀ ਬਈ ਸਾਨੂੰ ਕੀ ਸਾਨੂੰ ਕੀ ਬਈ ਸਾਨੂੰ ਕੀ।
1: ਵਾਹ ਜੀ ਵਾਹ, ਵਾਹ ਕਮਾਲ, ਵਾਹ ਕਮਾਲ ਜੀ ਬਿਜਲਾ ਸਾਹਿਬ। ਮੈਂ ਕਹਿੰਦਾ ਜੀ ਰਾਗਮ ਰਾਗ ਤੇ ਬਾਗਮ ਬਾਗ ਹੋ ਗਿਆ ਦਿਲ ਜੀ, ਕਿਆ ਬਤਾ
0: ਬਈ। ਮੈਂ ਕਿਹਾ ਰੌਲ ਘਚੋਲੇ ਚ ਸਾਨੂੰ ਕੀ ਬਈ ਸਾਨੂੰ ਕੀ ਵੀ ਹੋ ਜਾਣੀ ਚਾਹੀਦੀ ਆ।
1: ਬਿਲਕੁਲ ਜਰੂਰੀ ਹੈ ਜੀ, ਇਹ ਸਮੇਂ ਦੀ ਲੋੜ ਹੈ।
0: ਪਾਸੇ ਮੇਰੀ ਫਿਰ ਇੰਨੀ ਹਾਜ਼ਰੀ ਕਰੋ ਜੀ ਕਬੂਲ
1: ਜੀ, ਸ਼ੁਕਰੀਆ ਜਨਾਬ।
0: ਜ਼ਿੰਦਗੀ ਜਿੰਦਾਬਾਦ,
1: ਮੁਹੱਬਤ
0: ਜਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ।
1: ਮੁਰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਸਤਿ ਸ੍ਰੀ ਅਕਾਲ ਜੀ। ਕਿਆ ਬਤਾ ਸਾਨੂੰ ਕੀ ਸਾਨੂੰ ਕੀ, ਨਹੀਂ ਬਿਜਲਾ ਸਾਹਿਬ ਵਾਂਗੂ ਨਹੀਂ ਗਾਇਆ ਜਾ ਸਕਦਾ, ਬਹੁਤ ਕਮਾਲ ਕਰਤੀ ਉਹਨਾਂ ਨੇ, ਐਂਡ ਕਰਤਾ ਜੀ। ਆਪਾਂ ਤਾੜੀ ਵਾਲਾ ਬੰਦਾ ਲੱਭ ਕੇ ਲਈਏ ਇੱਕ ਵਾਰੀ ਫਿਰ ਲਾ ਦਈਏ। ਤਾੜੀਆਂ ਬੇਕਾਬੂ ਹੋ ਗਏ ਵੱਜ ਰਹੀਆਂ ਨੇ, ਖੈਰ ਇਹਨਾਂ ਨੂੰ ਕਾਬੂ ਕੀਤਾ ਜਾਏਗਾ ਬਹੁਤ ਹੀ ਜਲਦੀ, ਆਪਾਂ ਇਹਨਾਂ ਤਾੜੀਆਂ ਨੂੰ ਵਿੱਚ ਰੋਲ ਘਚੋਲਾ ਨਹੀਂ ਪਾਉਣ ਦਿਆਂਗੇ। ਦੋਸਤੋ ਇੱਕ ਵਾਰੀ ਜਿਹੜੇ ਰੋਲ ਘਚੋਲੇ ਆ ਕਈ ਵਾਰੀ ਨਾ ਇਹ ਮਸਲੇ ਵੀ ਹੱਲ ਕਰ ਦਿੰਦੇ ਆ, ਯਾਨੀ ਕਿ ਕਨਫਿਊਜ਼ਨ ਇਹ ਬਹੁਤ ਤਾਲਿਆਂ ਦੀ ਚਾਬੀ ਵੀ ਬਣ ਜਾਂਦਾ ਹੈ, ਮਤਲਬ ਐਂ ਜੱਕੋ ਤੱਕੋ ਜੀ ਕੋਈ ਤੋਂ ਕੋਈ ਕੰਮ ਹੋ ਜਾਂਦਾ। ਉਹਦੀ ਆਪਾਂ ਗੱਲ ਕਰਾਂਗੇ ਤੇ ਚੈਟ ਬਾਕਸ ਦੇ ਰਾਹੀਂ ਸੁਨੇਹਿਆਂ ਦੇ ਵਿੱਚ, ਜਿਹੜੇ ਸੁਨੇਹਿਆਂ ਦੀ ਮਹਿਕਮ ਮਹਿਕੀ ਜਿਹੜੀ ਆ ਮਾਹੌਲ ਵਾਲਾ ਮਾਹੌਲ ਬਣਿਆ ਹੋਇਆ, ਤੋ ਸਵਾਗਤ ਕਰਦੇ ਸਾਰੇ ਦੋਸਤਾਂ ਦਾ। ਜਲੌਰ ਸਿੰਘ ਜੀ ਕਹਿੰਦੇ ਵੈਰੀ ਗੁੱਡ ਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰੌਲ ਘਚੋਲਾ ਹੁੰਦਾ ਹੈ ਜੀ ਸਹੀ ਕਰੋ, ਨਹੀਂ ਕਿਹਾ ਜੀ ਰੌਲਾ ਘਚੋਲਾ ਕਹਿੰਦੇ ਹੁੰਦਾ ਜੀ, ਇਹ ਸਹੀ ਕਰੋ ਠੀਕ ਨੀ ਹੈਗਾ ਭਾਈ, ਇਹੀ ਤਾਂ ਘਚੋਲਾ ਜੀ ਸਾਰਾ ਘਚੋਲ ਪਿਆ ਹੈ ਸਾਰੇ ਪਾਸੇ, ਦਰੁਸਤ ਕਰਨ ਲਈ ਸ਼ੁਕਰੀਆ ਜੀ। ਵੈਸੇ ਹੋ ਸਕਦਾ ਹੈ ਇਲਾਕੇ ਇਲਾਕੇ ਦਾ ਵੀ ਫਰਕ ਪੈ ਜੇ, ਮੈਂ ਇੱਕ ਵਾਰੀ ਖਬਰ ਲਿਖੀ, ਮੇਰੇ ਕੋਲ ਖਬਰ ਲੈ ਕੇ ਆਇਆ ਬਾਈ, ਕਹਿੰਦਾ ਉਹ ਦੰਦਾਂ ਵਾਲੇ ਡਾਕਟਰ ਨੇ ਜਿਹੜੀ ਉਹ ਹੋਰ ਦਾੜ ਕੱਢਣੀ ਸੀ, ਹੁਣ ਮੈਂ ਦਾੜ ਕਹਿ ਰਿਹਾ, ਉਹ ਮੈਂ ਲਿਖਤਾ ਜਾੜ ਕਿਉਂਕਿ ਮਾਲਵੇ ਜੱਜੇ ਨਾਲ ਕਹਿੰਦੇ ਆ, ਤੇ ਮੇਰੇ ਕੋਲ ਤਾਂ ਉਹੀ ਮਾਲਵੇ ਵਾਲਾ ਮੈਂ ਖਬਰ ਭੇਜ ਰਿਹਾ ਮੈਂ ਦੁਆਬੇ ਚ ਬੈਠ ਕੇ ਇੱਕ ਮੋੜ ਸਟੇਸ਼ਨ ਦੀ, ਵੀ ਡਾਕਟਰ ਨੇ ਸੱਜੇ ਪਾਸੇ ਵਾਲੀ ਜਿਹੜੀ ਜਾੜ ਕੱਢਣੀ ਸੀ ਖੱਬੇ ਪਾਸੇ ਵਾਲੀ ਕੱਢਤੀ, ਜਾਣੀ ਡਬਲ ਪ੍ਰੋਬਲਮ ਹੋ ਗਈ, ਉਹ ਠੀਕ ਨਹੀਂ ਹੋਈ, ਜਿਹੜੀ ਠੀਕ ਸੀ ਉਹ ਵੀ ਗਈ। ਜਦੋਂ ਇਹ ਖਬਰ ਗਈ ਟੇਬਲ ਤੇ ਤਾਂ ਉਹ ਐਡੀਟਰ ਦਾ ਫੋਨ ਆਇਆ, ਆਹ ਕੀ ਲਿਖਿਆ ਜੀ, ਇਹ ਜਾੜ ਕੀ ਹੁੰਦਾ ਜੀ, ਕੋਈ ਦਰਖਤਾਂ ਨਾਲ ਜਾੜ ਵੱਢਿਆ ਤਾਂ ਮੂੰਹ ਦੇ ਵਿੱਚ ਇਹ ਹੁੰਦਾ, ਕੋਈ ਇਹ ਜੜਾਂ ਵੱਢਤੀਆਂ ਕੋਈ ਵਿੱਚ, ਮਤਲਬ ਕੀ ਕੀਤਾ ਇਹ। ਮੈਂ ਕਿਹਾ ਭਾਈ ਸਾਹਿਬ ਸਾਹ ਲਓ ਪਾਣੀ ਪੀਓ, ਕੀ ਆ ਮੈਂ ਇਹੀ ਲਿਖਿਆ, ਜਾੜ ਹੀ ਲਿਖਿਆ, ਜਾੜ ਹੀ ਹੁੰਦੀ ਆ। ਉਹ ਕਹਿੰਦੇ ਭਰਾਵਾ ਦੱਦੇ ਨਾਲ ਲਿਖੀਦਾ ਇਹਨੂੰ, ਦੱਦੇ ਨਾਲ ਉਸੇ ਦੁਆਬੇ ਚ ਦੱਦੇ ਨਾਲ ਦਾੜ ਜਿਹੜੀ ਕਿਹਾ ਜਾਂਦਾ, ਉਦੋਂ ਮੈਨੂੰ ਪਤਾ ਲੱਗਿਆ, ਜਿਵੇਂ ਤਸਲੇ ਨੂੰ ਇੱਧਰ ਲੁਹਾਂਡਾ ਕਹਿੰਦੇ ਆ ਤੇ ਕਰ ਲੋਕ ਕਿ ਉਹਨੂੰ ਭਾਂਡਾ, ਜਾਣੀ ਕਿ ਹਰ ਇਲਾਕੇ ਦੀ ਆਪਣੀ ਖੂਬਸੂਰਤੀ ਆਪਣੀ ਬੋਲੀ, ਉਹਨੂੰ ਸਲਿਊਟ। ਤੋ ਮੁਹੰਮਦ ਸਾਹਿਬ ਬਹੁਤ ਮੁਹੱਬਤ ਭੇਜ ਰਹੇ ਨੇ, ਸ਼ੁਕਰੀਆ ਬਹੁਤ ਬਹੁਤ। ਤੇ ਨਾਲ ਦੀ ਨਾਲ ਦੋਸਤੋ ਭੁਪਿੰਦਰ ਸਿੰਘ ਭਾਰਤ ਸਾਹਿਬ ਤੇ ਜਲੌਰ ਸਿੰਘ ਜੀ, ਰਾਜਨ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸਵਾਗਤ। ਇੰਜੀਨੀਅਰ ਗੁਰਜੰਟ ਸਿੰਘ ਜੀ, ਕਿਆ ਬਾਤਾਂ, ਕਹਿੰਦੇ ਰੌਲਾ ਘਚੋਲਾ ਸ਼ੁਰੂ ਹੋ ਗਿਆ, ਹਾਂਜੀ ਭਾਜੀ ਹੋ ਗਿਆ ਜੀ, ਬਹੁਤ ਬਹੁਤ ਸਵਾਗਤ। ਮੁਕੱਦਰ ਸਿੰਘ ਔਲਖ ਸਾਹਿਬ ਜੀ ਆਇਆਂ ਨੂੰ ਜੀ, ਤੋ ਵਾਕਈ ਸਹੀ ਗੱਲ ਹੈ ਜੀ, ਔਜਲਾ ਸਾਹਿਬ ਕਹਿੰਦੇ ਗੀਤ ਬੇਸ਼ਾ ਕੋਈ ਵੀ ਹੋਵੇ ਗੀਤ ਤਾਂ ਚੱਲਣਗੇ, ਬਿਲਕੁਲ ਭਾਜੀ ਬਿਲਕੁਲ ਜੀ, ਗੀਤਾਂ ਦੇ ਨਾਲ ਹੀ ਜਿਹੜੀ ਆ ਮਹਿਫਲ ਜਿਹੜੀ ਸੱਜ ਜਾਂਦੀ ਹੈ, ਕਿਆ ਪਤਾ। ਤੋ ਕੁਛ ਗਿਣਤੀਆਂ ਮਿਣਤੀਆਂ ਵੀ ਹੋ ਰਹੀਆਂ ਨੇ, ਪੈਗ ਦੇ ਐਮ ਐਲ ਵੀ ਗਿਣੇ ਜਾ ਰਹੇ ਨੇ, ਬੈਟਰੀ ਦੇ ਐਮ ਐਚ ਵੀ ਕੱਢੇ ਜਾ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਸੋ ਬਾਈ ਜਗਸੀਰ ਸਿੰਘ ਹੋਰੀ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਦਾ ਸਵਾਗਤ ਬਹੁਤ ਬਹੁਤ ਜੀ ਆਇਆਂ ਨੂੰ ਜੀ, ਕਿਆ ਪਤਾ। ਸੋ ਦੋਸਤੋ ਇਹ ਸਿਲਸਿਲਾ ਇਸ ਵੇਲੇ ਰੋਲ ਘਚੋਲੇ ਦਾ ਜਾਰੀ ਹੈ, ਡਿਟੇਲ ਦੇ ਵਿੱਚ ਵੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰਾਂਗਾ, ਪਰ ਬਹੁਤ ਮੈਨੂੰ ਆਪ ਹੀ ਹਾਸਾ ਆ ਰਿਹਾ, ਜਾਣੀ ਕਿ ਬਹੁਤ ਔਖਾ ਹਾਸਾ ਰੋਕ ਕੇ ਬੈਠਾ, ਪਰ ਹਾਸਾ ਤੇ ਗੈਸ ਜਿਹੜੀ ਰੋਕੀ ਨਹੀਂ ਜਾਂਦੀ, ਇਸ ਕਰਕੇ ਇਹਨੂੰ ਜਦੋਂ ਆਏ ਉਦੋਂ ਕਰ ਦਿਓ ਬਾਈ, ਹੱਸ ਪੋ, ਆਏ ਨਹੀਂ ਵੀ ਅੱਜ ਨਹੀਂ ਯਾਰ ਕੱਲ੍ਹ ਹੱਸਾਂਗੇ, ਚੁਟਕਲਾ ਤਾਂ ਵਧੀਆ ਸੀ ਪਰ ਹੁਣ ਮੈਂ ਰੋਕ ਲੈਂਦਾ ਮਾੜਾ ਜਿਹਾ ਚੁਟਕਲੇ ਨੂੰ, ਹਾਸਾ ਰੋਕ ਕੇ ਕੱਲ੍ਹ ਫਿਰ ਹੱਸਾਂਗੇ ਬਾਈ, ਵਿਹਲੇ ਟਾਈਮ ਬਈ ਐਂ ਹੁੰਦਾ ਕਿਤੇ ਯਾਰ, ਉਹ ਤਾਂ ਮਤਲਬ ਮੁੱਕ ਜੂ ਜਦ ਤੱਕ ਕੰਮ। ਤੋ ਆਪਣੇ ਨਾਲ ਦੋਸਤੋ ਕੁਝ ਕਾਲਜ ਮਿਸ ਗਈਆਂ ਨੇ, ਖਿਮਾ ਚਾਹਾਂਗੇ। ਬਲਵੀਰ ਸਿੰਘ ਸੈਣੀ ਜੀ ਮਹਿਫਲ ਦੇ ਵਿੱਚ ਸ਼ਾਮਲ ਨੇ, ਤੋ ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਨੂੰ ਜੀ, ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ
2: ਜੀ, ਤੇ ਮਹਿਫਲ ਮਿੱਤਰਾਂ ਦੀ ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ ਜੀ।
2: ਰੌਲ ਘਚੋਲਾ
1: ਚੱਲ ਰਿਹਾ, ਰੌਲ ਘਚੋਲਾ ਚੱਲ ਰਿਹਾ ਜੀ ਪੂਰਾ,
2: ਵਧੀਆ ਵਧੀਆ ਠੀਕ ਹੈ। ਵੈਸੇ ਸ਼ਮੀ ਜੀ, ਪਹਿਲੇ ਨਾਲੋਂ ਕਾਫੀ ਜਿਆਦਾ ਵੱਧ ਗਿਆ ਰੌਲਕ ਚੌਲਾ ਦੀ

0: ਹੁੰਦਾ
1: ਕਿਉਂਕਿ ਬਿਲਕੁਲ
0: ਸਰਕਾਰਾਂ ਸੁਣਦੀਆਂ ਨਹੀਂ ਹੈਗੀਆਂ। ਸਰਕਾਰਾਂ ਸਾਤੋਂ ਪੈਸੇ ਖੋ ਖੋ ਕੇ ਕਾਰਪੋਰੇਟਾਂ ਨੂੰ ਦੇਈ ਜਾਂਦੀਆਂ
1: ਜੀ,
0: ਤੇ ਸਾਡਾ ਕਚੁੰਬਰ ਨਿਕਲੀ ਜਾਂਦਾ। ਫਿਰ
1: ਤਾਂ ਹੀ ਮੈਂ ਦੇਖਦਾ ਹੁੰਦਾ ਜਦੋਂ ਚਾਰ ਬੰਦੇ ਬੈਠਦੇ ਆ ਉਹ ਆਰਡਰ ਰੈਸਟੋਰੈਂਟ ਚ ਇਹੀ ਕਰਦੇ ਆ, ਭਾਜੀ ਕਚੁੰਬਰ ਸਲਾਦ ਭੇਜ ਦਿਓ। ਪਸੰਦ ਵੀ ਇਹੀ ਆ ਰਿਹਾ ਹੁਣ।
0: ਬਿਲਕੁਲ ਬਿਲਕੁਲ
1: ਜੀ,
0: ਚਲੋ ਸ਼ਮੀ ਜੀ, ਰੌਲ ਘਚੋਲਾ ਸ਼ੁਰੂ ਹੋ ਗਿਆ, ਚੰਗੀ ਗੱਲ ਹੈ। ਤੇ ਮੈਂ ਤੁਹਾਡੇ ਨਾਲ ਸੰਤ ਰਾਮ ਉਦਾਸੀ ਜੀ ਦੀ ਇੱਕ ਰਚਨਾ ਸਾਂਝੀ ਕਰਾਂਗਾ ਤੇ ਇੱਕ ਗਾਣਾ ਦਾਦਾ ਫਿਲਮ ਚ।
1: ਵਾਹ ਕਿਆ ਬਾਤ ਹੈ ਜੀ।
0: ਖੈਰ ਸੁੱਖ ਹੈ ਜੀ, ਸੰਤ ਰਾਮ ਉਦਾਸੀ ਜੀ ਦੀ ਰਚਨਾ।
1: ਵਾਹ ਵਾਹ ਵਾਹ ਜੀ।
0: ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਏ ਵਾਏ, ਖੈਰ ਸੁੱਖ ਦਾ ਸੁਨੇੜਾ ਲਿਆ
1: ਲਿਆ।
0: ਉਸ ਮਾਂ ਦਾ ਬਣਿਆ ਕੀ ਆਂਦਰਾਂ ਦੀ ਅੱਗ ਜੀ ਦੀ, ਗਈ ਕਸਤੂਰੀਆਂ ਖਿੰਡਾ
1: ਜੀ।
0: ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਏ ਵਾਏ, ਖੈਰ ਸੁੱਖ ਦਾ ਸੁਨੇੜਾ ਲਿਆ। ਉਸ ਮਾਂ ਦਾ ਬਣਿਆ ਕੀ ਆਂਦਰਾਂ ਦੀ ਅੱਗ ਜੀ ਦੀ, ਗਈ ਕਸਤੂਰੀਆਂ ਖਿੰਡਾ
1: ਜੀ।
0: ਭਾਰ ਉਹਦੇ ਬਾਪੂ ਦਾ ਨੀ ਕੁੱਬੀ ਹੋਈ ਕੰਡ ਉਤੋਂ, ਕਿਸੇ ਨੇ ਵੰਡਾਇਆ ਸੀ ਕੇ ਨਾ, ਸੁਣੀਂਦਾ ਸੀ ਭੈਣ ਉਹਦੀ ਸਾਂਭ ਕੇ ਸੁਗੰਧੀਆਂ ਨੂੰ, ਜਾਣਾ ਹੈ ਸੀ ਉਪਰੇ ਗ੍ਰਾਂ।
1: ਕਿਆ ਬਤਾ
0: ਜਿਹਦਾ ਵੀਰ ਅੱਜ ਖੱਟੀ ਚੁੰਨੀ ਨਾ ਲਿਆਇਆ, ਉਹਨੂੰ ਕਿੰਨਾ ਕੁ ਇਹ ਤੀਆਂ ਦਾ ਚਾਅ, ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਏ ਵਾਏ, ਖੈਰ ਸੁੱਖ ਦਾ ਸੁਨੇੜਾ ਲਿਆ
1: ਲਿਆ। ਬਹੁਤ ਖੂਬ।
0: ਰਾਠਾ ਦੀ ਹਵੇਲੀ ਮੂਹਰੋਂ ਲੰਘਣਾ ਖੰਗੂਰਾ ਮਾਰ, ਕਿਤੇ ਭੁੱਲੇ ਤਾਂ ਨੀ ਉਸ ਦੇ ਭਰਾ, ਗੀਤਾਂ ਦੇ ਕਸਾਈ ਕਿਤੇ ਉਸ ਦੀ ਮਸ਼ੂਕ ਕੋਲੋਂ, ਗਾਣੇ ਤਾਂ ਨੀ ਰਹੇ ਸੀ ਗਵਾ। ਉਸ ਦੇ ਮੁਹਾਂਦਰੇ ਦਾ ਪਿੰਡ ਦੀ ਜਵਾਨੀ ਉੱਤੇ ਚੜਿਆ ਜਾਂ ਨਹੀਂ ਕੋਈ ਪਾ, ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਵਾਏ, ਖੈਰ ਸੁੱਖ ਦਾ ਸੁਨੇੜਾ ਲਿਆ। ਪਿੰਡ ਦੇ ਕਸਾਈ ਖਾਨੇ ਕੋਲੋਂ ਜਦੋਂ ਲੰਘੀ ਸੀ ਤੂੰ, ਕਿੰਨਾ ਕੁ ਸੀ ਜ਼ੁਲਮਾਂ ਦਾ ਤਾ, ਦੱਸ ਮੇਰੇ ਵੀਰ ਨੇ ਤੋ ਕਿਹੜੀ ਗੱਲ ਪੁੱਛਦੇ ਸੀ, ਸੱਥ ਵਿੱਚ ਪੁੱਠਾ ਲਟਕਾ, ਜ਼ੁਲਮਾਂ ਦੇ ਹੌਸਲੇ ਚ ਪਿੰਡ ਦੀਆਂ ਚੌਧਰੀਆਂ, ਖਾਧਾ ਹੋਣਾ ਰੱਜ ਕੇ ਕੜਾ, ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਏ ਵਾਏ, ਖੈਰ ਸੁੱਖ ਦਾ ਸੁਨੇੜਾ ਲਿਆ।
1: ਬਹੁਤ
0: ਸੁਣੀਂਦਾ ਏ ਕਾਗਜ਼ਾਂ ਦਾ ਸ਼ੇਰ, ਉਹਨੂੰ ਕਹਿੰਦੇ ਸਾਨੂੰ ਕਿਰਨਾਂ ਦਾ ਕਾਫਲਾ ਫੜਾ, ਉਹਦੇ ਬੋਲਾਂ ਵਿੱਚੋਂ ਜੋ ਸੁਗੰਧੀਆਂ ਤੂੰ ਚੂਸੀਆਂ ਨੇ, ਹਾੜੇ ਮੇਰੇ ਬੋਲਾਂ ਨੂੰ ਛੁਹਾ, ਨੂੜੇ ਹੋਏ ਅੰਗਾਂ ਨੇ ਨੀ ਤਿੱਖੀਆਂ ਸੰਗੀਨਾਂ ਮੂਹਰੇ, ਕੀਤਾ ਸੀ ਮੁਕਾਬਲਾ ਕੇ ਨਾ, ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਵਾਏ, ਖੈਰ ਸੁੱਖ ਦਾ ਸੁਨੇੜਾ ਲਿਆ। ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਵਾਏ, ਖੈਰ ਸੁੱਖ ਦਾ ਸੁਨੇੜਾ ਲਿਆ। ਧੰਨਵਾਦ ਸ਼ਮੀ ਜੀ,
1: ਕਿਆ ਬਤਾ, ਬਹੁਤ ਖੂਬ।
0: ਤੇ 1979 ਚ ਫਿਲਮ ਆਈ ਸੀ ਦਾਦਾ
1: ਦਾਦਾ ਜੀ,
0: ਕੁਲਵੰਤ ਜਾਨੀ ਨੇ ਬੋਲ ਲਿਖੇ ਨੇ, ਊਸ਼ਾ ਖੰਨਾ ਜੀ ਨੇ ਤਰਜ ਬਣਾਈ ਸੀ
1: ਜੀ,
0: ਤੇ ਯਸੂਦਾਸ ਜੀ ਨੇ ਗਾਣਾ ਗਾਇਆ ਸੀ। ਕਟਾਸਰੇ ਜੋਸਫ ਹੈ ਉਹਨਾਂ ਦਾ ਨਾਂ, ਯਸੂਦਾਸ ਦਾ ਕੇ ਜੇ।
1: ਠੀਕ ਹੈ ਜੀ।
0: ਤੇ 86 ਸਾਲ ਦੇ ਹੋ ਚੁੱਕੇ ਨੇ, ਦੇਖ ਲੋ
1: ਕਿਆ ਬਤਾ, ਬਾ ਕਮਾਲ ਆਵਾਜ਼ ਹੈ ਜੀ।
0: ਹਾਂ ਲਓ ਜੀ।

0: जी वाह, क्या बता क्या बता, बहुत ही खूब जी। और इन्ना प्यारा गीत, इन्नी प्यारी सांझ, और उदासी साहब नू याद करने लिए भी बहुत बहुत शुक्रिया जी। क्या बता सनी साहब, मोहब्बत जिंदाबाद, जिंदगी जिंदाबाद जी।
1: जिंदगी जिंदाबाद, थोड़ा बहुत धन्यवाद, इनकलाब जिंदाबाद,
0: जिंदाबाद,
1: साम्राज्यवाद मुर्दाबाद।
0: मुर्दाबाद जी, बहुत बहुत शुक्रिया जनाब। जी दोस्तों, ਬਲਬੀਰ ਸਿੰਘ ਸੈਣੀ ਸਾਹਿਬ ਹੋਰਾਂ ਕੋਲੋਂ ਅਸੀਂ ਕਲਾਮ ਸੁਣੇ ਤੇ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈ, ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਤੇ ਸਾਂਝ ਹੈ, ਉਹਨੂੰ ਸਲਿਊਟ ਹੈ। ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ, ਕਿਆ ਬਾਤਾਂ, ਜਿੰਦਾਬਾਦ ਜਾ ਰਹੀਆਂ। ਤੋ ਕਾਲਸ ਕੁਛ ਮਿਸ ਹੋ ਰਹੀਆਂ ਨੇ ਤੇ ਕਿਵਾਂ ਚਾਹਾਂਗੇ, ਇਧਰੋਂ ਵੀ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤਾਰਾਂ। ਦੋਸਤੋ ਮਨਦੀਪ ਜੱਸੀ ਜੀ ਬਹੁਤ ਮੁਹੱਬਤ ਭੇਜ ਰਹੇ ਨੇ, ਬਹੁਤ ਬਹੁਤ ਸਵਾਗਤ ਭਾਅ ਜੀ, ਕਿਆ ਬਾਤਾਂ ਜੀ ਆਇਆਂ ਨੂੰ। ਤੇ ਜਲੌਰ ਸਿੰਘ ਜੀ ਤੇ ਨਾਲ ਦੀ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ, ਸਤਨਾਮ ਸਿੰਘ ਜਾਣੀਆ ਚਾਹਲ ਜੀ ਤੇ ਹੋਰ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਰਾਜਨ ਸੈਣੀ ਜੀ ਤੇ ਮੁਹੰਮਦ ਜੀ ਦੁਬਈ ਤੋਂ ਇਸ ਵੇਲੇ ਜੁੜ ਚੁੱਕੇ ਨੇ ਆਪਣੇ ਨਾਲ ਤੇ ਸਵਾਗਤ ਕਰਦੇ ਉਹਨਾਂ ਦਾ ਜੀ। ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ ਜੇ ਮੈਂ ਗਲਤ ਨਾ ਹੋਵਾਂ
2: ਜੀ। ਥੈਂਕ ਯੂ ਸੋ ਮਚ ਵੀ ਸ਼ਮੀ
0: ਜੀ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ
2: ਤੇ ਮਾਨਮੱਤੇ ਜੀ ਜੀ ਮਾਨਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਰੇਡੀਓ ਦੁਆਬਾ ਦੇ ਵਿੱਚ ਜਿਹੜਾ ਮਹਿਫਲ ਮਿੱਤਰਾਂ ਦੀ ਆ ਇਹ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ।
0: ਸ਼ੁਕਰੀਆ ਜੀ ਦੁਆਵਾਂ ਲਈ, ਮੁਹੱਬਤ ਜਿੰਦਾਬਾਦ
2: ਜੀ ਜੀ ਜੀ ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਤੇ ਬਹੁਤ ਵਧੀਆ ਸੈਣੀ ਸਾਹਿਬ ਕਿਆ ਬਾਤਾਂ। ਤੇ ਇਸ ਤੋਂ ਪਹਿਲਾਂ ਵੀ ਵੀਰ ਜੀ ਜਿਹੜੇ ਆਏ ਆ ਬਹੁਤ ਹੀ ਸੋਹਣੀ ਕਾਰਗੁਜ਼ਾਰੀ ਦਿਖਾਈ ਆ, ਬੜੀ ਵਧੀਆ ਕਾਰਗੁਜ਼ਾਰੀ ਤੇ ਤੁਹਾਡੇ ਪ੍ਰੋਗਰਾਮ ਦੇ ਸਾਰੇ ਜਿੰਨੇ ਵੀ ਸਖਸਾ ਕੇ ਸਟਾਰ ਕਲਾਕਾਰ ਹੈ ਜੀ ਨਾਮ ਤੁਸੀਂ ਪੈਦਾ ਕਰ ਦਿੱਤੇ ਜਿਹੜੇ ਹੈਗੇ ਆ,
0: ਬਹੁਤ ਵਧੀਆ ਬਿਲਕੁਲ
2: ਜੀ। ਤੇ ਲਓ ਜੀ ਫਿਰ ਮੈਂ ਜਿਹੜਾ ਹੈਗਾ ਸ਼ੁਰੂਆਤ ਜਿਹੜੀ ਹੈਗੀ ਆ ਸੂਫੀ ਕਲਾਮ ਦੇ ਨਾਲ ਕਰਨਾ ਤੇ ਇੱਕ ਅੱਜ ਰੌਲਾ ਘਚੋਲਾ ਜਿਹੜਾ ਨਾ ਉਹ ਟੋਪਿਕ ਵੀ ਆ ਤੇ ਉਹਦੇ ਨਾਲ ਹੀ ਵਾਵਸਥਾ ਜਿਹੜੀ ਹੈ ਮੈਂ ਲੈ ਕੇ ਆਇਆ ਜਿਹੜਾ ਹੈਗਾ ਰਚਨਾ ਉਹ ਤੁਹਾਨੂੰ ਸੁਣਾ ਦੇਵਾਂਗਾ ਤੇ ਉਹ ਬਿਲਕੁਲ ਉਹਦੇ ਨਾਲ ਕੰਪਲੀਟ ਹੋ ਜਾਣਾ ਰੌਲਾ ਘਚੋਲਾ।
0: ਠੀਕ ਹੈ ਜੀ, ਜਰੂਰ ਜਰੂਰ ਜੀ
2: ਜੀ। ਤੇ ਸ਼ੁਰੂਆਤ ਕਰਦੇ ਜੀ ਸੂਫੀ ਕਲਾਮ ਤੋਂ ਜੀ।

ਮੁਸਕੁਰਾਇਆ। ਹਰ ਇੱਕ ਜ਼ਖਮ ਦੇ ਪਿੱਛੇ ਸੱਜਣਾ ਇੱਕ ਤੇਰਾ ਹੀ ਚਿਹਰਾ ਰਿਹਾ। ਹਰ ਇੱਕ ਜ਼ਖਮ

0: ਲੋ ਜੀ ਅਸੀਂ ਸੂਫੀ ਕਲਾਮ
1: ਜੀ
0: ਤੇ ਹੁਣ ਆਪਾਂ ਰੋਹਕ ਚੋਲਾ ਜਿਹੜਾ ਹੈਗਾ ਓਹਦੇ ਨਾਲ ਵਾਵਸਥਾ ਜਿਹੜੀ ਹੈਗੀ ਆ ਮੈਂ ਲੈ ਕੇ ਆਇਆ ਰਚਨਾ ਹੈਗਾ ਫਨੀ ਰਚਨਾ ਕਹਿ ਸਕਦੇ ਹੋ ਤੁਸੀਂ
1: ਠੀਕ ਹੈ ਜੀ
0: ਤੇ ਮੇਰੇ ਖਿਆਲ ਚ ਉਸ ਦਿਨ ਮੈਂ ਸੁਣਾਈ ਵੀ ਸੀ ਲੇਕਿਨ ਅਧੂਰੀ ਰਹਿ ਗਈ ਸੀ ਅੱਜ ਮੈਂ ਪੂਰੀ ਕਰ ਦਿੰਦਾ ਜੀ ਲੋ ਜੀ ਸ਼ੁਰੂ ਕਰਦੇ ਹਾਂ ਜੀ ਬੁੱਢੀ ਨੂੰ ਦਬਕਾ ਮਾਰ ਬੈਠਾ ਮੈਂ ਕੀ ਦੱਸਾਂ ਫਿਰ ਕੀ ਹੋਇਆ ਬੁੱਢੀ ਨੂੰ ਦਬਕਾ ਮਾਰ ਬੈਠਾ ਮੈਂ ਕੀ ਦੱਸਾਂ ਫਿਰ ਕੀ ਹੋਇਆ ਬਸ ਜੀ ਜੀ ਜੀ ਜੀ ਜੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਬੁੱਢੀ ਨੂੰ ਦਬਕਾ ਮਾਰ ਬੈਠਾ ਮੈਂ ਕੀ ਦੱਸਾਂ ਫਿਰ ਕੀ ਹੋਇਆ ਬਸ ਜੀ ਜੀ ਜੀ ਜੀ ਜੀ ਹੋਇਆ ਮੈਂ ਕੀ ਦੱਸਾਂ ਫਿਰ ਕੀ
1: ਹੋਇਆ
0: ਹਾਂਜੀ ਜੋ ਨਹੀਂ ਹੋਣਾ ਸੀ ਉਹ ਹੋਇਆ ਮੇਰਾ ਬਲੱਡ ਪ੍ਰੈਸ਼ਰ ਲੋਅ ਹੋਇਆ ਜੋ ਨਹੀਂ ਹੋਣਾ ਸੀ ਉਹ ਹੋਇਆ ਮੇਰਾ ਬਲੱਡ ਪ੍ਰੈਸ਼ਰ ਲੋਅ ਹੋਇਆ ਇੱਕ ਪਾਸਾ ਮੇਰਾ ਸੁੱਤਾ ਸੀ ਬਾਹਰ ਗਲੀ ਚ ਭੌਂਕਦਾ ਕੁੱਤਾ ਸੀ ਮੈਂ ਆਪਣੇ ਆਪ ਨੂੰ ਸ਼ੇਰ ਕਰਾਂ ਦਬਕੇ ਦੀ ਕੋਸ਼ਿਸ਼ ਫੇਰ ਕਰਾਂ ਮੈਥੋਂ ਪਾਣੀ ਵੀ ਨਾ ਪੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਮੈਂ ਕੀ ਦੱਸਾਂ ਫਿਰ
1: ਜੀ
0: ਅੱਗੇ ਕਹਿੰਦਾ ਜੀ ਉਹ ਗੁੱਸੇ ਦੇ ਨਾਲ ਲਾਲ ਹੋਵੇ ਮੇਰਾ ਲਾਗੇ ਮੰਦਾ ਹਾਲ ਹੋਵੇ ਉਹ ਗੁੱਸੇ ਦੇ ਨਾਲ ਲਾਲ ਹੋਵੇ ਮੇਰਾ ਲਾਗੇ ਮੰਦਾ ਹਾਲ ਹੋਵੇ ਉਹ ਗੁੱਸੇ ਦੇ ਨਾਲ ਲਾਲ ਹੋਵੇ ਮੇਰਾ ਲਾਗੇ ਮੰਦਾ ਹਾਲ ਹੋਵੇ ਇੱਕ ਮਿੰਟ ਜੀ ਹਾਂ ਜੀ ਜੀ ਉਹ ਗੁੱਸੇ ਦੇ ਨਾਲ ਲਾਲ ਹੋਵੇ ਮੇਰਾ ਲਾਗੇ ਮੰਦਾ ਹਾਲ ਹੋਵੇ ਉਹਦੇ ਕੋਲ ਹੀ ਚਿਮਟਾ ਡੋਈ ਸੀ ਉਹ ਫੜ ਕੇ ਉੱਠ ਖਲੋਈ ਸੀ ਉਹ ਗੁੱਸੇ ਦੇ ਨਾਲ ਲਾਲ ਹੋਵੇ ਮੇਰਾ ਲਾਗੇ ਮੰਦਾ ਹਾਲ ਹੋਵੇ ਉਹਦੇ ਕੋਲ ਹੀ ਚਿਮਟਾ ਡੋਈ ਸੀ ਉਹ ਫੜ ਕੇ ਉੱਠ ਖੜੋਈ ਸੀ ਮੈਥੋਂ ਇਹ ਜੀਣਾ ਨਾ ਜੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ
1: ਕੀ ਹੋਇਆ ਵਾਹ ਜੀ ਵਾਹ
0: ਜੀ ਫੇਰ ਮੈਨੂੰ ਜੋ ਚੜਿਆ ਗੁੱਸਾ ਜੀ ਮੈਂ ਪੈਰੋਂ ਲਾਇਆ ਖੁੱਸਾ ਜੀ
1: ਓਏ ਹੋਏ ਹੋਏ
0: ਜੀ ਜੀ ਫੇਰ ਮੈਨੂੰ ਜੋ ਚੜਿਆ ਗੁੱਸਾ ਜੀ ਮੈਂ ਪੈਰੋਂ ਲਾਇਆ ਖੁੱਸਾ ਜੀ ਮੈਂ ਪੁੱਛਿਆ ਕਿੱਥੇ ਚੱਲੀ
1: ਜੀ
0: ਫੇਰ ਮੈਨੂੰ ਜੋ ਚੜਿਆ ਗੁੱਸਾ ਜੀ ਮੈਂ ਪੈਰੋਂ ਲਾਇਆ ਖੁੱਸਾ ਜੀ ਮੈਂ ਪੁੱਛਿਆ ਕਿੱਥੇ ਚੱਲੀ ਏ ਕਹਿੰਦੀ ਮੈਂ ਤੁਰ ਚੱਲੀ ਵਾਂਡੇ ਜੀ ਮੇਥੋਂ ਨਾ ਧੁੱਪਦੇ ਭਾਂਡੇ ਜੀ ਵਿਹੜੇ ਵਿੱਚ ਫੇਰਾਂ ਬੋਕਰ ਜੀ ਮੈਂ ਪਿਓ ਤੁਹਾਡੇ ਦੀ ਨੌਕਰ ਜੀ
1: ਬਹੁਤ
0: ਮੈਨੂੰ ਜੋ ਚੜਿਆ ਫਿਰ ਮੈਨੂੰ ਜੋ ਚੜਿਆ ਗੁੱਸਾ ਜੀ ਮੈਂ ਪੈਰੋਂ ਲਾਇਆ ਖੁੱਸਾ ਜੀ ਮੈਂ ਪੁੱਛਿਆ ਕਿੱਥੇ ਚੱਲੀ ਏ ਕਹਿੰਦੀ ਮੈਂ ਤੁਰ ਚੱਲੀ ਵਾਂਡੇ ਜੀ ਮੇਥੋਂ ਨਾ ਧੁੱਪਦੇ ਭਾਂਡੇ ਜੀ ਵਿਹੜੇ ਵਿੱਚ ਫੇਰਾਂ ਬੋਕਰ ਜੀ ਮੈਂ ਪਿਓ ਤੁਹਾਡੇ ਦੀ ਨੌਕਰ
1: ਜੀ
0: ਮੈਂ ਜਦ ਦੀ ਆਈ ਆ ਘਰ ਤੇਰੇ ਮੈਂ ਕੁਛ ਨਾ ਤੇਰਾ ਡਿੱਠਾ ਵੇ ਮੈਂ ਜਦ ਦੀ ਆਈ ਆ ਘਰ ਤੇਰੇ ਮੈਂ ਕੁਛ ਨਾ ਤੇਰਾ ਡਿੱਠਾ ਵੇ ਘਰ ਤੇਰੇ ਕਦੀ ਹੋਇਆ ਨਾ ਆਟਾ ਤੇਲ ਤੇ ਮਿੱਠਾ ਵੇ ਘਰ ਤੇਰੇ ਕਦੀ ਹੋਇਆ ਨਾ ਆਟਾ ਤੇਲ ਤੇ ਮਿੱਠਾ ਵੇ ਨਾ ਭਾਂਡੇ ਦੇ ਵਿੱਚ ਕੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਅੱਗੇ ਫਿਰ ਕੀ ਕਹਿੰਦੀ
1: ਜੀ
0: ਕਹਿੰਦੀ ਮੈਂ ਮੰਨਿਆ ਤੁਸੀਂ ਸੱਚੇ ਜੋ ਅੱਗੇ ਉਹਨਾਂ ਦਾ ਅੱਗੇ ਕੀ ਕਹਿ ਰਿਹਾ ਮੈਂ ਮੰਨਿਆ ਤੁਸੀਂ ਸੱਚੇ ਜੋ ਆ ਬੈਠੇ ਤੁਹਾਡੇ ਬੱਚੇ ਜੀ
1: ਕਿਆ ਬਾਤ ਹੈ
0: ਮੈਂ ਮੰਨਿਆ ਤੁਸੀਂ ਸੱਚੇ ਜੋ ਆ ਕੋਲ ਤੁਹਾਡੇ ਬੈਠੇ ਬੱਚੇ ਜੇ ਘਰ ਨੂੰ ਲੱਗਿਆ ਤਾਲਾ ਜੇ ਪਿੱਛੇ ਮੇਰੇ ਨਾ ਆਉਣਾ ਜੇ ਘਰ ਹੁੰਦਾ ਤੁਹਾਡਾ ਸਾਲਾ ਜੀ ਘਰ ਨੂੰ ਲੱਗਿਆ ਤਾਲਾ ਜੇ ਪਿੱਛੇ ਮੇਰੇ ਨਾ ਆਉਣਾ ਜੀ ਘਰ ਹੁੰਦਾ ਤੁਹਾਡਾ ਸਾਲਾ ਜੇ ਜੁਲਫੀ ਮਾਪਿਆਂ ਦਾ ਬੀਜ ਬੀਜਿਆ ਸੀ ਇਹ ਉੱਗ ਕੇ ਮਾੜਾ ਬੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਥੈਂਕ ਯੂ
1: ਬਹੁਤ ਖੂਬ ਬਹੁਤ ਖੂਬ ਜੀ
0: ਸ਼ੁਕਰੀਆ ਜੀ ਜਨਾਬ ਹਮੇਸ਼ਾ ਜਿੰਦੇ ਵਾਸਤੇ ਰਹੋ
1: ਜੀ
0: ਤੇ ਜ਼ਿੰਦਗੀ ਜਿੰਦਾਬਾਦ
1: ਮੁਹੱਬਤ ਜਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਜੀ ਕਿਆ ਬਤਾ ਵਾਹ ਵਾਹ ਜੀ ਵਾਹ ਕਿਆ ਬਤਾ ਕਿਆ ਬਤਾ ਲਹਿਰ ਬਹਿਰ ਹੋ ਗਈ ਹੈ ਜੀ ਤੇ ਮੁਹੰਮਦ ਬਖਸ਼ੀ ਜੀ ਹੋਰਾਂ ਨੇ ਮੈਂ ਕਹਿੰਦਾ ਜੀ ਕੀ ਦੱਸਾਂ ਕੀ ਹੋਇਆ ਜੀ ਮਤਲਬ ਕੀ ਦੱਸਾਂ ਹੁਣ ਕੀ ਹੋਇਆ ਮਤਲਬ ਐਂਡ ਹੀ ਹੋ ਗਿਆ ਜੀ ਜ਼ਬਰਦਸਤ ਆਈਡੀਆ ਰੋਲ ਘਟੋਲਾ ਹੀ ਹੋ ਗਿਆ ਜੀ ਫਿਰ ਆਪਾਂ ਕਹਿ ਸਕਦੇ ਹਾਂ ਮਾੜਾ ਜਿਹਾ ਵੀ ਉਹੀ ਕੰਮ ਹੋ ਗਿਆ ਜੋ ਆਪਾਂ ਕਹਿਣਾ ਨੀ ਚਾਹੁੰਦੇ ਡਿਸ਼ੂ ਡਿਸ਼ੂ ਡਿਸ਼ੂ ਡਿਸ਼ੂ ਔਰ ਐਂਡ ਵਿੱਚ ਫਿਰ ਆਵਾਜ਼ ਵੀ ਆ ਜਾਂਦੀ ਸੀ ਸੋ ਦੋਸਤੋ ਇਹ ਰੌਲਾ ਰੱਪਾ ਲਾਈਫ ਦੇ ਵਿੱਚ ਪੈਂਦਾ। ਉਹ ਕਹਿੰਦੇ ਅਸੀਂ ਜਿਉਂਦੇ ਹਾਂ ਤਾਂ ਭਾਂਡੇ ਖੜਕਦੇ ਆ, ਤੇ ਇਹ ਹਵਾ ਨਾਲ ਨਹੀਂ ਖੜਕਦੇ। ਖੈਰ ਆਪਣੇ ਨਾਲ ਦੋਸਤੋ ਸਾਡੇ ਰੂਹਾਂ ਦੇ ਹਾਣੀ ਬਾਈ ਮਨਦੀਪ ਜੱਸੀ ਜੀ ਮਹਿਫਲ ਦੇ ਵਿੱਚ ਰੂਬਰੂ ਹਨ ਤੇ ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਜੀ।
1: ਜੀ ਸਤਿ ਸ੍ਰੀ ਅਕਾਲ ਜੀ।
2: ਜਨਾਬ ਜੀ ਸਾਰੇ ਪਰਿਵਾਰ ਦੇ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਸਤਿਕਾਰਤ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਜਨਾਬ।
2: ਜਨਾਬ ਜੀ ਉਹ ਆਪਣਾ ਤਾਂ ਉੱਥੇ ਖਲਸੀ ਬਣ ਚੁੱਕਾ, ਮੇਰੀ ਆਵਾਜ਼ ਆਉਂਦੀ ਜੇ?
1: ਆਉਂਦੀ ਜੇ ਹਮ ਇਤਰਾਂ ਦੀ ਆਵਾਜ਼ ਗਵਰੀਏ।
2: ਸਹੀ ਜੇ ਸਹੀ ਜੇ,
1: ਬਹੁਤ ਹੀ ਕਮਾਲ ਆ ਰਹੀ ਹੈ।
2: ਹਾਂਜੀ ਉਹ ਮੈਂ ਪਹਿਲਾਂ ਉੱਥੇ ਸਿੰਪਲੀ ਲਾਈ ਸੀਗੀ ਕਾਲ ਜੀ ਦੋ ਤਿੰਨ ਵਾਰੀ ਤੇ ਉਦੋਂ ਨਹੀਂ ਹੋਈ ਕਨੈਕਟ ਜੀ।
1: ਹਾਂਜੀ ਬਿਲਕੁਲ ਬਿਲਕੁਲ ਜੀ, ਉਹ ਥੋੜਾ ਜਿਹਾ ਅੱਗੇ ਪਿੱਛੇ ਹੋ ਗਿਆ ਕੰਮ, ਇਸ ਕਰਕੇ ਤਾਰਾਂ ਨੂੰ ਜੋੜਨੀ ਪਈ ਜੀ।
2: ਹਾਂਜੀ ਸਰ ਵੀ ਹੁਣ ਮੈਂ ਜਾਂ ਮੈਨੂੰ ਟੋਕ ਦਿਓ ਸਰ, ਉਹ ਨਾ ਆਪਦੇ ਆਪ ਨੂੰ ਵੀ ਵਧੀਆ ਜਿਹਾ ਨਹੀਂ ਲੱਗਦਾ ਜੀ ਵੀ
1: ਉਸੇ ਵੇਲੇ ਅਸੀਂ ਵਿੱਚੋਂ ਚੀਕ ਝਾੜਾ ਇਧਰੋਂ ਰੋਲ ਘਟੋਲਾ ਪਾ ਦੇਣਾ ਜਦੋਂ ਇਹੋ ਜਿਹੀ ਗੱਲ ਹੋਈ ਕੋਈ।
2: ਬਸ ਉਹਦੀ ਉਹ ਤੁਸੀਂ ਕਰ ਦਿਓ ਬਾਂਹ ਖੜੀ ਕਰ ਦਿਓ ਜੀ।
1: ਬਿਲਕੁਲ ਜੀ ਠੀਕ ਹੈ ਜੀ
2: ਠੀਕ ਹੈ ਜਨਾਬ। ਤੇ ਰੌਲੇ ਘਚੌਲੇ ਦੇ ਵਿੱਚ ਜੀ ਇੱਕ ਕਵਿਤਾ ਦੇਵੀ ਸਾਹਿਬ ਦੀ ਜੀ,
1: ਜੀ
2: ਇੱਕ ਬਸ ਗਾਣਾ ਸੁਣਾਉਣਾ ਜੀ ਜੇ ਨੈਟਵਰਕ ਸਹੀ ਰਿਹਾ।
1: ਠੀਕ ਹੈ ਜੀ ਇਰਸ਼ਾਦ ਜੀ।
2: ਰੌਲੇ ਘਚੌਲੇ ਦੇ ਵਿੱਚ ਜੀ ਟਾਈਟਲ ਹੈਗਾ ਗੱਲੀ ਬਾਤੀ।
1: ਗੱਲੀ ਬਾਤੀ ਵਾਹ
2: ਜੀ ਸਰ। ਕਹਿੰਦਾ ਜੀ ਗੱਲੀ ਬਾਤੀ ਜਾਨ ਜੋ ਵਾਰੇ

0: ਲੋੜ ਪੈਣ ਤੇ ਖੜਦਾ ਨਹੀਂ ਓ, ਵਕਤ ਪਵੇ ਤਾਂ ਪਾਸ ਨਹੀਂ ਹੁੰਦਾ।
1: ਬਹੁਤ ਕੁ
0: ਲੋੜ ਪੈਣ ਤੇ ਖੜਦਾ ਨਹੀਂ ਓ, ਵਕਤ ਪਵੇ ਤਾਂ ਪਾਸ ਨਹੀਂ ਹੁੰਦਾ। ਪੈਰਾਂ ਦੀ ਜੋ ਧੂੜ ਕਹਾਵੇ, ਪੈਰਾਂ ਦੀ ਜੋ ਧੂੜ ਕਹਾਵੇ, ਅਸਲ ਚ ਸਿਰ ਤੇ ਬਹਿਣਾ ਚਾਹੁੰਦਾ। ਹਰ ਇੱਕ ਦਾ ਜੋ ਦਾਸ ਕਹਾਵੇ, ਕਦੇ ਕਿਸੇ ਦਾ ਦਾਸ ਨਹੀਂ ਹੁੰਦਾ। ਹਰ ਇੱਕ ਦਾ ਜੋ ਦਾਸ ਕਹਾਵੇ, ਕਦੇ ਕਿਸੇ ਦਾ ਦਾਸ ਨਹੀਂ ਹੁੰਦਾ। ਤੇ ਅੱਗੇ ਸ਼ੇਰ ਆ ਸ਼ਮੀ ਜੀ, ਬਹੁਤ ਵਧੀਆ ਤੇ ਆਪਾਂ ਵਰਤਿਆ ਵੀ ਬਹੁਤ ਥਾਂ ਹੈ
1: ਜੀ।

0: ਬਦਲ ਦੇ ਜਾਂ ਪੱਗਾਂ ਦੇ ਰੰਗ ਬਦਲ ਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ
1: ਕਿਆ ਬਤਾ
0: ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਤਵਾਰੀਖ ਵੀ ਜ਼ਿਕਰ ਹੈ ਕਰਦੀ ਤਵਾਰੀਖ ਵੀ ਜ਼ਿਕਰ ਹੈ ਕਰਦੀ

0: ਵੱਤ ਪਵੇ ਤਾਂ ਕੋਲ ਨੀ ਹੁੰਦਾ। ਜੀ ਸ਼ਮੀ ਜੀ
1: ਜੀ,
0: ਹੁਣ ਤਾਂ ਆਵਾਜ਼ ਸਹੀ ਜਨਾਬ,
1: ਬਹੁਤ ਵਧੀਆ ਜੀ। ਮੈਂ ਕਹਿੰਦਾ ਜੀ ਨਿਰਵਿਘਨ ਤੇ ਬਹੁਤ ਹੀ ਕਮਾਲ ਦੀ ਆਵਾਜ਼ ਤੇ ਬਹੁਤ ਹੀ ਕਮਾਲ ਦੀ ਸਾਂਝ ਜੀ, ਕਿਆ ਬਤਾ, ਬਹੁਤ
0: ਤੇ ਜਨਾਬ ਇੱਕ ਗਾਣਾ ਸਾਂਝਾ ਕਰਨਾ ਚਾਹੂੰਗਾ ਜੀ, ਹੈਗਾ ਔਖਾ ਜਿਹਾ ਜੀ, ਤੇ ਮੈਂ ਕੋਸ਼ਿਸ਼ ਕਰੂੰਗਾ ਜੀ।
1: ਜੀ ਬਿਲਕੁਲ ਜੀ, ਇਰਸ਼ਾਦ।
0: ਗੁਰਦਾਸ ਮਾਨ ਸਾਹਿਬ ਦਾ ਗਾਣਾ ਜੀ, ਤੇ ਬੜਾ ਇਹਦੇ ਵਿੱਚ ਨਾ ਜੀ ਮੁਕੱਦਰ ਜੀ, ਰਾਜਨ ਸੈਣੀ ਸਾਹਿਬ, ਔਜਲਾ ਸਾਹਿਬ ਤਾਂ ਓਬਵੀਅਸਲੀ ਉਹ ਤਾਂ ਕਿਉਂਕਿ ਰਾਈਟਰ ਹੈਗੇ ਹੀ ਆ ਜੀ,
1: ਜੀ
0: ਤੇ ਸਾਰੇ ਹੀ ਭਰਾਵਾਂ ਦਾ ਜਾਣੀ ਕਿ ਵੀ ਜੇਕਰ ਹੈਗਾ ਉਹਨਾਂ ਦੇ ਕੰਮ ਦੀ ਗੱਲ ਹੈਗੀ ਹੈ ਜੀ,
1: ਠੀਕ ਹੈ ਜੀ,
0: ਉਹ ਆਪਦੇ ਆਪਦੇ ਤੌਰ ਤਰੀਕੇ ਨਾਲ ਲੈ ਲੈਣ ਜੀ।
1: ਕਹਿੰਦੇ ਸੱਤ, ਕਹਿੰਦੇ ਆਪਣੇ ਪਛਾਣ ਕੇ ਲੈ ਜਾਓ, ਦਿਲ ਹੋਰ ਸੰਭਾਲੇ ਜੀ।
0: ਜੀ ਜਨਾਬ, ਤੇ ਸ਼ੁਰੂ ਕਰਦਾ ਜੀ, ਤੇ ਕਹਿੰਦਾ ਨਾ ਮੈਂ ਮੰਗਦੀ ਦੌਲਤਾਂ,

ਕਰ ਲੈ ਜੇ ਪਰਵਾਨ ਸਾਨੂੰ ਇੱਕ ਵਾਰੀ ਸਾਨੂੰ ਇੱਕ ਵਾਰੀ ਆਪਣਾ ਬਣਾ ਲੈ ਸੋਹਣਿਆ ਵੇ ਸਾਨੂੰ ਇੱਕ ਵਾਰੀ ਆਪਣਾ ਬਣਾ ਲੈ ਸੋਹਣਿਆ ਭਾਵੇਂ

ਵਾਰੀ ਸਾਨੂੰ ਇੱਕ ਵਾਰੀ ਆਪਣਾ ਸੋਹਣਾ ਸੋਹਣਿਆ ਵੇ ਸਾਨੂੰ ਆਪਣਾ ਬਣਾ ਲੈ ਸੋਹਣਿਆ ਸਾਡੀ ਇੱਕ ਵਾਰੀ ਲੇਖਾਂ ਦੀ ਬਣ ਜਾ ਕਦੇ ਝੂਠਾ ਮੂਠਾ ਸਾਡੇ ਲਈ ਫਕੀਰ ਬਣ ਜਾਵੇ ਝੂਠਾ ਮੂਠਾ ਸਾਡੇ ਲਈ ਫਕੀਰ ਬਣ ਜਾ ਸਾਨੂੰ ਖੈਰ ਵਾਂਗੂ ਝੋਲੀ ਵਿੱਚ ਪਾਉਣਿਆ ਸਾਨੂੰ ਝੋਲੀ ਵਿੱਚ ਖੈਰ ਵਾਂਗੂ ਪਾ ਲੈ ਸੋਹਣਿਆ ਓਏ ਸਾਨੂੰ ਇੱਕ ਵਾਰੀ ਇੱਕ ਵਾਰੀ

ਵੇ ਮੈਂ ਆਸ਼ਿਕਾਂ ਦੇ ਗੀਤਾਂ ਤੇ ਕਥਾਵਾਂ ਵਰਗੀ, ਵੇ ਮੈਂ ਸੱਚੇ ਦਿਲੋਂ ਮੰਗੀਆਂ ਦੁਆਵਾਂ ਵਰਗੀ, ਵੇ ਮੈਂ ਸੱਚੇ ਦਿਲੋਂ ਮੰਗੀਆਂ ਦੁਆਵਾਂ ਵਰਗੀ, ਭਾਵੇਂ ਫੁੱਲਾਂ ਵਾਂਗੂ ਭਾਵੇਂ

ਸੋਹਣਿਆ ਸਾਡੇ ਨੈਣ ਭਾਵੇਂ ਦਿਲ ਤੇ ਪ੍ਰਾਣ ਕੱਢ ਲੈ, ਭਾਵੇਂ ਸਾਡੇ ਵਿੱਚੋਂ ਘਰ ਦੀ ਸ਼ਰਾਬ ਕੱਢ ਲੈ, ਭਾਵੇਂ ਸਾਡੇ

ਸਾਡੇ ਦਿਲ ਦੀ ਨਾ ਗੱਲ ਪੁੱਛ ਮਰ ਜਾਣੇ ਮਾਨਾ, ਜਿਵੇਂ ਸ਼ਮਾਂ ਦੇ ਦੁਆਲੇ ਦਮ ਤੋੜੇ ਪਰਵਾਨਾ, ਜਿਵੇਂ ਸ਼ਮਾਂ ਦੇ ਦੁਆਲੇ ਦਮ ਤੋੜੇ ਪਰਵਾਨਾ, ਸਾਨੂੰ ਖੁਸ਼ੀ ਵਾਂਗੂ ਹੱਸ ਕੇ

0: जी जनाब।
1: वाह जी वाह, क्या बताएं क्या बताएं, बहुत खूब बहुत खूब। और मैं पूरे गीत दे बैठे था, सार रुके गीत सुन रहा सीगा, और इन्ना प्यारा तुसी इन्हू गाया, और क्या बता, अखर अखर। और धन्यवाद भाई नेटवर्क वाले का जिन्होंने जमा ही तार नहीं टुटने दी, और बहुत बढ़िया। बिना साजा तो गाना वाकई सही गल है जसी जी, बड़ा औखा काम है, पर तुसी मैं कहना जी क्या बता, काबले तारीफ ये जड़ा मोर्चा जितया है, बहुत ही खूब जी।
0: धन्यवाद जी, ते सारे परिवार के स्रोतियां का, सारे वीरां का धन्यवाद जी, शुक्रिया सर।
1: शुक्रिया जी, बहुत बहुत मोहब्बत जिंदाबाद, ते जिंदगी जिंदाबाद जनाब
0: जिंदगी
1: जी, शुक्रिया जी। जी दोस्तों, मनदीप जस्सी जी होरां वल्लों, ते बाकी जी कहते एक बारी अपना बना लै सोने जी। बिल्कुल जी, असि अपने बड़े बैठे हाँ, ते दोस्तों ये माहौल जिहड़ा समा बन दिता औजला साहब कह रहे ने, बिल्कुल जी ए साडे वल्लों भी यही है। दविंदर कौर धारीवाल जी लिख रहे ने, कहते वाह जी वाह क्या बात है, उन्होंने गीत पसंद आ गया। लाली टोड़ा साहब पटियाले तो फतेह सांझी कर रहे ने, रजिंद्र कुमार जीरा जी जीरा तो साझा पा रहे ने, ते अपने नाल दोस्तों महफल दे विच शामिल ने भाई मक्खन शर्मा जी, स्वागत करते उन्हां दा जी। आयां नूं जी शर्मा जी, सत श्री अकाल, खुश आमदीद।
2: वाह जी वाह, सत श्री अकाल जी शमी जी।
1: जी सत श्री अकाल जी,
2: हो सुनाओ चढ़दी कला।
1: बिल्कुल जी बिल्कुल, बागो बाग हो बैठे जी।
2: चलो मैं थोड़े टॉपिक ते ना जी गीत लेके लिया।
1: वाह वाह जी वाह,
2: ਤੇ ਨਾ ਰੋਗ ਚੋਣ ਦੀ ਮੇਰੇ ਮੈਨੂੰ ਗੱਲ ਚੇਤੇ ਆ ਗਈ ਸ਼ਮੀ ਜੀ
1: ਕਾ।
2: ਕਹਿੰਦੇ ਵੀ ਪਹਿਲਾਂ ਨਾ ਜਿਹੜੇ ਪੰਡਿਤ ਪੜ੍ਹੇ ਲਿਖੇ ਸੀਗੇ ਨਾ ਜੀ,
1: ਠੀਕ ਹੈ ਜੀ,
2: ਆਪਾਂ ਆਪਦੇ ਗੱਲ ਹੀ ਲਿਆਉਣੇ ਆ,
1: ਠੀਕ ਹੈ ਜੀ।
2: ਤੇ ਕਹਿੰਦੇ ਜਦੋਂ ਜਦੋਂ ਲੋਕਾਂ ਨੇ ਉਹ ਵਿਸ਼ਵਾਸ ਬਹੁਤ ਹੁੰਦਾ ਲੋਕਾਂ ਦਾ ਹਨਾ
1: ਜੀ,
2: ਤੇ ਉਹਨਾਂ ਹਾਂ ਜੀ ਪੰਡਿਤ ਜੀ ਮੱਸਿਆ ਕਦੋਂ 14 ਕਦੇ ਇੱਕੋ ਕਦੋਂ ਦੂਜ ਤੀਜ ਕਿਤੇ,
1: ਬਿਲਕੁਲ ਜੀ,
2: ਤੇ ਪੁੱਛਣਾ ਜਾ ਕੇ ਹਨਾ ਜੀ। ਤੇ ਜਿਹੜਾ ਪੰਡਿਤ ਪੜ੍ਹਿਆ ਨਾ ਸੀ ਵੱਡਾ ਬੁੜਾ ਸੀ ਉਹਦਾ ਕਰ ਗਿਆ ਚੜਾਈ,
1: ਠੀਕ ਹੈ ਜੀ,
2: ਤੇ ਰਹਿ ਗਿਆ ਮੇਰਾ ਰਹਿ ਗਿਆ ਉਹ ਸਿਆਣ ਪੜ੍ਹ ਜਾਵਾਂ।
1: ਓਹੋ,
2: ਤੇ ਲੋਕਾਂ ਦਾ ਫਿਰ ਉਹਨੂੰ ਕਹਿੰਦੇ ਵੀ ਹੁਣ ਬਾਬੇ ਨੂੰ ਗੱਦੀ ਦਿੰਦੇ ਆ ਭਾਈ, ਤੇ ਮਾਨ ਤਨ ਦਾ ਇਸ ਜਿਹਾ ਕਰਿਆ ਕਰਾਂਗੇ ਆਪਾਂ।
1: ਸਹੀ ਗੱਲ ਜੀ, ਹੁਣ ਇਹੀ ਸਾਡਾ ਕੈਲੰਡਰ
2: ਹੈ। ਹਾਂ ਜੀ, ਉਹਨੂੰ ਸੰਭਾਲਤਾ ਜੀ ਕੰਮ, ਹੁਣ ਉਹ ਵਿਚਾਰਾ ਕਹਿੰਦਾ ਵੀ ਮੈਂ ਹੁਣ ਕੀ ਕਰਾਂ, ਮੈਨੂੰ 14 ਮੱਸਾ ਮਿੰਟ ਵੇਖਣੀ ਨੀ ਆਉਂਦੀ।
1: ਹਾਂ ਜੀ,
2: ਤੇ ਘਰ ਵਾਲੀ ਸੀਗੀ ਸਿਆਣੀ, ਉਹ ਕਹਿੰਦੀ ਤੂੰ ਚੁੱਪ ਕਰਕੇ ਜਾ ਖੇਤ ਤੇ ਬੇਰ ਲਿਆ ਉਥੋਂ, ਬੇਰੀ ਦਿਓ।
1: ਓਹੋ ਠੀਕ ਹੈ,
2: ਕਹਿੰਦੀ ਇੱਕ ਗੜਵੀ ਚ ਇੱਕ ਬੇਰ ਪਾਤਾ ਇੱਕੋ, ਦੂਜੇ ਦੋ ਪਾਤੇ ਦੂਜ ਤੀਜ ਚੌਥ, ਕਹਿੰਦੀ ਜਿੰਨੇ 14 ਮੱਸਿਆ 14 ਹੋ ਗਈਆਂ, 14 15 ਹੋ ਗਏ ਮੱਸਿਆ
1: ਮੱਸਿਆ
2: ਬੇਰ ਗਣ ਕੇ ਦੱਸਦਾ ਕਰ
1: ਜੀ।
2: ਉਹ ਕਹਿੰਦਾ ਠੀਕ ਹੈ, ਉਹਨੇ ਜੀ ਜੇਬ ਭਰ ਲੈਂਦੀ ਆਪਦੇ ਨਾ ਆਸਣ ਦੇ ਕੋਲੇ ਖੂੰਜੇ ਨਾਲ ਲਾ ਕੇ ਰੱਖਤੇ ਤੇ ਕੋਲੇ ਰੱਖਤੀ ਗੜਵੀ,
1: ਠੀਕ ਹੈ ਜੀ।
2: ਉਹਨੇ ਜੀ ਮਹੀਨਾ ਕੈਂ ਕੰਮ ਚਲਾ ਲਿਆ, ਜਦੋਂ 15 ਹੋ ਜਾ ਕਰਨ ਬਾਬਾ ਜੀ ਮੱਸਿਆ ਕਿਤੇ ਬਸ ਉਹਨੇ ਵੇਖਿਆ ਕਰੇ ਹੋਊਗੀ ਭਾਈ ਮੱਸਿਆ ਅੱਜ ਹੀ ਹੈ
1: ਅੱਜ।
2: ਤੇ ਜੀ ਮਹੀਨੇ ਕੇ ਬਾਅਦ ਨਾ ਪੰਡਿਤ ਨੇ ਆਖਿਆ ਸਫਾਈ ਸੂ ਕਰ ਲਈ ਉੱਥੇ ਆਸਣ ਕੋਲੇ,
1: ਬਿਲਕੁਲ ਜੀ ਬਿਲਕੁਲ,
2: ਬੇਰ ਤਾਂ ਚੱਲੇ ਪਏ ਸੀ, ਉਹਨੇ ਜੀ ਭਰਿਆ ਰੁਕ ਤੇ ਗੜਵੀ ਜੀ ਪਾ ਦਿਆ, ਉਹਨੇ ਆਖਿਆ ਪੈਰਾਂ ਚ ਰੁਲਦੇ ਫਿਰਦੇ ਆ
1: ਸਾਰੇ ਤਿੜਲੇ
2: ਸਾਰੇ ਤਿੜਤੇ ਵਿੱਚ। ਤੇ ਚਲੋ ਜੀ ਪੰਡਿਤ ਜੀ ਆਏ ਤੇ ਇੰਨੇ ਦੋ ਮਾਨੀਆਂ ਆ ਗਈਆਂ, ਹਾਂ ਜੀ ਆਓ ਜੀ ਬਾਬਾ ਜੀ, ਉਹਨਾਂ ਨੇ 10-20 ਰੁਪਏ ਟੇਕੇ ਮੱਥਾ। ਤੇ ਬਾਬਾ ਜੀ ਨਾਲੇ ਤਾਂ ਐਤਕੀ ਰੋਟੀ ਖਵਾਉਣੀ ਹੈ
1: ਜੀ,
2: ਤੇ ਨਾਲੇ 5 ਕਾਪੜੀ ਦੇਣੀ ਹੈ, ਵਿੱਚੇ ਮੱਸਿਆ ਜੀ ਕਹਿੰਦੇ ਆ, ਵਿੱਚੇ ਕੱਲ ਕਹਿੰਦੇ ਆ
1: ਜੀ।
2: ਪੰਡਿਤ ਜਾਣਾ ਭਾਈ ਹੁਣੇ ਵੇਖ ਕੇ ਦੱਸ ਦਿੰਦਾ। ਤੇ ਜੀ ਪੰਡਿਤ ਗਿਆ ਗੜਵੀ ਕੋਲ, ਤੇ ਗੜਵੀ ਅੱਧੀ ਘਿਰੀ ਪਈ ਜੀ ਬੇਰਾਂ ਦੀ,
1: ਨੱਕੋ ਨੱਕ ਮੱਸਿਆ ਆਈ ਪਈ ਬਾਹਰ।
2: ਪੰਡਿਤ ਕਹਿੰਦਾ ਮੱਥਾ ਤਾਂ ਟੇਕਦਾ ਵਿਚਾਰੀਆਂ ਨੇ, ਹੈ
1: ਹਾਂਜੀ,
2: ਹੁਣ ਜਾਣ ਕੇ ਮਿਸ਼ਰਾਈਏ,
1: ਠੀਕ ਹੈ।
2: ਪੰਡਿਤ ਕਹਿੰਦਾ ਭਾਈ ਨਾ ਤਾਂ ਥੋੜੀ ਇਹਦੀ ਮਿੱਟੀ ਲੱਗਣੀ ਹੈ
1: ਜੀ,
2: ਤੇ ਨਾ ਤੁਹਾਡਾ 5 ਕਾਪੜੀ ਲੱਗਣਾ। ਕਹਿੰਦੀ ਬਾਬਾ ਕਿਉਂ? ਕਹਿੰਦੀ ਇਹਦੀ ਤਾਂ ਮੱਸਾ ਹੀ ਰੋਲ ਖਚੋਲਦੀ ਹੈ। ਕਹਿੰਦਾ ਐਤ ਕਿ ਲੱਗਣੀ ਮਿੱਟੀ ਤੁਹਾਡੀ ਭਾਈ, ਹਾਂ ਐਤਕੀ ਮੱਸਾ ਰੋਣ ਝੋਲਦੀ ਆ, ਇਹ ਨਾ ਤੁਸੀਂ ਕੰਮ ਕਰੋ। ਕਹਿੰਦੇ ਤਾਂ ਭਾਈ ਠੀਕ ਹੈ, ਉਹ ਭਾਈ ਮੁੜ ਗਈਆਂ ਤੇ ਉਹਨੇ ਜੀ ਪੰਡਿਤ ਨੇ ਫੜ ਲਈ ਗੁੱਤ। ਕਹਿੰਦਾ ਸਾਰੀ ਮੇਰੀ ਮੱਛਿਆ ਖਰਾਬ ਕਰਤੀ। ਉਹ ਕਹਿੰਦੀ ਇਹ ਮੇਰੀ ਗਲਤੀ ਨੇ ਤੇਰੀ ਹੈ, ਕਹਿੰਦੀ 15 ਹੁੰਦੇ ਆ ਤੇ ਮੱਛਿਆ 15 ਤੂੰ ਸਾਰੇ ਸਿਰ ਦੇ ਪਾਸੇ 15 ਰੱਖ ਲੈ,
1: ਹਾਂ ਬਾਕੀ ਖਲਾਰਾ ਰੱਖਣਾ ਕਹਤੇ ਬਿਲਕੁਲ।
2: ਹਾਂ ਉਹ ਕਹਿੰਦਾ ਬੱਲੇ ਤੇਰੇ ਇੱਕਦਮ ਚ ਗਵਾ ਜਾ ਮੱਸਿਆ ਭਾਲਦਾ ਫਿਰ ਇੱਕ ਤਾਂ ਵੇਟ ਗਵਾ ਜੇ ਕਹਿੰਦਾ ਮੁੜ ਕੇ ਮੱਸਿਆ ਭਾਲਦਾ ਫਿਰ ਤੈਨੂੰ ਲੋੜ ਹੀ ਕਹਿੰਦਾ ਉੱਥੇ ਹੱਥ ਲਾਉਣ ਦੀ ਚੱਲਣ ਦੇ ਜਾਏ ਮੇਰੀ ਮੱਸਿਆ ਚੱਲਦੀ ਹੈ ਰੌਣਕ ਚੋਲ ਆਏ ਕਰਦੇ ਹੋ ਤੁਸੀਂ
1: ਰੌਣਕ ਚੋਲੀ ਮੱਸਿਆ ਹੋ ਗਈ ਆ
2: ਰੌਣਕ ਚੋਲ ਦੀ ਮੱਸਿਆ
1: ਤੁਹਾਡੇ
2: ਇੱਕ ਵਾਰੀ ਜੋ ਆਪਣੇ ਬਣ ਗਏ ਦੂਰ ਉਹਨਾਂ ਤੋਂ ਜਾਇਆ ਨਾ ਕਰ, ਜੋ ਆਪਣਾ ਨਾਲ ਚੱਲਣਾ ਔਖਾ ਅੱਜ ਦਿਲਾਂ ਦੀ ਪਾਇਆ ਨਾ ਕਰ।

ਚੁੱਪ ਕਰਕੇ ਗੱਲ ਦਿਲ ਦੀ ਕਹਿ ਦੇ, ਰੋਲਕ ਚੋਲਾ ਪਾਇਆ ਨਾ ਕਰ। ਚੁੱਪ ਕਰਕੇ ਗੱਲ ਦਿਲ ਦੀ ਕਹਿ ਦੇ, ਰੋਲਕ ਚੋਲਾ ਪਾਇਆ ਨਾ ਕਰ। ਜਗਵਾਤ ਸਾਂਭਲੇ ਇਹ ਨਹੀਂ ਲੱਭਣੇ, ਮੁੜ ਕੇ ਫਿਰ ਪਛਤਾਇਆ ਨਾ ਕਰ। ਜਜ਼ਬਾਤ ਸਾਂਭਲੇ ਇਹ ਨਹੀਂ ਲੱਭਣੇ, ਮੁੜ ਕੇ ਫਿਰ ਪਛਤਾਇਆ ਨਾ ਕਰ। ਰੱਬ ਬਰਾਬਰ ਸਾਥ ਸੱਜਣ ਦਾ, ਦਿਲ ਤੋਂ ਕਦੇ ਭੁਲਾਇਆ ਨਾ ਕਰ। ਇਹ ਜ਼ਿੰਦਗੀ ਹੈ ਚਾਰ ਦਿਨਾਂ ਦੀ, ਇਹ ਜ਼ਿੰਦਗੀ ਹੈ ਚਾਰ ਦਿਨਾਂ ਦੀ।

ਕਰਕੇ ਗੱਲ ਦਿਲ ਦੀ ਦੱਸ ਦੇ, ਰੋਣਕ ਚੋਲਾ ਪਾਇਆ ਨਾ ਕਰ।

ਕਿਸੇ ਤੇ ਲਾਇਆ ਨਾ ਕਰ, ਉਹਾਂ ਵਿੱਚ ਵਸਾ ਕੇ ਜਿਸ ਨੂੰ ਪੈਰਾਂ ਵਿੱਚ ਰੁਲਾਇਆ ਨਾ ਕਰ।

ਪੁਕਾਰ ਕੇ ਗੱਲ ਦਿਲ ਦੀ ਦੱਸ ਦੇ ਤੁਰਖ ਜੋੜਾ ਪਾਇਆ ਨਾ ਕਰ ਚੁੱਪ ਕਰਕੇ ਗੱਲ ਦਿਲ ਦੀ ਦੱਸ ਦੇ ਰੋਲਕ ਚੋਲਾ ਪਾਇਆ ਨਾ ਕਰ।

0: ना कर हर जाने परने पैंदे, कोई ऐसा कहर कुमाया ना कर हर जाने परने पैंदे, कोई ऐसा कहर कुमाया ना कर। मक्खन शर्मा नहीं कोई सुनदा, मक्खन शर्मा नहीं कोई सुनदा, गीत समाजिक गाया ना कर, करके गल दिल दी दस दे, रोक चोला पाया ना कर, चुप करके गल दिल दी दस दे, रोक चोला पाया ना कर। शुक्रिया स्वामी जी।
1: बहुत खूब जी, बहुत खूब जनाब, क्या बता क्या बता, बाकमाल हमेशा की तरह शर्मा जी, बहुत बहुत शुक्रिया जी, मोहब्बत जिंदाबाद ते जिंदगी जिंदाबाद जनाब, क्या बात है।
0: शुक्रिया जी।
1: दोस्तों भाई मक्खन शर्मा जी होरा दा कलाम ते उन्हां नूं सलाम, बहुत ही खूब जी, बिल्कुल सही गल है जी, दिल की गल जिहड़ी है ओह सिद्धी पदरी होनी चाहीदी आ, उहदे च रोल कटोला कोई नहीं चाहीदा। यही गल है कि बेविश्वासियां हो जांदियां ने, बेवसाही कहिंदे जिहनूं आपां, ओह हो सकदी आ जे इहो जी गल हो जाए तो ओह होनी नहीं चाहीदी, ए सवाल उठना नहीं चाहीदा। तो प्यार विश्वास के उते चलता है। रहीम जी कह गए सन कि भाई रहमन धागा प्रेम का, मत तोरो चटका, तोरे से फिर ना जुरे, जुरे गांठ पड़ जाए। वो तो कह गए सियाने बंदे तो ही कहते भाई भी आह इस पगे नहीं लेने चाहिए, विश्वास तो जी मैं कह दें काठ की हांडी वह बार बार नहीं चढ़ती, चलो मैं तो यही समझ आती बंदा चढ़ा कहते यही जी हांडी जी मतलब टुट जे, टुटगी साग समेत ही मच जे चुले च पै जे, ओ फायदा जी, पर फिर भी लोग चढ़ाते हैं और उन्होंने लगता है कि अगर ऐसा कर लिया तो मैं तो भाई मैं जितू पूरा जग जितू। खैर ए जरूर जो दिलां वाला जिहड़ा माहौल आ, दिल की दुनिया है, वह च रोल पिचोला पै जांदा बई, उत्थे दिमागी जिहड़ियां घुणतरां थोड़ी जिहे पासे रख के अगर काम किया जाए तो ठीक है, शायद ठीक है। चलो खैर क्योंकि साडा सियाणपना कोई एडा बहुता लेना देना है नहीं है, तो आपां अगे वधदे आ। अज इस विशे ते चल रही गलबात दोस्तो जिसका नाम है रोल कचौला जां रौला कचौला, तो उहदे उत्ते गल हो रही है। ਜਲੌਰ ਸਿੰਘ ਗੁਦਾਰਾ ਜੀ ਹੋਰੀ ਵੀ ਲਿਖ ਰਹੇ ਨੇ ਕਹਿੰਦੇ ਜੀ ਕਮਾਲ, ਉਹ ਕਹਿੰਦੇ ਜੀ ਜਿਹੜਾ ਕੈਲੰਡਰ ਸੀਗਾ ਬੱਕਰੀ ਵਾਲਾ ਵੀ ਸੀਗਾ, ਤੋ ਬਿਲਕੁਲ ਜੀ ਬੱਕਰੀ ਕੈਲੰਡਰ ਮਿੰਗਣ ਵਾਲਾ, ਉਹ ਵੀ ਮਿੰਗਣਾ ਖਾਸੀਆਂ ਦੇ ਦਈਏ, ਕਹਿੰਦਾ ਇੱਕ ਮਿੰਗਣ ਰੱਖਦੇ ਸੀ ਇੱਕ ਦਿਨ ਖਾਸੀਆਂ ਦੇ ਦਈਆ, ਕਹਿੰਦਾ ਹੁਣ ਮਿੰਗਣੋ ਮਿੰਗਣੀ ਹੋ ਗਿਆ ਕੰਮ, ਇੰਨਾ ਕਿਵੇਂ ਬਈ, ਇਹ ਤਾਂ ਗਾਹ ਪੈ ਗਿਆ ਉਹ ਰੌਲਾ ਪੈ ਗਿਆ ਸੀਗਾ ਸ਼ਾਇਦ। ਤੋ ਰਾਜਨ ਸੈਣੀ ਸਾਹਿਬ ਮੁਹੱਬਤ ਭੇਜ ਰਹੇ ਨੇ ਬਹੁਤ, ਤੇ ਸ਼ੁਕਰੀਆ ਉਹਨਾਂ ਦਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ, ਕਿਆ ਬਾਤ ਹੈ। ਬਲਬੀਰ ਸਿੰਘ ਸੈਣੀ ਸਾਹਿਬ ਤੇ ਰਜਿੰਦਰ ਕੁਮਾਰ ਜੀ ਜੀਰਾ ਤੋਂ ਤੇ ਸਤਨਾਮ ਸਿੰਘ ਜਾਣੀਆ ਚਾਹਲ ਜੀ, ਮਲੂਕ ਸਿੰਘ ਜੀ ਕਹਿੰਦੇ ਜੀ ਕਮਾਲਾਂ ਹੋਈਆਂ ਪਈਆਂ ਨੇ, ਉਹਨਾਂ ਦਾ ਪ੍ਰੋਗਰਾਮ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ। ਦੋਸਤੋ ਮੈਂ ਇੱਕ ਸਕਰੋਲ ਅਪ ਕਰਕੇ ਨਾ ਉਹ ਦੇਖ ਰਿਹਾ ਸੀਗਾ, ਇੱਕ ਬਈ ਜਲੌਰ ਸਿੰਘ ਹੋਰਾਂ ਦਾ ਇੱਕ ਉੱਪਰ ਉਹਨਾਂ ਨੇ ਦਾੜਾ ਦੂੜਾ ਵਾਲਾ ਕੰਮ ਕੀਤਾ ਸੀਗਾ, ਹਾਂ ਕਹਿੰਦੇ ਦਾੜ ਉੱਪਰਲੀ ਨੂੰ ਕੀੜਾ ਲੱਗਿਆ ਸੀ, ਡਾਕਟਰ ਨੇ ਹੇਠ ਵਾਲੀ ਯਾੜ ਕੱਢ ਦਿੱਤੀ, ਮਰੀਜ਼ ਕਹਿੰਦਾ ਕੀੜਾ ਤਾਂ ਉਤਰੀ ਜੜ ਸੀ, ਹੇਠ ਵਾਲੀ ਡਾਕਟਰ ਕਹਿੰਦੇ ਜੀ ਕੀੜਾ ਹੇਠਲੀ ਜੜ ਤੇ ਚੜ ਕੇ ਉੱਪਰਲੀ ਡਾੜ ਖਾਂਦਾ ਸੀ, ਹੁਣ ਦੱਸੋ ਕਿਵੇਂ ਖਾਊਗਾ ਗਾ ਬਈ, ਇਸ ਕਰਕੇ ਉਹ ਪੱਟੀ ਗਈ। ਖੈਰ ਦੇਖੋ ਲੌਜਿਕ ਤਾਂ ਲੌਜਿਕ ਹੈ ਜੀ, ਇਹ ਚ ਕੋਈ ਸ਼ੱਕ ਨਹੀਂ, ਬਹੁਤ ਹੀ ਕਮਾਲ। ਸੋ ਦੋਸਤੋ ਇੱਕ ਰੋਲ ਝੋਲਾ ਜਿਹੜਾ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਚੰਗਾ ਵੀ ਹੁੰਦਾ ਕਿਤੇ ਕਿਤੇ, ਉਹ ਐਂ ਸੀਗਾ ਵੀ ਜਦੋਂ ਤੱਕ ਚਲੋ ਆਪਣੀ ਕਾਲ ਆਉਂਦੀ ਮਿੱਤਰਾਂ ਦੀ ਤੇ ਉਦੋਂ ਤੱਕ ਮੈਂ ਇਹ ਕਹਾਣੀ ਸਾਂਝੀ ਕਰਦਾ, ਲੰਬੀ ਨਹੀਂ ਹੈਗੀ ਜਮਾਂ ਛੋਟੀ ਆ, ਇਸ ਕਰਕੇ ਭਾਈ ਛੇਤੀ ਕਾਲ ਲਾ ਲਿਓ, ਇਹ ਨਾ ਹੋਏ ਤੁਹਾਨੂੰ ਸਤਿ ਸ਼੍ਰੀ ਅਕਾਲ ਹੀ ਹੋ ਜੇ। ਉੱਧਰ ਜਦੋਂ ਮੈਂ ਡਾਟੇ ਦੀ ਗੱਲ ਕੀਤੀ ਆ ਤਾਂ ਔਜਲਾ ਸਾਹਿਬ ਨੇ ਵੀ ਤੀਰ ਛੱਡਿਆ, ਡਿਸ਼ ਬਾਈ ਬਾਲਾ ਡਾਡਾ ਡਾਡਾ ਕਰੀ ਜਾਂਦਾ, ਉਹ ਭੱਜਣ ਨੂੰ ਚੇਤਾ ਨਹੀਂ ਕਰਦਾ ਕਦੇ। ਭਾਈ ਮਿੰਟ ਰਹਿ ਗਏ 45 ਤੇ ਉਦੋਂ ਬਾਅਦ ਵਜਾਵਾਂਗੇ 43, ਉਦੋਂ ਪਹਿਲਾਂ ਵੀ ਕਿੱਥੇ ਜਾਵਾਂਗੇ ਜੀ, ਇਹ ਕਿਉਂਕਿ ਮਹਿਫਲ ਲੱਗੀ ਹੋਈ ਹੈ ਕਰਮਾ ਵਾਲੀ। 94-78-35-55-91 ਇਹਦੇ ਉੱਤੇ ਤੁਸੀਂ ਵਟਸਐਪ ਦੇ ਰਾਹੀਂ ਜਾਂ ਡਾਇਰੈਕਟ ਕਾਲ ਕਰਕੇ, ਵਟਸਐਪ ਵਾਲੀ ਜ਼ਿਆਦਾ ਬੈਟਰ ਆ ਰਹੀ ਆਵਾਜ਼ ਦੂਜੀ ਨਾਲੋਂ, ਪਤਾ ਨਹੀਂ ਕੀ ਗੱਲ ਆ, ਤੋ ਉਹ ਉਹਦੇ ਰਾਹੀਂ ਜਿਹੜੀ ਕਾਲ ਅਗਰ ਕੀਤੀ ਜਾਏਗੀ ਤੋ ਸਾਨੂੰ ਬਹੁਤ ਖੁਸ਼ੀ ਹੋਏਗੀ। ਸਾਨੂੰ ਮਾਨ ਬਤਨਾ ਦਾ। ਤੋ ਆਪਾਂ ਨਹਿਰ ਵਾਲੇ ਪੁਲ ਤੇ ਪਹੁੰਚ ਗਏ ਹਾਂ ਨੱਸ ਕੇ, ਪਿੰਡ ਹੈ ਡੱਸ ਕੇ, ਤੇ ਉੱਥੇ ਸਾਡੇ ਰੂਹਾਂ ਦੇ ਹਣੀ ਬਾਈ ਮੁਕੰਦਰ ਸਿੰਘ ਔਲਖ ਸਾਹਿਬ ਆਪਣੇ ਨਾਲ ਮੌਜੂਦ ਨੇ ਮਹਿਫਲ ਦੇ ਵਿੱਚ। ਸਵਾਗਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ।
1: ਜੀ ਸਤਿ ਸ੍ਰੀ ਅਕਾਲ
2: ਸਾਰੇ ਪਿਆਰੇ ਸੱਜਣਾਂ ਨੂੰ, ਸਤਿ ਸ੍ਰੀ ਅਕਾਲ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ ਜੀ।
2: ਹਾਂਜੀ ਤੇ ਇੱਕ ਤਾਂ ਨਾ ਮੈਂ ਮਾੜੀ ਜੀ ਗੱਲ ਬਸ, ਮੈਂ ਛੇਤੀ ਹੋਈ 5-4 ਮਿੰਟਾਂ ਦੀ ਗੱਲ ਨਬੇੜ ਦੇਣੀ, ਜ਼ਿਆਦਾ ਸਮਾਂ ਲਾਉਣਾ ਨੀ ਆਪਾਂ, ਸੱਜਣ ਫਿਰ ਪਿੱਛੇ ਰਹਿ ਜਾਂਦੇ ਨੇ। ਤੇ ਇੱਕ ਨਾ ਜਿਹੜੇ ਆਪਣਾ ਮੁਹੰਮਦ ਬਾਈ ਜੀ ਆਏ ਸੀ, ਉਹ ਜਿਹੜਾ ਸੁਣਾ ਕੇ ਗਏ, ਉਹ
1: ਹਾਸੇ
2: ਮਜ਼ਾਕ ਵਾਲਾ,
1: ਜੀ ਜੀ ਜੀ,
2: ਉਹ ਤਾਂ ਉਹਨਾਂ ਦਾ ਵਧੀਆ ਸੀ ਖਰ
1: ਜੀ।
2: ਤੇ ਉਹ ਕਹਿੰਦੇ ਵੀ ਰੁੱਸ ਕੇ ਜਾਣ ਵਾਲੀ ਜਿਹੜੀ ਗੱਲ ਕਰਦੇ ਪਏ ਸੀ,
1: ਬਿਲਕੁਲ ਬਿਲਕੁਲ ਜੀ।
2: ਤੇ ਉਹ ਐ ਨਾ, ਉਹ ਤਾਂ ਜਵਾਬ ਤਾਂ ਜੱਸੀ ਬਾਈ ਤੇ ਸੈਣੀ ਬਾਈ ਜੀ ਇਹਨਾਂ ਨੇ ਤੇ ਮੈਨੂੰ ਲੱਗਦਾ ਆਪਣੇ ਪ੍ਰੋਗਰਾਮ ਤੋਂ ਵਿੱਚ ਮਹੀਨਾ ਪਹਿਲਾਂ ਦੇ ਦਿੱਤਾ ਸੀ। ਉਹ ਕਹਿੰਦੇ ਵੀ ਉਹ ਜਿਹੜੀ ਉਹ ਗੱਲ ਕਰਦੇ ਸੀ ਨਾ ਵਿੱਚ ਭਾਂਡੇ ਟਿੰਡੇ ਧੋਣ ਵਾਲੀ,
1: ਹਾਂਜੀ ਹਾਂਜੀ ਹਾਂਜੀ,
2: ਉਹ ਤਾਂ ਸੈਣੀ ਬਾਈ ਜੀ ਤੇ ਜੱਸੀ ਬਾਈ ਨੇ ਮੈਨੂੰ ਭੇਜਿਆ ਸੀ ਇਕੱਠਾ ਹੀ ਜੁਆਇੰਟ, ਵੀ ਕਹਿੰਦੇ ਸਾਡੇ ਤੋਂ ਸੁਣਾਇਆ ਨੇ ਜਾਣਾ ਤੁਸੀਂ ਸੁਣਾ ਦਿਓ। ਤੇ ਉਹਦੇ ਚ ਉਹਨਾਂ ਨੇ ਕਹੀ ਸੀ ਵੀ ਉਹ ਨਹੀਂ ਕਹਿੰਦੀ, ਦਿਲ ਕਰਦਾ ਏ ਆਪੇ ਭਾਂਡੇ ਧੋਲਾ, ਭਾਂਡਿਆਂ ਭੁੰਡਿਆਂ ਕਰਕੇ ਨਿੱਕੀਆਂ ਮੋਟੀਆਂ ਗੱਲਾਂ ਕਰਕੇ ਥੋੜੀ ਅਸੀਂ ਜਾਣ ਦਿਆਂਗੇ
1: ਨਾ ਜੀ ਨਾ।
2: ਐ ਕਿਵੇਂ ਉਹੀ ਗੱਲ ਵੀ ਮਾੜੀ ਜਿਹੀ ਗੱਲ ਕਰਕੇ ਉਹੀ ਗੱਲ ਤੁਰ ਜਾਣੀ ਆ। ਹੈ
1: ਦੇਖੋ ਰਸੋਈ ਵਿੱਚ ਇਕੱਲੇ ਭਾਂਡੇ ਨੀ ਹੁੰਦੇ, ਭੁੰਡੇ ਵੀ ਹੁੰਦੇ ਆ। ਭੁੰਡਿਆਂ ਕੋਲੋਂ ਵੀ ਡਰਦੇ ਆ ਲੋਕ, ਵੀ ਉਹ ਕਹਿੰਦੇ ਵੀ ਇਹਨਾਂ ਕਰਕੇ ਮੈਂ ਨੀ ਹੁਣ ਕਿਤੇ ਜਾਣਾ, ਘੇਰਾ ਪਾ ਲੈਂਦੇ ਆ।
2: ਬਿਲਕੁਲ ਬਿਲਕੁਲ, ਇਸ ਕਰਕੇ ਇਹ ਇਹ ਤਾਂ ਇਸ ਕਰਕੇ ਨਾ ਤੁਸੀਂ ਸਮਝੋ ਵੀ ਅਸੀਂ ਭਾਂਡੇ ਧੋਣ ਕਰਕੇ ਤੇ ਜਾਣ ਨੀ ਦਿੰਦਾ ਭਾਵੇਂ ਜੋ ਮਰਜ਼ੀ ਹੋ ਜੇ।
1: ਨਾ ਜੀ ਨਾ,
2: ਇਹ ਤਾਂ ਛੋਟੇ ਮੋਟੇ ਕੰਮ ਅਸੀਂ ਕਰ ਲੈਂਦੇ ਹਾਂ।
1: ਅਤੁੱਲਾ ਖਾਨ ਸਾਹਿਬ ਹੋਰਾਂ ਦੀ ਪੈਰੋਡੀ ਬਣਾਈ ਸੀ ਨਾ ਕਿਸੇ ਨੇ, ਉਹ ਕਹਿੰਦੇ ਜੀ ਲੁਕ ਲੁਕ ਪਤਨੀ ਤੋਂ ਅਸੀਂ ਰੋਂਦੇ ਰਹੇ, ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ।
2: ਉਹ ਫਿਰ ਗੀਤ ਚੋਰੀ ਵਾਲੀ ਗੱਲ ਫਿਰ ਆ ਜਾਂਦੀ, ਉਹ ਘੁੱਗੀ ਨੇ ਫਿਰ ਗਾਇਆ ਆਪਣੀ ਕੈਸਟ ਹੈ, ਲੁਕ ਲੁਕ ਤੀਵੀ ਕੋਲੋਂ ਅਸੀਂ ਰੋਂਦੇ ਰਹੇ, ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ। ਵਿਆਹ ਕਰਵਾ ਕੇ ਵੀ ਤਾਂ ਅਸੀਂ ਰੋਂਦੇ ਰਹੇ, ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ। ਘੁੱਗੀ ਨੇ ਆਪਣੀ ਕੈਸ਼ ਤੇ ਸਾਡੇ ਵਾਲੇ ਸਾਰੇ ਸਟਾਰ ਮੈਨੂੰ ਲੱਗਦਾ ਐਵੇਂ ਬਣੇ ਨੇ, ਉਹੀ ਗੱਲ ਚੋਰੀ ਦੇ ਸਟਾਰ ਨੇ ਜ਼ਿਆਦਾਤਰ।
1: ਚੱਕਵਾਂ ਕੰਮ ਚੱਕਦਾ ਜੀ ਬਿਲਕੁਲ। ਅੱਛਾ ਫੇਰ ਜਦੋਂ ਇਹ ਗੀਤ ਆ ਜਾਂਦਾ ਨਾ, ਬੜਾ ਪਤਾ ਵੀ ਲੱਗ ਜਾਂਦਾ ਵੀ ਉੱਥੋਂ ਲਿਆਂਦਾ ਚੱਕ ਕੇ ਇਧਰੋਂ ਲਿਆਂਦਾ, ਫਿਰ ਉਹਨੂੰ ਬੜੇ ਉਹ ਕਹਿਣਗੇ ਸ਼ਰਾਫਤ ਨਾਲ, ਨਹੀਂ ਨਹੀਂ ਆਪਕੋ ਗਲਤ ਫਹਿਮੀ ਹੋਈ ਹੈ, ਯੇ ਹਮਨੇ ਚੁਰਾਇਆ ਨਹੀਂ ਹੈ, ਹਮ ਐਕਚੁਅਲੀ ਕਿਆ ਹੈ, ਹਮਾਰਾ ਗੀਤ ਉਨਕੇ ਗੀਤ ਸੇ ਬਹੁਤ ਪ੍ਰੇਰਿਤ ਹੈ, ਇੰਸਪਾਇਰਡ ਹੈ।
2: ਪ੍ਰੇਰਿਤ ਇੰਸਪਾਇਰਡ, ਬਿਲਕੁਲ ਬਿਲਕੁਲ। ਚਾਰ ਕੁ ਅੱਖਰ ਆਪਣੇ ਵੱਲੋਂ ਲਿਖੇ ਹੁੰਦੇ ਨੇ, ਉਹਨਾਂ ਦੇ ਉਰਦੂ ਦੀ ਥਾਂ ਤੇ ਆਪਣੇ ਵਾਲੀ ਪੰਜਾਬੀ ਲਿਖੀ ਹੁੰਦੀ ਹੈ, ਬਾਕੀ ਸਾਰਾ ਕੁਛ ਹੋਈ। ਗੀਤ ਸਾਡਾ ਹੈ ਜੀ,
1: ਐ ਨੀ ਐਂਡ ਕਰਤਾ ਜੀ ਬਾਕੀ
2: ਕਰਕੇ। ਸਾਡੇ ਵਾਲੇ ਤਾਂ ਫਿਰ ਕਮਾਲ ਹੀ ਨੇ ਪੰਜਾਬੀ ਆਪਣੇ,
1: ਪੂਰਾ ਗਾਹ ਪੈਂਦਾ ਜੀ।
2: ਬਿਲਕੁਲ, ਲਓ ਫਿਰ ਸੁਣਿਓ ਛੋਟੀ ਜਿਹੀ ਗੱਲਬਾਤ ਬਸ
1: ਜੀ।
2: ਪਹਿਲਾਂ ਦੇਬੀ ਸਾਡਾ ਆਇਆ ਸੀ, ਦੇਬੀ ਤੋਂ ਸ਼ੁਰੂ ਕਰ ਦਿੰਦੇ ਆਪਾਂ ਛੋਟੀ ਜਿਹੀ ਗੱਲ।
1: ਬਿਲਕੁਲ ਜੀ,
2: ਕਹਿੰਦੇ ਆਵਾਜ਼ ਆਉਂਦੀ ਮੇਰੀ ਠੀਕ ਜੇ?
1: ਬਿਲਕੁਲ ਬਹੁਤ ਵਧੀਆ ਜੀ, ਬਿਲਕੁਲ ਬਿਲਕੁਲ।
2: ਕਹਿੰਦਾ ਰਾਹਾਂ ਵਾਂਗੂ ਨਿਖੜ ਗਏ ਸਾਂ, ਮੁੱਦਤ ਹੋਈ ਵਿਛੜ ਗਏ ਸਾਂ
1: ਜੀ।
2: ਰਾਹਾਂ ਵਾਂਗੂ ਨਿਖੜ ਗਏ ਸਾਂ, ਮੁੱਦਤ ਹੋਈ ਵਿਛੜ ਗਏ ਸਾਂ, ਆਖਰੀ ਵਾਰ ਮਿਲੇ ਸਾਂ ਜਿੱਥੇ, ਐਵੇਂ ਉੱਥੇ ਜਾ ਖਲੋਵਾਂ, ਕਦੇ ਕਦੇ ਮੈਨੂੰ ਲੱਗਦਾ ਏ ਖਬਰੇ ਹੁਣ ਤੱਕ ਤੈਨੂੰ ਯਾਦ ਹੀ ਹੋਵਾਂ।
1: ਬਹੁਤ ਖੂਬ,
2: ਆ ਸੁਣਿਓ ਬਸ, ਆ ਛੋਟੇ ਜਿਹਾ ਹਿੰਦੀ ਹੈ ਤੇ ਉਦੋਂ ਬਾਅਦ ਛੋਟਾ ਜਿਹਾ ਇੱਕ ਪੰਜਾਬੀ, ਬਸ ਦੋ ਚਾਰ ਮਿੰਟਾਂ ਚ ਖਤਮ ਕਰਦਾ ਕਹਾਣੀ, ਲੰਮੀ ਨੀ ਆਪਾਂ ਚਲਾਉਣੀ
1: ਜੀ।

0: ਇਸ ਕਰਕੇ ਸਾਡੇ ਪ੍ਰੋਗਰਾਮ ਚ ਸ਼ਾਂਤੀ ਨੀ ਚਾਹੀਦੀ।
1: ਜੀ
0: ਲੋ ਫਿਰ ਮੈਂ ਆ ਛੋਟਾ ਜਿਹਾ ਹੋਰ ਕਹਿ ਕੇ ਗੱਲ ਖਤਮ ਕਰ ਦੀ
1: ਇਰਸ਼ਾਦ।
0: ਉਹ ਕਹਿੰਦਾ ਵੇਖ ਕੇ ਤੇਰੀ ਫੋਟੋ ਅੱਜ ਵੀ ਨੈਣ ਨਾ ਰੱਜਦੇ ਨੇ,

ਪੁੱਛ ਲਈ ਮੇਰੇ ਯਾਰਾਂ ਨੂੰ ਮੇਰੀ ਹਾਲਤ ਕੀ ਹੁੰਦੀ। ਹੱਸਦੇ ਹੱਸਦੇ ਨੂੰ ਤੂੰ ਜਦ ਵੀ ਚੇਤੇ ਆਈ। ਪੁੱਛ ਲਈ ਮੇਰੇ ਯਾਰਾਂ ਨੂੰ ਮੇਰੀ ਹਾਲਤ ਕੀ ਹੁੰਦੀ। ਹੱਸਦੇ ਹੱਸਦੇ ਨੂੰ ਤੂੰ ਜਦ ਵੀ ਚੇਤੇ ਆਈ ਏ।

ਛੱਡ ਕੇ ਤੇਰਾ ਮੁਲਕ ਨੀ ਪਾਵੇ ਦੂਰ ਬੜੀ ਆ ਗਏ ਯਾਦਾਂ ਵਾਲਾ ਵੀਜ਼ਾ ਵੀ ਤਾਂ ਨਾਲ ਹੀ ਰੱਖੀ ਦਾ ਛੱਡ ਕੇ ਤੇਰਾ ਜਿਲਾ ਨੀ ਪਾਵੇ ਦੂਰ ਬੜੀ ਆ ਗਏ ਯਾਦਾਂ ਵਾਲਾ ਵੀਜ਼ਾ ਵੀ ਤਾਂ ਨਾਲ ਹੀ ਰੱਖੀ ਦਾ ਤੂੰ ਤਾਂ ਅੱਜ ਵੀ ਮੈਨੂੰ ਮੇਰੇ ਨਾਲ ਹੀ ਲੱਗਦੀ ਏ ਉਂਝ ਹਕੀਕਤ ਦੇ ਵਿੱਚ ਪਾਵੇਂ ਹੁਣ ਪਰਾਈ ਏ ਪੁੱਛ ਲਈ ਮੇਰੇ ਯਾਰਾਂ ਨੂੰ ਮੇਰੀ ਹਾਲਤ ਕੀ ਹੁੰਦੀ ਹੱਸਦੇ ਹੱਸਦੇ ਨੂੰ ਤੂੰ ਜਦ ਵੀ ਚੇਤੇ ਆਈ ਏ ਪੁੱਛ ਲਈ ਮੇਰੇ ਯਾਰਾਂ ਨੂੰ ਮੇਰੀ ਹਾਲਤ ਕੀ ਹੁੰਦੀ ਹੱਸਦੇ ਹੱਸਦੇ ਨੂੰ ਤੂੰ ਜਦ ਵੀ ਚੇਤੇ ਆਈ ਏ ਹਾਰ ਗਈ ਤੈਨੂੰ ਹੁਣ ਜ਼ਿੰਦਗੀ ਨੂੰ ਜਿੱਤਣਾ ਨਹੀਂ

0: ਰਤਨ ਪੂਰੇ ਦਾ ਨਕਸ਼ਾ ਵੀ ਤੇਰੇ ਦਿਲ ਚੋਂ ਮਿਟਣਾ ਨਹੀਂ। ਹੋ ਜਾਂਦਾ ਏ ਕੰਮ ਜ਼ਰੂਰੀ ਅੱਜ ਵੀ ਕਰਨਾ ਜਦ ਵੀ ਤੇਰੀ ਕਸਮ ਕਿਸੇ ਨੇ ਮੈਨੂੰ ਪਾਈ ਏ। ਪੁੱਛ ਲਈ ਮੇਰੇ ਯਾਰਾਂ ਨੂੰ ਮੇਰੀ ਹਾਲਤ ਕੀ ਹੁੰਦੀ। ਹੱਸਦੇ ਹੱਸਦੇ ਨੂੰ ਤੂੰ ਜਦ ਵੀ ਚੇਤੇ ਆਈ ਏ। ਪੁੱਛ ਲਈ ਮੇਰੇ ਯਾਰਾਂ ਨੂੰ ਮੇਰੀ ਹਾਲਤ ਕੀ ਹੁੰਦੀ। ਹੱਸਦੇ ਹੱਸਦੇ ਨੂੰ ਤੂੰ ਜਦ ਵੀ ਚੇਤੇ ਆਈ ਏ। ਜੀ ਸ਼ਮੀ ਬਾਈ
1: ਕਿਆ ਬਤਾ, ਕਿਆ ਬਤਾ ਜੀ, ਬਹੁਤ ਹੀ ਮੈਂ ਕਹਿੰਦਾ ਜੀ ਕਮਾਲਾ ਧਮਾਲਾ ਔਰ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਗੀਤ ਹੈ। ਬਾ ਕਮਾਲ ਪੇਸ਼ਕਾਰੀ ਉਹ ਹਮੇਸ਼ਾ ਦੀ ਤਰ੍ਹਾਂ ਜ਼ਿੰਦਾਬਾਦ ਹੈ ਜੀ, ਕਿਆ ਬਤਾ।
0: ਜੀ ਸ਼ਮੀ ਬਾਈ ਜੀ, ਤੇ ਚਲੋ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਗੀ
0: ਜ਼ਿੰਦਾਬਾਦ,
1: ਜ਼ਿੰਦਾਬਾਦ
0: ਸ਼ੁਕਰੀਆ
1: ਜੀ।
0: ਬਾਬਿਓ। ਫਿਰ ਜ਼ਿਆਦੀਆਂ ਗੱਲਾਂ ਬਾਤਾਂ ਕਰਕੇ ਵੀ ਕਰੀ ਸਾਡੇ ਸੱਜਣਾ, ਐ ਹੁੰਦਾ ਵੀ ਗਾਣੇ ਕਰਕੇ ਭਾਵੇਂ ਖੁਸ਼ ਹੋਣ, ਪਿਛਲੀਆਂ ਗੱਲਾਂ ਕਰਕੇ ਗੁੱਸੇ ਹੋ ਜਾਂਦੇ ਆਪਾਂ ਲੰਮਾ ਨਾ ਲਜਾਈਏ।
1: ਜੀ
0: ਸਾਰਾ ਸਾਰਾ ਸੁਣਾਇਆ ਕਿਤੇ ਉਹੀ ਗੱਲ ਹੈ, ਮੁੜ ਕੇ ਫਿਰ ਸਾਰੇ ਵਿੱਚ ਹੀ ਰਹਿ ਜਾਂਦਾ। ਤੇ ਲਵ ਯੂ ਹੈ ਸਾਰੇ ਪਿਆਰੇ ਸੱਜਣਾ ਨੂੰ, ਹਾਸਾ ਖੇਡਾ ਹੀ ਹੈ ਬਾਬੇ, ਉਹ ਕਿਸੇ ਨਾਲ ਕੋਈ
1: ਬਿਲਕੁਲ
0: ਗਿਲਾ ਨੀ, ਕੋਈ
1: ਬਿਲਕੁਲ
0: ਗੁੱਸਾ ਨੀ,
1: ਬਿਲਕੁਲ ਜੀ।
0: ਸਾਰਿਆਂ ਨਾਲ ਲਵ ਯੂ ਹੈ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜੀ
0: ਜ਼ਿੰਦਾਬਾਦ
1: ਜੀ, ਬਹੁਤ ਬਹੁਤ
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਵਾਹ ਵਾਹ ਵਾਹ, ਕਿਆ ਬਤਾ ਕਿਆ ਬਤਾ, ਕਮਾਲ ਧਮਾਲ ਹੋ ਗਈ ਔਰ ਉਹ ਕਹਿੰਦੇ ਬੱਲੇ ਬੱਲੇ ਜਿਵੇਂ ਹੋ ਗਈ ਆ, ਉਹੀ ਸਾਰਾ ਜਿਹੜਾ ਪ੍ਰੋਜੈਕਟ ਹੈ ਉਹ ਹੋ ਗਿਆ ਹੈ। ਸੋ ਦੋਸਤੋ, ਬਹੁਤ ਕਮਾਲ ਬਹੁਤ ਧਮਾਲ ਜਿਹੜੀ ਹੋ ਰਹੀ ਹੈ ਔਰ ਔਲਖ ਸਾਹਿਬ ਹੋਰਾਂ ਨੇ ਤੇ ਮੈਂ ਕਹਿੰਦਾ ਜੀ ਲਹਿਰ ਬਹਿਰ ਕਰ ਦਿੱਤੀ ਆ ਇੰਨੀ ਜਿਹੜੀ ਆ ਅੱਜ ਉਹ ਪੌਦੇ ਨੇ। ਆਵਾਜ਼ ਕਿਆ ਪਤਾ, ਮਖਮਲੀ ਆਵਾਜ਼ ਦੇ ਮਾਲਕ ਨੇ ਜੀ ਔਰ ਬਹੁਤ ਹੀ ਖੂਬਸੂਰਤ ਗੀਤ ਚੁਣਦੇ ਨੇ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਔਲਖ ਸਾਹਿਬ, ਜ਼ਿੰਦਾਬਾਦ ਜਾ ਰਹੀਆਂ। ਸੋ ਦੋਸਤੋ, ਰੌਲਾ ਘਚੋਲਾ ਪਿਆ ਹੋਇਆ ਇਸ ਵੇਲੇ, ਤੋ ਇਸ ਰੌਲਾ ਘਚੋਲੇ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਤੇ ਵੇਖਦੇ ਹਾਂ ਇਹਦੇ ਵਿੱਚ ਹੋਰ ਕੀ ਕੀ ਨਿਕਲਦਾ। ਬਹੁਤ ਹੀ ਖੁਸ਼ੀ ਹੋ ਰਹੀ ਹੈ ਅੱਜ ਸਾਡੇ ਨਾਲ ਸਵਰਨ ਸਿੰਘ ਜੀ ਜੁੜੇ ਨੇ, ਉਹਨਾਂ

0: ਲੱਗਦਾ ਤੀਰ ਤੀਰ ਟਿਕਾਣੇ ਜਾ ਪਹੁੰਚਿਆ,
1: ਫੁੱਲਾਂ ਵਾਲਾ ਤੀਰ ਚੱਲਿਆ।
0: ਨਹੀਂ ਭਾਜੀ ਰੀਲੀ ਮੂਮੈਂਟ
1: ਜੀ,
0: ਦਰਦ ਭਰੀ ਦਾਸਤਾਂ ਸੁਣਾਈ। ਕਹਿੰਦਾ ਮੈਂ ਉਹਨੂੰ ਕਿਹਾ ਵੀ ਚੱਲ ਤੂੰ ਸਾਡੇ ਰੇਡੀਓ ਤੇ ਆ ਜੀ, ਵੀ ਓਦਾਂ ਵੀ ਮੰਜੇ ਤੇ ਬਹਿ ਕੇ ਲੱਗਾ ਰਹਿੰਦਾ, ਜਾ ਲਗਾ ਫਿਰ ਫਿਰ ਮੰਜਿਆਂ ਤੇ ਬਹਿ ਕੇ। ਇੱਕ ਕਹਿੰਦਾ ਆਪਣਾ ਆਬਾ ਬਿਠਾ ਲੈਂਦਾ, ਇੱਕ ਅੱਧਾ ਹੋਰ ਉੱਥੇ ਮੱਝਾਂ ਚਾਹੁੰਦਾ ਆ ਗਿਆ ਆ ਜਾਂਦਾ। ਉਹ ਫਿਰ ਮੈਂ ਜਦੋਂ ਵੀ ਬਲਾਲ ਨੂੰ ਲਾਨੀ ਆ ਨਾ, ਮੈਨੂੰ ਉਹਦੀ ਗੱਲ ਯਾਦ ਆ ਜਾਂਦੀ ਗਰੀਬ ਰੇਡੀਓ ਵਾਲੇ ਦੀ। ਭਾਜੀ ਰੇਡੀਓ ਵਾਲੇ ਜਿਹੜੇ ਨੇ ਨਾ,
1: ਹਾਂਜੀ
0: ਮੈਂ ਤੁਹਾਨੂੰ ਨੀ ਕਹਿ ਰਹੀ ਵੈਸੇ, ਮਤਲਬ ਟਾਰਗੇਟ ਮੈਂ ਤੁਹਾਨੂੰ ਹੀ ਕਰ ਰਹੀ ਹਾਂ। ਨਹੀਂ ਜਿਹੜੀ ਗੱਲ ਮੈਂ ਹੁਣ ਕਰਨ ਲੱਗੀ ਹਾਂ ਉਹਦੇ ਚ ਮੈਂ ਕਹਿੰਦੀ ਹਾਂ ਟਾਰਗੇਟ, ਪਿਛਲੀ ਚ ਨੀ ਕੀਤਾ
1: ਜੀ,
0: ਪਿਛਲੀ ਗੱਲ ਚ ਨੀ ਮੈਂ ਕੀਤਾ। ਉਹ ਇੱਕ ਨਾ ਆਪਣੇ ਉਧਰੋਂ ਕੱਲ ਤੱਕ ਤੋਂ ਛੇਕਿਆ ਹੋਇਆ ਬੰਦਾ ਰੇਡੀਓ ਚਲਾਉਂਦਾ ਐਂਟੀ ਸਿੱਖ ਬੰਦਾ, ਉਹ ਝਾਂਬਾ ਵੀ ਚੜਿਆ ਸੀ ਉਹਦਾ, ਪਰ ਫਿਰ ਵੀ ਲੋਕ ਉਹਨੂੰ ਸੁਣਨੋਂ ਵੀ ਨੀ ਮੁੜਦੇ ਆਪਣੇ ਸਰੋਤੇ ਤੇ ਹੋਰ ਰੇਡੀਓ ਦੇ ਤੁਹਾਡੇ ਨੀ ਮਤੇ ਕੇਸ ਮੇਰੇ ਪੈ ਗਏ। ਤੇ ਉਹ ਨਾ ਮਤਲਬ ਆਪਣੀ ਗੱਲ ਨੂੰ ਉਹ ਦੇਣ ਵਾਸਤੇ ਨਾ ਸਟੀਕ ਬਣਾਉਣ ਵਾਸਤੇ ਉਹ ਸਟਾਰ ਪਲੱਸ ਦੇ ਸੀਰੀਅਲ ਦੇਖਦਾ। ਮੈਂ ਕਿਹਾ ਸ਼ਮੀ ਜੀ ਨੂੰ ਵੀ ਕਹਿ ਕੇ ਆਉਂ ਵੀ ਭਾਈ ਤੂੰ ਆ ਨਿੱਕੇ ਨਿੱਕੇ ਗਾਣੇ ਬਸ ਕਰ ਹੁਣ, ਜਿਹੜੇ ਵਿੱਚ ਵਿੱਚ ਨੂੰ ਸੁਣਾਉਂਦਾ ਤੂੰ ਸਟਾਰ ਪਲੱਸ ਦੀ
1: ਅਮੋ, ਕਿਉਂਕਿ ਸਾਸ ਵੀ ਕਵੀ ਬਹੂ ਥੀ।
0: ਹਾਂਜੀ ਹਾਂਜੀ, ਉਹ ਨਾ ਵਿੱਚ ਸਾਰਾ ਦੱਸੂਗਾ ਵੀ ਅਨੂਪਮਾ ਨਾਟਕ ਚ ਆਹ ਹੁੰਦਾ ਆਹ ਹੁੰਦਾ। ਤੇ ਮੈਂ ਕਿਹਾ ਬਸ ਸਰਿਆ ਹੀ ਪਿਆ ਨਾ ਵੀ ਰੇਡੀਓ ਚਲਾਉਣਾ ਵੀ ਖਾਸਾ ਔਖਾ,
1: ਬਹੁਤ ਔਖਾ, ਬਹੁਤ ਔਖਾ ਕੰਮ ਹੈ ਜੀ। ਬਿਲਕੁਲ, ਉਹ ਬਿਜਲਾ ਸਾਹਿਬ ਨੇ ਇੱਕ ਵਾਰੀ ਗੱਲ ਕੀਤੀ, ਕਹਿੰਦੇ ਜੀ ਇਹ ਨਾ ਐ ਲੱਗਦਾ ਜਿਵੇਂ ਹੜੰਬਾ ਨੀ ਖੜਾ ਹੁੰਦਾ ਖੇਤਾਂ ਚ, ਰੁੱਗ ਪਾਓ ਤੇ ਨਾਲ ਹੀ ਨਾਲ ਹੀ ਖਤਮ, ਕਹਿੰਦਾ ਹੋਰ ਰੁੱਗ ਕਿੱਥੋਂ ਲਿਆਈਏ। ਜੀ
0: ਹਾਂਜੀ, ਤੇ

0: ਮੈਨੂੰ ਕਿਸੇ ਨਹੀਂ ਆਖਿਆ ਆ ਬਹਿ ਜਾ, ਬੜੇ ਮੱਥੇ ਕਸਾ ਕੇ ਵੇਖ ਆਏ। ਭਾਜੀ ਵਿੱਚੋਂ ਜਦੋਂ ਕੋਈ ਮਿਸਰਾ ਮਿਸ ਹੋ ਜਾਂਦਾ ਨਾ,
1: ਹਾਂਜੀ,
0: ਤੇ ਓਹਦਾ ਮੀਨਿੰਗ ਹੀ ਬਦਲ ਜਾਂਦਾ। ਹਾਂਜੀ
1: ਇਹ ਤਾਂ ਗੱਲ ਹੈਗੀ ਹੈ ਜੀ।
0: ਹਾਂਜੀ,

0: हाँ जी
1: वाह जी वाह, क्या बता क्या बता, बहुत ही खूब बहुत ही खूब जी, बहुत ही खूब। अलग ही दुनिया के बच्चे का टाइम ट्रेवल हो गया, बहुत ही कमाल
0: ਭਾਜੀ ਤੁਹਾਡਾ ਰੇਡੀਓ ਤਾਂ ਡਾਲਰਾਂ ਵਾਲਾ ਹੈ ਤੇ
1: ਜੀ।
0: ਮੈਂ ਤਾਂ ਕਿਸੇ ਪਾਕਿਸਤਾਨੀ ਰੇਡੀਓ ਦੀ ਗੱਲ ਕੀਤੀ ਸੀ ਮੈਂ ਸਾਰਿਆਂ ਦੇ ਤੋਂ ਪਹਿਲੇ ਹੀ ਕਹਿ ਦਿੰਦੀ ਹਾਂ ਹਾਸੇ ਦਾ ਮੜਾਸਾ ਨਾ ਬਣ ਜੇ
1: ਨਹੀਂ ਬਿਲਕੁਲ ਬਿਲਕੁਲ ਜੀ, ਬਹੁਤ ਹੀ ਕਮਾਲ ਬਹੁਤ ਹੀ ਕਮਾਲ,
0: ਹਾਂਜੀ
1: ਜਬਰਦਸਤ
0: ਬਹੁਤ
1: ਆਈਡੀਆ ਜੀ।
0: ਹਾਂਜੀ ਧੰਨਵਾਦ ਭਾਜੀ। ਇਹ ਮੈਨੂੰ ਕਿਸੇ ਨੇ ਕਿਹਾ ਸੀ ਕਿ
1: ਜੀ
0: ਤੁਸੀਂ ਨਾ ਗਾਇਆ ਕਰੋ, ਤੁਸੀਂ ਨਾ ਗਾਇਓ, ਇਹ ਏਡਾ ਮਾੜਾ ਸੀ ਭਾਜੀ।
1: ਨਹੀਂ ਕਮਾਲ ਹੋ ਗਈ ਹੈ, ਇਹ ਕਿਹਨੇ ਕਹਿ ਦਿੱਤਾ ਹੈ? ਤੁਸੀਂ ਨਾਮ ਭੇਜੋ ਇੱਕ ਵਾਰੀ ਉਹਨਾਂ ਦਾ, ਕੋਈ ਗੱਲ ਨਹੀਂ
0: ਭਾਜੀ ਉਸੇ ਗਰੀਬ ਰੇਡੀਓ ਵਾਲੇ ਨੇ ਕਿਹਾ ਸੀਗਾ
1: ਹੁਣ ਉਹਨਾਂ ਦੀ ਗਰੀਬੀ ਦਾ ਅੰਦਾਜ਼ਾ ਇੱਥੋਂ ਹੀ ਲੱਗ ਰਿਹਾ ਹੈ।
0: ਉਹ ਕਹਿੰਦੇ ਨਾ ਵੀ ਇਹ ਸੈਫੁਲ ਮਲੂਕ ਹੁੰਦੇ ਨੇ ਵੀ ਇਹ ਜੈਂਟਸ ਦੀ ਆਵਾਜ਼ ਚ ਸੱਜਦੇ ਨੇ। ਮੈਂ ਕਿਹਾ ਚਲੋ ਮੇਰੀ ਇੱਛਾ ਸੀਗੀ, ਮੈਂ ਕਿਹਾ ਇੱਕ ਵਾਰੀ ਮੈਂ ਗਾਣਾ ਜ਼ਰੂਰ ਹੈ, ਚਲੋ ਦੇਖਦੇ ਹਾਂ ਕੀ ਬਣਦਾ। ਧੰਨਵਾਦ ਭਾਜੀ,
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਹੀ ਇਹ ਪਿਆਰੀ ਤੇ ਖੂਬਸੂਰਤ ਸਾਂਝ ਲਈ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਕਿਆ ਹੀ ਬਾਤਾ ਕਿਆ ਹੀ ਬਾਤਾ, ਇਹ ਨਾ ਅਲੱਗ ਹੀ ਇੱਕ ਜਿਹੜਾ ਮਿਆਰ, ਅਲੱਗ ਹੀ ਇੱਕ ਰੂਹ ਦੀ ਖੁਰਾਕ ਦਾ ਮਾਹੌਲ ਜਿਹੜਾ ਬਣਿਆ, ਬਹੁਤ ਖੂਬ ਬਹੁਤ ਖੂਬ। ਜਸੀ ਜੀ ਜਸਟ ਕੀਪ ਇਟ ਅਪ, ਬਹੁਤ ਹੀ ਕਮਾਲ ਬਹੁਤ ਹੀ ਕਮਾਲ। ਬਈ ਸਵਰਨ ਸਿੰਘ ਜੀ ਵੀ ਲਿਖ ਰਹੇ ਨੇ, ਕਹਿੰਦੇ ਜੀ ਬਹੁਤ ਕਮਾਲ ਬਹੁਤ ਹੀ ਕਮਾਲ ਦੀ ਸਾਂਝ ਜਿਹੜੀ ਇਹ ਪਈ ਹੈ। ਤੇ ਦਵਿੰਦਰ ਭਾਰਤ ਜੀ ਬਹੁਤ ਬਹੁਤ ਸਵਾਗਤ ਹੈ। ਮਾਤਾ ਜੀ ਚਰਨਜੀਤ ਕੌਰ ਜੀ ਕਹਿੰਦੇ ਜੀ ਬਹੁਤ ਹੀ ਖੂਬ, ਤੇ ਔਲਖ ਜੀ ਹੋਰਾਂ ਨੂੰ ਉਹਨਾਂ ਨੇ ਲਿਖਿਆ ਸੀ ਕਿ ਬਹੁਤ ਵਧੀਆ ਗੀਤ ਗਾਇਆ ਹੈ ਤੇ ਤਾਰੀਫ ਵੀ ਕਰ ਰਹੇ ਨੇ, ਕਹਿੰਦੇ ਕਮਾਲ ਕਮਾਲ ਕਮਾਲ। ਭਾਰਤ ਸਾਹਿਬ ਹੋਰਾਂ ਨੇ ਤੀਰ ਛੱਡਿਆ ਉਧਰੋਂ ਫਿਨਲੈਂਡ ਤੋਂ, ਪੂਰਾ ਅੱਗ ਵਾਲਾ ਤੀਰ ਛੱਡਿਆ ਉਹਨਾਂ ਨੇ, ਆਇਆ ਕਰਕੇ ਠਾ ਲੱਗਿਆ ਨਿਸ਼ਾਨੇ ਤੇ। ਉਹ ਕਹਿੰਦੇ ਮਰਦ ਪ੍ਰਧਾਨ ਸਮਝਾ ਸਮਾਜ ਹੀ ਕਹਿ ਸਕਦਾ ਜੱਸੀ ਜੀ ਇਹ ਗੱਲ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਪਰ ਵਾਕਈ ਭਾਰਤ ਸਾਹਿਬ ਬਹੁਤ ਸੋਹਣਾ ਲੱਗਿਆ ਇਸ ਕਲਾਮ ਦੀ ਜਿਹੜੀ ਸਾਂਝ ਪਾਈ ਹੈ ਜੱਸੀ ਜੀ ਵੱਲੋਂ, ਤੇ ਵਾਹ ਕਮਾਲ ਹੈ ਜੀ। ਤੇ ਜਲੌਰ ਸਿੰਘ ਜੀ ਗੁਰਦਾਰਾ ਸਾਹਿਬ ਉਹ ਵੀ ਲਿਖ ਰਹੇ ਨੇ, ਕਹਿੰਦੇ ਜੀ ਬਹੁਤ, ਕਹਿੰਦੇ ਜੱਸੀ ਬੇਟਾ ਬਹੁਤ ਸੋਹਣੇ ਬੋਲ ਜਿਹੜੇ ਆ ਇਹ ਪੇਸ਼ ਕੀਤੇ ਗਏ ਨੇ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਹੌਸਲਾ ਅਫਜਾਈ ਲਈ। ਤੇ ਲਾਲੀ ਟੋੜਾ ਸਾਹਿਬ ਪਟਿਆਲੇ ਤੋਂ ਪੱਥੇ ਚ ਤੀਰ ਪਾ ਕੇ ਇਧਰ ਨੂੰ ਸਿੱਟੇ ਨੇ ਉਹਨਾਂ ਨੇ ਮੁਹੱਬਤ ਨਾਲ ਭਰੇ ਹੋਏ ਤੀਰ, ਠਾ ਠਾ ਡਿਸ਼ਕਿਓ ਡਿਸ਼ਕਿਓ ਤੇ ਦਿਲ ਗਾਰਡਨ ਗਾਰਡਨ ਹੋਇਆ ਪਿਆ ਹੈ। ਦੋਸਤੋ ਮਾਹੌਲ ਇਹ ਹੈ ਕਿ ਇਸ ਵੇਲੇ ਰੋਲ ਘਚੋਲਾ ਚੱਲ ਰਿਹਾ ਹੈ, ਤੇ ਰੋਲ ਘਚੋਲੇ ਦੇ ਵਿੱਚ ਪਰ ਬਹੁਤ ਖੂਬਸੂਰਤ ਗੱਲਾਂ ਹੋ ਰਹੀਆਂ ਨੇ। ਕਿਉਂਕਿ ਸ਼ੁਰੂ ਚ ਗੱਲ ਹੋਈ ਸੀਗੀ ਕਿ ਜਿਹੜਾ ਕੋਈ ਵੀ ਆਪਾਂ ਵਿਸ਼ਾ ਰੱਖਦੇ ਆ ਉਹਦੀ ਦਿਸ਼ਾ ਕਿਧਰੇ ਵੀ ਜਾ ਸਕਦੀ ਹੈ, ਕਿਧਰੇ ਵੀ ਆਪਾਂ ਪਹੁੰਚ ਸਕਦੇ ਹਾਂ। ਯਾਨੀ ਕਿ ਇਹ ਉਸੇ ਤਰ੍ਹਾਂ ਦੀ ਗੱਲ ਹੋ ਗਈ ਕਿ ਜੇ ਆਪਾਂ ਬੱਸ ਦੇ ਉੱਤੇ ਲਿਖ ਲਈਏ ਕਿ ਇਹ ਚੱਲੀ ਹੈ ਜੀ ਜਲੰਧਰ ਤੋਂ ਦਿੱਲੀ, ਲਿਖ ਲਓ, ਲਿਖਣ ਦਾ ਕੋਈ ਚੱਕਰ ਨਹੀਂ, ਜਾਈਏ ਭਾਵੇਂ ਆਪਾਂ ਸ਼੍ਰੀਨਗਰ, ਉਹ ਕੋਈ ਰੌਲਾ ਨਹੀਂ, ਕਿਉਂਕਿ ਲਿਖਿਆ ਤਾਂ ਲਿਖਣਾ ਜ਼ਰੂਰੀ ਹੈ। ਫਿਰ ਵੀ ਬਹੁਤ ਹੀ ਕਮਾਲ ਦੀ ਗੱਲ ਹੈ ਕਿ ਇਹ ਦਿਲ ਤੋਂ ਦਿਲ ਤੱਕ ਦਾ ਸਫ਼ਰ ਆ, ਇਹਦੇ ਉੱਤੇ ਜੋ ਬਾਹਰ ਪਲੇਟਾਂ ਲੱਗੀਆਂ ਨੇ, ਬਾਹਰ ਜੋ ਵੀ ਆਪਾਂ ਵਿਸ਼ੇ ਰੱਖਾਂਗੇ, ਉਹ ਦਿਲਾਂ ਦੀ ਜਿਹੜੀ ਰੂਹਾਂ ਦੀ ਸਾਂਝ ਜਿਹੜੀ ਪੈਂਦੀ ਹੈ, ਉਹ ਵਾਕਈ ਸਹੀ ਗੱਲ ਹੈ। ਕਦੇ ਲੱਗਦਾ ਹੀ ਨਹੀਂ ਕਿ ਆਪਾਂ ਵਿਸ਼ੇ ਤੋਂ ਬਾਹਰ ਜਾ ਰਹੇ ਹਾਂ, ਆਪਾਂ ਉਹਦੇ ਅੰਦਰ ਹੀ ਰਹਿੰਦੇ ਹਾਂ। ਇਹਦੇ ਲਈ ਦੋਸਤੋ ਆਪ ਸਭ ਦਾ ਬਹੁਤ ਸ਼ੁਕਰੀਆ, ਕਿਆ ਪਤਾ ਕਮਾਲ ਹੈ। ਸੋ ਜਿੰਨੀ ਦੇਰ ਤੱਕ ਆਪਣੇ ਨਾਲ ਸੱਜਣ ਜੁੜਦੇ ਨੇ, ਰਾਜਨ ਸੈਣੀ ਸਾਹਿਬ ਹੋਰਾਂ ਦੀ ਪਹਿਲਾਂ ਕਾਲ ਆ ਰਹੀ ਸੀ, ਸ਼ਾਇਦ ਕਿਤੇ ਬਿਜ਼ੀ ਹੋ ਗਏ ਨੇ, ਆਪਾਂ ਉਡੀਕਦੇ ਹਾਂ ਕਿ ਉਹਨਾਂ ਦੀ ਗੱਲਬਾਤ ਆਪਾਂ ਸੁਣੀਏ, ਰੋਲ ਘਚੋਲੇ ਦੇ ਵਿੱਚ ਉਹ ਕਿਹੜੇ ਬਿਆਨ ਆਪਣੇ ਦਰਜ ਕਰਾਉਣੇ ਚਾਹੁੰਗੇ। ਤੇ ਰਾਜਨ ਸੈਣੀ ਸਾਹਿਬ ਜਿੱਥੇ ਕਿਤੇ ਵੀ ਆਵਾਜ਼ ਸੁਣਦੇ ਹੋਣ, ਕਿਰਪਾ ਕਰਕੇ ਸਟੇਜ ਦੇ ਨੇੜੇ ਆਉਣ, ਉਹਨਾਂ ਦੇ ਨੌ ਦੀ ਘੜੇ ਚੋਂ ਪਰਚੀ ਨਿਕਲੇ ਹੀ ਆ, ਤੇ ਉਹਨਾਂ ਦੀ ਆਵਾਜ਼ ਆਪਾਂ ਜ਼ਰੂਰ ਹੁਣ ਇਸ ਵੇਲੇ ਸੁਣਨਾ ਚਾਹਾਂਗੇ। ਹੋਰ ਵੀ ਕਾਲਜ ਮਿਸ ਗਈਆਂ ਨੇ, ਲਹਿੰਦੇ ਪੰਜਾਬ ਤੋਂ ਵੀ ਅੱਜ ਕਾਫੀ ਦੋਸਤ ਸੁਣ ਰਹੇ ਨੇ, ਉਹਨਾਂ ਦੀ ਮੁਹੱਬਤ ਭਰੇ ਸੁਨੇਹੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਬੀਰ ਅਲੀ ਸਾਹਿਬ ਕਿਆ ਬਾਤਾਂ ਜੀ, ਪ੍ਰੋਗਰਾਮ ਨੂੰ ਸੁਣ ਰਹੇ ਨੇ ਤੇ ਉਹਨਾਂ ਦੇ ਸਾਥੀ ਵੀ ਸੁਣ ਰਹੇ ਨੇ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ 9478355591 ਉੱਤੇ ਕੈਲਕੂਲੇਟ ਕੀਤਾ ਸੀਗਾ ਔਜਲਾ ਸਾਹਿਬ ਨੇ, ਤੇ ਉਹਦੇ ਕੋਲ ਮੂਹਰੇ ਕੈਲਕੂਲੇਟਰ ਪਿਆ, ਜਦੋਂ ਮੈਂ ਕਿਹਾ ਸੀ ਕਿ 45 ਮਿੰਟ ਰਹਿ ਗਏ ਨੇ, ਉਹਨਾਂ ਨੇ ਵਿੱਚ ਐਡ ਕੀਤੇ ਸੀ ਕਿ ਬਰੇ ਨਹੀਂ, ਇਹ ਗਲਤ ਹੈ ਜੇ ਝੂਠ ਹੈ ਜੇ ਬਿਲਕੁਲ ਗਲਤ ਹੈ। ਉਦੋਂ ਉਹਨਾਂ ਨੇ ਟੋਟਲ ਲਾ ਕੇ ਦੱਸਿਆ ਸੀਗਾ ਵੀ ਇੰਨਾ ਟਾਈਮ ਅਜੇ ਪਿਆ। ਬਿਲਕੁਲ ਭਾਜੀ ਤੁਹਾਡਾ ਜਿਹੜਾ ਮੈਥ ਹੈ ਉਹ ਬਿਲਕੁਲ ਕਹਿ ਲਓ ਗੁਣੀਆਂ ਦੇ ਵਿੱਚ, ਬਹੁਤ ਹੀ ਕਮਾਲ ਦੀ ਗੱਲ ਹੈ। ਸੋ ਦੋਸਤੋ ਰੋਲ ਘਚੋਲੇ ਦੀ ਆਪਾਂ ਗੱਲ ਕਰਦੇ ਹਾਂ, ਹਲਕੀ ਜੀ ਹਲਕੀ ਫੁਲਕੀ ਗੱਲ ਹੀ ਚੱਲ ਰਹੀ ਹੈ ਕਿਉਂਕਿ ਆਪਣੀ ਫੁਲਕੀ ਤੋਂ ਯਾਦ ਆਇਆ, ਚੌਲ ਤਾਂ ਮੱਚ ਗਏ, ਹੁਣ ਸ਼ਾਇਦ ਫੁਲਕਾ ਬਣਾਉਣਗੇ। ਜਸੀ ਜੀ, ਜੀ ਹਲਕੀ ਫੁਲਕੀ ਗੱਲ ਹੋ ਗਈ, ਨਹੀਂ ਫੁਲਕੀ ਨਹੀਂ ਫੁਲਕਾ ਹੀ ਬਣਾਉਣਗੇ। ਤੋ ਦੋਸਤੋ, ਇੱਕ ਵਾਰੀ ਕਹਿੰਦੇ ਵੀ ਇੱਕ ਕਿਸਾਨ ਸੀਗਾ, ਖਾਸਾ ਕਰਜ਼ਾ ਹੋ ਗਿਆ ਸਿਰ 'ਤੇ, ਸ਼ਾਹੂਕਾਰ ਜਿਹੜਾ ਪਿੰਡ ਦਾ, ਫਿਲਮਾਂ ਜਿਹੜੇ ਪੁਰਾਣੇ ਨਹੀਂ ਹੁੰਦੇ, ਜਗੀਰ ਉਹ ਜਿਹੜੇ ਜਗੀਰਦਾਰ ਨਹੀਂ ਜੀ, ਸ਼ਾਹੂਕਾਰ, ਅਤੇ ਉਹ ਆਇਆ ਬਾਈ, ਜਿਵੇਂ ਮਦਰ ਇੰਡੀਆ ਫਿਲਮ ਵਾਲਾ ਸ਼ਾਹੂਕਾਰ ਸੀ, ਬੜਾ ਜ਼ੁਲਮੀ। ਸ਼ੇਕਸਪੀਅਰ ਵਾਲੇ ਸ਼ਾਹੂਕਾਰ ਵੀ ਬੜੇ ਜ਼ੁਲਮੀ ਸੀਗੇ, ਉਹ ਤਾਂ ਦਿਲ ਹੀ ਮੰਗਣ ਲੱਗ ਗਿਆ ਸੀ ਇੱਕ ਤਾਂ, ਕਹਿੰਦਾ ਉਹ ਦਿਓ ਮੈਨੂੰ ਕਿਲੋ ਦਿਲ। ਤੋ ਖੈਰ, ਉਹ ਸ਼ਾਹੂਕਾਰ ਵਾਲੀ ਗੱਲ, ਉਹਦੀ ਬੇਟੀ ਹੈ, ਉਹ ਉੱਤੇ ਰੱਖਦਾ ਸੀ ਮੈਲੀ ਨਜ਼ਰ ਸ਼ਾਹੂਕਾਰ। ਚਲੋ ਇਹ ਗੱਲ ਆਪਾਂ ਜਾਰੀ ਰੱਖਾਂਗੇ, ਆਪਾਂ ਪਟਿਆਲੇ ਚੱਲਦੇ ਹਾਂ। ਲਾਲੀ ਟੋੜਾ ਸਾਹਿਬ ਦੋਸਤੋ ਆਪਣੇ ਨਾਲ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ, ਖੁਸ਼ ਆਮਦੀਦ ਟੋੜਾ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਹਾਂ ਜੀ ਹਾਂ, ਸ਼ਮੀ ਸਤਿ ਸ਼੍ਰੀ ਅਕਾਲ ਜੀ, ਸਾਰੇ ਸੋਚਣ ਸਤਿ ਸ਼੍ਰੀ ਅਕਾਲ। ਮੈਂ ਰੋਲ ਤੇ ਚੋਲ ਮੈਂ ਨਾ ਇੱਕ ਰੱਖਣਾ ਨਹੀਂ ਚਾਹੁੰਦਾ ਹੈਗਾ, ਇੱਕ ਲਾਈਨ ਦੇ ਵਿੱਚ ਮੈਂ ਗੱਲ ਕਹਿ ਕੇ ਆਪਣੀ ਖਤਮ ਕਰਨਾ ਚਾਹੁੰਦਾ।
1: ਵਾਹ ਜੀ ਵਾਹ, ਠੀਕ ਹੈ ਜੀ।
2: ਜਦੋਂ ਵੀ ਨਾ ਮਤਲਬ ਕੋਈ ਲੇਡੀਜ਼ ਵਿਚਾਰੀ ਸਾਡੀ ਬੀਬਰਾਣੀ ਸਾਰਿਆਂ ਕੁਛ ਹੁੰਦੀਆਂ ਨੇ, ਪਰ ਜਦੋਂ ਅਸੀਂ ਉਹਨਾਂ ਨੂੰ ਕਮੈਂਟ ਕਰਦੇ ਹਾਂ, ਚਲੋ ਵਧੀਆ ਗੱਲਾਂ ਦੱਸਦੀਆਂ ਨੇ, ਸੁਣਾਉਂਦੀਆਂ ਨੇ, ਗੀਤ ਗਾਉਂਦੀਆਂ ਨੇ, ਅਸੀਂ ਉਹਨਾਂ ਨੂੰ ਕਮੈਂਟ ਕਰਦੇ ਹਾਂ ਨਾ, ਕਿਉਂਕਿ ਮੈਂ ਸਿੱਖੀ ਹੋਈ ਸੀ ਗੱਲ, ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਹੈਗਾ, ਕਿਉਂਕਿ ਮੇਰੇ ਤੇ ਬੀਤੀ ਹੋਈ ਹੈ ਗੱਲ।
1: ਠੀਕ ਹੈ ਜੀ।
2: ਅਸੀਂ ਉਹਨਾਂ ਤੇ ਕਮੈਂਟ ਕਰਦੇ ਹਾਂ, ਭੈਣ ਰਾਣੀ ਫਲਾਣਾ ਰਾਣੀ, ਪਿਤਾ ਰੁਤਬਾ ਨਾ ਬਹੁਤ ਵੱਡਾ ਹੁੰਦਾ,
1: ਕੋਈ ਸ਼ੱਕ ਨਹੀਂ।
2: ਰੋਲ ਘਚੋਲ ਮੈਂ ਤਾਂ ਗੱਲ ਕਹਿਣਾ, ਇਹ ਗੱਲ ਵੀ ਰੋਲ ਘਚੋਲ ਨਹੀਂ ਰੱਖਣੀ ਚਾਹੀਦੀ ਹੈਗੀ, ਠੀਕ ਹੈ ਕਿ ਨਹੀਂ
1: ਜੀ।
2: ਉਹ ਮੈਂ ਤਾਂ ਗੱਲ ਕਹਿਣਾ ਨਾ, ਮੈਨੂੰ ਇੱਕ ਵਾਰੀ ਏਦਾਂ ਹੀ ਮੈਂ ਕਿਤੇ ਕਲਾਸਾਂ ਲਾ ਰਿਹਾ ਸੀ, ਤੇ ਏਦਾਂ ਹੀ ਕੁੜੀਆਂ ਆਈਆਂ ਤੇ ਉਹ ਮੈਨੂੰ ਮਤਲਬ ਕਿ ਕਹਿਣ ਲੱਗੀਆਂ ਜੀ ਉਹ, ਤੇ ਮੇਰੇ ਟੀਚਰ ਨੇ ਇਹ ਗੱਲ ਕਹੀ, ਕਹਿੰਦਾ ਤੁਸੀਂ ਏਦਾਂ ਨੀ ਗੱਲ ਕਰ ਸਕਦੇ ਹੈਗੇ ਉਹਨਾਂ ਨਾਲ, ਹਨਾ ਵੀ ਮੇਰੇ ਭਰਾ ਨੇ ਜਾਂ ਮਤਲਬ ਇਹ ਰੁਤਬਾ ਜਿਹੜਾ ਹੁੰਦਾ ਨਾ ਬਹੁਤ ਵੱਡਾ ਹੁੰਦਾ,
1: ਬਿਲਕੁਲ
2: ਠੀਕ ਹੈ ਕਿ ਨਹੀਂ, ਵੀ ਭੈਣ ਕਹਿ ਦੇਣਾ ਫਿਰ ਭਾਈ ਅਸੀਂ ਬਣ ਜਾਂਗੇ, ਜਾਂ ਤਾਂ ਫਿਰ ਅਸੀਂ ਉਹਨਾਂ ਦਾ ਪੂਰਾ ਰੋਲ ਵਧਾਈਏ, ਹਨਾ
1: ਜੀ
2: ਨਵਾਈਏ,
1: ਠੀਕ ਹੈ।
2: ਤੇ ਉਹ ਨਾ ਮੇਰੇ ਨਾਲ ਇਹੋ ਜਿਹੀ ਮਤਲਬ ਕਿ ਵੀ ਉਹਨਾਂ ਨੇ ਮੈਨੂੰ ਇਹੋ ਜਿਹਾ ਮਤਲਬ ਕਿ ਵੀ ਗੱਲ ਦੱਸੀ ਤੇ ਕਹੀ ਉਹਨਾਂ ਦੇ ਸਾਹਮਣੇ ਹੀ, ਮਤਲਬ ਕਿ ਮੈਨੂੰ ਅੰਦਰੋਂ ਮੈਂ ਝੰਜੋੜਿਆ ਗਿਆ, ਤੇ ਉਹਨਾਂ ਨੂੰ ਵੀ ਮਤਲਬ ਕਿ ਇਹੋ ਜਿਹਾ ਮਤਲਬ ਸਬਕ ਦਿੱਤਾ ਉਹਨਾਂ ਨੇ, ਕਹਿੰਦਾ ਏਦਾਂ ਨੀ ਕਹਿਣਾ ਹੈਗਾ, ਠੀਕ ਹੈ ਕਿ ਨਹੀਂ, ਭਾਈ ਭੈਣ ਦਾ ਰਿਸ਼ਤਾ ਜਿਵੇਂ ਸੱਡਣ ਲਈ ਕਿਸੇ ਆਪਾਂ ਗਲਾਸ ਲਾਉਂਦੇ ਹਾਂ ਤਾਂ ਉਹਨੇ ਕਹਿੰਦਾ ਵੀਰ ਜੀ ਕਹਿਤਾ ਹਨਾ, ਜਾਂ ਭਾਈ ਕਹਿਤਾ, ਭੈਣ ਕਹਿਤਾ ਹਨਾ,
1: ਬਿਲਕੁਲ ਬਿਲਕੁਲ,
2: ਵੀ ਇਹ ਰਿਸ਼ਤਾ ਛੋਟਾ ਮੋਟਾ ਨੀ ਹੁੰਦਾ ਹੈਗਾ, ਅਸੀਂ ਕਿੱਦਾਂ ਨਿਭਾ ਸਕਾਂਗੇ ਉਹਦੇ ਵਿੱਚ। ਤੇ ਉਹ ਬੰਦਾ ਬਹੁਤ ਕਾਢੀ ਸੀ ਤੇ ਹੁਣ ਵੀ ਹੈਗਾ, ਰਹੀ ਨੀ ਹੈਗਾ, ਮੈਂ ਕਹਿੰਦਾ ਵੀ ਉਹ ਚਲਾ ਗਿਆ ਦੁਨੀਆਂ ਤੋਂ, ਤੇ ਹੁਣ ਵੀ ਬਹੁਤ ਨੌਜਵਾਨ ਬੰਦਾ ਸੀ
1: ਜੀ,
2: ਤੇ ਉਹਨੇ ਇਹੋ ਜਿਹਾ ਸਬਕ ਸਿਖਾਇਆ ਉਹਨਾਂ ਨੂੰ ਨਾ, ਜਿਵੇਂ ਅਸੀਂ ਕਹਿੰਦੇ ਭੈਣ ਵਾਲੀ ਜਾਂ ਕਿੱਦਾਂ ਕਿਵੇਂ ਆ ਹਨਾ ਗੱਲਾਂ ਬਾਤਾਂ ਕਰਦਾ, ਰੋਲਕ ਝੋਲ ਵਾਲੀ ਮੈਂ ਤਾਂ ਗੱਲ ਦੱਸੀ ਹੈ ਇਹਦੇ ਵਿੱਚੋਂ, ਮੈਨੂੰ ਥੋੜੀ ਟਿੱਪਣੀ ਇਹਦੇ ਵਿੱਚ ਥੋੜੀ ਜਿਹੀ ਉਹ ਲੱਗੀ ਹਨਾ
1: ਜੀ,
2: ਜਿਵੇਂ ਜੱਸੀ ਜੀ ਕਹਿ ਕੇ ਮੈਂ ਜੱਸੀ ਜੀ ਕਹਿਣਾ ਹੁੰਦਾ, ਮੈਂ ਭੈਣ ਨੀ ਕਹਿ ਸਕਦਾ, ਠੀਕ ਹੈ ਕਿਉਂ ਕਹਾ ਭੈਣ,
1: ਬਿਲਕੁਲ,
2: ਤੇ ਜੇ ਮੈਂ ਉਹਨਾਂ ਦਾ ਭਰਾ ਹੀ ਨੀ ਬਣ ਸਕਦਾ ਹਨਾ, ਨਾ ਉਹ ਮੇਰੀ ਭੈਣ ਬਣ ਸਕਦੇ ਹਨਾ, ਜੇ ਉਹ ਰੋਲ ਜੇ ਅਸੀਂ ਅਦਾ ਹੀ ਨੀ ਕਰ ਸਕਦੇ ਹੈਗੇ ਨਾ, ਉਹ ਉੱਥੇ ਅਸੀਂ ਖੜੇ ਨੀ ਸਕਦੇ ਹੈਗੇ, ਆਪਾਂ ਨੂੰ ਕਹਿਣ ਦਾ ਹੱਕਦਾਰ ਨੀ ਹੈਗੇ ਆਪਾਂ ਇਹਦੇ ਵਿੱਚ, ਠੀਕ ਹੈ, ਇਹ ਰੋਲ ਘਚੋਲ ਨੀ ਰੱਖਣਾ ਚਾਹੀਦਾ ਹੈਗਾ। ਜੀ ਕਹੋ ਜਿਵੇਂ ਅਮੈਰੀਕਾ ਦੇ ਵਿੱਚ ਮਿਸਟਰ ਸਿੰਘ ਕਿਹਾ ਜਾਂਦਾ ਹਨਾ, ਮਿਸਟਰ ਫਲਾਣਾ ਨੂੰ ਮਿਸਟਰ ਸ਼ਮੀ ਹਨਾ ਕਿਹਾ ਜਾਂਦਾ ਹਨਾ, ਉਹ ਅਸੀਂ ਅੰਕਲ ਤਾਇਆ ਚਾਚੀ ਤਾਇਆ ਕਹਿ ਦਿੰਦੇ ਹੁੰਦੇ, ਉਹ ਨੀ ਕਹਿੰਦੇ ਹੈਗੇ ਨਾ, ਉਹ ਕਹਿੰਦੇ ਮਿਸਟਰ ਲਾਲੀ, ਠੀਕ ਹੈ ਕਿ ਨਹੀਂ, ਮਿਸਟਰ ਸ਼ਮੀ,
1: ਬਿਲਕੁਲ।
2: ਦੇਖੋ ਹਾਂ, ਇਹ ਰਿਸ਼ਤੇ ਜਿਹੜੇ ਹੁੰਦੇ ਨੇ ਨਾ, ਉਹ ਨਿਭਾਉਣੇ ਬਹੁਤ ਔਖੇ ਹੋ ਜਾਂਦੇ ਨੇ, ਕਹਿਣ ਨੂੰ ਤਾਂ ਆਪਾਂ ਕਹਿ ਦਿੰਦੇ ਹੁੰਦੇ ਹਾਂ ਅੱਜ ਦੇ ਟਾਈਮ ਦੇ ਵਿੱਚ, ਪਰ ਸੋਚਣ ਵਾਲੀ ਗੱਲ ਆ, ਕਿਉਂਕਿ ਮੈਂ ਬਹੁਤ ਹੀ ਪਹਿਲਾਂ ਇਹ ਚੀਜ਼ ਸਿੱਖ ਚੁੱਕਿਆ ਸੀ ਇਹਦੇ ਵਿੱਚ, ਕਦੇ ਵੀ ਨਾ ਰਿਸ਼ਤਾ ਮਤਲਬ ਕਿ ਨਿਭਾਉਣ ਤੋਂ ਪਹਿਲਾਂ ਤੁਸੀਂ ਉਹ ਚੀਜ਼ ਦਾ ਰੋਲ ਅਦਾ ਕਰਨ ਤੋਂ ਪਹਿਲਾਂ ਨਾ ਸਿੱਖਿਆ ਕਰੋ, ਵੀ ਕਹਿਣ ਦਾ ਮਤਲਬ ਇਹ ਹੈ ਵੀ ਉਹ ਆਪਾਂ ਨੂੰ ਸੋਚਣਾ ਚਾਹੀਦਾ ਵੀ ਯਾਰ ਇਹ ਆਪਾਂ ਨਿਭਾ ਸਕਾਂਗੇ
1: ਜੀ,
2: ਤਾਂ ਉਹ ਰਿਸ਼ਤੇ ਨੂੰ ਕਾਇਮ ਕਰੋ, ਠੀਕ ਹੈ ਕਿ ਨਹੀਂ,
1: ਕਿਆ ਪਤਾ
2: ਹਰੇਕ ਬੰਦੇ ਤੇ ਹਰੇਕ ਜਗ੍ਹਾ ਤੇ ਇਹ ਚੀਜ਼ ਨਹੀਂ ਕਹਿਣੀ ਚਾਹੀਦੀ।
1: ਹਾਂ ਬਿਲਕੁਲ ਸਹੀ ਗੱਲ ਹੈ ਜੀ, ਜਿਵੇਂ ਹੁਣ ਕਈ ਵਾਰੀ ਇਹ ਹੱਥ ਪਈ ਹੁੰਦੀ ਹੈ, ਕੋਈ ਜਵਾਕ ਬੈਠਾ ਜਾਂ ਕਿਵੇਂ ਉਹ ਦੁਕਾਨ ਦੇ ਬੈ ਜਾਂ ਕਿਸੇ ਸੀਟ ਤੇ ਬੈਠਾ, ਉਹ ਦੂਜੇ ਨੂੰ ਕਹੂਗਾ ਆਓ ਆਂਟੀ ਜੀ, ਆਓ ਅੰਕਲ ਜੀ, ਉਹ ਵੀ ਗੱਲ ਤਾਂ ਉਹ ਸਰ ਮੈਂ ਉੱਥੇ ਚੱਲਣਾ ਚਾਹੀਦਾ।
2: ਇਹ ਇਹ ਦੇਖੋ ਵੈਸਟਰਨ ਕਲਚਰ ਨਾ ਜਿਹੜਾ ਹੈਗਾ ਇਹ ਉਂਝੋਂ ਨੀ ਉਹ ਕਰਿਆ ਹੈਗਾ, ਇਹ ਆਪਾਂ ਤੋਂ ਇਹ ਚੀਜ਼ ਦੀ ਐਡਵਾਂਸ ਨੇ ਬਹੁਤ ਸ਼ਮੀ ਜੀ
1: ਜੀ,
2: ਇਹ ਸੋਚਣਾ ਚਾਹੀਦਾ ਚੀਜ਼ ਦੇ ਵਿੱਚ, ਬਹੁਤ ਟੈਕਨੀਕਲ ਗੱਲਾਂ ਨੇ ਨਾ, ਕਹਿਣ ਨੂੰ ਅਗਰ ਗੁੱਸਾ ਕਰਨਾ ਵੀ ਹਾਂ ਨਾ ਜੀ ਗੁੱਸਾ ਕਰ ਜੂ, ਠੀਕ ਆ ਜੱਸੀ ਜੀ ਹੈਗੇ ਨੇ ਜੀ ਨੇ ਸਾਡੇ ਵਾਸਤੇ, ਠੀਕ ਹੈ
1: ਬਿਲਕੁਲ ਜੀ,
2: ਮੇਰੀ ਭੈਣ ਨੀ ਬਣ ਸਕਦੀ ਹੈਗੀ, ਠੀਕ ਹੈ, ਕੀ ਪਤਾ ਮੈਂ ਤਾਂ ਛੋਟੀ ਹੋਵੇ ਵੱਡੀ ਹੋਵੇ
1: ਜੀ,
2: ਤੇ ਓਹਨੇ ਵਿਚ ਇਹਨਾਂ ਕਹੋ ਨਾ ਵੀ ਮਤਲਬ ਕਿ ਆਪਾਂ ਠੀਕ ਆ ਵੀ ਆਪਾਂ ਇੱਜ਼ਤ ਕਰਨੀ ਜ਼ਰੂਰੀ ਆ, ਠੀਕ ਆ ਜੀ, ਉਹਨਾਂ ਨਾਲ ਜੀ ਲਾ ਦਿੱਤਾ ਇਹਨਾਂ ਪੰਜਾਬੀ ਉਹਦੇ ਵਿਚ। ਵੈਸੇ ਜੱਸੀ ਵੀ ਕਹਿ ਸਕਦੇ ਕੋਈ ਗੱਲ ਨੀ, ਜਿਵੇਂ ਆਪਾਂ ਕਹਿੰਦੇ ਮਿਸਟਰ ਸਿੰਘ ਕਹਿੰਦੇ ਅਮੈਰੀਕਾ ਦੇ ਵਿਚ ਸਾਰੇ ਜਿਹੜੇ ਵੈਸਟ ਕੰਟਰੀਆਂ ਨੇ ਜਿਹੜੀਆਂ ਹੈਗੀਆਂ ਸਾਰਾ ਸਿੱਧਾ ਪ੍ਰੈਕਟੀਕਲ ਕਰਦੇ ਆ, ਇਹਦੇ ਵਿਚ ਇਹ ਨੀ ਹੋਣਾ ਚਾਹੀਦਾ, ਠੀਕ ਆ ਨੀ। ਉਹ ਰਿਸ਼ਤੇ ਨਿਭਾਉਣੇ ਔਖੇ ਹੋ ਜਾਂਦੇ ਆ,
1: ਕੋਈ ਸ਼ੱਕ ਨੀ,
2: ਇਹ ਮੈਂ ਸਿੱਖਿਆ, ਇਹ ਮੈਂ ਸਿੱਖਿਆ, ਮੈਂ ਆਪਣੇ ਕੋਲੋਂ ਨੀ ਕਹਿ ਰਿਹਾ, ਮੇਰੇ ਸਾਹਮਣੇ ਇਹ ਜੀ ਮਤਲਬ ਟ੍ਰੈਜਡੀ ਹੋਈ ਇੱਕ ਵਾਰੀ ਏਦਾਂ ਹੀ, ਤੇ ਉਹ ਮੈਨੂੰ ਕਹਿਣ ਲੱਗੇ, ਮੈਂ ਕਿਤੇ ਕਲਾਸ ਵਗੈਰਾ ਲਾ ਰਿਹਾ ਸੀ ਤੇ ਉਹਦੇ ਵਿਚ ਕਹਿਣ ਲੱਗੇ ਤੁਸੀਂ ਵੀਰ ਜੀ ਫਲਾਣ ਦੀ, ਨੋ ਨੋ ਨੋ, ਮੇਰੇ ਸਰ ਨੇ ਇਹ ਗੱਲ ਕਹਿ ਦਿੱਤੀ ਜਦ ਕਹਿੰਦਾ ਡੋਂਟ ਵੀਰ ਜੀ, ਕਹਿੰਦਾ ਕੀ ਮਤਲਬ ਆ, ਕਹਿੰਦਾ ਵੀਰ ਜੀ ਕਹਿਣ ਦਾ ਭਾਈ ਸਾਹਿਬ, ਕਹਿੰਦਾ ਤੂੰ ਨਵਾ ਸਕਦੀ ਕਹਿੰਦਾ ਰਿਸ਼ਤਾ, ਕਹਿੰਦਾ ਇਹਨਾਂ ਨਾਲ ਨਹੀਂ, ਇਹਨਾਂ ਨੂੰ ਸਰ ਕਹਿ ਸਕਦੇ ਹੋ,
1: ਕੋਈ ਸ਼ੱਕ ਨੀ ਜੀ,
2: ਬਿਲਕੁਲ, ਤਾਂ ਹੀ ਰੋਲ ਘਚੋਲ ਨਹੀਂ ਕਰਨਾ ਚਾਹੀਦਾ,
1: ਨਾ ਜੀ ਨਾ, ਬਿਲਕੁਲ ਜੀ ਬਿਲਕੁਲ।
2: ਇਹਦੇ ਵਿਚ ਬਹੁਤ ਇਹ ਸੋਚਣ ਵਾਲੀ ਗੱਲ ਆ, ਦੇਖੋ ਕਿਸੇ ਨੂੰ ਗੁੱਸਾ ਕਰਨ ਦੀ ਲੋੜ ਨਹੀਂ ਹੈ ਇਹਦੇ ਵਿਚ, ਬਟ ਥੋੜਾ ਜਿਹਾ ਮਤਲਬ ਜੇ ਥੋੜਾ ਜਿਹਾ ਸੰਜਮ ਨਾਲ ਆਪਾਂ ਸੋਚੀਏ ਨਾ, ਇਹਦੇ ਵਿਚ ਬਹੁਤ ਡੀਪਲੀ ਗੱਲ ਨਾ, ਬਹੁਤ ਹੀ ਗੁੰਝਲਦਾਰ ਗੱਲ ਛੁਪੀ ਆ
1: ਜੀ,
2: ਕਹਿਣ ਨੂੰ ਤਾਂ ਆਪਾਂ ਕਹਿ ਦਿੰਦੇ ਉੱਪਰ ਦੀ ਗੱਲਾਂ ਕਹਿਣ ਨੂੰ, ਠੀਕ ਹੈ ਕਹਿੰਦੇ, ਸੋ ਮੇਰੀ ਇੰਨੀ ਕੁ ਬੇਨਤੀ ਹੈ ਜੀ ਬਸ
1: ਜੀ, ਕਿਆ ਬਤਾ,
2: ਮੈਨੂੰ ਇੰਨਾ ਗੱਲਬਾਤ ਲੱਗੀ ਆ, ਰੋਲ ਘਚੋੜ, ਮੈਂ ਤਾਂ ਕਹਿੰਦਾ ਵੀ ਰੋਲ ਘਚੋੜ ਦੇ ਵਿਚ
1: ਨਹੀਂ ਉਹ ਪੈਣਾ ਨਹੀਂ ਚਾਹੀਦਾ ਜੀ, ਬਿਲਕੁਲ ਬਿਲਕੁਲ, ਗੱਲ ਸਿੱਧੀ ਜਲੇਬੀ ਬਣ ਕੇ ਹੋਣੀ ਚਾਹੀਦੀ, ਬਿਲਕੁਲ
2: ਬਿਲ, ਨਾ ਨਾ ਜਲੇਬੀ
1: ਤੀਰ ਵਰਗੀ, ਸੱਚ
2: ਤੁਸੀਂ ਨਾ ਜਲੇਬੀ ਦੀ ਗੱਲ ਕਰੋ, ਠੀਕ ਹੈ ਸ਼ਮੀ
1: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਹਿਬ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਸਹੀ ਗੱਲ ਹੈ ਜੀ, ਆਹ ਤਾਂ ਮੈਂ ਕਹਿੰਦਾ ਜਮਾ ਹੀ ਟੋੜਾ ਸਾਹਿਬ ਨੇ ਮਰ ਰਿਹਾ ਤੀਰ ਨਿਸ਼ਾਨੇ ਤੇ ਮਾਰਿਆ, ਸਹੀ ਗੱਲ ਹੈ, ਕਿਉਂਕਿ ਇੱਜ਼ਤ ਮਾਣ ਰਿਸਪੈਕਟ ਜਿਹੜੀ ਹੈ ਉਹ ਬਹੁਤ ਮਾਇਨੇ ਰੱਖਦੀ ਹੈ, ਤੇ ਬਿਲਕੁਲ, ਔਰ ਇਹ ਕਾਇਮ ਹੋਣੀ ਚਾਹੀਦੀ ਹੈ, ਔਰ ਸਾਡੇ ਸਮਾਜਿਕ ਤਾਣੇ ਬਾਣੇ ਚ ਬਿਲਕੁਲ ਢੁੱਕਦੀ ਹੈ ਗੱਲ, ਤੇ ਜਾਣੇ ਜਾਣੇ ਚ ਆਪਾਂ ਕਹਿ ਦਿੰਦੇ ਹਾਂ, ਜਿਵੇਂ ਹੁਣ ਕਿਸੇ ਨੂੰ ਕਹਿ ਦਈਏ ਜੀ, ਕੋਈ ਬੱਚੇ ਕਹਿ ਦਿੰਦੇ ਜਾਂ ਕਿਸੇ ਅਨਨੋਨ ਬੰਦੇ ਨੂੰ ਆਪਾਂ ਆਂਟੀ ਅੰਕਲ ਕਹਿ ਕੇ ਬੁਲਾ ਲਈਏ, ਤਾਂ ਉਹ ਵੀ ਪੰਗੇ ਵਾਲਾ ਕੰਮ ਹੈ, ਕਿਉਂਕਿ ਸਕੇ ਰਿਸ਼ਤੇਦਾਰਾਂ ਨੂੰ ਕਿਹਾ ਜਾਂਦਾ, ਨਾ ਕਿ ਐਵੇਂ ਕਦੇ ਕਿਸੇ ਨੂੰ ਐਵੇਂ ਕਹਿ ਦੋ ਜਾ ਕੇ ਅਗਲਾ ਗੱਲ ਪੈ ਜੇ, ਤਾਂ ਪੰਗਾ ਹੋ ਸਕਦਾ ਹੈ। ਤੋ ਚੱਲਦੇ ਹਾਂ ਜੀ ਮਿਸ਼ੀਗਨ, ਕਿਉਂਕਿ ਅਮਰੀਕਾ ਦੀ ਗੱਲ ਹੋ ਰਹੀ ਸੀ, ਲਾਲੀ ਟੋੜਾ ਸਾਹਿਬ ਉੱਥੋਂ ਦੀ ਗੱਲ ਕਰਕੇ ਗਏ ਨੇ, ਤੇ ਆਪਾਂ ਸਿੱਧੇ ਉੱਥੇ ਹੀ ਤਾਰਾਂ ਸਾਡੀ ਜੁੜ ਗਈਆਂ ਨੇ ਮਿਸ਼ੀਗਨ ਦੇ ਵਿੱਚ, ਸਾਡੇ ਨਾਲ ਸਾਡੇ ਰੂਹਾਂ ਦੇ ਹਾਣੀ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਮੌਜੂਦ ਨੇ, ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ।
3: ਸਤਿ ਸ੍ਰੀ ਅਕਾਲ ਸ਼ਮੀ ਬਾਈ, ਸਤਿਕਾਰ ਸਰੋਤਿਆਂ ਨੂੰ ਜੀ,
1: ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ।
3: 3+17 ਪਏ ਨੇ ਜੀ ਅਜੇ।
1: ਹਾਂਜੀ ਹਾਂਜੀ, ਤੁਸੀਂ ਗੁਣੇ ਚ ਕਰ ਰੱਖਿਆ ਕੰਮ।
3: ਮੈਂ ਛੋਟੇ ਹੁੰਦੇ ਨੇ ਨਾ ਮੱਝਾਂ ਵੀ ਚਾਰੀਆਂ ਸੂਏ ਦੇ ਉੱਪਰ ਜੀ, ਮੈਨੂੰ ਤਾਂ ਪਤਾ ਵੀ ਕਿਵੇਂ ਮੋੜਨੀ ਹੁੰਦੀ ਹੈ ਕਿਹੜੀ ਚੀਜ਼
1: ਜੀ,
3: ਕਈ ਆਵਾਜ਼ ਨਾ ਮੁੜ ਜਾਂਦੀਆਂ ਸੀ, ਉੜਦੀਆਂ ਸੀ, ਕਈ ਘੇਰ ਕੇ ਲਿਆਉਣੀਆਂ ਦੇਖੋ। ਅਸੀਂ ਬੱਚਿਆਂ ਨੂੰ ਅੱਜ ਕੱਲ ਕੰਮੇ ਨੀ ਸਿਖਾਇਆ ਜੀ, ਹੈ ਜੀ,
1: ਮਤਲਬ
3: ਦੇਖੋ ਅੱਗੇ ਸੂਇਆਂ ਤੇ ਲੈ ਜਾਣਾ, ਮੱਝਾਂ ਨਾਲ ਨਵਾ ਲੈਣਾ, ਨਾਲੇ ਸਾਈਡਾਂ ਤੇ ਚਰ ਲੈਣਾ ਜੀ, ਹੈ ਜੀ,
1: ਬਿਲਕੁਲ ਜੀ ਬਿਲਕੁਲ।
3: ਇਹ ਜੀ ਛੋਟੇ ਛੋਟੇ ਕੰਮ ਕਰਵਾਉਂਦੇ ਰਹੇ ਜਵਾਕਾਂ ਨੂੰ, ਤਾਂ ਹੀ ਮਾੜਾ ਮੋਟਾ ਆਰੇ ਲੱਗੇ ਹੋਏ ਜੀ, ਹੁਣ
1: ਕੁਦਰਤ ਨਾਲ ਵੀ ਜੁੜੇ ਸੀ ਉਹ ਪੂਰੇ,
3: ਹੱਥ ਜਵਾਕਾਂ ਨੂੰ ਲਵਾਇਆ ਕੋਈ ਨੀ,
1: ਹਾਂਜੀ,
3: ਪੈਰ ਥਾਰ ਚੋ ਥੱਲੇ ਲਵਾਇਆ ਕੋਈ ਨੀ, ਤੇ ਕਹਿੰਦੇ ਆ ਵੀ ਸਿੱਧਾ ਹੀ ਟਰੰਪ ਲੱਗ ਜਾਵੇ,
1: ਬਸ ਉਹੀ ਹੈ
3: ਜੀ। ਹਾਂਜੀ, ਲਾਲੀ ਵੀਰਾ ਬਹੁਤ ਵਧੀਆ ਗੱਲ ਕਰਕੇ ਗਿਆ, ਬਹੁਤ ਸਿਆਣਾ ਭਰਾ ਆਪਣਾ, ਤੇ ਪਲੱਸ ਨਾਲੇ ਜਦੋਂ ਸ਼ਾਮ ਹੋਵੇ ਡਬਲ ਸਿਆਣਾ ਹੋ ਜਾਂਦਾ ਬੰਦਾ ਜੀ, ਬੜਾ ਥੋੜੀ ਦੇਖੋ, ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ
1: ਜੀ।
3: ਤੇ ਇੱਕ ਸ਼ਮੀ ਮੈਂ ਨਾਲੇ ਗੱਲ ਤੋੜ ਦੇਣਾ, ਮੈਂ ਇਹ ਕਹਿਣਾ ਰਿਸ਼ਤਾ ਕੋਈ ਹੋਵੇ, ਤੁਹਾਡੇ ਕੋਈ ਵੱਡਾ ਹੈ, ਤੁਹਾਡੇ ਕੋਈ ਹਾਣਦਾ ਹੈ, ਤੁਹਾਡੇ ਤੋਂ ਕੋਈ ਛੋਟਾ ਹੈ
1: ਜੀ,
3: ਇੱਜ਼ਤ ਦੇ ਸਤਿਕਾਰ ਨਾ ਤੁਹਾਡੇ ਦਿਲ ਚ ਹੋਣਾ ਚਾਹੀਦਾ,
1: ਉਹ ਬਹੁਤ ਜ਼ਰੂਰੀ ਹੈ,
3: ਉਹਨੂੰ ਚਾਹੇ ਨਾਂ ਲੈ ਕੇ ਬੁਲਾ ਲਓ, ਚਾਹੇ ਉਹਨੂੰ ਮਾਂ ਕਹਿ ਲਓ, ਚਾਹੇ ਭੈਣ ਕਹਿ ਲਓ, ਚਾਹੇ ਭੂਆ ਕਹਿ ਲਓ,
1: ਕੋਈ ਸ਼ੱਕ ਨਹੀਂ, ਬਿਲਕੁਲ
3: ਸਾਰਿਆਂ ਨੂੰ ਵੱਡਾ ਇੱਜ਼ਤ ਦੇ ਸਤਿਕਾਰ ਤੁਹਾਡੇ ਦਿਲ ਚ ਹੋਣਾ ਚਾਹੀਦਾ
1: ਜੀ ਜੀ ਜੀ,
3: ਹਾਂਜੀ
1: ਉਹ ਮਸਟ ਹੈ
3: ਜੇ। ਹੁਣ ਫਿਰ ਉਹੀ ਕੰਮ ਰਮਨੇ ਦਾ ਕੀ ਸੀ, ਕਹਿੰਦਾ ਰੱਖੜੀ ਬਣਾ ਕੇ ਜੀ ਬੁੱਲਾਂ ਤੇ ਫੇਰਨੀ ਆ, ਉਹਦਾ ਵੀ ਕੀ ਫਾਇਦਾ ਜੀ,
1: ਉਹ ਕੋਈ ਫਾਇਦਾ ਨਹੀਂ, ਬਿਲਕੁਲ ਬਿਲਕੁਲ ਜੀ, ਉਹ ਤੇ ਫਿਰ ਕਹਾਣ ਕਰਨ ਵਾਲੀ ਗੱਲ ਆ।
3: ਆਪਾਂ ਦੇਖੋ ਕਈ ਕਹਿੰਦੇ ਸੀ ਰਮਲੇ ਹੋਣੀ ਇਹੋ ਜਿਹੇ ਗੀਤ ਗਾਉਂਦੇ ਆ ਚਮਕੀਲੇ, ਉਹ ਕਈ ਗੀਤਾਂ ਦੇ ਗੱਲਾਂ ਦਾ ਸਾਰ ਇੰਨੇ ਵਧੀਆ ਨੇ ਨਾ ਉਹਦੇ ਵਿੱਚ, ਚਮਕੀਲੇ ਦੇ ਗੀਤਾਂ ਚ ਵੀ ਬਹੁਤ ਵਧੀਆ ਸੀ, ਤੇ ਮਤਲਬ ਜੇ ਕੰਮ ਅਸੀਂ ਉਹ ਕਰਨ ਲੈਣੇ ਉਹਦੇ ਨਾਲ ਤਾਂ ਭਾਈ ਫਿਰ ਲੈਣਾ ਵੀ ਮਾੜਾ ਜੀ,
1: ਉਹ ਹਾਂ ਜੀ ਬਿਲਕੁਲ ਜੀ, ਜਦੋਂ ਨੀਤ ਇਹੋ ਜਿਹੀ ਰੱਖੀ ਹੈ ਮਾੜੀ, ਬਿਲਕੁਲ
3: ਬਿਲਕੁਲ ਜੀ, ਸਾਰਿਆਂ ਨਾਲੋਂ ਵੱਡਾ ਹੀ, ਚਾਹੇ ਹੁਣ ਆਪਾਂ ਆਪਣੇ ਇੱਥੇ ਮਾਧਿਅਮ ਦੇ ਜੁੜੇ ਆ, ਚਾਹੇ ਦੂਜਿਆਂ ਦੇ ਜੁੜਦੇ ਆ, ਸਾਰਿਆਂ ਨਾਲ ਵੱਡਾ ਤੁਸੀਂ ਇੱਕ ਦੂਜੇ ਪ੍ਰਤੀ ਦਿਲ ਦੇ ਵਿੱਚ ਪਿਆਰ ਤੇ ਸਤਿਕਾਰ ਰੱਖੋ, ਤੁਹਾਡੀ ਆਪ ਤੁਸੀਂ ਦੂਜੇ ਦੀ ਇੱਜ਼ਤ ਕਰੇਂਗੇ, ਦੂਜਾ ਤੁਹਾਡੀ ਆਪ ਹੀ ਕਰੂ।
1: ਬਿਲਕੁਲ ਜੀ, ਇੱਜ਼ਤ ਕਰਨ ਵਾਲੀ ਚੀਜ਼ ਹੈ, ਕਰਾਉਣ ਵਾਲੀ ਤਾਂ ਆਪੇ ਹੋ ਜਾਂਦੀ ਹੈ। ਬਿਲਕੁਲ
3: ਬਿਲਕੁਲ। ਹੁਣ ਜਿਵੇਂ ਆਹ ਦੇਖੋ ਇੱਥੇ ਇੱਕ ਹੈ, ਹੁਣ ਮੈਂ ਕੋਈ ਨਾਂ ਦੱਸ ਦਿਓ ਤੁਸੀਂ ਜੀ ਇੱਥੇ ਅਮੈਰੀਕਾ ਦੇ ਵਿੱਚ। ਹੁਣ ਮੈਂ ਇੱਥੇ ਸਿੰਘ ਦੱਸਿਆ, ਮੈਨੂੰ ਸਾਰੇ ਆ ਕੇ ਕਹਿੰਦੇ ਮਿਸਟਰ ਸਿੰਘ, ਉਹ ਜਿਹੜਾ ਰੌਲਾ ਵੀ ਚੱਲਦਾ ਨਾ ਇਹ ਅਸੀਂ ਜੋੜ ਲਿਆ ਵੈਸੇ।
1: ਹਾਂਜੀ।
3: ਹੁਣ ਜੇ ਤੁਸੀਂ ਕਹਿ ਦੋ ਵੀ ਮੇਰਾ ਨਾਂ ਸ਼ਮੀ ਹੋ, ਕਹਿਣਗੇ ਮਿਸਟਰ ਸ਼ਮੀ ਤੁਹਾਨੂੰ।
1: ਬਿਲਕੁਲ।
3: ਇੱਥੇ ਵੈਸੇ ਨਾਂ ਨਾਲ ਲਾਉਂਦੇ ਆ ਉਹ, ਤਾਂ ਉਹਨਾਂ ਨੇ ਦੇਖੋ ਗਲਤੀਆਂ ਸਾਡੀਆਂ ਬਹੁਤ ਨੇ ਜੀ, ਇਹ ਚ ਕੋਈ ਸ਼ੱਕ ਨੀ। 15 ਦਿਨਾਂ ਦੇ ਵਿੱਚ 6 ਮਹੀਨੇ ਹੋਏ ਹੁਣ ਬੰਦੇ ਨੂੰ ਅਮੈਰੀਕਾ ਤੋਂ ਇੰਡੀਆ, ਇੰਡੀਆ ਤੋਂ ਅਮੈਰੀਕਾ ਆਏ ਨੂੰ, ਤੇ 15 ਦਿਨਾਂ ਚ ਉਹ ਟਰੱਕ ਦਾ ਲਾਇਸੈਂਸ ਬਣਾ ਕੇ ਟਰੱਕ ਤੇ ਚੜ ਜਾਵੇ, ਜੇ 100 ਚੋਂ 85 ਸਾਡੇ ਚੜੇ ਹੋਣਗੇ ਜੀ, ਤੇ 85-10-20 ਐਕਸੀਡੈਂਟ ਕਰਨਗੇ ਜੀ, ਫਿਰ ਅਸੀਂ ਹੋਣਾ ਮੂਹਰੇ ਨਿਗਾਹ ਚ, ਤਾਂ ਹੀ ਅਸੀਂ ਆਏ ਆ ਨਾ,
1: ਆਏ ਕਿਉਂ ਅਸੀਂ, ਨਾਮ ਖਰਾਬ ਹੁੰਦਾ ਜੀ। ਬਿਲਕੁਲ।
3: ਤੇ ਫਿਰ ਉਹ ਹੋਣਾ ਵੀ ਸਿੰਘ ਆ, ਉਹਨਾਂ ਨੇ ਕਹਿ ਕੇ ਮਿਸਟਰ ਸਿੰਘ ਬੁਲਾਉਣਾ ਜੀ, ਤੇ ਫਿਰ ਉਹਨਾਂ ਨੇ ਮਤਲਬ ਬਾਕੀ ਚਲੋ ਰਾਜਨੀਤੀ ਹੈ ਜਿਹੜੀ ਉਹ ਗਲਤ ਹੋਈ ਹੈ ਇਹਦੇ ਤੇ, ਪਰ ਜੋ ਹੈ ਉਹ ਸਹੀ ਹੈ ਜੀ। ਕਹਾਣ ਅਸੀਂ ਬਹੁਤ ਕਰਿਆ ਜਿੰਨਾ ਤੁਸੀਂ ਕਹਿ ਸਕਦੇ ਹੋ, 15 ਦਿਨਾਂ ਦੇ ਵਿੱਚ ਇੱਥੇ ਬੰਦੇ ਨੂੰ ਘਰ ਤੋਂ ਤੁਰ ਕੇ ਜਾਣ ਨੂੰ ਕਦੇ ਜਿੱਥੋਂ ਖਾਣਾ ਲੈਣਾ ਉਹ ਨੀ ਪਤਾ ਲੱਗਦਾ, ਇੱਥੇ ਟਰੱਕ ਤੇ ਚਾੜ ਤੇ ਲੋਕਾਂ ਨੇ ਬੰਦੇ ਫੜੇ 6 ਮਹੀਨਿਆਂ ਚ।
1: ਕਿਆ ਬਾਤ ਹੈ।
3: ਗਲਤੀਆਂ ਕੀਤੀਆਂ ਸਾਡੇ ਬੰਦਿਆਂ ਨੇ, ਸਾਡੇ ਲਾਲਚ ਨੇ, ਸਾਡੇ ਨਿੱਜ ਨੇ, ਤੇ ਉਹਨਾਂ ਨੇ ਲਿਆ ਕੇ ਆਹ ਕੰਮ ਅੱਜ ਇੱਥੇ ਖੜਾ ਕਰਤਾ, ਉਹੀ ਹਾਲ ਅਸੀਂ ਕੈਨੇਡਾ ਚ ਕਰ ਰਹੇ। ਚਲੋ ਇਹ ਆਪਣਾ ਪੇਸ਼ਾ ਨੀ ਹੈਗਾ ਜੀ।
1: ਜੀ
3: ਰੌਲ ਘਚੋਲ ਜੀ, ਦੇਖੋ ਇੱਕ ਮੈਨੂੰ ਬਹੁਤ ਯਾਦ ਆਇਆ, ਸਵੇਰੇ ਪੜਿਆ ਤੁਹਾਡਾ ਮੈਂ, ਮੈਨੂੰ ਨਾ ਬਚਪਨਾ ਯਾਦ ਆ ਗਿਆ
1: ਜੀ,
3: ਜਦੋਂ ਬੱਚਾ ਰੋਡਣ ਚ ਨੀ ਲੱਗਦਾ ਹੁੰਦੇ ਸੀ ਆਪਾਂ।
1: ਹਾਂਜੀ ਹਾਂਜੀ, ਉਹ ਗੱਡੀ ਰਾਜ ਲੈ ਕੇ ਦੇ ਦਿੰਦੇ ਸੀ, ਫਿਰ
3: ਜਿਹੜਾ ਵੀ ਕੁਛ ਲੈ ਕੇ ਦੇਦਾ ਜੀ, ਉਹਦਾ ਮਾਮਾ ਨੇ ਬੜਾ ਨਹਾ ਧਵਾ ਕੇ ਕਾਲਾ ਟਿੱਕਾ ਕੰਧੇ ਥੱਲੇ ਲਾ ਕੇ ਉੱਪਰ ਰੁਮਾਲੀ ਬੰਨ ਕੇ ਉਹਨੇ ਜਾ ਕੇ ਫੇਰ ਚੁੱਲ੍ਹੇ ਚ ਸਵਾਹ ਆਪਦੇ ਸਿਰ ਚ ਪਾ ਲਿਆ।
1: ਉਹ ਜਾਂਦੇ ਚੁੱਲ੍ਹੇ ਵਾਲੇ ਸੀ ਭੱਜੇ,
3: ਜਾਂ ਚੁੱਲ੍ਹੇ ਜਾਂ ਕੋਈ ਕੋਈ ਢੇਰ ਲੱਗਿਆ ਹੁੰਦੇ ਰੇਤੇ ਰੁੱਤੇ ਜਾਣੀ ਮਿੱਟੀ ਜੋ ਵੀ ਮਤਲਬ ਉਹਨਾਂ ਨੇ ਉਲਟ ਆਪੋਜਿਟ ਡਾਇਰੈਕਸ਼ਨ ਲਾ ਲਓ ਤੁਸੀਂ ਹਨਾ। ਦੇਖੋ ਕਿਸੇ ਨੇ ਪਿੱਛੇ ਜੇ ਪਾਈ ਵੀ ਸੀ, ਇੱਕ ਬੱਚਾ ਚੁੱਲ੍ਹੇ ਕੋਲ ਬੈਠਾ ਸਵਾਰਾ ਲਿਬੜਾ, ਮੈਨੂੰ ਇੰਨਾ ਵਧੀਆ ਲੱਗਾ, ਮੇਰੇ ਕੋਲ ਫੋਟੋ ਸਾਂਭੀ ਪਈ ਹੈ ਫੇਸਬੁੱਕ ਤੋਂ ਸੇਵ ਕਰ ਲਈ।
1: ਕੋਈ ਸ਼ੱਕ ਨੀ ਜੀ, ਵਾਕਈ
3: ਮਾਂ ਨੂੰ ਵਿਚਾਰੀ ਨੂੰ ਹੁੰਦਾ ਵੀ ਚੱਲ ਮੇਰਾ ਕੰਮ ਨਿਬੜਿਆ, ਮੈਂ ਕੋਈ ਹੋਰ ਨਿਬੜਾ ਕੁਛ, ਉਹ ਕਹਿੰਦਾ ਕਿੱਧਰ ਨੂੰ ਨਿਬੜਿਆ, ਇੱਧਰ ਰੌਲ ਘਚੋਲ ਅਜੇ ਵਿੱਚ।
1: ਪਹਿਲਾਂ ਸਾਨੂੰ ਨਜਿੱਠੋ,
3: ਬੜੀਆਂ ਤੈਰਾਕੀਆਂ ਬੰਨਣੀਆਂ ਜੀ, ਹੈ ਬੜੇ ਤਵੀਤ ਬੰਨਣੇ,
1: ਝਾਂਜਰ ਪਾਉਣੀ ਪੈਰਾਂ ਚ,
3: ਤਵੀਤ ਤੈਰਾਕੀ ਹੁੰਦੀ ਸੀ ਇੱਕ ਪਾਈ ਹੋਈ ਲੱਕ ਨੂੰ,
1: ਤੈਰਾਕੀ
3: ਤੈਰਾਕੀ ਇੱਕ ਤਵੀਤ ਪਾਉਂਦੇ ਸੀ ਤੇ ਸਵਾਹ ਜੀ ਮਲ ਕੇ, ਜਿਵੇਂ ਸ਼ਰਮਾ ਜੀ ਪਹਿਲਾਂ ਰਾਤ ਕੇ ਗਏ।
1: ਉਹ ਬੜਾ ਇੱਕ ਅਲੱਗ ਜ਼ਮਾਨਾ ਰਿਹਾ ਜੀ, ਦੇਖੋ
3: ਬਿਲਕੁਲ ਬਚਪਨ ਵਰਗੀ ਮੌਜ ਕਿਤੇ ਨੀ ਜੀ, ਹਾਂਜੀ ਬਿਲਕੁਲ ਕਿਤੇ ਮੌਜ ਨੀ ਬਚਪਨ ਕੇ ਮੌਜਾਂ ਨੇ ਕੋਈ, ਫਿਰ ਕੋਈ ਫਿਰ ਕਹਿੰਦਾ ਮੈਨੂੰ ਗੋਦੀ ਚੱਕ ਕੇ ਚੰਗਾਓ ਦੁੱਧ ਵੀ ਚੁੰਗੜੀ ਰਾਹ, ਅਗਲਾ ਕਹਿੰਦਾ ਗੋਦੀ ਚੱਕ ਲੈਂਦਾ ਗੇੜਾ ਦਵਾ ਲਿਆ ਜਾ ਸੌ ਜਾ, ਕਿੱਥੇ ਇਹੋ ਜਿਹੀਆਂ ਮੌਜਾਂ ਲੱਭਣੀਆਂ ਜੀ।
1: ਕਨੇੜੀ ਚੜੇ ਉੱਤੇ ਉੱਤੇ ਹੀ ਉਹ ਜਿਹੜਾ ਹਗਨ ਮੁਦਨ ਉੱਤੇ ਹੀ ਹੋ ਰਿਹਾ ਸਿਰ ਜੀ, ਕਹਿਣਾ ਹੁਣ ਇਹ ਕੁੜਤਾ ਪਾਇਆ ਜੀ, ਓਏ ਪਾਤਾ ਗਾ
3: ਮਤਲਬ ਕਈ ਗੇੜੀ ਜੀ ਨਹਾ ਕੇ ਐਤਵਾਰ ਨੂੰ ਰੋਟੀ ਰੋਟੀ ਲੈ ਕੇ ਜਾਣਾ ਛੋਟੇ ਹੁੰਦੇ ਨੇ ਨਾਲ ਕਿਸੇ ਦੇ ਚਲੇ ਜਾਣਾ ਤੇ ਉੱਥੇ ਸੁਹਾਗਾ ਦਿੰਦੇ ਸੀ ਬੁੱਲਦਾ ਨਾ, ਉਹ ਕਹਿਣਾ ਵੀ ਲੱਤਾਂ ਫੜ ਕੇ ਜੀ ਝੂੰਡੇ ਦਵਾਓ, ਬਜੁਰਗਾਂ ਨੇ ਕਹਿਣਾ ਉਹ ਹੁਣ ਤਾਂ ਨਹਾ ਕੇ ਆਇਆ ਗਰਦ ਪੈ ਜੂਗਾ, ਉਹ ਝੂੰਡਾ ਹੀ ਉਦੋਂ ਜੀ ਮਤਲਬ ਜਹਾਜ਼ ਹੁੰਦਾ ਸੀ ਆਪਣਾ ਤਾਂ, ਲੱਤਾਂ ਫੜ ਕੇ ਵਿਚਾਲੇ ਬੈਠਦਾ ਸੁੱਟ, ਉਹ ਕਾਹਦੇ ਝੂੰਡੇ ਹੀ ਡਲਿਆ ਨਾ ਊ ਢਿੱਡ ਫੁੱਲ ਜਾਂਦਾ ਬੰਦੇ ਦਾ, ਬਜ਼ੁਰਗ ਤਾਂ ਊ ਫੜਿਆ ਔਖੇ ਹੁੰਦੇ, ਬਾਕੀਆਂ ਦੁਖਣ ਲੱਗ ਜਾਂਦੀ।
1: ਓਹੋ
3: ਮਨ ਦੀ ਉਹ ਅਸਲ ਚ ਮਨ ਦੀ ਖੁਸ਼ੀ ਹੁੰਦੀ ਹੈ ਨਾ, ਜਿਵੇਂ ਅੱਗੇ ਬਚਪਨ ਵਾਲਾ ਮੈਂ ਗੀਤ ਸੁਣਾਇਆ ਵੀ ਟਾਇਰ ਡੰਡੇ ਨਾਲ ਟਾਇਰ ਭਜਾਉਣਾ, ਤੇ ਉਹ ਵੀ ਇੱਕ ਖੁਸ਼ੀ ਸੀ ਮਨ ਦੀ ਖੁਸ਼ੀ,
1: ਮਨ ਦੀ ਖੁਸ਼ੀ ਅਨਮੋਲ ਹੈ ਉਹ।
3: ਇੱਕ ਨੇ ਡੰਡਾ ਫੜ ਕੇ ਟਾਇਰ ਭਜਾਉਣਾ ਹੁੰਦਾ ਸੀ, ਇੱਕ ਲਾਸਟ ਵਾਲੀ ਨਿੱਕਰ ਵੀ ਥੱਲੇ ਕਰਦੀ, ਇੱਕ ਹੱਥ ਨੂੰ ਉਹ ਵੀ ਫੜਿਆ, ਕੰਮ ਦਾ ਬਹੁਤ ਬਿਜੀ ਰੱਖਿਆ ਜ਼ਿੰਦਗੀ ਚ।
1: ਜੀ ਜੀ ਜੀ
3: ਬਹੁਤ ਵਧੀਆ ਜੀ ਸਾਰਿਆਂ ਨੇ, ਅੱਜ ਤਾਂ ਦੋਨੋਂ ਜੱਸੀ ਜੀ ਮਰੇ ਕੋਲ ਲਏ ਗਿੱਦੜਵਾਹਾ ਹੈ ਜੀ, ਤੇ ਮੁਕੱਦਰ ਵੀਰਾ
1: ਕਿਆ ਬਾਤ ਨੀ, ਕੋਈ ਸ਼ੱਕ ਨੀ ਜੀ ਬਾ ਕਮਾਲ।
3: ਹਾਂਜੀ ਹੁਣ ਪਤਾ ਲੱਗਿਆ ਜੀ ਅੱਜ ਵੀ ਮੁਕੱਦਰ ਘਰੇ ਕਿਉਂ ਨੀ ਗੀਤ ਸੁਣਾਉਂਦਾ, ਪੁਲ ਤੇ ਜਾਂਦਾ ਦੱਸ ਗਿਆ ਵੀ ਪੁਲ ਤੇ ਨਹਿਰ ਵਾਲੇ ਪੁਲ ਤੇ ਵਿਛੋੜੇ ਪਏ ਸੀ ਜਿਹਨੂੰ ਪੁਲ ਆਇਆ। ਸ਼ਹਿਰ ਨੂੰ ਮੈਨੂੰ ਲੱਗਦਾ ਸ਼ਹਿਰ ਨੂੰ ਕੋਈ ਗ੍ਰੋਸਰੀ ਲੈਣ ਵੀ ਜਾਂਦਾ ਕੋਈ ਪੁਲ ਆਉਂਦਾ ਉਹ ਇੱਥੇ ਬ੍ਰੇਕ ਮਾਰ ਲੈਂਦਾ ਹੋਣਾ ਘਰ ਦੇ ਕਹਿੰਦੇ ਹੋਣਗੇ ਵੀ ਤਿੰਨ ਪੁਲ ਪੈਂਦੇ ਆ 30 ਮਿੰਟ ਤਾਂ ਸਿੱਧਾ ਹੀ ਲੇਟ ਹੈ
1: ਜੀ
3: ਜਿਉਂਦੇ ਵਸਦੇ ਰਹਿਣ ਜੀ ਸਾਰੇ ਇਸਤਵਾਨ ਸਿੰਘ ਜੀ ਜੁੜੇ ਨੇ ਜੀ
1: ਬਿਲਕੁਲ
3: ਸੁਨਾਮ ਕੋਲੋਂ ਮਾਨਸਾ ਦੇ ਨਾਲ ਪਿੰਡ ਆ ਬਹੁਤ ਵਧੀਆ ਕੋਡ ਲਿਖਦੇ ਨੇ ਬਹੁਤ ਮਿਹਨਤੀ ਨੇ ਜੀ ਬਹੁਤ ਜ਼ਿਆਦਾ ਵਧੀਆ
1: ਕੀ ਬਾਤ ਹੈ ਜੀ ਬੜੀ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਕੀ ਬਾਤ ਹੈ
3: ਲੋ ਜੀ ਬਾਕੀਆਂ ਨੇ ਸਾਰਿਆਂ ਨੇ ਹੋਰ ਸੁਣਾ ਦੇ ਮੈਂ ਸ਼ਾਇਦ ਪਹਿਲਾਂ ਵੀ ਸੁਣਾਇਆ ਆਪਾਂ ਦੁਬਾਰਾ ਸੁਣਾਉਂਦੇ ਹਾਂ ਆਪਣਾ ਕਦੋਹੀ ਆ ਪਰਦੇਸੀਆਂ ਦਾ ਗੀਤ ਜੀ ਸੁਣਾਉਂਦੇ ਤੁਹਾਨੂੰ
1: ਇਰਸ਼ਾਦ ਜੀ
3: ਬਈ ਪਰਦੇਸ ਆਏ ਆ ਕੇ ਦੇਖੋ ਇਹ ਦੇਸ਼ਾਂ ਨੇ ਮੈਂ ਇੱਕ ਵਾਰੀ ਸੋਚਦਾ ਸੀ ਵੀ ਜਿਹੜੇ ਡਵਾਈ ਡੁਈ ਨੇ ਉੱਥੇ ਬੰਦਾ ਘਰ ਨੀ ਲੈ ਸਕਦਾ ਬਾਹਲਾ ਕਾਰ ਨੀ ਲੈ ਸਕਦਾ ਸਾਰੇ ਪੈਸੇ ਪਿੱਛੇ ਭੇਜਦੇ ਨੇ ਤੇ ਪਿੱਛੇ ਖਿੱਚ ਬਣੀ ਰਹਿੰਦੀ ਆ ਅਸੀਂ ਬੜੇ ਖੁਸ਼ ਹੋਏ ਵੀ ਸਾਡੇ ਟੱਬਰ ਆ ਗਏ ਇੱਥੇ ਹਾਂਜੀ ਅਸੀਂ ਪਹਿਲਾਂ ਜ਼ਮੀਨ ਪਿੰਡ ਖਰੀਦੀ ਫਿਰ ਟੱਬਰ ਸੱਦ ਲਏ ਇਹ ਇਹੋ ਜਿਹੇ ਦੇਸ਼ ਨੇ ਇਹ ਮੁੜ ਕੇ ਜਿਹੜੀ ਜੱਦੀ ਹੁੰਦੀ ਆ ਉਹ ਵੀ ਨਾਲੇ ਆਉਂਦੀ ਆ ਸਣੇ ਵਿਆਜ ਜਿਹੜੇ ਇਹਨਾਂ ਦੇ ਡਾਲਰ ਇੱਥੇ ਭੇਜੇ ਹੁੰਦੇ ਨੇ ਉਹ ਸਣੇ ਵਿਆਜ ਲੈ ਕੇ ਆਉਂਦੇ ਨੇ ਇੱਧਰ ਨੂੰ ਫਿਰ ਬਾਕੀ ਜਿਹੜਾ ਖਾਨਦਾਨ ਪੁਸ਼ਤਾਂ ਦਾ ਨਾਂ ਖਤਮ ਹੋ ਜਾਂਦਾ ਆ ਤਾਂ ਸਾਰੇ ਇੱਥੇ ਹੀ ਜਾਂਦੇ ਉੱਥੇ ਤਾਂ ਫਿਰ ਹੌਲੀ ਹੌਲੀ ਜਿੰਨੇ ਕ ਜਾਣਦੇ ਹੁੰਦੇ ਉਹੀ ਕਹਿੰਦੇ ਹੁੰਦੇ ਨੇ ਫਲਾਨਿਆਂ ਦਾ ਘਰ ਸੀ ਭਾਈ ਹਾਂਜੀ
1: ਬਿਲਕੁਲ ਬਿਲਕੁਲ
3: ਇਹ ਮੁੜ ਹੋ ਛੱਡ ਆਏ ਦੇਸਿਆ ਬਸੇ ਪਰਦੇਸ ਹੋ ਛੱਡ ਆਏ ਦੇਸਿਆ

ਹੋ ਜਿਹੜੇ ਪਿੰਡੋਂ ਖੇਡ ਕੇ ਜਵਾਨ ਹੋਏ ਅਸੀਂ ਸਾਰੇ, ਉਸ ਪਿੰਡੋਂ ਆਪਣਾ ਨਾਂ ਵੀ ਗਵਾ ਲਿਆ, ਉਸ ਪਿੰਡੋਂ ਆਪਣਾ ਨਾਂ ਵੀ ਗਵਾ ਲਿਆ। ਹੋ ਉੱਠ ਕੇ ਸਵੇਰੇ ਲੋਕੀ ਨੌ

ਸਾਖ ਸੰਗਜਾਂ ਨੂੰ ਸੰਭਾਲਿਆ, ਪਰ ਅਸੀਂ ਉਸ ਪਿੰਡੋਂ ਆਪਣਾ ਨਾਮ ਵੀ ਗਵਾ ਲਿਆ। ਸੀ ਮਜਬੂਰੀ ਤਾਈਓ ਪਿਆ

ਹੰਢਾ ਲਿਆ, ਅਸੀਂ ਉਸ ਪਿੰਡੋਂ ਆਪਣਾ ਨਾਂ ਵੀ ਗਵਾ ਲਿਆ, ਅਸੀਂ ਉਸ ਪਿੰਡੋਂ ਕਿਸੇ ਨੂੰ ਚਾਚੀ ਮਾਸੀ ਤਾਈ ਬੇਬੇ ਆਖਦੇ ਸੀ, ਨਾਂ ਦੇ ਹੀ ਰਿਸ਼ਤੇ ਕਿੰਨੇ ਪਿਆਰ ਨਾਲ ਆਖਦੇ ਸੀ, ਹੋ ਕਿਸੇ ਨੂੰ ਮਾਸੀ ਚਾਚੀ ਤਾਈ ਬੇਬੇ

0: ਲਿਆ, ਪਰ ਅਸੀਂ ਉਸ ਪਿੰਡੋਂ ਆਪਣਾ ਨਾਂ ਵੀ ਗਵਾ ਲਿਆ। ਅਸੀਂ ਉਸ ਪਿੰਡੋਂ ਹੋ ਭੇਜ ਭੇਜ ਕਈਆਂ ਪੈਸੇ ਨਾ ਪੱਥਰਾਂ ਤੇ ਲਿਖਾ ਲਿਆ। ਪਿੰਡ ਵਿੱਚ ਨੌ ਰਹਿ ਜੇ ਫੋਕੇ ਦਾਨੀ ਵੀ ਕਹਾ ਲਿਆ। ਭੇਜ ਭੇਜ ਕਈਆਂ ਪੈਸੇ ਨਾ ਪੱਥਰਾਂ ਤੇ ਲਿਖਾ ਲਿਆ। ਪਿੰਡ ਵਿੱਚ ਨੌ ਰਹਿ ਜੇ ਫੋਕੇ ਦਾਨੀ ਵੀ ਕਹਾ ਲਿਆ। ਕਿਨੂੰ ਯਾਦ ਪਿੰਡ ਕੜਾ ਹੈ ਹੁਣ ਸ਼ਕਲ ਤੇ ਨਾਂ ਤੇਰਾ, ਤੂੰ ਕਿਨੂੰ ਕਿਨੂੰ ਸਮਝਾਏਗਾ ਸਿਕੰਦਰਾ, ਕਿਹੜੀ ਮਜਬੂਰੀ ਨੇ ਤੈਨੂੰ ਮਾਰਿਆ। ਅਸੀਂ ਉਸ ਪਿੰਡੋਂ ਆਪਣਾ ਨਾਂ ਵੀ ਗਵਾ ਲਿਆ। ਅਖੀਰ ਚੀ ਯਾਰੋ, ਮੇਰੇ ਅਗ ਨੂੰ 20-25 ਸਾਲ ਹੋ ਜਾਂਦੇ ਨੇ,
1: ਜੀ
0: ਫਿਰ 4 ਕੁ ਪੈਸੇ ਭੇਜ ਕੇ ਨਾ ਕੋਈ ਗੇਟ ਬਣਾ ਲੈਂਦਾ, ਕੋਈ ਧਰਮਸ਼ਾਲਾ ਬਣਾ ਦਿੰਦਾ ਜੀ, ਕੋਈ ਸਕੂਲ ਕੋਲ ਲਾ ਕੇ ਫਿਰ ਨਾਂ ਲਿਖਾ ਦਿੰਦਾ।
1: ਬਿਲਕੁਲ ਬਿਲਕੁਲ,
0: ਉਹ ਤੇ ਮੈਂ
1: ਨਿਸ਼ਾਨੀਆਂ
0: ਸ਼ੇਰ
1: ਛੱਡੀ
0: ਲਿਖਿਆ ਸੀ
1: ਜਾਂਦੀਆਂ
0: ਆਖਰ ਚ ਜੀ,
1: ਜੀ,
0: ਇਹ ਚੀਜ਼ਾਂ ਵੀ ਉਨਾ ਚਿਰ ਨੇ ਜਿੰਨਾ ਚਿਰ ਅਸੀਂ ਆ ਉੱਥੇ।
1: ਠੀਕ ਹੈ ਜੀ,
0: ਇੱਕ ਯਾਦ ਸੀ ਬਣਾਈ ਨਾ ਪਿੰਡ ਵਿੱਚ ਰਹਿ ਜਵੇ, ਇੱਕ ਯਾਦ ਸੀ ਬਣਾਈ ਨਾ ਪਿੰਡ ਵਿੱਚ ਰਹਿ ਜਵੇ, ਰਿਹਾ ਹੀ ਨੀ ਪਿੱਛੋਂ ਉਹਨੂੰ ਹੁਣ ਕੀ ਸੰਭਾਲਣ ਆਲਾ, ਕਿਹਦੇ ਉੱਤੇ ਰੋਸ ਦਈਏ ਕਰਮਾਂ ਨੂੰ ਦੋਸ਼, ਕਿਹਦੇ ਉੱਤੇ ਰੋਸ ਦਈਏ ਕਰਮਾਂ ਨੂੰ ਦੋਸ਼, ਹੁਣ ਤਾਂ ਆਪਦੇ ਹੀ ਘਰ ਨੂੰ ਲਾਉਣਾ ਪੈਂਦਾ ਹੱਥੀ ਤਾਲਾ, ਹੁਣ ਤਾਂ ਆਪਦੇ ਹੀ ਘਰ ਨੂੰ ਲਾਉਣਾ ਪੈਂਦਾ ਹੱਥੀ ਤਾਲਾ। ਧੰਨਵਾਦ ਜੀ।
1: ਵਾਹ ਜੀ ਵਾਹ, ਕਿਆ ਬਤਾ ਕਿਆ ਬਤਾ ਬਾਬਾ ਸਾਹਿਬ, ਇਹ ਜਿੰਨੀ ਵਾਰੀ ਵੀ ਸੁਣੋ ਉਨੀ ਵਾਰੀ ਐਂ ਲੱਗਦਾ ਕਿ ਪਹਿਲੀ ਵਾਰੀ ਸੁਣ ਰਹੇ ਹਾਂ। ਇਹ ਦਿਲਾਂ ਦੀ ਹੂਕ ਹੈ, ਦਿਲਾਂ ਦੀ ਆਵਾਜ਼ ਹੈ, ਬਹੁਤ ਹੀ ਖੂਬ ਬਹੁਤ ਹੀ ਖੂਬ।
0: ਸਾਡਾ ਇਹ ਦੇਸ਼ ਆ ਬਸੇ ਪਰਦੇਸ, ਸ਼ੋਹਰਤ ਸੋਹਣੇ ਘਰ ਖੂਬ ਪੈਸਾ ਵੀ ਕਮਾ ਲਿਆ, ਪਰ ਜਿਹੜੇ ਪਿੰਡੋਂ ਖੇਡ ਕੇ ਜਵਾਨ ਹੋਏ ਉਸ ਪਿੰਡੋਂ ਆਪਦਾ ਨਾਂ ਵੀ ਗਵਾ ਲਿਆ, ਇਹ ਪਰਦੇਸ ਨੇ ਦਿੱਤਾ ਹੀ ਸਾਨੂੰ। ਧੰਨਵਾਦ।
1: ਕਿਆ ਬਾਤ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਅਜਲਾ ਸਾਹਿਬ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ, ਬਹੁਤ ਬਹੁਤ ਸ਼ੁਕਰੀਆ ਬਾਪੀ। ਉਹੀ ਕੁਦਰਤ ਦਾ ਇੱਕ ਨਿਯਮ ਕਹਿ ਲਓ ਕਿ ਜਦੋਂ ਆਪਾਂ ਕੋਈ ਇੱਕ ਚੀਜ਼ ਪ੍ਰਾਪਤ ਕਰਦੇ ਹਾਂ ਤਾਂ ਦੂਸਰੀ ਜਿਹੜੀ ਆ ਉਹ ਜਾਂਦੀ ਆ। ਜਿਵੇਂ ਕਿ ਸਭ ਤੋਂ ਕੀਮਤੀ ਚੀਜ਼ ਆ ਸਾਹ, ਇੱਕ ਸਾਹ ਲੈਣ ਵਾਸਤੇ ਇੱਕ ਸਾਹ ਛੱਡਣਾ ਪੈਂਦਾ, ਨਹੀਂ ਤਾਂ ਕਿਹੜਾ ਮਾਈ ਦਾ ਲਾਲ ਆ ਜਿਹੜਾ ਦੋਵੇਂ ਰੋਕਦੇ ਉਹ ਗਾਹ ਪੈ ਜੂ। ਇਹ ਸਾਹ ਦਾ ਗਾਹ ਜਿਹੜਾ ਚਲੋ ਉਹ ਤਾਂ ਹੈ ਹੀ ਹੈ। ਤੋ ਦੋਸਤੋ ਬਹੁਤ ਕਮਾਲ ਧਮਾਲ, ਭੁਪਿੰਦਰ ਸਿੰਘ ਭਾਰਤ ਸਾਹਿਬ ਹੋਰਾਂ ਨੂੰ ਆਪਾਂ ਜੋੜਦੇ ਹਾਂ ਨਾਲ, ਤੇ ਬਹੁਤ ਹੀ ਕਮਾਲ। ਤੇ ਗੁਰਜੰਟ ਸਿੰਘ ਜੀ ਕਹਿੰਦੇ ਜੀ ਔਜਲਾ ਜੀ ਵਾਹ ਜੀ ਵਾਹ, ਬਹੁਤ ਹੀ ਖੂਬ। ਜੱਸੀ ਬਾਈ ਜੀ ਨੇ ਪਹਿਲਾਂ ਕਮੈਂਟ ਕੀਤਾ ਸੀਗਾ ਉੱਤੇ, ਤੇ ਉਧਰ ਗਾਦੀ ਅੜੀ ਹੋਈ ਆ ਹਲੇ, ਮੈਨੂੰ ਲੱਗਦਾ ਕਿ ਜਿਹੜਾ ਕਿ ਫਿਰ ਉਹ ਦਿਲ ਵਾਲੀ ਤੋਂ ਮਨ ਪਕਾ ਲਿਓ ਤੇ ਉਖਾ ਲਿਓ। ਤੇ ਔਜਲਾ ਸਾਹਿਬ ਤੇ ਗੀਤ ਉਹਨਾਂ ਦੇ ਉਹਨਾਂ ਦਾ ਵੀ ਜ਼ਿਕਰ ਹੋਇਆ। ਤੇ ਦੋਸਤੋ ਔਲਖ ਸਾਹਿਬ ਕਹਿੰਦੇ ਜੀ ਜੱਸੀ ਬਾਈ ਨੇ ਪੂਰਾ ਜ਼ੋਰ ਲਾਇਆ ਕੁੱਟ ਪਾਉਣ ਲਈ, ਆ ਮੈਨੂੰ ਕਹਿੰਦੀ ਦਿਲ ਵਾਲੀ ਤੋਂ ਖਾ ਲਈ ਮਨ ਪਕਾਏ, ਹੁਣ ਮੈਂ ਕਿੱਥੇ ਜਾਵਾਂ ਭਾਜੀ। ਮਿਲ ਜਾਣੇ ਜੀ, ਮਿਲ ਜਾਣੇ ਜੀ। ਤੋ ਦੋਸਤੋ ਫਿਨਲੈਂਡ ਤੋਂ ਸਾਡੀਆਂ ਤਾਰਾਂ ਜਿਹੜੀਆਂ ਗਈਆਂ ਜੁੜ, ਤੇ ਅਸੀਂ ਪਹੁੰਚ ਗਏ ਉੱਥੇ ਕਰਕੇ ਉੜ ਉੜ ਉੜ। ਤੋ ਦੋਸਤੋ ਭਾਰਤ ਸਾਹਿਬ ਦਾ ਕਰਦੇ ਸਵਾਗਤ ਜੀ, ਆਇਆ ਰੂ ਜੀ, ਸਤਿ ਸ੍ਰੀ ਅਕਾਲ ਭਾਰਤ ਸਾਹਿਬ, ਖੁਸ਼ ਆਮਦੀ।
2: ਸਤਿ ਸ੍ਰੀ ਅਕਾਲ ਸ਼ਮੀ ਜੀ ਤੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਔਜਲਾ ਸਾਹਿਬ ਬਹੁਤ ਵਧੀਆ ਗੱਲਾਂ ਕਰਕੇ ਗਏ ਆ ਸਾਰੇ ਸੱਜਣ ਵੀ
1: ਜੀ,
2: ਤੇ ਤੁਸੀਂ ਸਾਹ ਦੀ ਗੱਲ ਕਰਦੇ ਸੀ, ਕਈ ਤਾਂ ਸਾਹ ਲਈਏ ਜਾਂ ਨਾ ਲਈਏ, ਛੱਡ ਦਈਏ ਕਿ ਰੱਖ ਲਈਏ, ਉੱਥੇ ਰੋਲਾ ਪਛੋਲਾ ਪਾ ਕੇ ਬਹਿ ਜਾਂਦੇ ਆ।
1: ਬਿਲਕੁਲ ਜੀ।
2: ਤੇ ਪਤਾ ਨੀ ਭਾਜੀ ਜਿਹੜੀ ਗੱਲ ਕਰਨ ਲੱਗਿਆ, ਸ਼ਾਇਦ ਬਹੁਤ ਸਾਰੇ ਦੋਸਤ ਇਹਨਾਂ ਸਹਿਮਤ ਹੋਣਗੇ ਜਾਂ ਨਾ ਵੀ ਸਹਿਮਤ ਹੋਣਗੇ, ਚਲੋ ਹਰ ਕਿਸੇ ਦੀ
1: ਕੋਈ ਵੀ ਗੱਲ ਆ, ਉਹਦੇ ਨਾਲ ਇਹੀ ਗੱਲ, ਕੋਈ ਵੀ ਗੱਲ ਕਰੋ ਸਿੱਟਾ ਇਹੀ ਨਿਕਲਣਾ ਕਿ ਬਹੁਤ ਸਾਰੇ ਦੋਸਤ ਸਹਿਮਤ ਹੋ ਸਕਦੇ ਆ, ਬਹੁਤ ਸਾਰੇ ਜਿਹੜੇ ਕਹਿਣਗੇ ਸਾਨੂੰ ਕੀ
2: ਸਾਨੂੰ ਕੀ
1: ਜੀ।
2: ਭਾਜੀ ਕਈ ਵਾਰੀ ਜਿੱਦਾਂ ਚਲੋ ਲਾਲੀ ਭਾਜੀ ਗੱਲ ਕਰਕੇ ਗਏ ਨਾ,
1: ਹਾਂਜੀ,
2: ਪੱਛਮੀ ਮੁਲਕਾਂ ਦੀ ਜਾਂ ਬਹੁਤ ਸਾਰੇ ਵੱਖਰੇ ਵੱਖਰੇ ਕੌਮਾਂ ਹੈਗੀਆਂ ਨੇ, ਕੋਈ ਕਿਸੇ ਰਿਸ਼ਤਿਆਂ ਦੇ ਵਿੱਚ ਆਪਣੇ ਬਹੁਤ ਲਾਗਲੇ ਰਿਸ਼ਤਿਆਂ ਦੇ ਵਿੱਚ ਵੀ ਵਿਆਹ ਕਰਾਈ ਜਾਂਦੇ, ਸਾਰਾ ਕੁਝ ਹੋਈ ਜਾਂਦਾ।
1: ਹਾਂਜੀ ਜੀ ਜੀ ਜੀ।
2: ਪਰ ਪੱਛਮੀ ਜਿਹੜਾ ਸੱਭਿਆਚਾਰ ਆ, ਜੋ ਮੈਂ ਇੱਥੇ ਰਹਿ ਕੇ ਇਹਨਾਂ ਚੀਜ਼ਾਂ ਚ ਖਾਸ ਕਰ ਸਕੈਂਡੀਨੇਵੀਆ ਜਿਹੜਾ ਹੈਗਾ ਉਹਦੇ ਵਿੱਚ
1: ਜੀ,
2: ਉਹ ਇੱਥੇ ਦੇ ਬੱਚੇ ਵੀ ਸਪਸ਼ਟ ਨੇ ਤੇ ਪਰਿਵਾਰ ਵੀ ਆਪਣੇ ਆਪ ਚ ਸਪਸ਼ਟ ਨੇ ਜੀ।
1: ਠੀਕ ਹੈ,
2: ਉਹਨਾਂ ਨੂੰ ਇਹ ਚੀਜ਼ ਨੀ ਸਿਖਾਈ ਜਾਂਦੀ। ਚਲੋ ਆਪਣੇ ਸਭਿਆਚਾਰ ਥੋੜਾ ਜਿਹਾ ਵੱਖਰਾ ਆ ਕਿ ਹਰ ਕਿਸੇ ਨੂੰ ਭੈਣ ਸਮਝਣਾ ਜਾਂ ਹਰ ਕਿਸੇ ਨੂੰ ਹੀ ਤੁਸੀਂ ਮਤਲਬ ਕਿ ਰਿਲੇਸ਼ਨਸ਼ਿਪ। ਹੁਣ ਜੇ ਪੰਜਾਬ ਦੀ ਗੱਲ ਕਰੀਏ ਕੋਈ ਨਾ ਕੋਈ ਨਵਾਂ ਚਿਹਰਾ ਆ ਜਾਂਦਾ, ਚਲੋ ਉਹ ਰਿਸਪੈਕਟ ਦਿੰਦੇ ਆ, ਉਹ ਬਾਪੂ ਕਿਸੇ ਦਾ, ਪਰ ਸਾਰਾ ਪੰਜਾਬ ਹੀ ਉਹਨੂੰ ਬਾਪੂ ਕਹੀ ਜਾਂਦਾ।
1: ਹਾਂਜੀ,
2: ਤੇ ਉਹ ਚੀਜ਼ ਚਲੋ ਤੁਸੀਂ ਨਾਮ ਲੈਣਾ ਜਾਂ ਇੱਥੇ ਹੁਣ ਦੇਖੋ ਟੀਚਰ ਦੇ ਨਾਲ ਵੀ ਕੋਈ ਗੱਲ ਕਰਦਾ ਚਾਹੇ ਉਹ ਪਹਿਲੀ ਦਾ ਜਮਾਤ ਦਾ ਬੱਚਾ ਆ,
1: ਹਾਂਜੀ,
2: ਤੇ ਉਹਨੇ ਟੀਚਰ ਦਾ ਨਾਮ ਲੈ ਕੇ ਹੀ ਉਹਨੇ ਉਹਦੇ ਨਾਲ ਗੱਲ ਕਰਨੀ, ਉਹਦੇ ਇੱਕ ਦੂਸਰੇ ਨੂੰ ਸੰਬੋਧਨ ਹੁੰਦੇ ਆ।
1: ਬਿਲਕੁਲ,
2: ਤੇ ਪਰ ਸਾਡੇ ਉਹ ਕਲਚਰ ਹਜੇ ਨਹੀਂ ਹੈਗਾ ਕਿ ਉਹ ਅਸੀਂ ਕਹਿੰਦੇ ਆ ਕਿ ਤੂੰ ਮੇਰੇ ਨਾਲ ਅੱਖ ਚ ਅੱਖ ਪਾ ਕੇ ਕਿੱਦਾਂ ਗੱਲ ਕਰਦਾ ਪਿਆ, ਅੱਖਾਂ ਨੀਵੀਆਂ ਕਰ, ਮੈਂ ਤੇਰੇ ਤੋਂ ਵੱਡਾ ਆ। ਉਹ ਪਦਵੀ ਜਿਹੜੀ ਆ ਨਾ ਉਹ ਕਿਤੇ ਨਾ ਕਿਤੇ ਸਾਨੂੰ ਕਮਜ਼ੋਰ ਕਰ ਜਾਂਦੀ ਆ। ਉਹ ਚਾਹੇ ਕਿਸੇ ਵੀ ਸ਼ਖਸ ਦਾ ਸੈਲਫ ਕੋਨਫੀਡੈਂਸ ਆ, ਜੇ ਉਹ ਕਹਿਣਾ ਵੀ ਚਾਹੁੰਦਾ ਕੁਛ ਸਿੱਧੀ ਗੱਲ ਦੇ ਉੱਤੇ ਤਾਂ ਉਹ ਕਹਿ ਨਹੀਂ ਪਾਉਂਦਾ, ਕਿਉਂਕਿ ਜਿਹੜੀਆਂ ਸਮਾਜ ਨੇ ਉਹ ਸਾਡੇ ਜੰਜੀਰਾਂ ਪੈਰਾਂ ਚ ਪਾਤੀਆਂ ਜਾਂ ਜ਼ੁਬਾਨ ਚ ਪਾਤੀਆਂ, ਉਹਦੇ ਨਾਲ ਬੰਨ ਦਿੱਤਾ ਜੀ। ਸਾਡੀ ਪਰਵਰਿਸ਼ ਹੀ ਉੱਦਾਂ ਦੀ ਹੋਈ ਆ,
1: ਉਹੀ ਹੋ ਗਿਆ ਜੀ ਬਿਲਕੁਲ।
2: ਤੇ ਉਸ ਤੋਂ ਬਾਅਦ ਜਦੋਂ ਦੇਖਦੇ ਆ ਫਿਰ ਜਿੰਨੇ ਵੀ ਆਪਾਂ ਕ੍ਰਾਈਮ ਦੀ ਗੱਲ ਕਰ ਲਈਏ, ਖਾਸ ਕਰ ਆਪਣੇ ਪੰਜਾਬ ਨੂੰ ਆਪਾਂ ਬਿਲੋਂਗ ਕਰਦੇ ਜੇ ਉਹਨੂੰ ਹੀ ਦੇਖੀਏ ਤਾਂ ਜਿੰਨੇ ਵੀ ਮੰਦਭਾਗੇ ਕੇਸ, ਚਾਹੇ ਉਹ ਬੱਚੀਆਂ ਆ, ਚਾਹੇ ਬੱਚੇ ਆ, ਚਾਹੇ ਅਡਲਟ ਨੇ, ਜੋ ਵੀ ਵਾਪਰਦੇ ਆ, ਸਭ ਤੋਂ ਵੱਡੇ ਉਹਨਾਂ ਦੇ ਲਾਗ ਲਈ ਹੁੰਦੇ ਆ, ਰਿਸ਼ਤਿਆਂ ਦੇ ਵਿੱਚ ਘਰਾਂ ਚ ਹੀ ਹੁੰਦੇ,
1: ਉੱਥੇ ਘਾਣ ਹੁੰਦਾ ਜੀ ਬਿਲਕੁਲ, ਵਿਸ਼ਵਾਸ ਦੇ ਵਿੱਚ ਘਾਤ ਹੋ ਜਾਂਦਾ,
2: ਪੱਛਮੀ ਘਾਤ ਹੋ ਜਾਂਦਾ ਜੀ। ਤੇ ਦੂਸਰਾ ਇਹ ਹੈ ਕਿ ਇਹ ਜਿਹੜੇ ਪੱਛਮੀ ਸੱਭਿਆਚਾਰ ਵਾਲੇ ਲੋਕ ਆ ਤਾਂ ਉਹਨਾਂ ਦੇ ਉਹਨਾਂ ਨੇ ਪਰਿਵਾਰ ਤੱਕ ਵੱਧ ਤੋਂ ਵੱਧ ਉਹਦਾ ਤਾਇਆ ਜਿਹੜਾ ਜਾਂ ਚਾਚਾ, ਦੋ ਤਿੰਨ ਪਰਿਵਾਰਾਂ ਦੇ ਨਾਲ ਹੀ ਉਹਨਾਂ ਨੇ ਕਹਿਣਾ ਕਿ ਇਹ ਸਾਡੇ ਪਰਿਵਾਰ ਆ। ਹੁਣ ਜੇ ਅਸੀਂ ਵਿਆਹ ਵੀ ਕਰਨਾ ਤਾਂ ਅਸੀਂ ਪੂਰੇ ਦਾ ਪੂਰਾ ਸ਼ਹਿਰ ਵੀ ਬੁਲਾ ਲੈਂਦੇ ਹਾਂ, ਪੂਰੋਂ ਪਰਿਓ ਯਾਰਾਂ ਦੇ ਯਾਰ ਵੀ ਦੁੱਖ ਮਤਲਬ ਕਿ ਬਥੇਰਾ ਕੁਝ ਆ ਜਾਂਦਾ, ਇਕੱਠਾ ਹੋ ਜਾਂਦਾ ਜੀ, ਮਤਲਬ ਗੋਭਾ ਬਣ ਜਾਂਦਾ ਕਹਿ ਲਓ ਸਿੱਧਾ ਹੈ ਨਾ ਪੰਜਾਬੀ ਚ। ਤੇ ਇਹਨਾਂ ਦਾ ਵਿਆਹ ਸ਼ਾਦੀ ਆ ਨਾ ਉਹ ਆਪਣਾ ਇੱਕ ਪ੍ਰਾਈਵੇਟ ਲਾਈਫ ਸਮਝਦੇ ਆ ਕਿ ਇਹ ਸਾਡਾ ਨਿੱਜਾ ਸਾਡਾ ਹੱਕ ਆ, ਅਸੀਂ ਕਿਹਨੂੰ ਇਨਵਾਈਟ ਕਰਨਾ ਆ ਆਪਣੇ ਵਿਆਹ ਦੇ ਵਿੱਚ, ਤੇ ਇਹ ਇੱਕੋ ਵਾਰੀ ਸਾਡੀ ਲਾਈਫ ਦੇ ਵਿੱਚ ਆਉਣਾ, ਜਾਂ ਚਲੋ ਕਈਆਂ ਦੇ ਅੱਗੇ ਤੋਂ ਅੱਗੇ ਜੋ ਵੀ ਹੁੰਦਾ ਉਹ ਵੱਖਰੀ ਗੱਲ ਆ,
1: ਉਹ ਅਲੱਗ,
2: ਤੇ ਉਹਨੂੰ ਪਿਓਰ ਪਿਓਰ ਸਪੈਸ਼ਲਿਟੀ ਦਿੰਦੇ ਆ ਉਸ ਚੀਜ਼ ਨੂੰ
1: ਜੀ ਜੀ ਜੀ ਜੀ ਜੀ।
2: ਤੇ ਉਹ ਸਮਾਂ ਜਿਹੜਾ ਆ, ਉਹ ਦਿਨ ਜਿਹੜਾ, ਚਾਹੇ ਕੋਈ ਵੀ ਸਪੈਸ਼ਲ ਹੈਪੀਨੈਸ ਹੈ ਜਾਂ ਸੈਡਨੈਸ ਆ, ਤੇ ਉਹ ਉਹਨਾਂ ਨੇ ਉਸ ਨੂੰ 100% ਆਪਣੇ ਆਪ ਨੂੰ ਡੋਨੇਟ ਕਰ ਦੇਣਾ ਤੇ ਅਸੀਂ ਇਸ ਲਈ ਆਏ ਆ ਤੇ ਇੱਥੇ ਹੀ ਅਸੀਂ ਰਹਿਣਾ ਆ, ਇੱਥੇ ਹੀ ਉਹ ਸਮਾਂ ਬਿਤਾਉਣਾ ਆ, ਉਸ ਘੇਰੇ ਦੇ ਵਿੱਚ ਹੀ ਰਹਿਣਾ ਹੈ।
1: ਬਿਲਕੁਲ,
2: ਤੇ ਆਪਣੇ ਉਹ ਟੋਟਲੀ ਡਿਫਰੈਂਟ ਹੈਗਾ ਜੀ ਸਿਸਟਮ, ਸਾਨੂੰ ਕਾਨੂੰਨ ਤੋੜ ਕੇ ਉਹ ਚੀਜ਼ਾਂ ਨੂੰ ਉਲੰਘ ਕੇ ਬਾਹਰ ਜਾ ਕੇ ਸਾਨੂੰ ਮਜ਼ਾ ਆਉਂਦਾ ਜੀ, ਉਹਨਾਂ ਚਿਰ ਤਾਂ ਅਸੀਂ ਪੰਜਾਬੀ ਨਹੀਂ ਕਹਾ ਸਕਦੇ ਆਪਣੇ ਆਪ ਨੂੰ,
1: ਗਾਹ ਪਾਉਣਾ ਜ਼ਰੂਰੀ ਹੈ ਜੀ ਬਿਲਕੁਲ।
2: ਹਾਂ ਜੀ, ਤੇ ਉਹ ਕਈ ਵਾਰੀ ਲੱਗਦਾ ਕਿ ਅਸੀਂ ਆਪਣੇ ਲਈ ਨਾ ਪ੍ਰੋਬਲਮ ਜਿਹੜੀਆਂ ਹੈਗੀਆਂ ਆਪ ਹੀ ਖੜੀਆਂ ਕੀਤੀਆਂ ਹੋਈਆਂ, ਕਿਸੇ ਨੇ ਨਹੀਂ ਕੀਤੀਆਂ ਜੀ, ਉਹ ਬਸ ਅਸੀਂ ਠਾਠ ਬਾਠ ਦਿਖਾਉਣ ਨੂੰ ਕਹਿ ਲੋ, ਜਾਂ ਭਈ ਅਸੀਂ ਸਭ ਤੋਂ ਵੱਡੇ ਹੁੰਦੇ ਆ, ਸਾਡੇ ਤੋਂ ਵੱਡਾ ਕੋਈ ਨਹੀਂ ਆ, ਉਹ ਚਾਹੇ ਜਿਸ ਮਰਜ਼ੀ ਕੈਟਾਗਰੀ ਦੇ ਵਿੱਚ ਲਾ ਲਓ।
1: ਬਿਲਕੁਲ,
2: ਤੇ ਆਖਿਰ ਤੇ ਚਲੋ ਮੈਂ ਇਹੀ ਗੱਲ ਮੁਕਾਉਣਾ, ਸਮਾਂ ਵੀ ਕਾਫੀ ਹੋ ਗਿਆ, ਤੇ ਜਦੋਂ ਕਈ ਵਾਰੀ ਮੈਨੂੰ ਇਹ ਵੀ ਲੱਗਦਾ, ਚਲੋ ਭਾਜੀ ਜਿੱਦਾਂ ਮੈਂ ਸਮਝਦਾ ਉਹਨਾਂ ਦਾ ਦਰਦ ਵੀ ਸਮਝਦਾ, ਪਰ ਮੈਂ ਇੱਕ ਵੱਖਰੇ ਨਜ਼ਰੀਏ ਤੋਂ ਹੋਰ ਉਹਨਾਂ ਲਈ ਨਹੀਂ ਇਹ ਗੱਲ ਹੈਗੀ, ਹੋਰ ਬਹੁਤ ਜਿਹੜੇ ਮੇਰੇ ਵਰਗੇ ਨਵੇਂ ਇੱਥੇ ਆਏ ਆ ਜਾਂ ਕੁਝ ਪੁਰਾਣੀ ਪੀੜ੍ਹੀਆਂ ਦੇ ਵੀ ਹੈਗੇ ਆ, ਉਹ ਭਾਜੀ ਡਬਲ ਮਾਇੰਡ, ਉਹ ਦੋ ਬੇੜੀਆਂ ਦੇ ਵਿੱਚ, ਦੋ ਕਿਸ਼ਤੀਆਂ ਦੇ ਵਿੱਚ ਪੈਰ ਰੱਖ ਕੇ ਚੱਲਦੇ ਉਹ, ਨਾ ਉਹ ਇੱਧਰ ਦੇ ਹੋਏ ਆ ਨਾ ਉਧਰ ਦੇ ਹੋਏ ਆ, ਨਾ ਉਹਨਾਂ ਦੇ ਬੱਚੇ ਇੱਥੇ ਦੇ ਹੋ ਸਕੇ ਨਾ ਉੱਥੇ ਦੇ ਹੋ ਸਕੇ
1: ਜੀ,
2: ਉਹ ਸਾਰੀਆਂ ਚੀਜ਼ਾਂ ਮਤਲਬ ਕਿ ਅਸੀਂ ਹੀ ਆਪਣੇ ਆਪ ਨੂੰ ਵੀ ਕਨਫਿਊਜ਼ ਕੀਤਾ ਹੈ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਨਵੀਂ ਪੀੜ੍ਹੀ ਜਿਹੜੀ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਵੀ ਕਨਫਿਊਜ਼ ਕੀਤਾ ਹੋਇਆ,
1: ਉਹੀ ਕਨਫਿਊਜ਼ਨ ਦਾ ਦੂਜਾ ਨਾਂ ਰੋਲ ਘਚੋਲਾ ਹੋ ਗਿਆ ਜੀ।
2: ਹਾਂ ਜੀ, ਤੇ ਉਹ ਸਾਰੀਆਂ ਚੀਜ਼ਾਂ ਚਲੋ ਕਿਸੇ ਦਿਨ ਫਿਰ ਇਹਨੂੰ ਵਿਸ਼ੇ ਨੂੰ ਖੋਲਾਂਗਾ, ਤੇ ਬਾਕੀ ਮਨ ਦੀ ਜਿਹੜੀ ਤਸੱਲੀ ਆ ਜਾਂ ਰੋਲਾ ਰੱਪਾ ਆ ਜਾਂ ਸ਼ਾਂਤੀ ਕਹਿ ਲੋ, ਗੁਆਂਢਣ ਵਾਲੀ ਗੁਆਂਢੀ ਸ਼ਾਂਤੀ ਨੀ ਜੀ, ਜਿਹੜੀ ਗੁਆਂਢ ਚ ਹੈ ਤੁਹਾਡੇ ਉਹ ਵਾਲੀ ਨੀ, ਮਨ ਦੀ ਸ਼ਾਂਤੀ,
1: ਮਨ ਦੀ ਸ਼ਾਂਤੀ,
2: ਤਨ ਦੀ ਸ਼ਾਂਤੀ,
1: ਠੀਕ ਹੈ ਜੀ,
2: ਸਕੂਨ ਕਹਿ ਲੋ, ਹਨਾ ਸੰਤੁਸ਼ਟੀ ਕਹਿ ਲੋ, ਜਿਹੜੀ ਸਾਡੇ ਚ ਹੋਣੀ ਚਾਹੀਦੀ ਆ,
1: ਬਿਲਕੁਲ ਜਰੂਰੀ ਜੀ।
2: ਤੇ ਉਹ ਭਾਜੀ ਜਿਹੜੀ ਚੀਜ਼ ਆਉਣੀ ਆ ਨਾ, ਕਿਉਂਕਿ ਅਸੀਂ ਪੱਥਰਾਂ ਦੀ ਦੁਨੀਆਂ ਚ ਰਹਿਣ ਲੱਗ ਗਏ, ਜਿਹੜੀ ਕੁਦਰਤ ਆ, ਚਾਹੇ ਉਹ ਪਸ਼ੂ ਪੰਛੀ ਆ, ਚਾਹੇ ਉਹ ਸਾਡਾ ਗਾਰਡਨ ਆ, ਚਾਹੇ ਉਹ ਦਰਖਤ ਨੇ, ਧੋਣ ਪਾਣੀ ਹੈ, ਮੌਸਮ ਨੇ, ਉਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਜੀ। ਤੇ ਉਹ ਚੀਜ਼ ਸਕੂਨ ਹੈ ਜਿੰਨਾ ਚਿਰ ਤੁਸੀਂ ਕੁਦਰਤ ਦੇ ਨਾਲ, ਕਿਉਂਕਿ ਜਿਹੜਾ ਮਨੁੱਖ ਆ ਉਹ ਵੀ ਪੰਜਾਂ ਤੱਤਾਂ ਦਾ ਹੀ ਬਣਿਆ, ਤੇ ਧਰਤੀ ਵੀ ਪੰਜਾਂ ਤੱਤਾਂ ਦੀ ਬਣੀ। ਜਦੋਂ ਵੀ ਤੁਸੀਂ ਕਦੇ ਉਦਾਸ ਹੁੰਦੇ ਹੋ, ਜਦੋਂ ਵੀ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਦਾ ਦਿਲ ਦੁਖਾਇਆ ਜਾਂ ਮੇਰਾ ਦੁੱਖ ਰਿਹਾ ਜਾਂ ਹਰਟ ਹੋ ਗਿਆ, ਕੁਛ ਕੁਛ ਵੀ ਆ, ਤੁਸੀਂ ਆਪਣੇ ਬਗੀਚੇ ਚ ਜਾ ਕੇ ਬਹਿ ਜਾਓ, ਕੋਈ ਦਰਖਤ ਤੁਹਾਡੇ ਲੈ ਕੇ ਹੈਗਾ ਨਾ, ਉਹਨੂੰ ਇੱਕ ਵਾਰੀ ਜਪਕੀ ਪਾ ਕੇ ਟੱਚ ਆ ਉਹਨੂੰ, ਮਤਲਬ ਜਿੱਦਾਂ ਕੁਝ ਨਵਾਂ, ਜਿੱਦਾਂ ਬੱਚਾ ਪਰਿਵਾਰ ਦੇ ਵਿੱਚ ਆਉਂਦਾ ਨਵਾਂ ਤੇ ਮਾਂ ਉਹਨੂੰ ਛਾਤੀ ਨਾਲ ਲਾਉਂਦੀ ਆ ਨਾ, ਤੇ ਏਦਾਂ ਹੀ ਕਿਤੇ ਤੁਸੀਂ ਇਹ ਇਗਜ਼ਾਮਪਲ ਇੱਕ ਕਰਕੇ ਦੇਖੋ, ਜਦੋਂ ਤੁਹਾਨੂੰ ਮਤਲਬ ਕਿ ਸੈਡ ਫੀਲ ਕਰਦੇ ਹੋ, ਇਕੱਲਾਪਨ ਫੀਲ ਕਰਦੇ ਹੋ,
1: ਬਹੁਤ ਖੂਬ ਭਾਰਤ ਸਾਹਿਬ ਕਿਆ ਬਤਾ, ਬਾ ਕਮਾਲ। ਉਹੀ ਗੱਲ ਹੈ ਕਿ ਹੰਝੂ ਤੇ ਹਾਸੇ ਦੀ ਭਾਸ਼ਾ ਜਿਹੜੀ ਜ਼ੁਬਾਨ ਹੈ ਨਾ, ਉਹ ਪੂਰੀ ਦੁਨੀਆ ਚ ਇੱਕੋ ਹੀ ਆ,
2: ਇੱਕੋ ਹੀ ਆ ਜੀ, ਇੱਕੋ ਹੀ ਆ। ਉਹ ਦਰਖਤ ਵੀ ਤੁਹਾਡੇ ਮਤਲਬ ਕਿ ਕਹਿ ਸਕਦੇ ਤੁਹਾਡੇ ਅਹਿਸਾਸ, ਤੁਹਾਡੇ ਜਜ਼ਬਾਤ, ਸੈਡਨੈਸ, ਹੈਪੀਨੈਸ, ਉਹ ਸਾਰੀ ਫੀਲ ਕਰਦੇ ਨੇ,
1: ਬਿਲਕੁਲ,
2: ਪਰ ਅਸੀਂ ਉਹ ਚੀਜ਼ ਨੂੰ ਨਹੀਂ ਸਮਝੇ ਜੀ।
1: ਜੀ
2: ਤੇ
1: ਕਿਆ ਬਾਤ,
2: ਉਸੇ ਤਰਜ ਦੇ ਉੱਤੇ ਇੱਕ ਮੈਂ ਚਲੋ ਪਹਿਲਾਂ ਵੀ ਸ਼ਾਇਦ ਸੁਣਾਈ ਹੈ ਇਹ ਨਜ਼ਮ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਖਰ ਦੇ ਵਿੱਚ। ਤੇ ਸਕੂਨ ਸਾਨੂੰ ਜਾਂ ਰੋਲਾ ਘਚੋਲਾ ਸਾਡੇ ਸ਼ਾਂਤ ਮਨ ਜਿਹੜਾ ਸ਼ਾਂਤ ਆ ਉਥੋਂ ਹੀ ਹੋਣਾ ਆ।
1: ਇਰਸ਼ਾਦ ਜੀ
2: ਉਹ ਕਹਿੰਦਾ, ਇੱਕ ਮਿੰਟ ਜੀ ਮੈਂ ਕਿਤੇ ਰੱਖ ਬੈਠਾ ਆ ਗਿਆ। ਹਾਂਜੀ
1: ਜੀ,
2: ਕੁਦਰਤ,
1: ਵਾਹ,
2: ਕੁਦਰਤ ਵਿਹੜੇ ਆਈ ਤਾਂ ਪਹਿਚਾਣ ਲਿਓ
1: ਜੀ, ਵਾਹ,
2: ਜ਼ਿੰਦਗੀ ਦੇ ਰੰਗ ਵਿਚਾਰ ਮਾਣ ਲਿਓ, ਇਕੱਲੇ ਬੈਠੇ ਰਹਿ ਗਏ ਤਾਂ ਫਿਰ ਰੋਵਾਂਗੇ, ਜ਼ਿੰਦਗੀ ਦੇ ਹਾਸੇ ਇਸ ਤੋਂ ਮੁੜ ਕੇ ਖੋਹਾਂਗੇ।
1: ਬਹੁਤ ਖੂਬ,
2: ਆਲੇ ਦੁਆਲੇ ਮਾਰ ਇੱਕ ਝਾਤ ਜਿਹੀ, ਸੁਣ ਕੰਨ ਲਾ ਕੇ ਗੱਲ ਕੁਦਰਤ ਦੀ ਖਾਸ ਜਿਹੀ, ਇਕੱਲਾ ਰਹਿ ਜਾਏਗਾ ਮਿੱਤਰਾਂ ਲੋਕਾਂ ਵਿੱਚ, ਲਹੂ ਪੀਣੀਆਂ ਸੰਸਾਰ ਦੀਆਂ ਇਹਨਾਂ ਜੋਕਾਂ ਵਿੱਚ,
1: ਜੋਕਾਂ ਵਿੱਚ
2: ਕਰ ਲੈ ਦੋ ਪਲ ਗੱਲਾਂ ਇਹਨਾਂ ਫਿਜਾਵਾਂ ਨਾਲ, ਕੁਦਰਤ ਦੇ ਇਹ ਪਰਿੰਦੇ ਰੁੱਖ ਹਵਾਵਾਂ ਨਾਲ, ਚਿੜੀਆਂ ਬੋਲਣ ਰਮਜ਼ਾਂ ਖੋਲਣ, ਹਰਿਆਵਲ ਮਨ ਨੂੰ ਭਾਉਂਦੀ ਏ, ਕੋਇਲ ਵੀ ਮਿੱਠੀ ਮਿੱਠੀ ਸਰਗਮ ਗਾਉਂਦੀ ਏ।
1: ਵਾਹ ਜੀ ਵਾਹ,
2: ਹੰਸਾਂ ਦਾ ਜੋੜਾ ਪਾਣੀ ਵਿੱਚ ਚੁੱਭੀਆਂ ਮਾਰ ਰਿਹਾ, ਨਵੀਂ ਰੁੱਤੇ ਮੁੜਿਆ ਪਰਦੇਸੋਂ ਮੋਜਾਂ ਮਾਣ ਰਿਹਾ, ਝੀਲਾਂ ਦਾ ਪਾਣੀ ਛੱਲਾ ਮਾਰ ਬੁਲਾਉਂਦਾ ਏ, ਮੱਠਾ ਮੱਠਾ ਬੱਦਲਾਂ ਓਲਿਓ ਸੂਰਜ ਵੀ ਮੁਸਕਰਾਉਂਦਾ ਏ
1: ਜੀ,
2: ਨੀਲੇ ਅੰਬਰ ਵਿੱਚ ਵੀ ਪੰਛੀ ਟਹਿਕ ਰਹੇ, ਧਰਤੀ ਉੱਪਰ ਰੰਗ ਬਿਰੰਗੇ ਫੁੱਲ ਫੁੱਲਣੇ ਮਹਿਕ ਰਹੇ, ਦਿਲ ਦੀ ਧੜਕਣ ਸੁਣ ਕੇ ਤੈਨੂੰ ਕਹਿੰਦੀ ਏ, ਭਾਰਜ ਤਿਤਲੀ ਵੀ ਆ ਕੇ ਤੇਰੇ ਨਾਲ ਖੇਂਦੀ ਏ,
1: ਕਹਿੰਦੀ ਏ। ਵਾਹ ਵਾਹ,
2: ਕੁਦਰਤ ਵਿਹੜੇ ਆਈ ਤਾਂ ਪਹਿਚਾਣ ਲਿਓ, ਜ਼ਿੰਦਗੀ ਦੇ ਦੁੱਖ ਸੁੱਖ ਵੀ ਇਸ ਤੋਂ ਜਾਣ ਲਵੋ, ਵਕਤ ਇਹ ਸਦਾ ਨਾ ਪੱਲੇ ਰਹਿਣਾ ਏ, ਮਨ ਦੀ ਮੌਜ ਤਾਂ ਜ਼ਿੰਦਗੀ ਦਾ ਗਹਿਣਾ ਏ, ਸਦਾ ਨਹੀਂ ਇਹ ਤੇਰੇ ਕੋਲੇ ਰਹਿਣਾ ਏ, ਇਹੋ ਹੀ ਤਾਂ ਅਸਲ ਜ਼ਿੰਦਗੀ ਸੰਗ ਵਹਿਣਾ ਏ, ਇਹੋ ਹੀ ਤਾਂ ਅਸਲ ਜ਼ਿੰਦਗੀ ਸੰਗ ਵਹਿਣਾ ਜੀ। ਸ਼ਮੀ
1: ਬਹੁਤ ਖੂਬ, ਬਹੁਤ ਖੂਬ ਜੀ, ਕਿਆ ਬਤਾ ਕਿਆ ਬਤਾ ਭਾਈ ਸਾਹਿਬ,
2: ਥੈਂਕ ਯੂ ਜੀ, ਥੈਂਕ ਯੂ ਸਮਾਂ ਦੇਣ ਲਈ
1: ਜੀ,
2: ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ,
1: ਮੁਹੱਬਤ ਜਿੰਦਾਬਾਦ,
2: ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਜੀ, ਸਾਮਰਾਜਵਾਦ ਮੁਰਦਾਬਾਦ, ਥੈਂਕ ਯੂ, ਸਤਿ ਸ੍ਰੀ
1: ਅਕਾਲ, ਸਤਿ ਸ੍ਰੀ ਅਕਾਲ ਜੀ। ਦੋਸਤੋ ਇੰਨੀ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ। ਕੱਲ ਦਾ ਜਿਹੜਾ ਵਿਸ਼ਾ ਹੈ ਨਾ, ਉਹ ਅੱਜ ਦੇ ਵਿਸ਼ੇ ਨਾਲ ਮਿਲਦਾ ਜੁਲਦਾ ਤਾਂ ਨਹੀਂ, ਕਿਉਂਕਿ ਅੱਜ ਦਾ ਤਾਂ ਬਾਹਲਾ ਰੋਲ ਘਚੋਲੇ ਵਾਲਾ ਸੀ, ਬਹੁਤ ਕਮਾਲ ਦਾ ਸੀ, ਔਰ ਸਾਂਝਾਂ ਇੰਨੀਆਂ ਪਿਆਰੀਆਂ ਪਈਆਂ ਦੋਸਤੋ, ਕਿ ਰੋਲ ਘਚੋਲਾ ਵੀ ਬਹੁਤ ਖੂਬਸੂਰਤ ਹੋ ਗਿਆ। ਤੋ ਉਹ ਕਿਸਾਨ ਵਾਲੀ ਗੱਲ ਮੈਂ ਸੁਣਾ ਕੇ ਜਿਹੜੀ ਆ ਉਹ ਵਿਦਾ ਲਵਾਂਗਾ। ਕੱਲ ਜਿਹੜਾ ਵਿਸ਼ਾ ਉਹਦਾ ਹੁਣੇ ਆਪਾਂ ਅਨਾਊਂਸਮੈਂਟ ਕਰਦੇ ਆ। ਕੱਲ ਤੁਸੀਂ ਨਾ ਕੋਈ ਭਬੂਤੀ, ਕੋਈ ਸਵਾਹ, ਕੋਈ ਲਾਇਚੀਆਂ, ਕੋਈ ਇਹੋ ਜਿਹਾ ਮਤਲਬ ਜੰਤਰ ਮੰਤਰ ਦੰਤਰ ਜਿਹੜਾ ਉਹ ਇਕੱਠਾ ਕਰੋ, ਕਿਉਂਕਿ ਕੱਲ ਨੂੰ ਆਪਾਂ ਨੇ ਵਿਸ਼ਾ ਰੱਖਣਾ ਭੂਤ। ਕੱਲ ਨੂੰ ਭੂਤ ਦੀ ਗੱਲ ਹੋਏਗੀ ਤੇ ਕਿਹੋ ਕਿਹੋ ਜਿਹੇ ਭੂਤ ਹੋ ਸਕਦੇ ਨੇ ਤੇ ਉਹਨਾਂ ਨੂੰ ਆਪਾਂ ਮਿਲਾਂਗੇ ਤੇ ਅਬਿਸ਼ਾ ਅੱਜ ਹੀ ਆਪਾਂ ਅਨਾਊਂਸ ਕਰਤੀ ਕੋਲ ਹੀ ਪਿਆ ਸੀ ਮੇਰੇ ਕੱਢ ਲਈ ਤੇ ਹੁਣ ਕਰਦੇ ਗੱਲਬਾਤ ਦੋਸਤੋ ਉਹ ਕਹਾਣੀ ਦੀ ਜਿਹੜੀ ਅਧੂਰੀ ਨਾ ਰਹਿ ਜਾਏ ਉਹ ਕਰਕੇ ਫਿਰ ਆਪਾਂ ਖਿਮਾ ਚਾਹਾਂਗੇ। ਉਹ ਕਿਸਾਨ ਦੇ ਕੋਲ ਕਰਜ਼ਾ ਜ਼ਿਆਦਾ ਸੀ ਤੇ ਉਹਨੇ ਜੋ ਸ਼ਾਹੂਕਾਰ ਆਇਆ ਸ਼ਾਹੂਕਾਰ ਕਾਫੀ ਓਲਡ ਏਜ ਆ ਤੇ ਉਹਦੀ ਜਿਹੜੀ ਜਵਾਨ ਬੇਟੀ ਆ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ। ਹੁਣ ਕਿਸਾਨ ਦੇ ਕੋਲ ਪੈਸਾ ਮੁੜਨ ਨੂੰ ਨਹੀਂ, ਉਹਦੇ ਕੋਲ ਸਮਰੱਥਾ ਨਹੀਂ ਬਚੀ। ਹੁਣ ਆ ਕੇ ਉਹਨੂੰ ਕਹਿੰਦਾ ਵੀ ਭਾਈ ਤੂੰ ਜੇਲ੍ਹ ਜਾਏਗਾ, ਕਰਜ਼ਾ ਨਹੀਂ ਮੁੜਿਆ ਤੇ ਮੇਰੇ ਕੋਲ ਸਾਰਾ ਕੁਛ ਹੈਗਾ, ਤੈਨੂੰ ਜੇਲ੍ਹ ਭੇਜ ਸਕਦਾ, ਪਰ ਮੈਂ ਤੈਨੂੰ ਇੱਕ ਪ੍ਰਪੋਜ਼ਲ ਦਿੰਦਾ, ਜੇ ਤੂੰ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੇ ਤਾਂ ਤੇਰਾ ਕਰਜ਼ਾ ਮਾਫ, ਠੀਕ ਹੈ ਜੀ, ਤੇ ਕੋਈ ਗੱਲ ਹੀ ਨਹੀਂ, ਤੋ ਤੈਨੂੰ ਜੇਲ੍ਹ ਵੀ ਨਹੀਂ ਹੋਣੀ। ਤੋ ਕਿਸਾਨ ਤੇ ਉਦੋਂ ਦੀ ਬੇਟੀ ਦੋਨੋਂ ਡਰ ਗਏ, ਕਹਿੰਦੇ ਆਹ ਕੀ ਕਹਿਤਾ ਇਹਨੇ, ਟੁੱਟ ਪੈਣੇ ਦਰਜੀ ਨੇ, ਹੈ ਤੋ ਇਹ ਤਾਂ ਬੜਾ ਪੰਗਾ ਪੈ ਗਿਆ। ਫਿਰ ਉਹਨੇ ਦੇਖ ਲਿਆ ਵੀ ਡਰ ਗਏ, ਕਹਿੰਦਾ ਦੇਖੋ ਕੋਈ ਗੱਲ ਨਹੀਂ, ਤੁਸੀਂ ਐਂ ਨਹੀਂ, ਆਪਾਂ ਧੱਕਾ ਨਹੀਂ ਕਰਦੇ, ਮੈਂ ਫਿਰ ਵੀ ਇੱਕ ਇੱਜ਼ਤਦਾਰ ਬੰਦਾ ਹੈ, ਮੇਰੇ ਕੋਲ ਪੈਸੇ ਬਹੁਤ ਆ, ਕੋਈ ਚੱਕਰ ਨਹੀਂ, ਪਰ ਦਿਮਾਗ ਵੀ ਬਹੁਤ ਆ। ਸੁਣੋ ਤੁਸੀਂ ਐਂ ਨਹੀਂ ਵੀ ਜ਼ਬਰਦਸਤੀ ਕੋਈ ਨਹੀਂ, ਆਪਾਂ ਇਹ ਭਾਗਾਂ 'ਤੇ ਛੱਡ ਦਿੰਦੇ ਹਾਂ, ਵਿਧ ਮਾਤਾ 'ਤੇ ਛੱਡ ਦਿੰਦੇ ਹਾਂ ਬਈ ਫੈਸਲਾ, ਠੀਕ ਹੈ। ਮੈਂ ਆਹ ਜਿਹੜੀ ਮੇਰੇ ਕੋਲ ਪੈਸਿਆਂ ਵਾਲੀ ਥੈਲੀ ਹੈ, ਆਹ ਖਾਲੀ ਪਈ ਆ, ਖਾਲੀ ਕਰ ਲਈ, ਦੇਖ ਲਓ ਜਮਾਂ ਹੀ ਖਾਲੀ ਹੈ। ਆਹ ਜਿੱਥੇ ਆਪਾਂ ਖੜੇ ਹਾਂ ਬਜਰੀ 'ਤੇ, ਇੱਥੋਂ ਮੈਂ ਦੋ ਜਿਹੜੇ ਆ ਗੀਟੇ ਚੱਕ ਕੇ ਪਾਊਂਗਾ, ਠੀਕ ਹੈ ਜੀ, ਇੱਕ ਚਿੱਟੇ ਰੰਗ ਦਾ ਹੋਊਗਾ, ਇੱਕ ਕਾਲੇ ਰੰਗ ਦਾ ਹੋਊ। ਇਹ ਜਿਹੜੀ ਬੇਟੀ ਹੈ ਤੁਹਾਡੀ, ਇਹ ਉਹਦੇ ਵਿੱਚ ਹੱਥ ਪਾਏਗੀ ਥੈਲੀ ਦੇ ਵਿੱਚ, ਉਹ ਇੱਕ ਕੰਗ ਇੱਕ ਜਿਹੜਾ ਨਾ ਉਹ ਗੀਟਾ ਜਿਹਾ ਬਾਹਰ ਕੱਢੂ, ਜੇ ਉਹ ਨਿਕਲਿਆ ਆ ਬਈ ਜਾਣੀ ਕਾਲੇ ਰੰਗ ਦਾ, ਤੋ ਇਹਨੂੰ ਮੇਰੇ ਨਾਲ ਵਿਆਹ ਕਰਨਾ ਪਊਗਾ, ਤੁਸੀਂ ਮਨਾ ਨਹੀਂ ਕਰ ਸਕਦੇ ਫਿਰ, ਔਰ ਫਿਰ ਜਿਹੜੀ ਤੇਰਾ ਕਰਜ਼ਾ ਉਹ ਵੀ ਮਾਫ਼ ਹੋ ਜਾਊਗਾ। ਪਰ ਜੇ ਇਹਨੇ ਚਿੱਟੇ ਰੰਗ ਦਾ ਕੱਢ ਲਿਆ, ਉਹ ਪੱਥਰ ਨਿਕਲਿਆ ਚਿੱਟੇ ਰੰਗ ਦਾ, ਫਿਰ ਇਹਨੂੰ ਮੇਰੇ ਨਾਲ ਕੋਈ ਵਿਆਹ ਕਰਨ ਦੀ ਲੋੜ ਨਹੀਂ ਹੈ, ਤੇਰਾ ਕਰਜ਼ਾ ਵੀ ਮਾਫ਼ ਆ, ਇਹ ਆਪਸ਼ਨ ਮਿਲ ਗਈ। ਜੇ ਤੀਜੀ ਗੱਲ ਇਹ ਆ, ਜੇ ਤੁਸੀਂ ਮਨਾ ਕੀਤਾ ਵੀ ਆਪਾਂ ਨਹੀਂ ਗਏ ਮਹਾ ਖੇਡਣੀ, ਤਾਂ ਤੇਰੂ ਹੁਣੀ ਆਪਾਂ ਪੁਲਿਸ ਬੁਲਾਵਾਂਗੇ ਤੇ ਤੈਨੂੰ ਹੁਣੇ ਜੇਲ੍ਹ ਭੇਜਾਂਗੇ, ਤੂੰ ਤਿਆਰ ਹੈ। ਉਹਨਾਂ ਕੋਈ ਚਾਰਾ ਨਹੀਂ ਰਿਹਾ, ਕਹਿੰਦੇ ਠੀਕ ਹੈ ਜੀ। ਹੁਣ ਜਦੋਂ ਉਹ ਝੁੱਕਿਆ ਥੱਲੇ, ਉਹ ਵਿੱਚ ਜਿਹੜੇ ਗੀਟੇ ਜੇ ਚੁੱਕ ਕੇ ਪਾਉਣ ਲੱਗਿਆ, ਦੋ ਪਾਉਣੇ ਸੀ ਉਹਨੇ, ਇੱਕ ਚਿੱਟਾ ਇੱਕ ਕਾਲਾ, ਜਿਹੜੀ ਉਹ ਬੇਟੀ ਸੀ ਕਿਸਾਨ ਦੀ, ਉਹਦੀ ਤੇਜ਼ ਅੱਖ ਨੇ ਦੇਖ ਲਿਆ ਬਈ ਇਹਨੇ ਤਾਂ ਯਾਰ ਚਲਾਕੀ ਨਾਲ ਦੋਨੋਂ ਹੀ ਕਾਲੇ ਪਾ ਲਏ, ਹੁਣ ਇਹ ਦੋਨੋਂ ਕਾਲੇ ਰੰਗ ਦੇ ਗੀਟੇ ਪਾ ਗਏ, ਵੀ ਉਹਦਾ ਕੋਈ ਆਪਸ਼ਨ ਹੈ ਨਹੀਂ। ਹੁਣ ਇਹਦੇ ਕੋਲ ਤਿੰਨ ਚੀਜ਼ਾਂ ਸੀਗੀਆਂ, ਤਿੰਨ ਹੀ ਆਪਸ਼ਨ ਬਚ ਗਈ ਆ, ਵੀ ਜਾਂ ਤਾਂ ਭਾਈ ਉਹ ਹੁਣ ਰੱਬ ਦਾ ਭਾਣਾ ਮੰਨ ਲਵੇ ਔਰ ਬਾਪੂ ਨੂੰ ਜੇਲ੍ਹ ਤੋਂ ਬਚਾਉਣ ਵਾਸਤੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਖੇਡ ਲਈ ਆਪਾਂ, ਅਤੇ ਆਪਣੇ ਆਪ ਨੂੰ ਕੁਰਬਾਨ ਕਰ ਲਏ ਅਤੇ ਬਾਪੂ ਨੂੰ ਕਰਜ਼ੇ ਤੋਂ ਬਚਾ ਲਏ। ਦੂਜੀ ਆਪਸ਼ਨ ਉਹਦੇ ਕਈ ਰਹੇਗੀ ਕਿ ਰੌਲਾ ਪਾ ਦੇ, ਬਈ ਉਹਨੇ ਤਾਂ ਗਲਤ ਕਰ ਲਿਆ ਬਈ, ਇਹਨੇ ਤਾਂ ਗੀਟੇ ਦੂਏ ਪਾਲੇ ਦੋਨੋਂ ਪਾਲੇ ਯਾਰ, ਧੋਖੇਬਾਜ਼ ਹੈ, ਯੇ ਹੈ ਵੋ ਹੈ, ਤੋ ਉਹ ਕਹਿੰਦਾ ਵੀ ਕਮਾਲ ਹੈ ਯਾਰ, ਅਗਰ ਇੱਦਾਂ ਕਰੂਗੀ ਤਾਂ ਵੀ ਪੰਗਾ, ਕਿਉਂਕਿ ਚਲੋ ਇਹ ਤਾਂ ਹੋ ਜੂਗਾ ਵੀ ਉਹ ਫਰੋਡ ਹੋ ਗਿਆ, ਲੇਕਿਨ ਜੇਲ੍ਹ ਉੱਦਾਂ ਹੀ ਹੈ, ਕਰਜ਼ਾ ਉੱਦਾਂ ਹੀ ਹੈ, ਹੱਲ ਕੋਈ ਨਹੀਂ। ਪਰ ਉਹ ਲੜਕੀ ਬੜੀ ਤੇਜ਼ ਸੀ, ਕੀ ਕੀਤਾ, ਇਹ ਦੋਵੇਂ ਗੱਲ ਨਹੀਂ ਕੀਤੇ, ਦੋਨੋਂ ਬਿਲਕੁਲ ਹੀ ਅਲੱਗ ਕੰਮ ਕੀਤਾ ਉਹਨੇ। ਜਦੋਂ ਉਹਨੇ ਵਿੱਚ ਉਹਦੇ ਹੱਥ ਪਾਇਆ ਅਤੇ ਗੀਟਾ ਕੱਢਣ ਲਈ, ਤੋ ਨਾਲ ਹੀ ਉਹਨੇ ਫੰਬਲਿੰਗ ਕਰਕੇ ਕਰਕੇ ਥੇੜਾ ਸਿੱਟਤਾ। ਹੁਣ ਉਹ ਕਹਿੰਦੀ ਦੇਖੋ ਮੈਂ ਕਿੰਨੀ ਲਾਪਰਵਾਹ ਹਾਂ ਜੀ, ਆਹ ਮੇਰੇ ਕੋਲ ਤਾਂ ਹੇਠਾਂ ਹੀ ਰਲ ਗਿਆ, ਗਿਰ ਗਿਆ, ਪਰ ਕੋਈ ਗੱਲ ਨਹੀਂ, ਮੈਂ ਇੱਕ ਜਿਹੜਾ ਕੱਢਿਆ ਸੀ ਉਹ ਤਾਂ ਗਿਰ ਗਿਆ, ਹੁਣ ਤੁਸੀਂ ਥੈਲੀ ਚੈੱਕ ਕਰੋ, ਜਿਹੜਾ ਮੈਂ ਕੱਢਿਆ ਹੋਊਗਾ ਉਹਦਾ ਉਲਟਾ ਉੱਥੇ ਪਿਆ ਹੋਊਗਾ ਨਾ, ਠੀਕ ਹੈ ਜੀ, ਚੈੱਕ ਕਰੋ। ਸਾਰਿਆਂ ਨੂੰ ਪਤਾ ਕਿ ਉਹਦੇ ਵਿੱਚ ਬਲੈਕ ਸੀਗਾ, ਇਹਦਾ ਮਤਲਬ ਇਹਨੇ ਵਾਈਟ ਕਲਰ ਦਾ ਕੱਢਿਆ ਗੀਟਾ, ਅਤੇ ਇਹ ਇਹਨੇ ਸਭ ਕੁਛ ਬਚਾ ਲਿਆ, ਰੋਲ ਘਚੋਲਾ ਪਾਇਆ ਉਹਨੇ ਸਿੱਟ ਕੇ ਥੈਲੀ, ਤੋ ਉਹਦੇ ਨਾਲ ਉਹਦੇ ਮਸਲੇ ਹੱਲ ਹੋ ਗਏ। ਤੋ ਕਈ ਵਾਰੀ ਗੱਲ ਜਿਹੜੀ ਜਮ੍ਹਾਂ ਹੀ ਸਿੱਧੀ ਲੱਗਦੀ ਹੁੰਦੀ ਹੈ, ਉਹਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ, ਅਤੇ ਉਹ ਵੀ ਕਈ ਵਾਰੀ ਇਹੋ ਜਿਹੇ ਰੋਲ ਘਚੋਲੇ 'ਚ ਹੱਲ ਹੋ ਜਾਂਦੀ ਹੈ। ਤੋ ਜਾਗਦੇ ਰਹਿਣਾ ਜ਼ਰੂਰੀ ਹੈ ਦੋਸਤੋ, ਔਰ ਚੇਤੰਨ ਹੋ ਕੇ ਜਿਹੜਾ ਕੋਈ ਵੀ ਮੁਸੀਬਤ ਆਏ ਉਹਦੇ ਵਿੱਚ ਆਊਟ ਆਫ ਦੀ ਬੋਕਸ ਜਾ ਕੇ ਸੋਚਣਾ ਫਾਇਦੇਮੰਦ ਹੋ ਸਕਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਵਿਸ਼ੇਸ਼ ਤੌਰ 'ਤੇ ਬਾਈ ਸਿਕੰਦਰ ਸਿੰਘ ਔਜਲਾ ਜੀ, ਅਤੇ ਭਾਨ ਸਿੰਘ ਗਰੇਵਾਲ ਜੀ, ਮਹੇਸ਼ ਸਵਾਨ ਜੀ, ਭਾਨ ਸਿੰਘ ਗਰੇਵਾਲ ਜੀ, ਅਤੇ ਨਾਲ ਹੀ ਸੁਰਿੰਦਰ ਕੌਰ ਮਾਹਿਲ ਜੀ, ਜਗਦੇਵ ਸਿੰਘ ਸੰਧੂ ਜੀ, ਬਲਬੀਰ ਸਿੰਘ ਸੈਣੀ ਜੀ, ਚਰਨਜੀਤ ਕੌਰ ਜੀ, ਹਰਕਿਰਨ ਸਿੰਘ ਮਿੱਠੂ ਜੀ, ਜੈਸਮੀਨ, ਨਰੇਸ਼ ਵਰਮਾ, ਅੰਮ੍ਰਿਤ ਕੌਰ ਅਤੇ ਹੋਰ ਸਾਰੇ ਦੋਸਤਾਂ ਮਿੱਤਰਾਂ ਬੇਲੀਆਂ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਫਿਰ ਮਿਲਣ ਦੇ ਵਾਅਦੇ ਨਾਲ ਤੇ ਉਸ ਅਮਰਜੀਤ ਸਿੰਘ ਸ਼ਮੀ ਨੂੰ ਇਜਾਜ਼ਤ, ਰੱਬ ਰਾਖਾ ਦੋਸਤੋ, 1, 2, 3।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿਚ ਜਲੰਧਰ ਸ਼ਹਿਰ ਵਿਖੇ ਦੇਸ਼ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਏ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜਨੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੇ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋ ਪਰ, ਕੁਚਲਾ ਜਾਏਗਾ ਸੜਕੋ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰੱਖਤਾ ਤੋ, ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀਕੇ ਪੱਤਣ। ਹਰੀਕੇ ਪੱਤਣ ਤੋਂ ਜਦੋਂ

0: ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਏ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
1: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਈ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਈ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, बैठा झगड़ा पानी पोलिए ससड़िए के हो जिहायो दरंग सी सुननू है नी के हो जहे यो दिनैन पोलिए नू है नी देवर जैसा रंग सी सुन ससड़िए नंदी जैसे नैन पोलिए ससड़िए मेरा लगदा पुतले सुननू है नी मेरा लगदा पुतले सुननू है नी तेरा लगदा कंत पोलिए नू अड़िए आले दुद दा छन्ना पोलिए नू है नी रुसे अकांत मनानी पोलिए नू अड़िए आले दुद दा छन्ना तोशी पाया वे कुटवाटी पी नंदी दे अपाया वे कुटा वाटी पी नंदी दे अपाया वे दुद दा छन्ना ना पीमा मुटिया रेनी कोई वाली गल सुना नी पोलिए ना रेनी दुद दा छन्ना ना पीमा मुटिया रेनी कोई वाली गल सुना नी पोलिए ना रेनी निकी हुंदी नू छड गयो शी पाया वे निकी हुंदी नू छड गयो शी पाया वे हुण मैं होई मुटियार नंद दे पाया वे हुण मैं होई मुटियार नंदी दे पाया वे। धन्नवाद जी।
0: कामे फिल दी अगली शायरा है अमनदीप कौर जलंधरी। अमनदीप कौर जलंधरी जी साडी कामे फिल दे विच तकरीबन आउंदे रहिंदे ने, अक्सर आउंदे रहिंदे ने, ते इस दे नाल दी नाल ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ।
3: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਹੇ ਨੂਰ ਨੀ ਮਾਏ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ ਸਾਂਝੀ ਨਾ ਸੀ ਜੋ ਉਮਰਾਂ ਦਾ ਡੋਬ ਅੱਧ ਬਾਟੇ ਗਿਆ ਸਾਂਝੀ ਨਾ ਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ।
4: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ ਕੋਈ ਦਵਾ ਦਾਰੂ ਕਰਾ ਦੇ ਸੋ ਜ਼ਰਾ ਕੁੱਟ ਦੁੱਧ ਪਿਲਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ ਕੋਈ ਦਵਾ ਦਾਰੂ ਕਰਾ ਦੇ ਸੋ ਜ਼ਰਾ ਕੁੱਟ ਦੁੱਧ ਪਿਲਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
5: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
6: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ ਕੁੱਤੇ ਭੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ। ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ। ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ। ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ। ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਤੇਰੇ ਵਾਜੋਂ ਸਾਨੂੰ ਮਾਏ ਨੀ, ਕਿਸੇ ਕੁੱਟ ਸੀਨੇ ਨਾ ਲਾਇਆ, ਤੇਰਾ ਘਰ ਇੰਜ ਜਾਪਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਨ੍ਹਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: है। शुक्रिया जी।
1: हफ्ता भरी का महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी ना करवाउण जा रहे हैं। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने। इहदे नाल दी नाल उहनां दे एक लिखे हुए गीत पंजाब सिआं नूं साडे गायक कृष्ण ही उन्हें गाया है जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंझे निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਹੈ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਹੈ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक है राज बने गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਤ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ

0: ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
1: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
0: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ, ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ, ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸ ਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
0: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ।

0: ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਵਾਜੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ, ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਤੇ ਜਦੋਂ ਤਿੰਨੇ ਪਹੀਆਂ ਵਿੱਚ ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ 1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: Sumapa Radio.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: जी
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ
1: ਜੀ
2: ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨੀ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਅੰਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: जी जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: ये
1: जी
2: तुहाडी निजी दिलचस्पी है कि मैं भी ये निजी तौर ते मैं तां ही अखबारां वास्ते लिखदा है
1: जी जी
2: कि जो बंदा संसार से आया, जे उन्हों परमात्मा ने कोई बुद्धि बख्शी है तो उन्हों जरूर लोगों ना शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल दे, जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकदे हो, बहुत अच्छे कीर्तनीय बन सकदे हो,
1: जी
2: बहुत
1: जी जी
2: अच्छे
1: जी
2: इहनां दे प्रचारक बन सकदे हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड दे विच अगे वधण दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रिहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे
1: जी
2: सामने गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रहियां, उत्थे भी ये समस्या आई, शुरुआत हुई जदों सिनेमे दी, बहुत लोकां ने आलोचना कीती, पर
1: जी
2: हुण अज हर कोई सिर उच्चा करके कहिंदा कि पंजाबी च अच्छियां फिल्मां भी बन रहियां ने परिवारक। चलो
1: बिल्कुल
2: पंजाबी दे विच है, हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां एक बहुत वड्डा कारोबार है फिल्मां दा।
1: बिल्कुल
2: ओहदे च शुरुआत इस तरह ही हुई सी कि बॉम्बे बैठे बंदे पंजाबी फिल्मां लिखदे सी, हिंदी भाषा च ही लिख दिंदे सी,
1: जी जी
2: पंजाबी दे विच तर्जमा करके जिहे जी फिल्म बनी चल जांदी। पर हुण पंजाब दे विचों बहुत सारे नवें नौजवान मुंडे स्क्रिप्ट राइटर ने, फिल्म स्टोरी राइटर ने,
1: जी
2: ओह
1: जी
2: अगे आए ने, ते पंजाबी फिल्मां जिन्हां लोकां नूं कल्चर दी सूझ सी, पाली भुपिंदर वर्गे नाटककार, ओह बंदे भी फिल्म मेकिंग दे विच आ गए। फिल्म
1: बिल्कुल
2: मेकिंग बहुत अच्छा एक रुजगार है, उत्थे भी सिर्फ बच्चे नूं प्रेजेंटेशन है जिहड़ी अपनी करनी चाहीदी है, ते
1: जी जी जी
2: फिल्मां दे विच भी पंजाबी भाषा नूं लैके बहुत रुजगार दे जिहड़े साधन ने। पंजाबी फिल्मां दा दायरा वध रिहा है, दिनों दिन घट नहीं रिहा, ते जिस तों
1: जी
2: असीं
1: जी
2: अंदाजा ला सकदे हां कि पंजाबी जिहड़ी भाषा है ओह बहुत वध रही है, क्योंकि पंजाबी फिल्मां दा जिहड़ा ज्यादा बिजनेस है ओह विदेश चों आउंदा हैगा, ते
1: जी जी
2: उत्थों उस दे सिर ते पंजाबी फिल्मां बहुत ज्यादा इंडस्ट्री है जिहड़ी ग्रो कर रही है।
1: जी जी
2: अगे
1: जी
2: तुसीं गल कीती सी कि इस फील्ड च जाया किवें जा सकदा,
1: बिल्कुल
2: पहली चीज यही है कि आपां जे तुहानूं दिलचस्पी है, कॉन्फिडेंस पैदा करो अपने च भी मैं ये काम कर सकदा हैगा,
1: जी
2: मैं
1: जी जी जी
2: पंजाबी दे
1: जी
2: विच। हुण बहुत सारे साडे जिहड़े मुंडे कुड़ियां बाह पैंदा है, उहनां नूं असीं स्कूल पढ़दे समय प्रेरित कर दिंदे हां कि तुसीं जे जाणा है, उह अपनी घरेलू हालत भी ठीक नहीं, उहनूं कहिंदे हां कि कंप्यूटर दा नाल क्लासां सिख ला स्कूल दे विच,
1: जी
2: कुछ बच्चे आउंदे आ कंप्यूटर ते अपना एक्टिविटी करदे ने, ते अजिहे बच्चे पंजाबी टाइप भी सिखण लग जांदे ने नालों नाल, ओह
1: जी जी
2: टाइप च महारत कर ली, फिर डिजाइन च महारत करनी शुरू कर ली, तां ओह नालों नाल ये सिलसिला चलदा जांदा, ये दिलचस्पी दी गल है, बाकी मेहनत है। मैं
1: जी
2: पहला
1: जी
2: भी कहा चाहे किसी किस्म दी तुसी पढ़ाई करो, हुण देखो पंजाब दे विच इक टाइम आया सी कि इंजीनियरिंग कॉलेज ते बिजनेस नाल रिलेटेड इन्ने कोर्सेज शुरू हो गए सी,
1: बिल्कुल
2: थां थां कॉलेज खुल गए, पर
1: बिल्कुल
2: अज ओह प्राइवेट एजुकेशन नूं बहुत वड्डा, क्योंकि क्वालिटी नहीं आ रही सीगी, मैं इहदे
1: जी जी
2: कोई
1: जी जी
2: शक
1: जी
2: नहीं, साडी जिहड़ी है इधर बीएड कॉलेज भी आए उत्थे भी क्वालिटी खत्म हो गई सी, क्योंकि जिहड़ियां
1: जी
2: नॉन अटेंडिंग दा जिहड़ा ट्रेंड चलिया सी, फीस वध करो, निजी एजुकेशन दा सब तों वड्डा लॉस देश भर च यही होया,
1: जी जी जी जी जी
2: उन्हां
1: जी
2: उत्थे इस तरह दी जिहड़ी एक समस्या आई, ते इंजीनियर वेले हो गए क्योंकि क्वालिटी नहीं आ रही, जी जी
1: जी
2: इंजीनियरिंग
1: जी
2: कर रहे हैं, जी जी बिजनेस दियां डिग्रियां कर रहा सीगा, ते मुंडे कुड़ियां 10-10 हज़ार ते लगे हुए सी, पर इस टाइम दे विच दोबारे फिर ग्रेजुएशन करन दा जिहड़ा हैगा सिंपल जिहड़ी आपां जिहनूं बीए कहने आ ओह करन दा रुझान आ गया, ओह लोकां
1: जी
2: बच्चियां नूं पता लग्गिया कि इंजीनियरिंग करके एक मैं इंजीनियर बन सकदा, ग्रेजुएशन करके मैं बहुत सारे फील्ड जा सकदा, ते सरकारी रुजगार प्राइवेट रुजगार बड़े मिले ने। ते पर जदों तुसी, मैं कहना बच्चों नूं जिवें स्कूल दे विच भी असीं पढ़ाउने आ, क्योंकि मेरा अपना जिहड़ा राबता ज्यादा मेरा इस पासे नाल है, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜਿਹਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ
1: ਜੀ
2: ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ 'ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪਟਿਆਲਾ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕੀ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇਹ 'ਚ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨੀ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਮੇਰੇ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਪਰ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ।

0: क्यों तू पंगा पाया दिलिए नाल पंजाब दे संता भगता पीर फकीरां गुरुआं दी ए धरती। संता भगता पीर फकीरां गुरुआं दी ए धरती। मौके मौके उत्ते आके है जरवाणिया वरती। मौके मौके उत्ते आके है जरवाणिया वरती। तड़फण लोकी इत्थे है तड़फण लोकी इत्थे माझा मालवे दुआब दे। तड़फण लोकी इत्थे माझे मालवे दुआब दे। क्यों तू पंगा पाया दिलिए नाल पंजाब दे। क्यों तू पंगा पाया दिलिए नाल पंजाब दे। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ। ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ। ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ। ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ। ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ। ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ। ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ। ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ। ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ। ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ। ਜੱਖੂ ਲੱਦਣਾ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ। ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ। ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ। ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ। ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਅਸਾਂ ਗਿਣ ਗਿਣ ਬਦਲੇ ਲੈਣੇ ਤੈਥੋਂ ਨਾਲ ਹਿਸਾਬ ਦੇ। ਗਿਣ ਗਿਣ ਬਦਲੇ ਲੈਣੇ ਤੈਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣਾ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ

जट नू सल्यूटा कर दे ने, जो लोग भी मंडी जांदे ने, जो हक

तेरा हुण तख्त हिला देना जेने तू तख्त ते चढ़ बैठे ओ कुरना।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾਤਾ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾਤਾ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ।
1: ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਾਸਤੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰ ਪਾਲ ਮੱਲ ਜੀ ਨੂੰ। ਜੋਗਿੰਦਰ ਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰ ਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ ਲੈ ਕੇ ਅਸੀਂ

ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ।

0: आइडिया दे पैरे सोते हो हुने तुसी प्रोग्राम गाउंदी शाम दे विच सिमी सोत्रा जी दी आवाज दे विच उन्हां दी एक दिल्ली नू जिहड़ी ललकार सुनी है ते इसे प्रोग्राम दे आगाह दे हुण असी तुहाडे सन्मुख पेश कर जा रहे हां न्यूजीलैंड रहिंदे साडे गायक ते जिला शहीद भगत सिंह नगर दी तहसील बंगा तो पत्रकार हरमेश भारती जी दे पुत्र हरप्रीत सिंह जी जिहड़ा कि उत्थे पढ़न गया है ते नाल दी नाल ओह गाउण दा जिहड़ा आ अपना शौक भी पाल रहा है ते अपनी रचना लैके ओह हाजिर हो रहा है प्रोग्राम गाउंदा गाउंदी शाम दे विच ते हरप्रीत जी तुहाडा प्रोग्राम गाउंदी शाम दे विच निघा स्वागत है रेडियो दे प्यारे श्रोतिओ प्रोग्राम गाउंदी शाम दे विच हुण असीं जी इस गायक नूं सदा देण जा रहे हां मेरी मुराद है रिंकू शाह दीवाना तो ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ ਸਰਕਾਰਾਂ ਦੀ ਗੱਲ ਆਪ ਦੀ ਨਜ਼ਰ ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਬਾਰੇ ਅੜੀਏ ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ ਅਤੇ ਹਰਪ੍ਰੀਤ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਹਰਪ੍ਰੀਤ ਸਫਰੀ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ
1: ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਦੋਸਤੋ ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।

0: Guapa Radio.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ। ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ। ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ। ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੱਖਮ

0: अपने खातर दुनिया मर दी मिट दी आईए, किसे दी खातर दसो कीने जान गवाईए, किसे दी खातर दसो कीने जान गवाईए। चरखड़िया ते चढ़ना बंद बंद कटवाना बड़ा ही औखा है, सरबंस बार के धर्म निभाना बड़ा ही औखा है, मखमल छड़ के कंडिया ते सोना बड़ा ही औखा है, सरबंस बार के धर्म निभाना बड़ा ही औखा है, सरबंस बार के धर्म निभाना बड़ा ही औखा है। वाहिगुरु जी।
1: ਗਰਗ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ 10ਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੇਓ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੇਓ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੇਓ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ ਕੁਲਵੰਤ ਸਿੰਘ ਸਹਿਦੇਓ ਜੀ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਹੈ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਏ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। छोटा भावे मैं हां तेथों पहला जावांगा छोटा भावे मैं हां तेथों पहला जावांगा मौत चंदरी नूं हस गल लावांगा ओ मिलना है दादे तेग तनी वीर नूं मिलना है दादे तेग तनी वीर नूं फतेह सिंह आखे जोरा वर वीर नूं फतेह सिंह आखे जोरा वर वीर नूं फतेह सिंह आखे जोरा वर वीर नूं।
1: कुलवंत सिंह सैदों की जी तों बाद हुण मैं सदा देण जा रहा पटियाला दे विच वसदी शायरा किरण सिंगला जी नूं। किरण सिंगला जी जिहड़ी आ चमन लाल शोगल जी दी रचना जिहड़ी आ उस नूं लै के हाजिर हो रहे ने, जिहड़ी कि छोटे साहिबजादियां दी शहादत नाल संबंधित है। किरण सिंगला जी दा दुआबा रेडियो दी प्रोग्राम गौंदी शाम दे विच निघा स्वागत है। किरण सिंगला जी, जी आयां।
3: हैलो हैलो जी, मैं किरण सिंगला पटियाले तो एक अपने लालां दी शहीदी बारे कविता पेश कर रही हूँ जी। लिखी हुई शुगल जी ने है, तो अक्सर मैं छोटी जदों हुंदी सी चौथी पंजवीं च तां असीं इह गुनगुनाउंदे हुंदे सी मूँह च, ते वो मैं तुहानूं सुना रही हूँ जी।

0: ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਹੈ ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਹੈ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਹੈ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਹੈ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਹੈ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਹੈ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਹੈ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: هر بي سفريتهم بعد اونا دا دوست اونا دا هم سفر تے اونا دے دادا جی دیا رچناواں گاؤن بڑا ضلع ہے شیرپور دے شہر گڑھدی بڑا دا گائک رنکو شاہ دیوانہ رنکو شاہ دیوانہ ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਏ ਉਸਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਏ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਏ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਏ ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਏ ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਜੀ ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲੀਆ ਨਿਹਾਲ ਡੱਕ ਲੇ ਨਿਹਾਲੀਆ ਨਿਹਾਲ ਡੱਕ ਲੇ ਨਿਹਾਲੀਆ ਨਿਹਾਲ ਡੱਕ ਲੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਧੰਨਵਾਦ
0: ਦੇ ਪਿਆਰੇ ਸਰੋਤਿਓ। ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਊਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਊਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਊਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਊਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿਗਾਹ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਏ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਏ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਜਾਣੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ ਹੈ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ
2: ਦੈਟ ਇਜ਼ ਅਥੋਰੀਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ
2: ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ ਜੀ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਹੈ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜੀ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: ਬਿਲਕੁਲ ਬਿਲਕੁਲ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਚੱਪੜ ਪੈ ਜਾਣਗੇ, ਹੋਰ ਕੀ ਹੋਣਾ ਇਸ ਤੋਂ ਵੱਧ। ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ, ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ
2: ਬੋਧਾ, ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: जी, बिल्कुल ठीक है
2: जो वो बच्चा साढ़े नाल गल करता है
1: जी,
2: असि ओनू मोटिवेट करते हैं
1: जी,
2: वो असि ओनू ये कहने हैं कि तू 10वीं किस तरीके नाल कर लिया, उस तो बाद तू जो करना चाहना तेनू ऑप्शंस मिलनगियां
1: जी।
2: साडा सिस्टम इदां दा है कि 10वीं तक तुसी सारे सब्जेक्ट्स पढ़ने हैं,
1: पढ़ने पैने हैं बिल्कुल,
2: बट उस तो बाद ऑप्शंस है, फिर तू वो करी जो तेरा दिल करता है, ठीक है, वह मोटिवेट होंदा, वह खुशी खुशी कर जांदा, वह कर जांदा ओनू फिर ओही
1: फिर लैक्चर शुरू हो जाता है, पुरानी गल जी सीडी पाई जाती है। बिल्कुल बिल्कुल जी, तो ये एक जिहड़ा है फोर्स्ड कह लो उन्होंने उत्ते किया जाता है, जिहड़ा अपने थोपिया जाता है, उन्होंने अपनी पंड चुकाते हैं, कई बार ये होंगे कि माता पिता जो नहीं बन सके जीवन च बनना चाहते थे,
2: उन्होंने
1: बच्चा बने,
2: बिल्कुल
1: घट्टो घट वह तो बने,
2: अपनी उम्मीदों का भार लद दिने असीं बच्चों से।
1: हाँ जी हाँ जी,
2: बच्चे एक इंडिविजुअल एंटाइटी है
1: जी जी,
2: तुहानू ये मनना पेगा, वो तुहाडे बच्चे है ठीक है, पर वो एक वक्रा ह्यूमन बीइंग भी है,
1: बिल्कुल
2: जिहदी डिजाइनिंग कुछ डिफरेंट है तुहाडे नालों,
1: बिल्कुल बिल्कुल जी, ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਵਾਰ ਵਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ, ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਛ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ, ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ, ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ
2: ਜਿਹੋ ਜਿਹਾ
1: ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਦੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ,
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग आई ना।
1: उत्थे आई बिल्कुल, बच्चा ते कोरिस लेट
2: हाँ
1: सी
2: बच्चा
1: उन्होंने।
2: कोरिस लेट सी
1: जी जी बिल्कुल
2: जदों तुसी उस दी एक्टिविटीज च इन्वॉल्व होए, जो जो ने कीता उस च खुशी महसूस कीती कि
1: बिल्कुल
2: चलो साडे घर वी ए एक्टिविटी होई,
1: हाँ
2: कोई
1: बिल्कुल
2: खलारा पिया, कोई बच्चा है तां खलारा पएगा
1: बिल्कुल बिल्कुल
2: है ना। एक तुसी बहुत दुखी हो गए कि जदों देखो खलारा ही पिया रहिंदा, ओही सिचुएशन है, कोई
1: जी
2: किस तरह
1: जी
2: रिएक्ट कर रहा है, कोई किस तरह,
1: बिल्कुल बिल्कुल
2: बच्चा
1: बिल्कुल
2: उस हिसाब नाल बन रहा।
1: तो ये तो बहुत ही अलर्ट होना पैना उन्होंने, पेरेंट्स नू मिल लगता जागरण की लोड़ है, चेतना की लोड़ है कि क्योंकि इस बारे कोई भी स्कूलों में भी नहीं दसिया जाता,
2: जी
1: कोई यहोजा स्टडी का साडा पार्ट भी नहीं है जिहड़ा पालन पोषण वाला, जो कही कि उन्होंने पता हो कि हाँ ये सानू थोड़ा जा संभल के काम करना चाहिए, संभल के बच्चों डील करना चाहिए। तो दोस्तों आप गल्लां कर रहे हैं बच्चों के पालन पोषण बारे डॉक्टर भावना गुप्ता जी के नाल, तो डॉक्टर साहब ने बहुत ही कमाल दी गल्लां जिहड़ियां सांझियां कीतियां, गल्लां हैगियां साडे कोल पहलां ही, लेकिन जिवें इन्हां नूं इलैबोरेट कीता जिवें फोकस करदे आं आपां, ये वाह कमाल सी। डॉक्टर साहब तुसीं जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्हां नूं की सुनेहा देना चाहोगे?
2: मैं यही सुनेहा देना चाहवांगी कि ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
2: ਜਿਹੜੀਆਂ ਅਸੀਂ
1: ਬਿਲਕੁਲ
2: ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤ

0: ਗੈਪ ਹੈ
1: ਜੀ ਜੀ ਜੀ
0: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ
1: ਬਿਲਕੁਲ
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ
1: ਜੀ ਜੀ ਜੀ
0: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਕਿਸੇ ਹੋਰ ਦੇ ਘਰ ਆ ਗਏ ਪਤਾ ਨਹੀਂ
0: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
0: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
0: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ YouTube ਤੋਂ ਜੋ ਮਰਜ਼ੀ ਦੇਖੋ
1: ਹਾਂਜੀ ਇਹ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ
0: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
0: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ ਇੱਕ ਪਲੇਟਫਾਰਮ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
1: ਸ਼ੁਕਰੀਆ ਦੋਸਤੋ ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ

0: ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ।
1: ਹਾਂਜੀ
0: ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ ਜੀ
0: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ,
1: ਹਾਂਜੀ
0: ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ
1: ਹਾਂਜੀ
0: ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ,
1: ਬਿਲਕੁਲ ਜੀ
0: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ।
1: ਹਾਂਜੀ
0: ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ
0: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ,
1: ਹਾਂਜੀ
0: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਆ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ
1: ਹਾਂਜੀ
0: ਫੁਲਫਿਲ ਹੋ ਜਾਵੇ, ਹੈ
1: ਬਿਲਕੁਲ
0: ਨਾ।
1: ਜੀ
0: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ,
1: ਹਾਂਜੀ
0: ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ।
1: ਹਾਂਜੀ ਹਾਂਜੀ
0: ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ, ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ,
1: ਠੀਕ
0: ਬਟ
1: ਹੈ ਜੀ
0: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
1: ਅੱਛਾ
0: ਇਹ
1: ਜੀ
0: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਹੈ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ,
1: ਹਾਂਜੀ
0: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
1: ਬਿਲਕੁਲ
0: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ।
1: ਠੀਕ
0: ਤਾਂ
1: ਹੈ
0: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ, ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
1: ਹਾਂਜੀ
0: ਉਸਦੀ
1: ਹਾਂ ਜੀ
0: ਰੈਂਕਿੰਗ ਨੂੰ ਦੇਖ ਕੇ,
1: ਮਹੱਤਵਪੂਰਨ
0: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
1: ਠੀਕ
0: ਕੁਛ
1: ਹੈ
0: ਵੀ
1: ਜੀ
0: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ। ਸੋ
1: ਬਿਲਕੁਲ ਜੀ
0: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ
0: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ, ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
0: ਹਾਂਜੀ
1: ਕਰ ਸਕੇ?
0: ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ,
1: ਅੱਛਾ ਜੀ
0: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
1: ਬਿਲਕੁਲ
0: ਸਭ
1: ਜੀ
0: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
0: ਤਾਂ
1: ਹਾਂਜੀ
0: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
0: ਇਨ
1: ਜੀ
0: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
0: ਫਿਰ
1: ਹਾਂਜੀ
0: ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
0: ਇਹ
1: ਜੀ।
0: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ,
1: ਠੀਕ ਹੈ
0: ਜ਼ਿਆਦਾਤਰ
1: ਜੀ
0: ਉਹਨਾਂ ਨੂੰ ਗੇਮਿੰਗ ਦਾ ਏ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
1: ਹਾਂਜੀ
0: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
0: ਫਿਰ
1: ਜੀ
0: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ, ਬਟ
1: ਹਾਂਜੀ
0: ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੁਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ
1: ਹਾਂਜੀ
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ।
1: ਅੱਛਾ ਜੀ
0: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: ਅੱਛਾ
0: ਜੋ ਵੀ
1: ਜੀ
0: ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ।
1: ਅੱਛਾ ਜੀ
0: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, ਦੈਨ
1: ਹਾਂਜੀ
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ। ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ।
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ ਇਹ ਵੀ ਬੜੀ ਕੰਸਰਨ ਦੀ ਗੱਲ ਹੈ, ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ,
1: ਹਾਂਜੀ
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ।
0: ਬਟ ਕਾਫੀ ਬੱਚੇ, ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: ਹਾਂਜੀ
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ।
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੇਰੇ
1: ਲਾਈ
0: ਲਈ।
1: ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ
1: ਪੈਂਦੇ ਆ।
0: ਹਾਂ ਹਾਂ ਬਿਲਕੁਲ। ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਰਟੀਕੁਲਰ ਹੋ ਗਏ, ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ, ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ
0: ਫਿਰ।
1: ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਮਿਲ ਕੇ
1: ਵਧੀਆ ਨਿਰਮਾਣ
0: ਬਿਲਕੁਲ
1: ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ 'ਚ, ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ
1: ਗੱਲ
0: ਫਿਰ ਉਹਨਾਂ
1: ਜੀ,
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ,
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨਾ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ,
0: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲੇ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ।
1: ਹੈ।
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ, ਉਦੇਸ਼
1: ਬਿਲਕੁਲ
0: ਹੀ ਨਹੀਂ, ਉਹ ਭਟਕ ਰਹੇ ਨੇ। ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ, ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ,
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ या फिर बस उन्हें नौकरी लैनी है,
1: हाँ
0: मान
1: जी
0: लो
1: हाँ
0: कोई भी
1: जी
0: बच्चा उन्हें नौकरी लैनी है,
1: नौकरी
0: बस
1: लेनी है।
0: नौकरी लैनी है,
1: हाँ
0: तो
1: जी
0: ओदे लिए देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है, से मान लो कि वो स्टडीज दे विच ठीक ठाक है पढ़ने लिए, ठीक है वो आर्ट्स दे विच प्लस टू कर रहे हैं,
1: हाँ जी
0: उस तो बाद वो ग्रेजुएशन करेगा, तो ओदे कोलो 3 साल दे विच अगर वो 3 साल अपनी ग्रेजुएशन दे नाल नाल
1: हाँ जी
0: कॉम्पिटिटिव एग्जाम्स दी तैयारी करना शुरू कर लवे, जेडे कि
1: अच्छा जी
0: एसएससी दे थ्रू हुंदे हैं, या फिर बैंक एग्जाम हुंदे हैं, बैंक दे क्लैरिकल दे एग्जाम हुंदे हैं, बैंक पीओ दे एग्जाम्स हुंदे हैं,
1: हाँ
0: ठीक है,
1: जी
0: तो उन्हां दी तैयारी करना शुरू कर लवे बच्चा, तां
1: ठीक
0: भी
1: है जी
0: बहुत बेस्ट है, क्योंकि देखो 3 साल जेडे ग्रेजुएशन बेसिस दे जिन्ने भी टेस्ट मैं तुहानू दस रही हां हुण, तां
1: हाँ
0: सारे
1: जी
0: ही मोस्टली जेडे हैं इन्हां दा सिलेबस जेड़ा है तकरीबन तकरीबन सेम ही हुंदा सब दा,
1: अच्छा जी
0: तां रीजनिंग पार्ट हो गया, जीके, करंट अफेयर, इदां दा ही सिलेबस, थोड़ी बहुती वेरिएशन जरूर हुंदी है, बट इह सारा सिलेबस जेड़ा इन्हां दा सेम ही हुंदा है।
1: अच्छा जी
0: अगर बच्चे अपने 3 सालां दी ग्रेजुएशन दे नाल हर रोज 2 घंटे खुद सेल्फ स्टडी करके उस सिलेबस जो जेडे जिन्ने भी कॉम्पिटिटिव एग्जाम्स आंदे ने सब दा सिलेबस ले लैन,
1: हाँ जी हाँ जी
0: तकरीबन तकरीबन जेड़ा कि सेम ही है, वो 2 घंटे भी उस तैयारी उसकी तैयारी 3 साल तक करनगे, तो तुसी अंदाजा लगा लो कि उन्हां दे जो सक्सेस चांसेस हैं वो किन्ने ज्यादा वध जाएंगे,
1: बिल्कुल जी
0: सिलेक्शन
1: बिल्कुल
0: दे चांसेस किन्ने ज्यादा वध जाएंगे।
1: सही गल है जी
0: हाँ, तो वो ग्रेजुएशन दे नाल नाल कोई ना कोई कॉम्पिटिटिव एग्जाम दी तैयारी जरूर करना शुरू कर दें,
1: बिल्कुल जी एक
0: बट
1: मैडम हाँ जी
0: हाँ जी, बट अगेन ना अपने च ये चीज दी कमी है साडे मोस्टली जेड़ा साडा पेंडू तबका है, साडे जेड़े विलेजेस च रहिंदी यूथ है,
1: हाँ जी
0: उन्हां नू ना इस चीज दी अवेयरनेस ही नहीं है कि केड़े केड़े सरकारी नौकरियां निकलदियां ने, केड़े केड़े टेस्ट हुंदे ने सरकारी नौकरियां नू लैण दे लई, ठीक है, तां ओह चीज दी अवेयरनेस क्रिएट करना बहुत जरूरी है।
1: हाँ बिल्कुल ये तो जरूरी है जे पता ही
0: हाँ
1: नहीं
0: जी,
1: है तो करेंगे की
0: हाँ बिल्कुल, तां हुण जेड़ा मैं तुहानू पहलां सब इस दे बिटवीन ही मैं तुहानू इक साडा जो एक्टिविटी शेयर कीती सीगी कि असी अपने कैंडिडेट्स दी लिस्ट निकालदे हां और उन्हां नू अवेयर करदे हां, उन्हां नू बल्क मैसेजेस दे थ्रू उन्हां नू अवेयरनेस दिंदे हां कि
1: हाँ
0: ए
1: जी
0: वाले टेस्ट निकले हुए ने तुसी अप्लाई कर सकते हो,
1: अच्छा जी
0: तां इस तरीके दे नाल ए चीज दे विच असी कम कर रही हां, बट यही है कि साडे कोल जद तक यूथ खुद चल के साडे कोल आ के पुछेगी नहीं या उन्हां दे खुद अंदर इंटरनल मोटिवेशन नहीं होएगा कुछ करन दा, तां उदों तक साडियां जेहड़ियां कोशिशां नहीं कामयाब नहीं हो
1: नहीं हो
0: सकदियां जब तक
1: सकदियां
0: यूथ खुद नहीं मोटिवेट हुंदी कम करन दे लई या
1: बिल्कुल जी
0: फिर तैयारी करन दे लई किसी भी कॉम्पिटिटिव एग्जाम दी।
1: बिल्कुल जी मैडम साहिबाना जी तुहाडियां गल्लां बड़ियां कीमती ने जो लगातार सुनते रहना चाहिए है पर समा जिड़ा हैगा वो सानू इजाजत नहीं दिंदा कि आपां
0: हाँ जी,
1: होर इन्हां गल्लां नू सुनते रहिए ये गल्लबात आपां करते रहिए विचार चर्चा करते रहिए सो अज का जिहड़ा समा साडा वो समाप्त होंदा है तुहाडा बहुत बहुत धन्नवाद तुसीं बड़ियां कीमती गल्लां साडे स्रोतियां दे नाल सांझियां कीतियां
0: जी
1: हुण वेला हो गया प्रोग्राम नूं समाप्त करन दा
0: हाँ
1: रेडियो दुआबा
0: हाँ जी,
1: ते स्रोतियां दा मैं धन्नवाद करदा जिन्हां ने साडे प्रोग्राम नूं बड़े वधिया तरीके नाल सुणिया ते उम्मीद करदे हां इन्हां गल्लां नूं सुण के इन्हां नूं अपना के ते अपनी जिहड़ी जिंदगी है अपना भविष्य है उहनूं बेहतर बनाउण वल वधोंगे तुहाडा सारिआं दा बहुत बहुत धन्नवाद शुक्रिया जी
0: थैंक यू, थैंक यू सर, थैंक यू।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹ ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ ਸੀ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਨਹੀਂ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ। ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ
1: ਨਹੀਂ ਹੋਈ,
0: ਬਿਲਕੁਲ ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ। ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ।
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ, ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ, ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਟੈਸਟਿੰਗ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ 'ਚ ਮੈਡੀਕਲ ਸਟੋਰ ਅਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਪੰਜਾਬੀ ਤੇ ਜਨਰਲ ਸਬਜੈਕਟ ਆ ਤੋ ਇਹ ਚ ਜਦੋਂ ਬੰਦੇ ਨੇ ਫਿਜ਼ਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਏਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜ਼ਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਹਨਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਣਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ,
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਹਾਂਜੀ ਹਾਂਜੀ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ, ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨੀ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨੀ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ ਮੈਡਲ ਲਿਆ, ਬਿਲਕੁਲ ਜੀ ਬਿਲਕੁਲ
1: ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ।
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮਟੈਕ ਫਾਈਨਲ ਈਅਰ ਚ ਆ ਰਹੇ ਆ।
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ ਨਿਕਲ,
1: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਜਿਹੜਾ ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਉਹ ਬਣਾਇਆ ਹੋਇਆ। ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਇਹ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ
1: ਕੁਝ ਸੁੱਟ ਕੇ ਆ ਰਹੇ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ, ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਨ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10th ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ,
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ

0: ਹਾਂਜੀ
1: ਮਹੱਤਵ
0: ਬਿਲਕੁਲ। ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ ਉਹ
1: ਹਾਂਜੀ
0: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
0: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
0: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
0: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਉਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
0: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
0: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
0: ਹਾਂਜੀ
1: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ
0: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
0: ਹਾਂਜੀ
1: ਜ਼ਿਲ੍ਹਿਆਂ
0: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
0: ਹਾਂ
1: ਸਕਦਾ ਮੇਰੇ
0: ਬਿਲਕੁਲ
1: ਖਿਆਲ ਦੇ ਵਿੱਚ।
0: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
0: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
0: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟਲੀ।
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
0: ਜੀ ਹਾਂਜੀ,
1: ਜਾਂ
0: ਕੋਰਸ ਦੇ
1: ਕਰਵਾਏ
0: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
0: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
0: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
0: ਤਾਂ ਸਭ
1: ਜੀ
0: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
0: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
0: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
0: ਜੋ
1: ਜੀ
0: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
0: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
0: ਦੇ
1: ਜੀ
0: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
0: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
0: ਮਤਲਬ
1: ਜੀ
0: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ।
1: ਹਾਂਜੀ
0: ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ
0: ਤੇ
1: ਇਲੈਕਟ੍ਰੋਨਿਕ
0: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
0: ਜੀ
1: ਨਾਲ,
0: ਹਾਂਜੀ
1: ਉਹ
0: ਹਾਂਜੀ
1: ਵੀ ਦੱਸੋ।
0: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
0: ਦੋਨਾਂ ਤਰ੍ਹਾਂ ਦੇ ਮੀਡੀਆਸ 'ਚ ਕੰਮ ਕਰਨ ਦੇ ਲਈ ਕੋਰਸਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਸ ਹੁੰਦੇ ਆ।
1: ਅੱਛਾ
0: ਬਸ
1: ਜੀ
0: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ
0: ਲਿਖਣ
1: ਪੇਸ਼
0: ਦਾ,
1: ਕਰਨੀ,
0: ਹਾਂਜੀ
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਉਹ ਇੱਕ
0: ਸਕਿੱਲ,
1: ਵਧੀਆ ਲਿਖਾਰੀ
0: ਹਾਂਜੀ
1: ਹੋਣਾ ਚਾਹੀਦਾ।
0: ਜੀ
1: ਤੇ
0: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ
0: ਹਾਂ
1: ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
0: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ, ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ, ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ
1: ਹਾਂਜੀ
0: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ
0: ਸੋਸ਼ਲ
1: ਹੈਗਾ, ਸੋਸ਼ਲ
0: ਹਾਂਜੀ
1: ਮੀਡੀਆ ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
0: ਹਾਂਜੀ ਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
0: ਜਿੱਦਾਂ
1: ਜੀ
0: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
0: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ।
1: ਅੱਛਾ
0: ਤਾਂ
1: ਜੀ
0: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ, ਉਹ
1: ਹਾਂਜੀ
0: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
0: ਜਿੰਨੇ
1: ਜੀ
0: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ, ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ, ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ
1: ਹਾਂਜੀ
0: ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
1: ਠੀਕ
0: ਉਹ
1: ਹੈ
0: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਆ
1: ਅੱਛਾ
0: ਆਪਣੇ
1: ਜੀ
0: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
1: ਹਾਂ
0: ਇਸ ਦੇ ਵਿੱਚ
1: ਜਦੋਂ
0: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
0: ਬਿਲਕੁਲ
1: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ
0: ਜੀ
1: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
0: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
0: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
0: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
1: ਹਾਂਜੀ
0: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
0: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
0: ਹਾਂਜੀ
1: ਕੰਮਕਾਰ ਦੀ, ਉਹ
0: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
0: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
0: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
0: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
0: ਵਿੱਚ ਵੀ
1: ਹਾਂਜੀ
0: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ
0: ਤਾਂ ਹਾਂਜੀ, ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
0: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ। ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ, ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
0: ਤਾਂ
1: ਜੀ
0: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ, ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
0: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
0: ਹਾਂਜੀ ਹਾਂ
1: ਸਰਕਾਰੀ
0: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ
0: ਹਾਂਜੀ
1: ਕਾਰ ਹੋਵੇਗਾ।
0: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
0: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
0: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ
1: ਹਾਂਜੀ
0: ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ
1: ਹਾਂਜੀ
0: ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਝ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਝ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ,
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ
1: ਜਾਂ
0: ਉਹਨਾਂ
1: ਉਹਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ, ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ।
1: ਵਿਅਸਤ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ, ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ
0: ਡੋਂਟ ਟੇਕ ਇਟ ਪਰਸਨਲੀ, ਉਸਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਇੰਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਹੈ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂ ਜੀ
0: ਧੰਨਵਾਦ ਜੀ।
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.

0: ਨਹੀਂ, ਧੰਨਵਾਦ ਜੀ।
1: ਕਾਮੇ ਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾਮੇ ਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ।

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ। ਆਪਣੇ

0: ਆਪਣੀ ਬਣੀ ਮਾਂ ਨਹੀਂ। ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਕੀਤਾ ਅੱਖਾਂ ਤੋਂ ਲੈਣੀ। ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਕੰਧਾਂ ਦੇ ਓਲੇ ਨੀ। ਹੁਣ ਲੁਕ ਲੁਕ, ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਕੰਧਾਂ ਦੇ ਓਲੇ ਨੀ। ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ। ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ, ਮੈਨੂੰ ਪਾਣੇ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਹੈ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

ਜੇ ਡੁੱਬ ਗਈ ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ ਸੂਲੀ।

0: ਹੈ। ਸ਼ੁਕਰੀਆ।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ। ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ 'ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਹੈ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੀ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ ਤੈਨੂੰ ਪਿਆਸ ਮੇਰੇ ਖੂਨ ਦੀ ਤੇਰੀ ਪਿਆਸ ਨੂੰ ਬੁਝਾਉਣ ਲਈ ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ

0: ਬਬਲੀ ਸੋਹਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ, ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ, ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
1: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸੋਹਤਾ ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
0: ਬਬਲੀ ਸੋਹਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ।

0: ਕਿੱਧਰ ਜਾਣ ਗਰੀਬ ਵਿਚਾਰੇ, ਇਹ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾ, ਡਾਢੇ ਨੂੰ ਤੂੰ ਕਰੇ ਸਲਾਮਾ, ਮਾੜੇ ਨੂੰ ਤੂੰ ਪਾਏ ਲਗਾਮਾ, ਮਾੜੇ ਕੱਢਦੇ ਡਰਦੇ ਹਾੜੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ, ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ।

0: ਇਸ ਵਕਤ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਥਾਂ ਬਾਪੂ

ਇਸ ਰੁੱਤੂ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਸ਼ਾਇਰਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।